ਵੀ ਇੱਕ ਬਾਣੀ ਹੁੰਦੀ ਹੈ ਸੱਚੀ ਤੇ ਦੂਸਰੀ ਬਾਣੀ ਲਈ ਸ਼ਬਦ ਵਰਤੇ ਹੈ ਕੱਚੀ ਤੇ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਇਹ ਦੋਨੋਂ ਪੌੜੀਆਂ ਇਕੱਠੀਆਂ ਰੱਖੀਆਂ, ਇੱਕ ਪਾਸੇ ਸੱਚੀ ਬਾਣੀ ਤੇ ਦੂਜੇ ਪਾਸੇ ਕੱਚੀ ਬਾਣੀ। ਸੱਚੀ ਬਾਣੀ ਜਦੋਂ ਕੋਈ ਸੁਣਦਾ ਉਹਦੇ ਹਿਰਦੇ ਨੂੰ ਅੰਮ੍ਰਿਤ ਦਾ ਰਸ ਮਿਲਦਾ ਤੇ ਜਦੋਂ ਕੋਈ ਕੱਚੀ ਬਾਣੀ ਸੁਣਦਾ ਤੇ ਸੱਚ ਜਾਣੋ ਉਹਦਾ ਅੰਦਰ ਵੀ ਕੱਚਾ ਹੋ ਜਾਂਦਾ ਤੇ ਕੱਚੇ ਬੋਲ ਸੁਣਦੇ ਨਾਲ ਉਹਦੇ ਅੰਦਰ ਨੂੰ ਵੀ ਕਦੀ ਰਸ ਨਹੀਂ ਆਉਂਦਾ। ਬਾਣੀ ਆਪਣਾ ਅਸਰ ਜ਼ਰੂਰ ਰੱਖਦੀ, ਕੱਚੀ ਹੋਵੇ ਉਹਨੇ ਆਪਣਾ ਅਸਰ ਕਰਨਾ ਤੇ ਜੇ ਕਿਤੇ ਸੱਚੀ ਬਾਣੀ ਨਾਲ ਕੋਈ ਜੁੜੇ ਉਹਨੇ ਆਪਣਾ ਅਸਰ ਕਰਨਾ। ਤੇ ਹਕੀਕਤ ਇਹ ਵੇ ਕਿ ਜੋ ਵੀ ਸ਼ਬਦ ਅਸੀਂ ਆਪਣੀ ਜ਼ਬਾਨ ਤੋਂ ਕੋਈ ਵੀ ਬੋਲਨੇ, ਇੱਥੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਸਮਝਣਾ, ਜੋ ਵੀ ਸ਼ਬਦ ਆਪਣੀ ਜ਼ਬਾਨ ਤੋਂ ਬੋਲਨੇ ਆ ਉਹ ਸ਼ਬਦ ਜਿਹੜਾ ਆਪਣੇ ਵਿੱਚ ਕੋਈ ਨਾ ਕੋਈ ਤਾਕਤ ਸਮੇਟ ਕੇ ਬੈਠਾ। ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਤਾਕਤ ਨਹੀਂ, ਕੋਈ ਸ਼ਬਦ ਐਸਾ ਨਹੀਂ ਜਿਹਦੀ ਤਸੀਰ ਵੱਖਰੀ ਵੱਖਰੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਅਰਥ ਕਰਨੀ ਹੈ, ਆਉਣਾ ਹਜ਼ੂਰ ਦੇ ਪ੍ਰਕਾਸ਼ ਵੱਲ। ਇੱਕ ਉਹ ਸ਼ਬਦ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਨੂੰ ਬੋਲਣ ਦੇ ਨਾਲ ਆਦਮੀ ਦਾ ਆਪਣਾ ਤਨ ਤਾਂ ਦੁਖੀ ਹੁੰਦਾ ਹੀ ਹੁੰਦਾ ਤੇ ਜਦੋਂ ਉਸ ਸ਼ਬਦ ਨੂੰ ਉਹਦੇ ਬੋਲ ਨੂੰ ਕੋਈ ਦੂਸਰਾ ਸੁਣ ਲੈ ਤੇ ਉਹਦੇ ਅੰਦਰ ਦੇ ਫਿੱਕਾਪਣ ਆ ਜਾਂਦਾ, ਉਹਦਾ ਅੰਦਰ ਵੀ ਦੁਖੀ ਹੁੰਦਾ। ਸ਼ਬਦ ਫਿੱਕਾ ਵੀ ਆਪਣੀ ਤਸੀਰ ਰੱਖਦਾ ਤੇ ਸ਼ਬਦ ਮਿੱਠਾ ਵੀ ਆਪਣੀ ਤਾਕਤ ਰੱਖਦਾ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਹੈ ਕਿ ਦੋ ਸ਼ਬਦ ਨੇ, ਇੱਕ ਸੁਗੰਧੀ ਤੇ ਦੂਸਰੀ ਦੁਰਗੰਧੀ। ਸੁਗੰਧੀ ਉਹਦਾ ਆਪਣਾ ਸੁਭਾਗ ਹੈ ਤੇ ਦੁਰਗੰਧੀ ਦਾ ਆਪਣਾ ਸੁਭਾਗ ਹੈ। ਜਦੋਂ ਦੁਰਗੰਧ ਹੋਵੇ ਉਹ ਲੋਕਾਂ ਨੂੰ ਬਖੇਰਦੀ ਏ, ਉਹ ਲੋਕਾਂ ਦੇ ਇਕੱਠ ਨੂੰ ਆਪਣੇ ਤੋਂ ਦੂਰ ਭਜਾਉਂਦੀ ਏ, ਤੇ ਜਿੱਥੇ ਸੁਗੰਧੀ ਹੋਵੇ ਉਹ ਖਿੰਡਿਆਂ ਹੋਇਆਂ ਨੂੰ ਵੀ ਇਕੱਤਰ ਕਰਕੇ ਆਪਣੇ ਵੱਲ ਖਿੱਚ ਲੈਂਦੀ। ਤਸੀਰ ਦੋਨਾਂ ਦੀ ਵੱਖਰੀ ਵੱਖਰੀ। ਸ਼ਬਦ ਬਾਣੀ ਵੱਲ ਆਉਣਾ, ਜਿੱਥੇ ਸੁਗੰਧੀ ਹੈ ਉਹ ਵੀ ਫੈਲੇਗੀ ਤੇ ਦੁਰਗੰਧੀ ਵੀ ਫੈਲੇਗੀ। ਸੁਗੰਧੀ ਦਾ ਸੁਭਾਅ ਜਦੋਂ ਉਹ ਫੁੱਲ ਫੈਲਦੀ ਏ ਤੇ ਲੰਘਣ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਏ, ਆਪਣੇ ਵੱਲ ਖਿੱਚਦੀ ਏ, ਤੇ ਦੁਰਗੰਧੀ ਦਾ ਸੁਭਾਅ ਜਦੋਂ ਫੈਲਦੀ ਏ ਕੋਲ ਲੰਘਣ ਵਾਲਿਆਂ ਨੂੰ ਵੀ ਆਪਣੇ ਤੋਂ ਦੂਰ ਲੈ ਜਾਂਦੀ ਏ, ਉਹਦੇ ਨੇੜੇ ਕੋਈ ਟਿਕਦਾ ਨਹੀਂ। ਅਸਲ ਵਿੱਚ ਇਹ ਮਨੁੱਖ ਦੇ ਅੰਦਰ ਦੀ ਅਵਸਥਾ ਹੈ। ਇੱਕ ਗੁਰੂ ਕਾ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਹੈ ਜਿਹੜਾ ਲੰਘਣ ਵਾਲੇ ਨੂੰ ਕਿਤੇ ਇਕਾਗਰਤਾ ਨਾਲ ਸੁਣੇ ਤੇ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਤੇ ਇੱਕ ਗੁਰਮੁਖੋ ਦੁਨੀਆਂ ਦੇ ਉਹ ਫਿੱਕੇ ਬੋਲ ਨੇ ਕਿ ਜਿਹੜਾ ਆਪਣੀ ਜ਼ਬਾਨ ਤੋਂ ਬੋਲੇ ਤੇ ਫਿੱਕੇ ਬੋਲਾਂ ਨੂੰ ਸੁਣ ਕੇ ਲੋਕੀ ਉਹਦੇ ਤੋਂ ਦੂਰ ਚਲੇ ਜਾਂਦੇ। ਸੁਗੰਧੀ ਸਮੇਟਦੀ ਏ, ਇਕਾਗਰਤਾ ਦਿੰਦੀ ਏ ਤੇ ਦੁਰਗੰਧੀ ਖਿੰਡਾਓ ਪੈਦਾ ਕਰਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਸੱਚੀ ਬਾਣੀ ਗਾਈ ਜਾਏ ਉਦੋਂ ਅੰਦਰ ਨੂੰ ਤਨ ਤੇ ਮਨ ਨੂੰ ਸੁੱਖ ਮਿਲਦਾ ਤੇ ਜਦੋਂ ਕੋਈ ਆਪਣੀ ਜ਼ਬਾਨ ਨਾਲ ਫਿੱਕੇ ਬੋਲ ਬੋਲਦਾ, ਕੱਚੇ ਬੋਲ ਬੋਲਦਾ, ਫਿੱਕੇ ਬੋਲਣ ਦੇ ਨਾਲ ਤਨ ਤੇ ਮਨ ਦੋਨੋਂ ਫਿੱਕੇ ਹੋ ਜਾਂਦੇ। ਆਪ ਜੀ ਬਚਨ ਰੋਜ਼ ਪੜ੍ਹਦੇ ਹੋ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਹੁਣ ਬੋਲ ਤਾਂ ਉਹ ਵੀ ਨੇ, ਬਾਣੀ ਤਾਂ ਉਹ ਵੀ, ਸ਼ਬਦ ਉਹ ਵੀ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਕੋਈ ਫਿੱਕੇ ਬੋਲ ਬੋਲੇ ਉਹ ਤਨ ਤੇ ਵੀ ਅਸਰ ਕਰਦੇ ਨੇ, ਮਨ ਤੇ ਵੀ ਅਸਰ ਕਰਦੇ ਨੇ। ਤੇ ਗੁਰਮੁਖੋ ਜੇ ਫਿੱਕੇ ਬੋਲ ਤਨ ਤੇ ਮਨ ਨੂੰ ਪ੍ਰਭਾਵਿਤ ਕਰਦੇ ਨੇ, ਕਦੀ ਇਕਾਗਰਤਾ ਨਾਲ ਗੁਰੂ ਕੇ ਮਿੱਠੇ ਬੋਲ ਸੁਣ ਕੇ ਦੇਖੀ, ਉਹ ਵੀ ਤੇਰੇ ਤਨ ਤੇ ਮਨ ਨੂੰ ਪ੍ਰਭਾਵਿਤ ਜ਼ਰੂਰ ਕਰਨਗੇ। ਜੇ ਦੁਰਗੰਧੀ ਆਪਣਾ ਅਸਰ ਰੱਖ ਦਈਏ ਕਿ ਸੁਗੰਧੀ ਵਿੱਚ ਨਹੀਂ, ਸਾਹਿਬ ਨੇ ਕਿਰਪਾ ਕੀਤੀ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਬਾਬੇ ਫਰੀਦ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਤੇਰੇ ਫਿੱਕੇ ਸ਼ਬਦਾਂ ਵਿੱਚ ਬੜੀ ਤਾਕਤ ਹੀ, ਪਰ ਇਹ ਤਾਕਤ ਉਹ ਨਹੀਂ ਕਿ ਕਿਸੇ ਦੇ ਅੰਦਰ ਨੂੰ ਜੋੜੇ। ਤੇਰੇ ਫਿੱਕੇ ਸ਼ਬਦਾਂ ਵਿੱਚ ਇੰਨੀ ਕਠੋਰਤਾ ਹੈ ਕਿ ਕਿਸੇ ਦੇ ਹਿਰਦੇ ਨੂੰ ਤੋੜ ਕੇ ਰੱਖ ਦਿੰਦੀ ਏ। ਮੈਂ ਅਰਥ ਕਰ ਰਿਹਾ, ਜੇ ਕੱਚੀ ਬਾਣੀ ਫਿੱਕੇ ਬੋਲ ਤੋੜਦੇ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਦੇ ਬਚਨ, ਗੁਰੂ ਨਾਨਕ ਸਾਹਿਬ ਦੇ ਬਚਨ ਉਹ ਟੁੱਟੇ ਹੋਏ ਹਿਰਦਿਆਂ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ। ਬਾਬਾ ਫਰੀਦ ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ, ਇੱਕ ਫਿੱਕਾ ਨਾ ਗਲਾਏ ਕਿ ਕੱਚਾ ਨਾ ਬੋਲੀ, ਫਿੱਕਾ ਨਾ ਬੋਲੀ। ਫਿੱਕਾ ਤੇ ਕੱਚਾ ਬੋਲਣ ਦੇ ਨਾਲ ਕਿਸੇ ਦਾ ਅੰਦਰ ਟੁੱਟ ਜਾਏਗਾ। ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ,
ਹਿਆਓ ਨਾ ਕਹੀ ਠਾਏ ਮਨ ਸਭ ਅਮੋਲ ਵੀ ਤੇਰੇ ਸ਼ਬਦ ਬੋਲਣ ਦੇ ਨਾਲ ਕਿਸੇ ਦੇ ਹਿਰਦੇ ਨੇ ਟੁੱਟ ਜਾਣਾ ਤੇ ਇਹੋ ਜਿਹੇ ਸ਼ਬਦ ਆਪਣੀ ਰਚਨਾ ਤੋਂ ਬੋਲੀ ਨਾ ਤਵਜੋ ਦਿਓ ਗੁਰੂ ਦੇ ਹਿਰਦੇ ਵਿੱਚ ਬਾਣੀ ਕਦੋਂ ਪ੍ਰਗਟ ਹੋਈ ਕਿਉਂਕਿ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ ਗੁਰਬਾਣੀ ਹੈ ਕਿ ਸਤਿਗੁਰੂ ਜੀ ਹਰ ਵੇਲੇ ਵੀ ਗੁਰਬਾਣੀ ਉਚਾਰਨ ਕਰਦੇ ਸਨ ਕਿਹੜੇ ਕਿਹੜੇ ਮੌਕਿਆਂ ਤੇ ਹਜ਼ੂਰ ਨੇ ਅੰਮ੍ਰਿਤ ਬਾਣੀ ਨੂੰ ਉਚਾਰਨ ਕੀਤਾ ਜਦੋਂ ਸਾਈਂ ਦੀ ਯਾਦ ਵੀ ਜੁੜਦੇ ਨੇ ਤੇ ਕਈ ਵਾਰੀ ਅਰਥ ਕੀਤੀ ਹੈ ਇੱਕ ਸ਼ਬਦ ਕਹਿੰਦੇ ਸਨ ਕੀਰਤਨ ਰੋਜ਼ ਕਰਨਾ ਸ਼ਬਦ ਜੋ ਉਚਾਰੇ ਜਾਣੇ ਉਹ ਰੋਜ਼ ਪੜ੍ਹਨੇ ਪਰ ਜਦੋਂ ਕਿਤੇ ਕੋਈ ਸ਼ਬਦ ਕਿਤੇ ਬਾਣੀ ਆਉਣੀ ਤੇ ਇੱਕ ਬਚਨ ਕਹਿਣਾ ਮਰਦਾਨਿਆ ਛੇੜ ਰਬਾਬ ਨੂੰ ਕਾਈ ਸ਼ਿਫਤ ਕਰੀਏ ਖੁਦਾ ਦੇ ਦੀਦਾਰ ਦੀ ਜਾਂ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਬਾਣੀ ਆਈ ਹੈ ਬਾਣੀ ਉਦੋਂ ਆਉਂਦੀ ਸੀ ਦੇਖੋ ਦੋ ਤਿੰਨ ਤਰੀਕੇ ਸਨ ਬਾਣੀ ਦੇ ਪ੍ਰਗਟ ਹੋਣ ਦੇ ਗੁਰਬਾਣੀ ਹੈ ਕਿ ਗੁਰਬਾਣੀ ਗੁਰੂ ਦੇ ਹਿਰਦੇ ਦਾ ਪ੍ਰਕਾਸ਼ ਹੈ ਗੁਰਬਾਣੀ ਜਦੋਂ ਨਾਮ ਵਿੱਚ ਜੁੜ ਕੇ ਕੋਈ ਨਾਮੀ ਵਿੱਚ ਅਭੇਦ ਹੋ ਜਾਂਦਾ ਹੈ ਤੇ ਉਸ ਨਾਮੀ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਜੋ ਅਨੁਭਵ ਜੋ ਉਹਨਾਂ ਨੂੰ ਗਿਆਨ ਹਾਸਲ ਹੋਇਆ ਉਹ ਸਾਡੇ ਲੋਕਾਂ ਦੇ ਭਲੇ ਲਈ ਸਾਡੇ ਅੱਖਰਾਂ ਵਿੱਚ ਸਾਡੀ ਜ਼ਬਾਨ ਵੀ ਸਾਨੂੰ ਦੇ ਗਏ ਕਿ ਜੇ ਤੁਸੀਂ ਵੀ ਅੰਦਰ ਦੇ ਆਨੰਦ ਨੂੰ ਮੰਨਣਾ ਹੈ ਤੇ ਆਹ ਕੁਝ ਆਪਣੀ ਜ਼ਿੰਦਗੀ ਵਿੱਚ ਕਮਾ ਲਿਆ ਅਰਥ ਕੀਤੀ ਜੇ ਟੁੱਟਾ ਹੋਇਆ ਹਿਰਦਾ ਫਿੱਕਾ ਹਿਰਦਾ ਬੋਲੇ ਤੇ ਉਹ ਅੰਦਰ ਨੂੰ ਦੁਖੀ ਕਰਦਾ ਹੈ ਤੇ ਜਿਹੜਾ ਹਿਰਦਾ ਨਿਰੰਕਾਰ ਦੇ ਚਰਨਾਂ ਵਿੱਚ ਅਭੇਦ ਸੀ ਪ੍ਰਭੂ ਦੇ ਚਰਨਾਂ ਵਿੱਚ ਲੀਨ ਸੀ ਤੇ ਜਦੋਂ ਉਸ ਹਿਰਦੇ ਵਿੱਚੋਂ ਟਿੱਕੇ ਵਿੱਚੋਂ ਬੋਲ ਨਿਕਲਣ ਤੇ ਸਦੀਆਂ ਤੱਕ ਉਹਨਾਂ ਬੋਲਾਂ ਨੂੰ ਪੜ੍ਹ ਕੇ ਉਹਨਾਂ ਬੋਲਾਂ ਨੂੰ ਸੁਣ ਕੇ ਉਹਨਾਂ ਬਚਨਾਂ ਨੂੰ ਕਮਾ ਕੇ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਰਸ ਪੈਦਾ ਹੋ ਜਾਂਦਾ ਬਾਣੀ ਕਿਵੇਂ ਉਚਾਰਨ ਕੀਤੀ ਜਾਂਦੀ ਸੀ ਸਿੱਖ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਕੁਝ ਇਹਦੇ ਸੰਬੰਧੀ ਆਪਣੇ ਨਜ਼ਰੀਏ ਪੇਸ਼ ਕੀਤੇ ਗੁਰਮੁਖੋ ਇਹ ਨਹੀਂ ਕਿ ਜੋ ਕਹਿ ਰਹੇ ਹਾਂ ਬਾਕੀ ਦਾਅਵਾ ਇਹ ਸੀ ਇੱਕ ਤਾਂ ਬਾਣੀ ਉਚਾਰਨ ਉਸ ਵੇਲੇ ਹੁੰਦੀ ਸੀ ਕਿ ਜਦੋਂ ਸਾਈਂ ਦੀ ਯਾਦ ਵੀ ਜੁੜੇ ਹੋਣਾ ਅੰਦਰ ਮਾਲਕ ਦੇ ਨਾਮ ਦੀ ਵਰਖਾ ਹੋਣੀ ਤੇ ਉਸ ਨਾਮ ਦੀ ਬਰਸਾਤ ਵਿੱਚੋਂ ਕਿਤੇ ਉਸ ਸਾਈਂ ਦੀ ਕਿਰਪਾ ਵਿੱਚੋਂ ਜਿਹੜੇ ਸਾਈਂ ਦੇ ਸਿਫਤ ਦੇ ਬੋਲ ਨਿਕਲਣੇ ਹਜ਼ੂਰ ਨੇ ਉਸ ਸਾਈਂ ਨੂੰ ਮੁਖਾਤਬ ਕਰਕੇ ਬਚਨ ਕਹਿਣੇ ਇਕੱਲੇ ਸਾਈਂ ਦੀ ਸਿਫਤ ਕਰਨੀ ਉਦੋਂ ਵੀ ਬਾਣੀ ਆਉਂਦੀ ਸੀ ਬਾਣੀ ਵਿੱਚੋਂ ਅਰਥ ਕਰਨੀ ਦੂਸਰਾ ਜਦੋਂ ਕਿਸੇ ਸਿੱਖ ਨੇ ਜਗਿਆਸੂ ਨੇ ਆਉਣਾ ਉਹਨੇ ਆ ਕੇ ਸਵਾਲ ਕਰਨਾ ਆਪਣੇ ਅੰਦਰ ਦੇ ਸ਼ੰਕੇ ਜ਼ਾਹਰ ਕਰਨੇ ਤੇ ਸਤਿਗੁਰੂ ਨੇ ਉਹਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਸਾਈਂ ਦੀ ਬਾਣੀ ਉਚਾਰਨ ਕਰਨੀ ਦੂਸਰਾ ਤਰੀਕਾ ਸੀ ਤੀਜਾ ਸੀ ਕਿ ਕਿਸੇ ਨਾਲ ਗੋਸ਼ਟ ਹੋਣੀ ਅਨਮਤ ਵਾਲੇ ਨਾਲ ਤੇ ਹਜ਼ੂਰ ਨੇ ਉਹਦੇ ਅੰਦਰ ਦੇ ਭਰਮ ਨੂੰ ਦੂਰ ਕਰਨ ਲਈ ਬਾਣੀ ਉਚਾਰਨ ਕਰਨੀ ਚੌਥਾ ਤਰੀਕਾ ਸੀ ਕਿ ਜਦੋਂ ਕਿਤੇ ਮੰਨ ਲਓ ਕੋਈ ਆਪਣੇ ਜੀਵਨ ਤੋਂ ਗਿਰ ਚੁੱਕਾ ਹੈ ਉਹਨੂੰ ਸੁਧਾਰਨ ਦੇ ਲਈ ਅੰਮ੍ਰਿਤ ਬਚਨ ਉਚਾਰਨ ਕਰਨੇ ਕਦੀ ਜਗਿਆਸੂ ਭਾਵਨਾ ਵਾਲਿਆਂ ਨੂੰ ਸੰਬੋਧਨ ਕਰਨ ਲਈ ਆਪਣੀ ਇਕਾਂਤ ਵਿੱਚ ਮਾਲਕ ਦੇ ਚਰਨਾਂ ਵੀ ਜੁੜ ਕੇ ਜਦੋਂ ਬਾਣੀ ਉਚਾਰਨ ਕਰਨੀ ਤੇ ਸ਼ਬਦ ਉਚਾਰੇ ਕਿ ਤੂੰ ਦਰਿਆਓ ਦਾਨਾ ਦੀਨਾ ਮੈਂ ਮਛਲੀ ਕੈਸੇ ਅੰਤ ਲਹਾਂ ਤਵਜੋ ਦਿਓ ਸਿਰਫ ਇੱਕ ਇੱਕ ਦੋ ਦੋ ਪ੍ਰਮਾਣ ਦੇ ਕੇ ਅੱਗੇ ਤੁਰਨਾ ਜਦੋਂ ਕੇਵਲ ਸਾਈਂ ਦੇ ਰੰਗ ਵਿੱਚ ਰਤੇ ਹੋਣਾ ਤੇ ਇਹ ਸ਼ਬਦ ਵਰਤਨੇ ਕਿ ਹੇ ਮੇਰੇ ਮਾਲਕ ਜੀ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਾਪਾਰ ਜੀਓ ਕਦੀ ਸਾਈਂ ਦੇ ਚਰਨਾਂ ਵਿੱਚ ਜੁੜ ਕੇ ਬੇਨਤੀ ਕਰਨੀ ਤੇ ਇਹ ਸ਼ਬਦ ਉਚਾਰਨ ਹੋ ਜਾਣਾ ਕਿ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਕਦੀ ਸ਼ੁਕਰ ਭਾਵ ਵੀ ਜੁੜਨਾ ਤੇ ਇਹ ਸ਼ਬਦ ਉਚਾਰਨ ਕਰ ਦੇਣੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਖੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ ਕਦੀ ਜਗਿਆਸੂ ਨੇ ਆਉਣਾ ਤੇ ਉਹਨੂੰ ਸੰਬੋਧਨ ਕਰਕੇ ਇਹ ਸ਼ਬਦ ਕਹਿਣੇ ਕਿ ਜੇ ਸਾਈਂ ਨੂੰ ਪਾਣਾ ਚਾਹੁੰਦਾ ਤੇ ਗੁਰੂ ਕੇ ਸਿਖਾ ਇਸ ਮਾਰਗ ਚੱਲੇ ਭਾਈ ਅੜੇ ਦੇਖੋ ਕੋਈ ਜਗਿਆਸੂ ਆਏ ਉਹਨੇ ਪੁੱਛਿਆ ਤੇ ਕੀ ਬਾਣੀ ਆਈ ਨਹੀਂ ਇਸ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਤੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਤਲੀ ਵੇ ਸਾਰਾ ਦੂਜਾ ਭਾਉ ਜੀਓ ਇਉਂ ਪਾਵੇਂ ਹਰ ਦਰਸਾਵਣਾ ਨੈ ਲੱਗੈ ਤੱਤੀ ਵਾਹ ਜੀਓ ਜਦੋਂ ਆਉਣ ਵਾਲੇ ਸਮੇਂ ਨੂੰ ਤੱਕਣਾ
ਦੇਖੋ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਆਪ ਬੈਠੇ

ਭਾਈ ਲਾਲੋ ਨੂੰ ਸੰਬੋਧਨ ਕਰਕੇ ਬਚਨ ਕਹੇ, ਆਉਣ ਵਾਲੇ ਸਮੇਂ ਬਾਰੇ ਜੋ ਭਵਿੱਖਤ ਬਚਨ ਕਹੇ, ਹਜ਼ੂਰ ਦੀ ਬਾਣੀ ਵਿੱਚੋਂ ਪੜ੍ਹਨੇ, ਜੈਸੀ ਮੈਂ ਆਵੈ ਖਤਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਸੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਸ਼ਬਦ ਵਰਤੇ ਤੇ ਦੇਖੋ ਆਉਣ ਵਾਲੇ ਸਮੇਂ ਬਾਰੇ ਕਿਹਾ, ਆਮਨ 78 ਹੈ ਜਾਨ 97, ਹੋਰ ਵੀ ਉੱਚੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹਦਾ ਮਤਲਬ ਆਉਣ ਵਾਲੇ ਸਮੇਂ ਬਾਰੇ ਵੀ ਕਿਹਾ, ਤੇ ਜਦੋਂ ਕਿਤੇ ਕੋਈ ਅਨਮਤ ਵਾਲੇ ਮਿਲੇ ਮੇਰੇ ਸਾਹਿਬ ਨੇ ਉਦੋਂ ਵੀ ਬਾਣੀ ਉਚਾਰਨ ਕੀਤੀ। ਸਾਹਮਣੇ ਵਿਦਵਾਨ ਬੈਠਾ ਹੈ, ਉਹਨੂੰ ਗਿਆਨ ਬਹੁਤ ਹੈ, ਚਾਰ ਵੇਦਾਂ ਦਾ ਗਿਆਤਾ ਹੈ, ਜਦੋਂ ਪੜ੍ਹਦਾ, ਜਦੋਂ ਕਥਾ ਕਰਦਾ, ਜਦੋਂ ਪ੍ਰਮਾਣ ਦਿੰਦਾ, ਜਦੋਂ ਲੋਕ ਸੁਣਦੇ ਨੇ ਤੇ ਦੰਗ ਰਹਿੰਦੇ ਨੇ, ਪਰ ਜਦੋਂ ਉਹਦੇ ਅੰਦਰ ਦੀ ਅਵਸਥਾ ਨੂੰ ਦੇਖਦੇ ਨੇ ਤੇ ਹਜ਼ੂਰ ਉਹਨੂੰ ਦੇਖ ਕੇ ਕਹਿੰਦੇ ਨੇ ਮੁਖ ਤੇ ਪੜਤਾ ਟੀਕਾ ਸਹਿਤ, ਬਾਣੀ ਉਹ ਵੀ ਉਚਾਰਨ ਕੀਤੀ। ਹਿਰਦਾ ਰਾਮ ਨਹੀਂ ਪੂਰਨ ਰਹਿਤ, ਵੇਦ ਪੜੈ ਪਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਸਾਹਿਬ ਜਦੋਂ ਕਿਤੇ ਜ਼ੁਲਮ ਨੂੰ ਤੱਕਦੇ ਨੇ ਕਿ ਚਾਰ ਚੁਫੇਰੇ ਜ਼ੁਲਮ ਦੀ ਹਨੇਰੀ ਝੁੱਲੀਏ, ਤੇ ਦੇਖੋ ਬਾਣੀ ਕੇਵਲ ਇਹ ਨਹੀਂ ਕਿ ਜੇ ਸਾਈ ਨੂੰ ਮੁਖਾਤਬ ਕਰਕੇ ਕਿਹਾ ਕਿ ਮੇਰੇ ਦਾਦਾ ਜੀ ਤੇਰੇ ਰੰਗ ਵਿੱਚ ਮੈਂ ਰਤਿਆ ਵਾ, ਤੇ ਸੱਚ ਕੀ ਬਾਣੀ ਬਾਲਣ ਵਾਲਾ ਬਾਬਾ ਉਹਨੇ ਬਿਲਕੁਲ ਜ਼ਬਾਨ ਲੁਕਾਈ ਨਹੀਂ, ਜੇ ਸਾਹਮਣੇ ਕਿਤੇ ਦੇਖਦੇ ਪਏ ਨੇ ਜ਼ੁਲਮ ਦੀ ਹਨੇਰੀ ਝੁੱਲੀ, ਤੇ ਬਾਬੇ ਨੇ ਸੱਚ ਦੀ ਬਾਣੀ ਬੋਲ ਕੇ ਕਿਹਾ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਕ ਜਾਓ। ਜਦੋਂ ਆਪਣੇ ਸਮਾਜ ਨੂੰ ਦੇਖਿਆ ਕਿ ਇਸਤਰੀ ਉਹਦਾ ਅਸਲੀ ਗਹਿਣਾ ਸ਼ਰਮ ਤੇ ਹਯਾ ਹੈ, ਤੇ ਦੇਖਿਆ ਸ਼ਰਮ ਹਯਾ ਕੋਈ ਨਹੀਂ, ਤੇ ਸ਼ਬਦ ਵਰਤੇ ਰੰਨਾ ਕੋਈਆਂ ਬੋਧੀਆਂ, ਪੁਰਸ਼ ਹੋਏ ਸਹਿਯਾਦ, ਸੀਲ ਸੰਯਮ ਸੁੱਚ ਭੰਨੀ, ਖਾਣਾ ਖਾਜ ਆਹਾਜ, ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਨ। ਵੱਖ ਵੱਖ ਸ਼ਬਦ ਨੇ, ਵੈਸੇ ਪ੍ਰਕਰਨ ਬਹੁਤ ਵੱਡਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਮੈਂ ਆਪਣੇ ਵਿਸ਼ੇ ਵੱਲ ਆਵਾਂ, ਗੁਰਮੁਖੋ ਇੱਕ ਏ ਸੱਚੀ ਬਾਣੀ, ਇੱਕ ਏ ਕੱਚੀ ਬਾਣੀ ਤੇ ਫਿੱਕੀ ਬਾਣੀ। ਸੱਚੀ ਬਾਣੀ ਉਸ ਹਿਰਦੇ ਵਿੱਚੋਂ ਉਪਜਦੀ ਏ ਜੋ ਸੱਚ ਨਾਲ ਓਤ ਪੋਤ ਏ, ਤੇ ਕੱਚੀ ਬਾਣੀ ਉਸ ਮੁੱਖ ਵਿੱਚੋਂ ਨਿਕਲਦੀ ਏ ਜਿਹਦੇ ਅੰਦਰ ਸੱਚ ਨਹੀਂ, ਦਾਅਵੇ ਸੱਚ ਦੇ ਕਰਦਾ। ਹਜ਼ੂਰ ਨੇ ਦੋਨੋਂ ਪੌੜੀਆਂ ਸਾਹਮਣੇ ਰੱਖੀਆਂ, ਮੈਂ ਕੁਦਰਤੀ ਤੌਰ ਤੇ ਆਧਾਰ ਉਹੀ ਪੌੜੀ ਬਣਾਇਆ ਜੋ ਕੀਰਤਨ ਸੁਣਿਆ, ਕਹਿਣ ਲੱਗੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਕਹਿੰਦੇ ਨੇ ਗਾਓ ਗੁਰੂ ਕੀ ਬਾਣੀ ਨੂੰ, ਜਦੋਂ ਗਾਓਗੇ ਤੁਹਾਡੇ ਹਿਰਦੇ ਨੂੰ ਠੰਡ ਪਏਗੀ। ਕਿਉਂ? ਕਿਉਂਕਿ ਫਿੱਕੇ ਬੋਲ ਨਹੀਂ, ਇਹ ਮਿੱਠ ਬੋਲੜੇ ਸੱਜਣ ਦੇ ਮੁੱਖ ਵਿੱਚੋਂ ਨਿਕਲੇ ਮਿੱਠੇ ਬੋਲ ਨੇ, ਜਿਹਨੇ ਕਦੀ ਆਪਣੀ ਜ਼ਿੰਦਗੀ ਵਿੱਚ ਕੌੜਾ ਬੋਲਿਆ ਹੀ ਨਹੀਂ, ਜਿਹਨੂੰ ਕੌੜਾ ਬੋਲਣਾ ਆਉਂਦਾ ਹੀ ਨਹੀਂ, ਇੰਨੀ ਮਿੱਠੀ ਬਾਣੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੋ ਤਰੀਕੇ ਨੇ, ਇੱਕ ਇਹ ਤਰੀਕਾ ਦਰਸ਼ਨ ਕਰਨ ਦਾ, ਦਰਸ਼ਨ ਨਾਲ ਵੀ ਬਾਣੀ ਅੰਦਰ ਜਾਂਦੀ ਹੈ, ਦੂਜਾ ਤਰੀਕਾ ਹੈ ਕਿ ਬਾਣੀ ਅੰਦਰੋਂ ਸਪਰਸ਼ ਕਰ ਜਾਏ, ਤੇ ਅਸਲੀ ਤਰੀਕਾ ਵੈਸੇ ਦਰਸ਼ਨ ਦਾ। ਹੁਣ ਦਰਸ਼ਨ ਦੇ ਤਰੀਕੇ ਇਹ ਨਹੀਂ, ਆਪਾਂ ਆਉਂਦੇ ਹਾਂ ਕਿ ਰੁਮਾਲਾ ਸਾਹਿਬ ਚੁੱਕਿਆ, ਦਰਸ਼ਨ ਕੀਤੇ, ਗੁਰੂ ਕੇ ਦੀਦਾਰ ਹੋ ਗਏ ਨੇ। ਗੁਰਮੁਖੋ ਅਸਲੀ ਦਰਸ਼ਨ ਉਹ ਨੇ ਕਿ ਜਦੋਂ ਅੱਖਾਂ ਨਾਲ ਗੁਰੂ ਕੀ ਬਾਣੀ ਨੂੰ ਤੱਕਿਆ ਜਾਏ। ਕਈ ਵਾਰੀ ਅਸੀਂ ਜ਼ਬਾਨ ਨਾਲ ਬੋਲਦੇ ਨਹੀਂ, ਇੰਨੇ ਅਭਿਆਸੀ ਗੁਰੂ ਕੇ ਸਿੱਖ ਮਿਲਦੇ ਨੇ ਬਾਣੀ ਪੜ੍ਹਨ ਵਾਲੇ, ਉਹਨਾਂ ਦੇ ਨੇਤਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵੱਲ ਹੁੰਦੇ ਨੇ, ਪਰ ਹਿਰਦੇ ਨੂੰ ਅੱਖਾਂ ਰਾਹੀਂ ਗੁਰੂ ਦਾ ਸ਼ਬਦ ਸਪਰਸ਼ ਕਰੀ ਜਾਂਦਾ, ਬੋਲਦੇ ਨਹੀਂ। ਬਾਣੀ ਦੇ ਸਪਰਸ਼ ਕਰਨ ਦਾ ਤਰੀਕਾ ਕੇਵਲ ਜ਼ਬਾਨ ਨਾਲ ਬੋਲਣਾ ਨਹੀਂ, ਅੱਖਾਂ ਨਾਲ ਦੇਖ ਕੇ, ਹਿਰਦਾ ਟਿਕ ਕੇ ਜਦੋਂ ਬਾਣੀ ਦੇ ਦਰਸ਼ਨ ਕਰਦਾ ਤੇ ਬਾਣੀ ਅੱਖਾਂ ਰਾਹੀਂ ਵੀ ਅੰਦਰ ਸਪਰਸ਼ ਕਰਦੀ ਹੈ। ਦੂਸਰਾ ਤਰੀਕਾ ਕਿ ਜਦੋਂ ਰਸਨਾ ਨਾਲ ਬੋਲਨੇ ਆ, ਬਾਣੀ ਸਾਹਮਣੇ ਸਿਰਫ ਕੰਠੇ ਜ਼ਬਾਨ ਨਾਲ ਬੋਲਨੇ ਆ, ਅੱਖਾਂ ਨਹੀਂ ਦੇਖਦੀਆਂ ਤਾਂ ਵੀ ਸਪਰਸ਼ ਕਰਦੀ ਏ। ਤੇ ਤੀਜਾ ਤਰੀਕਾ ਹੈ ਜਦੋਂ ਅੱਖਾਂ ਨਾਲ ਦੇਖੀਏ ਨਾ, ਰਸਨਾ ਨਾਲ ਬੋਲੀਏ ਨਾ, ਤੇ ਕੰਨਾਂ ਨਾਲ ਬੋਲੇ ਕੋਈ ਸ਼ਬਦ ਜਿਹੜੇ ਨੇ, ਸੁਣੇ ਹੋਏ ਸ਼ਬਦ, ਉਹ ਵੀ ਅੰਦਰ ਨੂੰ ਸਪਰਸ਼ ਕਰਦੇ। ਦੁਨਿਆਵੀ ਤੌਰ ਤੇ ਵੀ ਇਹ ਤਿੰਨ ਤਰੀਕੇ ਨੇ। ਕੋਈ ਤੁਸੀਂ ਕਿਤਾਬ ਪੜ੍ਹੋ, ਭਾਵੇਂ ਉਹਨੂੰ ਜ਼ਬਾਨ ਨਾਲ ਨਾ ਬੋਲੋ, ਅੱਖਾਂ ਨਾਲ ਦੇਖੀ ਜਾਓ ਇੱਕ ਇੱਕ ਅਲਫਾਜ਼ ਨੂੰ,
ਇੱਕ ਇੱਕ ਸ਼ਬਦ ਨੂੰ

0: ਤੇ ਜਦੋਂ ਇੱਕ ਚੈਪਟਰ ਪੂਰਾ ਕਰਾਂਗੇ ਬੋਲੇ ਨਹੀਂ ਪਰ ਅੱਖਾਂ ਨਾਲ ਦੇਖਣ ਤੋਂ ਬਾਅਦ ਇੰਨਾ ਕੁ ਹਿਰਦੇ ਨੂੰ ਸਪਰਸ਼ ਕੀਤਾ ਜੇ ਕਿਤੇ ਉਹ ਭਾਵਕਤਾ ਨੇ ਲਿਖਿਆ ਇੱਕ ਪੰਨਾ ਪੜ੍ਹ ਕੇ ਅੱਖਾਂ ਵਿੱਚ ਪਾਣੀ ਆ ਜਾਏਗਾ ਜੇ ਕਿਤੇ ਉਹ ਕਾਮਤੁਰ ਹੋਏ ਇਨਸਾਨ ਨੇ ਕਿਤੇ ਦੁਨੀਆਂ ਦੇ ਵਕਾਰਾਂ ਦੇ ਸ਼ਬਦ ਵਰਤੇ ਨੇ ਅੱਖਾਂ ਨਾਲ ਪੜ੍ਹ ਕੇ ਇੰਨੇ ਕੁ ਸਪਰਸ਼ ਕਰਨਗੇ ਕਿ ਇੱਕੋ ਦਮ ਸਰੀਰ ਅੰਦਰ ਕਾਮ ਵਾਸ਼ਨਾ ਪੜ੍ਹ ਸਕਦੀ ਹੈ ਜੇ ਕਿਤੇ ਜ਼ੁਲਮ ਹੁੰਦਾ ਤੱਕ ਕੇ ਸ਼ਬਦ ਪੜਾਂਗੇ ਤੇ ਉਹਨਾਂ ਨੂੰ ਅੱਖਾਂ ਨਾਲ ਪੜ੍ਹੀਏ ਤੇ ਸਰੀਰ ਇੱਕੋ ਦਮ ਗੁੱਸੇ ਵਿੱਚ ਆਏਗਾ ਗੁਰਮੁਖੋ ਇਹ ਤਰੀਕੇ ਨੇ ਅੰਦਰ ਬਾਣੀ ਨੂੰ ਸਪਰਸ਼ ਕਰਨ ਦੇ ਦੁਨਿਆਵੀ ਬਾਣੀ ਵੀ ਅੱਖਾਂ ਨਾਲ ਅੰਦਰ ਸਪਰਸ਼ ਕਰ ਦਈਏ ਤੇ ਜਦੋਂ ਕੋਈ ਭਾਵਨਾ ਨਾਲ ਜੁੜ ਕੇ ਜ਼ਬਾਨ ਨਾਲ ਨਹੀਂ ਬੋਲਦਾ ਅੱਖਾਂ ਨੂੰ ਸ਼ਬਦਾਂ ਨੂੰ ਪੜ੍ਹਦਾ ਤੇ ਉਹ ਵੀ ਸ਼ਬਦ ਅੰਦਰ ਅਸਰ ਕਰਦੇ ਨੇ ਦੂਸਰਾ ਤਰੀਕਾ ਬੋਲ ਕੇ ਤੀਸਰਾ ਤਰੀਕਾ ਕੰਨਾਂ ਨਾਲ ਸੁਣ ਕੇ ਤੇ ਮੇਰੇ ਸਾਹਿਬ ਨੇ ਤਿੰਨਾਂ ਦਾ ਜ਼ਿਕਰ ਕੀਤਾ ਹੈ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰ ਨਾਉ ਇਹ ਸਪਰਸ਼ ਅੰਦਰ ਬਾਣੀ ਕਰ ਦੇਖੋ ਜੇ ਕੋਈ ਫਿੱਕਾ ਬੋਲ ਬੋਲਦਾ ਹੈ ਉਹਦੇ ਪੜੇ ਸੁਣੇ ਨੂੰ ਅੰਦਰ ਖਿਡਾਉਂਦਾ ਹੈ ਤੇ ਜਦੋਂ ਬਾਣੀ ਅੰਦਰ ਜਾਏ ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ ਕਹਿਣ ਲੱਗੇ ਉਹਨੇ ਪ੍ਰਮਾਣ ਦਿੱਤਾ ਕਹਿਣ ਲੱਗੇ ਦਰਸ਼ਨ ਪਰਸਨ ਸਰਸਨ ਹਰਸਨ ਦਰਸ਼ਨ ਤੇ ਪਰਸਨ ਇਹ ਦੋ ਸਾਧਨਾ ਵਾਲੇ ਸ਼ਬਦ ਨੇ ਦਰਸ਼ਨ ਕਰਨਾ ਤੇ ਉਸ ਬਾਣੀ ਨੂੰ ਦਰਸ਼ਨ ਤੋਂ ਬਾਅਦ ਹਿਰਦੇ ਵਿੱਚ ਸਪਰਸ਼ ਕਰ ਜਾਏ ਹਿਰਦੇ ਨੂੰ ਛੂ ਜਾਏ ਹੁਣ ਜੇ ਆਪਾਂ ਬਾਣੀ ਦੇ ਦਰਸ਼ਨ ਤਾਂ ਕੀਤੇ ਪਾਠ ਵੀ ਕਰ ਲਿਆ ਨਿਤਨੇਮ ਵੀ ਬੜੀ ਵਾਰੀ ਕੀਤਾ ਹਿਰਦੇ ਨੂੰ ਸਪਰਸ਼ ਨਾ ਕੀਤਾ ਤੇ ਉਹਨੇ ਉਹ ਰਹਿਮਤ ਨਹੀਂ ਹੋਣੀ ਇਕਾਗਰਤਾ ਨਾਲ ਜਦੋਂ ਹਿਰਦੇ ਨੂੰ ਸ਼ਬਦ ਬਿੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਦੋਂ ਤਬਦੀਲੀ ਆਉਂਦੀ ਏ ਦੋ ਸ਼ਬਦ ਚੇਤੇ ਰੱਖੀ ਸਾਧਨਾ ਦੇ ਦਰਸ਼ਨ ਪਰਸਨ ਤੇ ਉਹਨਾਂ ਨਾਲ ਤਬਦੀਲੀ ਕੀ ਹੁੰਦੀ ਹੈ ਸਰਸਨ ਹਰਸਨ ਅੰਦਰ ਖੇੜਾ ਅੰਦਰ ਆਨੰਦ ਆ ਜਾਂਦਾ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਦਾਤਾ ਗਾਉਂਦੇ ਸਾਰੇ ਨੇ ਪੜ੍ਹਦੇ ਸਾਰੇ ਨੇ ਕੀ ਕਾਰਨ ਕਿ ਸਾਰਿਆਂ ਦੇ ਹਿਰਦੇ ਨੂੰ ਸਪਰਸ਼ ਨਹੀਂ ਕਰਦੀ ਕਹਿਣ ਲੱਗੇ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸਮਾਣੀ ਜਿਹਦੇ ਹਿਰਦੇ ਵੀ ਸਮਾ ਜਾਏ ਉਹਦੀ ਅਗਲੀ ਅਵਸਥਾ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਜਿਹੜੇ ਤੁਹਾਡੇ ਅੰਦਰ ਨੂੰ ਅੰਮ੍ਰਿਤ ਦਾ ਰਸ ਦੇ ਤੁਹਾਡੇ ਅੰਦਰ ਟਿਕਾ ਦੇ ਕਹਿੰਦੇ ਨੇ ਇਸ ਬਾਣੀ ਨੂੰ ਗਾਈ ਤੇ ਜਦੋਂ ਪੁੱਛਿਆ ਮਹਾਰਾਜ ਜਿਹੜੇ ਫਿੱਕੇ ਬੋਲ ਨੇ ਕਹਿੰਦੇ ਨੇ ਸਿੱਖਾਂ ਦੇਖੀ ਆਪਣੀ ਜ਼ਿੰਦਗੀ ਵਿੱਚ ਬਾਣੀ ਤੋਂ ਵੱਧ ਕਿਸੇ ਨੂੰ ਹਿਰਦੇ ਵਿੱਚ ਥਾਂ ਨਾ ਦੇ ਮਹਾਰਾਜ ਕੀ ਦੂਜੇ ਸ਼ਬਦ ਨਹੀਂ ਇੱਥੇ ਰੱਖਦੇ ਕਹਿਣ ਲੱਗੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਮਹਾਰਾਜ ਕਿਉਂ ਕੱਚੀ ਏ ਕਹਿਣ ਲੱਗੇ ਨੂੰ ਕਹਿਣ ਵਾਲੇ ਕੱਚੇ ਨੇ ਮਹਾਰਾਜ ਕਹਿਣ ਵਾਲੇ ਕੱਚੇ ਕਿਵੇਂ ਹੁਣ ਇਹਦਾ ਅਰਥ ਇਹ ਵੇ ਕਿ ਉਹਨਾਂ ਦੇ ਆਪਣੇ ਹਿਰਦੇ ਵਿੱਚ ਸੱਚ ਨਹੀਂ ਆਪ ਝੂਠ ਨਾਲ ਜੁੜੇ ਨੇ ਤੇ ਭਾਵੇਂ ਉਹ ਕਵਿਤਾ ਜਿੱਡੀ ਮਰਜ਼ੀ ਵੱਡੀ ਕਹਿ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬੜੇ ਪਖੰਡੀਆਂ ਨੇ ਬਣਾਏ ਕਿ ਉਹ ਕੱਚੀ ਬਾਣੀ ਅੱਜ ਤੀਕਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁਕਾਬਲਾ ਕਰ ਸਕੀਏ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜੇ ਆਪਣੇ ਅੰਦਰੋਂ ਥਿੜਕੇ ਨੇ ਕਾਮੀ ਨੇ ਵਿਸ਼ਈ ਨੇ ਰੱਜ ਕੇ ਵਕਾਰ ਭੋਗਦੇ ਨੇ ਜਿੰਨੇ ਮਰਜ਼ੀ ਨਕਲ ਮਾਲ ਕੇ ਅੱਖਰ ਲਿਖੀ ਜਾਣ ਉਹਨਾਂ ਦੇ ਅੱਖਰ ਕਿਸੇ ਦੇ ਹਿਰਦੇ ਨੂੰ ਰੱਬ ਨਾਲ ਨਹੀਂ ਜੋੜਨਗੇ ਤੇ ਸੱਚ ਜਾਣੋ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਤਾਂ ਹੋਇਆ ਜਿੱਦਣ ਗੁਰੂ ਦੇ ਕੰਨਾਂ ਵਿੱਚ ਕੱਚੇ ਦੀ ਬਾਣੀ ਦੀ ਆਵਾਜ਼ ਪਈ ਸੀ ਆਓ ਪ੍ਰਕਾਸ਼ ਦਿਵਸ ਵੱਲ ਆਉਣਾ ਕੱਚੇ ਦੇ ਸ਼ਬਦ ਕੰਨਾਂ ਵਿੱਚ ਪਏ ਤੇ ਉਹਦੇ ਵਿੱਚ ਇੱਕ ਸੋਚ ਪੂਰੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਨੂੰ ਵੱਖ ਕਰ ਦੇਣਾ ਚਾਹੀਦਾ ਇੱਕ ਸ਼ਬਦ ਸੀ ਕਹਿੰਦੇ ਹਾਂ ਬੀੜ ਦੇਖੋ ਅੱਜ ਵੀ ਅਸੀਂ ਸ਼ਬਦ ਵਰਤਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਾਂ ਕਹਿੰਦੇ ਹਾਂ ਬੀੜ ਦੀ ਸੰਪਾਦਨਾ ਬੀੜ ਦੇ ਅਖਰੀ ਅਰਥ ਕੀ ਨੇ ਬੜੇ ਸੋਹਣੇ ਅਰਥ ਕੀਤੇ ਨੇ ਡਾਕਟਰ ਰਤਨ ਸਿੰਘ ਜੱਗੀ ਨੇ ਬੀੜ ਦਾ ਅਰਥ ਹੁੰਦਾ ਹੈ ਬੰਨਣਾ ਬੀੜ ਦਾ ਅਰਥ ਹੁੰਦਾ ਹੈ ਸਮੇਟਣਾ ਬੀੜ ਦੇ ਅਰਥ ਕੀਤੇ ਗਏ ਨੇ ਆਪਾਂ ਕਹਿੰਦੇ ਹਾਂ ਆਦ ਬੀੜ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਸ਼ਬਦ ਲਈ ਅਸੀਂ ਵਰਤਨੇ ਆ ਕਿ ਬੀੜ ਹੈ ਬੀੜ ਦਾ ਅਰਥ ਹੈ ਉਹ ਸ਼ਬਦ ਉਹ ਪੋਥੀਆਂ ਜਿਹੜੀਆਂ ਵੱਖ ਵੱਖ ਥਾਵਾਂ ਤੇ ਪਈਆਂ ਸਨ ਉਹਨਾਂ ਸ਼ਬਦਾਂ ਨੂੰ ਸਾਰਿਆਂ ਨੂੰ ਇੱਕੋ ਥਾਂ ਤੇ ਤਰਤੀਬ ਨਾਲ ਸਮੇਟਣ ਦਾ ਨਾਮ ਹੈ ਬੀੜ ਬੀੜ ਆ ਗਿਆ ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਗਿਆ। ਸਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਵਰੂਪ ਦਾ ਸੰਪਾਦਨਾ ਕੀਤੀ। ਇਹਦਾ ਕਾਰਨ ਵੈਸੇ ਕਈ ਵਾਰੀ ਅਰਜ਼ ਕੀਤੀ ਹੈ, ਸਿਆਣੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਦੇ ਤਿੰਨ ਕਾਰਨ ਦੱਸੇ ਨੇ। ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ ਥਾਂ ਥਾਂ ਤੇ ਇਹ ਪੰਥ ਫੈਲ ਚੁੱਕਾ ਸੀ ਤੇ ਪੰਥ ਨੂੰ ਚਲਾਉਣ ਦੇ ਲਈ ਗੁਰੂ ਗ੍ਰੰਥ ਹੋਣਾ ਅਤਿ ਜ਼ਰੂਰੀ ਸੀ, ਕਿਉਂਕਿ ਪੰਥ ਲਈ ਗ੍ਰੰਥ ਅਤਿ ਜ਼ਰੂਰੀ ਹੈ। ਦੂਜਾ ਕਾਰਨ ਸੀ ਕਿ ਗੁਰੂ ਦਾ ਸਰੀਰ ਇੱਕ ਹੈ, ਦਰਸ਼ਨ ਕਰਨ ਵਾਲੇ ਲੱਖਾਂ ਜਗਿਆਸੂ ਨੇ ਤੇ ਗੁਰੂ ਦੇ ਦਰਸ਼ਨ ਇੱਕੋ ਸਮੇਂ ਲੱਖਾਂ ਸਿੱਖ ਕਿਵੇਂ ਕਰ ਸਕਣ। ਤੀਸਰਾ ਕਾਰਨ ਸੀ ਕਿ ਕੱਚੇ ਬਾਣੀ ਪੈ ਰੱਖਦੇ ਸਨ, ਇੰਨੀ ਚਲਾਕੀ ਦੇ ਨਾਲ ਇੱਥੋਂ ਤੱਕ ਸਿੱਖ ਤਵਾਰੀ ਕਹਿੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਉਹਨਾਂ ਚਲਾਕ ਬੰਦਿਆਂ ਨੇ ਆਪਣੀ ਪੁਸਤਕ ਤਿਆਰ ਕਰ ਲਈ ਸੀ। ਅੱਜ ਭਾਵੇਂ ਅਸੀਂ ਜਿਹੜੇ ਮਨਮੁਖ ਬੰਦੇ ਗ੍ਰੰਥ ਰੱਖਦੇ ਨੇ, ਸ਼ਬਦ ਪੁਸਤਕ ਰੱਖਦੇ ਨੇ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਗ੍ਰੰਥ ਗੁਰੂ ਕੇ ਸਿੱਖੋ। ਸਿੱਖ ਦੀ ਜ਼ਬਾਨ ਤੇ ਜਦੋਂ ਗ੍ਰੰਥ ਦੀ ਆਵਾਜ਼ ਹੈ ਤੇ ਕੱਲੇ ਗੁਰੂ ਗ੍ਰੰਥ ਦੀ ਗੱਲ ਕਰੇ, ਉਹ ਪਖੰਡੀ ਦੀ ਕਿਤਾਬ ਤਾਂ ਹੋ ਸਕਦੀ ਹੈ, ਉਹ ਪਖੰਡੀ ਦੀ ਪੁਸਤਕ ਤਾਂ ਹੋ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਸ਼ਬਦ ਗ੍ਰੰਥ ਕੇਵਲ ਗੁਰੂ ਲਈ ਨਿਕਲਦਾ ਹੋਵੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਲਈ ਤੀਸਰਾ ਕਾਰਨ ਸੀ ਕਿ ਕੱਚਿਆਂ ਨੇ ਬਾਣੀ ਰੱਖ ਦਿੱਤੀ, ਇੰਨੀ ਚਲਾਕੀ ਵਰਤੀ ਕਿ ਪਹਿਲੀਆਂ ਚਾਰ ਪਾਤਸ਼ਾਹੀਆਂ ਦੇ ਸ਼ਬਦ ਵੀ ਉਸ ਪੁਸਤਕ ਵਿੱਚ ਪਾ ਦਿੱਤੇ ਤੇ ਬੜੇ ਪਿਆਰੇ ਬਚਨ ਹੁੰਦੇ ਨੇ, ਕਦੀ ਪੜ੍ਹੋ। ਕਹਿੰਦੇ ਨੇ ਇੱਕ ਦਿਨ ਗੁਰੂ ਅਰਜੁਨ ਦੇਵ, ਪਹਿਲਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਕੀ ਹੈ, ਪ੍ਰਾਤਾਂ ਕਾਲ ਉੱਠੇ ਨੇ, ਆਪਣੀ ਸੁਰਤ ਨੂੰ ਅੱਜ ਲੈ ਜਾਓ ਰਾਮਸਰ ਦੇ ਕਿਨਾਰੇ, ਚੁੱਕੋ ਆਪਣੀ ਸੁਰਤ ਨੂੰ ਲੈ ਜਾਓ ਅੱਜ ਧੰਨ ਗੁਰੂ ਅਮਰ ਰਾਮਦਾਸ ਸੱਚੇ ਪਿਤਾ ਜੀ ਦੇ ਦਰਬਾਰ ਵਿੱਚ ਤੇ ਆਪ ਗੁਰਮੁਖਾਂ ਨੇ ਦੇਖੇ ਨੇ ਪਹਿਲੇ ਪ੍ਰਕਾਸ਼ ਉਤਸਵ ਕਿਵੇਂ ਭਾਵਨਾ ਨਾਲ ਅੰਮ੍ਰਿਤਸਰ ਦੀ ਸੰਗਤਾਂ, ਉਹਨਾਂ ਨੇ ਅੱਜ ਦੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਏ। ਪਹਿਲਾ ਕਾਰਨ ਗੁਰੂ ਅਰਜੁਨ ਦੇ ਬਾਹਰ ਨਿਕਲੇ ਨੇ, ਮਨ ਵਿੱਚ ਹੀ ਖਿਆਲ ਪੁਰਿਆ ਕਿ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਭਾਰੀ ਤਾਦਾਦ ਵਿੱਚ ਇਹਦੇ ਵਿੱਚ ਲੋਕ ਸ਼ਾਮਿਲ ਹੋ ਗਏ ਨੇ। ਵੈਸੇ ਅਰਦਾਸ ਵਿੱਚ ਪੰਥ ਸ਼ਬਦ ਆਉਣਾ, ਇਹਦੀ ਵਿਆਖਿਆ ਆਪਾਂ ਕਰਾਂਗੇ। ਪੰਥ ਦਾ ਅਖਰੀ ਅਰਥ ਰਾਹ ਹੁੰਦਾ, ਰਸਤਾ ਹੁੰਦਾ। ਖਾਲਸਾ ਪੰਥ ਕਿਉਂ ਵੇ, ਆਪਾਂ ਕਹਾਂਗੇ ਵੀ ਕਦੀ ਕਿਸੇ ਬੰਦੇ ਨੂੰ ਕਹਿੰਦੇ ਹਾਂ ਰਾਹ, ਰਾਹੀ ਤੇ ਕਿਹਾ ਜਾਂਦਾ, ਕਦੀ ਅਸੀਂ ਨੀ ਕਹਿੰਦੇ ਵੀ ਫਲਾਣਾ ਬੰਦਾ ਰਾਹ ਹੈ, ਪਰ ਹਜ਼ੂਰ ਨੇ ਖਾਲਸੇ ਲਈ ਸ਼ਬਦ ਪੰਥ ਵਰਤਿਆ ਹੈ। ਪੰਥ ਦਾ ਅਰਥ ਹੈ ਰਸਤਾ, ਕਿ ਦੁਨੀਆਂ ਦੇ ਲੋਕੋ ਜੇ ਆਪਣਾ ਭਲਾ ਲੋਚਦੇ ਹੋ, ਖਾਲਸਾ ਇੱਕ ਮਾਰਗ ਹੈ ਤੇ ਜਿਹੜਾ ਇਸ ਮਾਰਗ ਤੇ ਚੱਲੇਗਾ ਉਹ ਨਿਰੰਕਾਰ ਦੇ ਘਰ ਤੱਕ ਪਹੁੰਚ ਜਾਏਗਾ। ਤੇ ਸਿੱਖ ਆਪਣੇ ਆਪ ਵਿੱਚ ਇੱਕ ਮਾਰਗ ਹੈ, ਲੋਕਾਂ ਨੂੰ ਚੱਲਦਾ ਫਿਰਦਾ ਰਾਹ ਦੱਸਣ ਵਾਲਾ ਮਾਰਗ ਨਹੀਂ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠੇ। ਇਤਿਹਾਸਕਾਰਾਂ ਨੇ ਇੱਕ ਬਚਨ ਕਿਹਾ, ਏਕ ਦਿਵਸ ਪ੍ਰਭ ਪ੍ਰਾਤਹ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਕਿ ਗੁਰੂ ਨਾਨਕ ਦਾ ਪੰਥ ਫੈਲ ਗਿਆ ਹੈ। ਤੇ ਕਿਉਂਕਿ ਬਾਬੇ ਨਾਨਕ ਨੇ ਆਪ ਸਿਆਣੇ ਬੈਠੇ ਹੋ, ਪੰਥ ਤਾਂ ਪਹਿਲੇ ਜਾਮੀ ਰੱਖ ਦਿੱਤਾ ਸੀ ਤੇ ਪੰਥ ਉਹਨਾਂ ਲੋਕਾਂ ਦਾ ਸੀ ਜਿਹੜੇ ਸੱਚ ਨਾਲ ਜੁੜੇ ਨੇ। ਦੇਖੋ ਇਸ ਬਾਣੀ ਵਿੱਚ ਉਹ ਭਗਤ ਨੇ ਜਿਨ੍ਹਾਂ ਨੇ ਨਾ ਤਾਂ ਵੇਦਾਂ ਦੀ ਪਰਵਾਹ ਕੀਤੀ ਤੇ ਨਾ ਉਹਨਾਂ ਨੇ ਕਿਤਾਬਾਂ ਦੀ ਗੱਲ ਨੂੰ ਮੰਨਿਆ, ਉਹ ਸ਼ਰੇਆਮ ਕਹਿ ਕੇ ਗਏ। ਕਹਿਣ ਲੱਗੇ ਤੂੰ ਕਹਿੰਦਾ ਧਰਮ ਗ੍ਰੰਥ, ਤੇ ਕਬੀਰ ਕਹਿੰਦਾ ਮੈਨੂੰ ਇੰਜ ਲੱਗਦਾ ਜਿਵੇਂ ਸੰਡਲ ਮੇਰੇ ਪੈਰਾਂ ਨੂੰ ਮਾਰਨਾ ਪਿਆ। ਇੱਕ ਤੁਕ ਆਉਂਦੀ ਹੈ, ਵੇਦ ਕੀ ਪੁੱਤਰੀ ਸਿਮਰਤ ਭਾਈ, ਗੁਰੂ ਗ੍ਰੰਥ ਸਾਹਿਬ ਵਿੱਚ ਵੇਦਾਂ ਵਿੱਚੋਂ ਸਿਮਰਤੀਆਂ ਨਿਕਲੀਆਂ, ਉਹਨਾਂ ਸਿਮਰਤੀਆਂ ਵਿੱਚੋਂ ਮਨੂੰ ਸਿਮਰਤੀ ਹੈ। ਕਹਿਣ ਲੱਗੇ ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਆਈ। ਕਹਿਣ ਲੱਗੇ ਸੰਗਲ ਲੈ ਕੇ ਆ ਗਈ ਜਿਹੜੇ ਸਾਡੇ ਪੈਰਾਂ ਨੂੰ ਮਾਰ ਦਿੱਤੇ, ਕਿ ਤੈਨੂੰ ਕੋਈ ਹੱਕ ਨੀ, ਤੂੰ ਨਾਮ ਨੀ ਜਪ ਸਕਦਾ, ਤੈਨੂੰ ਕੋਈ ਹੱਕ ਨੀ, ਤੂੰ ਪ੍ਰਭੂ ਨੀ ਕਹਿ ਸਕਦਾ। ਤੇ ਜਦੋਂ ਭਗਤ ਆਪਣੀ ਮੌਜ ਵਿੱਚ ਬੈਠਾ, ਲੋਕਾਂ ਕਿਹਾ ਤੂੰ ਮੰਨਦਾ ਨਹੀਂ, ਜੇ ਵੇਦ ਨੀ ਮੰਨਦਾ ਤੂੰ ਮੁਸਲਮਾਨ ਹੈ, ਬੋਲ ਕਿਹਨੂੰ ਮੰਨਣਾ। ਉਹ ਕਹਿੰਦਾ ਪੰਡਿਤ ਮੁੱਲਾ ਜੋ ਲਿਖ ਦੀਆ ਛਾਂਡ ਚੱਲੇ ਹਮ ਕਛੂ ਨਾ ਲਈਆ। ਕਹਿਣ ਲੱਗਾ ਫਿਰ ਕਿਹਾ ਵੀ ਤੈਨੂੰ ਅਸੀਂ ਦੇਖਾਂਗੇ, ਤੂੰ ਸ਼ਰ੍ਹਾਂ ਵਿੱਚ ਨਹੀਂ। ਉਹ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੂ, ਪੰਡਿਤ ਮੁੱਲਾ ਸਾਡੇ ਦੋ ਕਹਿੰਦੇ ਲੜਾਈ ਤਾਂ ਪਾਓ ਜੋ ਮੈਂ ਤੁਹਾਡੇ ਵਿੱਚੋਂ ਹੋਵਾਂ, ਮੇਰਾ ਤੇ ਮਾਰਗ ਇੱਕ ਵੱਖਰਾ ਹੈ। ਉਹ ਅਸਲ ਵਿੱਚ ਸੀ ਨਿਰਮਲ ਮਾਰਗ, ਉਹ ਸੀ ਨਿਰਮਲ ਪੰਥ। ਅਰਜ਼ ਕਰ ਰਿਹਾ ਬਾਬੇ ਨਾਨਕ ਨੇ ਸ਼ਬਦ ਦੀ ਰਹਿਮਤ ਨਾਲ ਇੱਕ ਨਿਰਮਲ ਪੰਥ ਚਲਾਇਆ, ਤਾਂ ਹੀ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਸੀ ਬਾਣੀ ਦਾਨ, ਸਿੱਕਾ ਸੀ ਸ਼ਬਦ ਦਾਨ, ਤੇ ਚੇਤੇ ਰੱਖੋ ਸੱਚੇ ਸ਼ਬਦ ਵਿੱਚੋਂ ਹੀ ਪੰਥ ਦਾ ਜਨਮ ਹੋਇਆ। ਸੱਚੇ ਸ਼ਬਦ ਵਿੱਚੋਂ ਪੰਥ ਨਿਕਲਿਆ। ਖਜੂਰ ਨੇ ਉੱਤੇ ਸ਼ਬਦ ਵਰਤੇ, ਏਕ ਦਿਵਸ ਪ੍ਰਭ ਪ੍ਰਾਤਹ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ ਅਬ ਗ੍ਰੰਥ। ਪੰਥ ਨੂੰ ਚਲਾਉਣ ਲਈ ਗ੍ਰੰਥ ਹੋਣਾ ਅਤ ਜ਼ਰੂਰੀ ਹੈ। ਪਹਿਲਾ ਕਾਰਨ ਇਹ ਸੀ, ਤੇ ਦੂਜਾ, ਬੜੀ ਕਿਰਪਾ ਕੀਤੀ ਮੇਰੇ ਦਾਤੇ ਨੇ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਇਹ ਮਤ ਕਿਸੇ ਦੂਜੇ ਦੀ ਆਸ ਰੱਖ ਕੇ ਚੱਲੀਏ। ਖਜੂਰ ਨੇ ਦੇਖਿਆ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿਤਰ ਸਹਿ, ਸੂਰਜ ਪ੍ਰਕਾਸ਼ ਕਵੀ ਸੰਤੋਖ, ਕਿ ਗੁਰੂ ਦਾ ਸਰੀਰ ਇੱਕ, ਸਾਰੀਆਂ ਥਾਵਾਂ ਤੇ ਸਿੱਖ ਕਿਵੇਂ ਦਰਸ਼ਨ ਕਰਨ, ਤੇ ਕੈਸੀ ਰਹਿਮਤ ਕਰ ਦਿੱਤੀ ਮੇਰੇ ਦਾਦੇ ਨੇ। ਜੇ ਕਹਿੰਦੇ ਲਓ ਜੀ ਪੰਜਾਬ ਵਾਲੇ ਸਿੱਖਾਂ ਦਾ ਗੁਰੂ ਹੈ, ਜੇ ਅਮਰੀਕਾ ਵਾਲਿਆਂ ਦਾ ਬਣਾ ਹੋਰ ਬਣ ਜਾਂਦਾ, ਜਿਵੇਂ ਸਮਾਂ ਚੱਲਦਾ, ਕਹਿੰਦੇ ਵੀ ਅਸਾਮ ਵਾਲਿਆਂ ਦਾ ਦੂਜਾ, ਬੰਗਾਲ ਵਾਲਿਆਂ ਦਾ ਹੋਰ ਹੈ। ਮੇਰੇ ਗੁਰੂ ਨੇ ਕਿਹਾ ਵੀ ਇੱਕ ਵੇਲੇ ਇੱਕੋ ਸਮੇਂ ਲੱਖਾਂ ਸਿੱਖਾਂ ਨੇ ਦਰਸ਼ਨ ਕਰਨੇ ਹੋਣ, ਤੇ ਇੱਕੋ ਗੁਰੂ ਕਿਵੇਂ ਦਰਸ਼ਨ ਦੇਵੇ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰੋ, ਜਿੱਥੇ ਵੀ ਭਾਵਨਾ ਨਾਲ ਹੁਕਮ ਲੈ ਤੇ ਹੁਕਮ ਦੇ ਰੂਪ ਵਿੱਚ ਗੁਰੂ ਉਹਦੇ ਨਾਲ ਰਹਿ। ਦੂਜਾ ਕਾਰਨ ਇਹ ਸੀ, ਭਾਈ ਸਾਹਿਬ ਨੇ ਸ਼ਬਦ ਵਰਤੇ, ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿ ਦਰਸ਼ਨ ਹੈ, ਤੇ ਗੁਰੂ ਗ੍ਰੰਥ ਸਾਹਿਬ ਕੀ ਹੈ। ਕਹਿਣ ਲੱਗੇ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਸਾਰੇ ਸਮੇਂ ਤੇ ਰਹੇਗਾ, ਤੇ ਮਹਾਰਾਜ ਦਾ ਕਿੰਨਾ ਕੁ ਅਦਬ ਕਰੀਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਨੂੰ ਮੱਥੇ ਟੇਕਦੇ ਹੋ ਨਾ, ਮੇਰੇ ਸਰੂਪ ਤੇ ਜਾਂ ਤੇ ਦੀਰਜ, ਸਾਹਿਬ ਜਾਨ ਅਦੈਬ ਕਹਿਦਾ ਹੈ, ਮੇਰੇ ਸਰੂਪ ਤੋਂ ਵੱਧ ਤੁਸੀਂ ਜੇ ਅਦਬ ਕਰਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਿਓ। ਦੂਜਾ ਕਾਰਨ ਇਹ ਸੀ। ਹੁਣ ਤੀਜਾ ਕਾਰਨ ਕੀ ਸੀ ਮੇਰੇ ਦਾਤਾ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੇਰੇ ਚਰਨਾਂ ਨੂੰ ਪਕੜੀਏ, ਬੜੀ ਮਿਹਰ ਕੀਤੀ ਆ, ਅੱਜ ਇੰਨੀ ਮਿਹਰ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇ ਗਏ। ਜੇ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਲੈ ਕੇ ਭਟਕਦਾ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਹੁੰਦਾ ਨਾ, ਤੇ ਸ਼ਾਇਦ ਸਿੱਖ ਦੀ ਹੋਂਦ ਹੀ ਨਾ ਰਹੀ। ਖਜੂਰ ਨੇ ਇੰਨੀ ਕਿਰਪਾ ਕੀਤੀ, ਤਵਜੋ ਦਿਓ। ਕਹਿਣ ਲੱਗੇ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਰ, ਉਹਦੇ ਵਿੱਚ ਲਿਖਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਹੋਇਆ। ਸਿੱਖ ਨੇ ਕੀਰਤਨ ਕੀਤਾ, ਕੀਰਤਨ ਕਰਦਿਆਂ ਕਰਦਿਆਂ ਉਹਨੇ ਇੱਕ ਸ਼ਬਦ ਮਿਹਰਵਾਨ ਦਾ ਪੜ੍ਹ ਦਿੱਤਾ, ਤੇ ਮਿਹਰਵਾਨ ਬਾਬੇ ਪਿਰਥੀਏ ਦਾ ਪੁੱਤਰ ਸੀ। ਜਦੋਂ ਸ਼ਬਦ ਉਚਾਰਦਾ ਤੇ ਲਫ਼ਜ਼ ਉਹ ਵੀ ਸ਼ਬਦ ਉਹ ਵੀ ਨਾਨਕ ਵਰਤਦਾ, ਕਿਉਂਕਿ ਨਾਨਕ ਮੋਹਰ ਹੈ ਨਾ। ਕਹਿਣ ਲੱਗੇ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਈ ਪਿਰਾਈ, ਨਾਨਕ ਸ਼ਬਦ ਦੀ ਵਰਤੋਂ ਉਹਨੇ ਕੀਤੀ। ਕੀਰਤਨ ਕਰਦਿਆਂ ਕਰਦਿਆਂ ਇੱਕ ਸਿੱਖ ਨੇ ਕਿਤੇ ਸ਼ਬਦਾਂ ਵਿੱਚ ਮਿਹਰਵਾਨ ਦੀਆਂ ਦੋ ਤੁਕਾਂ ਹੀ ਪੜ੍ਹ ਦਿੱਤੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਸਰਵਣਾਂ ਵਿੱਚ ਇਹ ਸ਼ਬਦ ਪਏ, ਤੇ ਭਾਈ ਗੁਰਦਾਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜੀ, ਭਾਈ ਸਾਹਿਬ ਜੀ, ਭਾਵੇਂ ਰਿਸ਼ਤੇਦਾਰੀ ਵਿੱਚ ਭਾਈ ਗੁਰਦਾਸ ਮਾਮਾ ਜੀ ਨੇ। ਕਹਿਣ ਲੱਗੇ ਇੱਕ ਕੰਮ ਅਤ ਜ਼ਰੂਰੀ ਕਰਨਾ, ਤੁਹਾਡੀ ਸਲਾਹ ਲੈਣੀ ਹੈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੀੜ ਸਾਹਿਬ ਤੋਂ ਬੁਲਾਇਆ ਗਿਆ, ਧਿਆਨ ਵਿਆਜ ਬੁਲਾ ਕੇ ਸਲਾਹ ਕੀਤੀ, ਬਾਬਾ ਜੀ ਕਿ ਦੇਖੋ ਮੀਣੇ ਗੁਰੂ ਕੀ ਬਾਣੀ ਵਿੱਚ ਮਿਲਾਵਟ ਪੈ ਕਰਦੇ ਨੇ, ਇਹ ਵੀ ਸੁਣਿਆ ਕਿ ਚਾਰ ਪਾਤਸ਼ਾਹੀਆਂ ਦੀ ਸ਼ਬਦਾਂ ਵਿੱਚ ਉੱਥੇ ਗ੍ਰੰਥ ਨਹੀਂ ਸ਼ਬਦ ਵਰਤਿਆ, ਉਹਨਾਂ ਨੇ ਇੱਕ ਪੁਸਤਕ ਬਣਾ ਦਿੱਤੀ ਏ, ਤੇ ਭਾਈ ਗੁਰਦਾਸ ਆਪਾਂ ਇੱਕ ਕੰਮ ਕਰੀਏ, ਸਿੱਖਾਂ ਦਾ ਭਲਾ ਇਹਦੇ ਵਿੱਚ ਆਉਣਾ, ਜੇ ਕੱਚੇ ਦਾ ਸ਼ਬਦ ਇੱਕ ਵੀ ਵਿੱਚ ਪੈ ਗਿਆ ਤੇ ਸਿੱਖ ਦਾ ਤਾਰ ਉਤਾਰਾ ਨਹੀਂ, ਗੁਰੂ ਕੀ ਬਾਣੀ ਨੂੰ ਤੇ ਮੀਣਿਆਂ ਦੀ ਬਾਣੀ ਨੂੰ ਆਪਾਂ ਵੱਖ ਵੱਖ ਕਰ ਦਈਏ। ਉੱਥੇ ਭਾਈ ਸਾਹਿਬ ਕੇਸਰ ਸਿੰਘ ਛਿੱਬਰ ਨੇ, ਛਿੱਬਰ ਘਰਾਣੇ ਦਾ ਬੜਾ ਵੱਡਾ ਯੋਗਦਾਨ ਹੈ, ਬ੍ਰਾਹਮਣ ਨੇ, ਪਰ ਚੇਤੇ ਰੱਖੋ ਭਾਈ ਮਤੀ ਦਾਸ ਤੇ ਸਤੀ ਦਾਸ ਵੀ ਇਸੇ ਘਰਾਣੇ ਵਿੱਚੋਂ ਨੇ ਵੱਡੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ। ਹਜ਼ੂਰ ਨੇ ਕਿਰਪਾ ਕੀਤੀ, ਉੱਥੇ ਬਚਨ ਲਿਖੇ ਨੇ ਤੇ ਸ਼ਬਦ ਕੇਸਰ ਸਿੰਘ ਦੇ ਨੇ, ਤੇ ਗੁਰੂ ਅਰਜਨ ਦੇਵ ਦੇ ਮੁੱਖ ਤੋਂ ਕਢਾ ਰਿਹਾ। ਕਹਿਣ ਲੱਗੇ ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਦੇਖੋ ਸ਼ਬਦ ਕਵੀਸ਼ਰੀ ਵਰਤਿਆ, ਇਹ ਨੀ ਕਿਆ ਬਾਣੀ ਉਚਾਰਦਾ, ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਹਿੰਦੀ, ਗੁਰਮੁਖੀ, ਫਾਰਸੀ ਨਾਲੇ ਸੰਸਕ੍ਰਿਤ ਪੜ੍ਹੇ, ਚਾਰ ਭਾਸ਼ਾ ਦਾ ਵਿਦਵਾਨ ਸੀ ਮਿਹਰਵਾਨ। ਕਦੀ ਮਿਹਰਵਾਨ ਦੇ ਟੀਕੇ ਨੂੰ ਪੜ੍ਹੀਏ, ਟੀਕਾਕਾਰੀ ਬੜੇ ਕਮਾਲ ਦੀ ਕੀਤੀ ਉਹਨੇ। ਮਿਹਰਬਾਨ ਪੁੱਤਰ ਪਿਰਸੀਏ ਦਾ ਕਵੀਸ਼ਰੀ ਕਰੇ, ਹਿੰਦੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਰ। ਸ਼ਬਦ ਬਾਬੇ ਨਾਨਕ ਦਾ ਲਿਖਦਾ ਪਿਆ, ਕਹਿੰਦੇ ਨੇ ਨੀੜਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਵਿੱਚ ਲਿਖ ਪਾਇਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਬਾਨ ਦਾ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਣੀ ਪੜਿਆ ਤੇ ਨਾਲ ਕਹਿ ਦਿੱਤਾ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਮ ਦੇ ਪੈ ਨੇ ਰਲਾ ਵਿੱਚ ਨਾ ਰਲਾ ਧਰੀਏ, ਗੁਰੂ ਕੀ ਬਾਣੀ ਅਲਹਿਦਾ ਕਰ ਦਈਏ। ਹੁਣ ਸੋਚ ਪੂਰੀ, ਵੈਸੇ ਤਾਂ ਸੱਚ ਜਾਣੋ ਜਦੋਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋ ਗਈ ਸੀ ਨਾ, ਇਹਦਾ ਮਤਲਬ ਕਿ ਸਿੱਖਾਂ ਚੇਤੇ ਰੱਖੀ, ਐਵੇਂ ਕਿਤੇ ਪਰਛੱਤੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਰੱਖ ਕੇ ਬਹਿ ਜੀ। ਗੁਰਮੁਖਾ ਚੇਤੇ ਰੱਖ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪਹਿਲਾਂ ਮੇਰੇ ਦਾਦੇ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਇੰਨੀ ਕਿਰਪਾ ਕੀਤੀ ਕਿ ਜਿੱਥੇ ਪ੍ਰਕਾਸ਼ ਕਰਨਾ। ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ, ਬਾਬਾ ਜੀ ਨੇ ਮੇਰੇ ਲਈ ਹੁਕਮ? ਕਹਿਣ ਲੱਗੇ, ਬਾਬਾ ਜੀ ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿੱਖ ਸੰਗਤ ਨੂੰ ਗੁਰਮਤ ਦਾ ਉਪਦੇਸ਼ ਦਿਲ ਕਰਾਉਣਾ ਸਾਡੀ ਥਾਂ ਤੇ। ਇਹਦਾ ਮਤਲਬ ਸਿੱਖਾ, ਕਿਸ ਅਵਸਥਾ ਤੇ ਤੂੰ ਪਹੁੰਚਿਆ ਕਿ ਗੁਰੂ ਦੀ ਥਾਂ ਤੇ ਓਨੇ ਦਿਨ ਸੰਗਤ ਨੂੰ ਤੁਸੀਂ ਉਪਦੇਸ਼ ਦੇਣਾ ਜਿੰਨੇ ਦਿਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਤਿਆਰ ਪੈ ਕਰਦੇ। ਬਾਬਾ ਬੁੱਢਾ ਸਾਹਿਬ ਦੀ ਉਮਰ ਉਸ ਵੇਲੇ 100 ਸਾਲ ਤੋਂ ਉੱਤੇ ਢੁਕਦੀ ਪਈ। ਸਤਿਕਾਰਯੋਗ ਬਾਬਾ ਜੀ ਦਰਬਾਰ ਸਾਹਿਬ ਆ ਗਏ। ਧੰਨ ਗੁਰੂ ਅਰਜਨ ਦੇਵ, ਦੂਸਰੇ ਭਾਈ ਗੁਰਦਾਸ ਤੇ ਤੀਸਰੇ ਭਾਈ ਬੰਨੋ। ਗੁਰਮੁਖੋ ਭਾਈ ਬੰਨੋ ਉਹ ਸਿੱਖੇ ਜਿੱਦਣ ਹਰਿਮੰਦਰ ਸਾਹਿਬ ਤਿਆਰ ਹੋਇਆ ਤੇ ਪ੍ਰੋਹਤਵਾਦ ਦਾ ਰੌਲਾ ਪਾਉਣ ਵਾਲੇ ਆਏ ਕਿ ਤੁਸੀਂ ਏਡੀ ਸੋਹਣੀ ਬਿਲਡਿੰਗ ਇਮਾਰਤ ਤਿਆਰ ਕੀਤੀ, ਉਹਨਾਂ ਦੇ ਭਾਣੇ ਦਾ ਘਰ ਹੀ ਸੀ ਨਾ ਮੰਦਿਰ ਬਣਾਇਆ, ਤੇ ਤੁਸੀਂ ਇਹਦੇ ਮੂਰਤ ਕਰਨ ਲੱਗੇ, ਸਾਡਾ ਥਾਲ ਪਹਿਲੋਂ ਕਿਉਂ ਨੀ ਕੱਢਿਆ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਥਾਲ ਕੱਢਿਆ ਜੇ ਪ੍ਰੋਹਤ ਨੀ ਆਇਆ। ਮਹਾਰਾਜ ਸੀ ਪ੍ਰੋਹਤ? ਕਹਿਣ ਲੱਗੇ ਮੈਂ ਵਿਹਲੜ ਨੀ ਪ੍ਰੋਹਤਾਂ ਨੂੰ ਰੋਟੀ ਖਵਾਣੀ, ਜਿਹਨੇ ਸਿਰ ਤੇ ਟੋਕਰੀਆਂ ਢੋਈਆਂ ਨੇ ਸਾਡੇ ਘਰ ਦੇ ਪ੍ਰੋਹਤ ਹੀ ਹੋ। ਸ਼ਬਦ ਪਤਾ ਕੀ ਵਰਤੇ? ਹਮਰਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰ ਮੰਨੋ। ਇਹ ਉਹ ਭਾਈ ਬੰਨੋ ਮੈਂ ਜਿਹਨੇ ਵਿਆਖਿਆ ਕੀਤੀ ਸੀ ਧਰਮ ਕੀ ਹੈ ਤੇ ਧੰਦਾ ਕੀ ਹੈ। ਘਿਓ ਦਾ ਬੜਾ ਵੱਡਾ ਇਹਨਾਂ ਦਾ ਬਿਜ਼ਨਸ ਸੀ ਤੇ ਸਿੱਖ ਗਿਆ ਭਾਈ ਬੰਨੋ ਦੇ ਕੋਲ, ਪਾਟੀਏ ਸਨ ਭਾਈ ਸਾਹਿਬ ਭਾਈ ਬੰਨੋ ਚ। ਜਦੋਂ ਗਏ ਤੇ ਦੇਖਿਆ ਭਾਈ ਬੰਨੋ ਘਿਓ ਵੇਚਦਾ ਤੇ ਇੱਕ ਦੋ ਕੁ ਪੈਸਿਆਂ ਦੀ ਖਾਤਰ ਝਗੜਾ ਪਿਆ ਸੀ। ਉਹ ਸਿੱਖ ਕਹਿੰਦਾ, ਆ ਕਾਹਦਾ ਸਿੱਖ ਹੋਵੇਗਾ ਜਿਹੜਾ ਦੋ ਪੈਸਿਆਂ ਦੀ ਖਾਤਰ ਲੜੀ ਜਾਂਦਾ? ਉਹਨੇ ਕਿਹਾ ਵੀ ਗੁਰੂ ਸਾਹਿਬ ਨੇ ਕਿੱਥੇ ਭੇਜ ਦਿੱਤਾ? ਭਾਈ ਬੰਨੋ ਦਾ ਗਾਹਕ ਜਦੋਂ ਗਿਆ ਤੇ ਸਿੱਖ ਨੇ ਜਾ ਕੇ ਕਿਹਾ, ਮੈਂ ਗੁਰੂ ਅਰਜਨ ਸਾਹਿਬ ਦੇ ਘਰੋਂ ਆਇਆ। ਭਾਈ ਬੰਨੋ ਨੇ ਗੱਦੀ ਤੋਂ ਉੱਠ ਕੇ ਸਿੱਖ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ। ਕਹਿਣ ਲੱਗੇ, ਦੱਸ ਸੇਵਾ ਕੀ ਕਰਾਂ? ਕਹਿੰਦਾ, ਪਹਿਲਾਂ ਮੈਂ ਇਸ਼ਨਾਨ ਕਰਨਾ। ਸਿੱਖ ਕਹਿੰਦਾ, ਇਸ਼ਨਾਨ ਕਰਨਾ? ਭਾਈ ਬੰਨੋ ਕਹਿੰਦਾ, ਚਲੋ ਘਰ। ਘਰ ਲੈ ਗਿਆ, ਕਹਿੰਦਾ, ਪਾਣੀ ਗਰਮ ਕਰੀਏ ਕਿ ਠੰਡਾ? ਸਿੱਖ ਕਹਿੰਦਾ, ਮੈਂ ਨੀ ਪਾਣੀ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਉਣਾ। ਮੈਂ ਘਿਓ ਨਾਲ ਲਾਵਾਂ? ਉਹਨੇ ਸੋਚਿਆ ਪਤਾ ਲੱਗ ਜੂ ਜੇ ਤੇ ਕੰਜੂਸ ਹੋਊ ਤੇ ਘਰੋਂ ਕੱਢ ਦੋ। ਕਹਿੰਦਾ, ਮੈਂ ਘਿਓ ਨਾਲ ਲਾਉਣਾ। ਕਹਿੰਦਾ, ਗੱਲ ਹੀ ਕੋਈ ਨੀ। ਕਹਿੰਦੇ ਨੇ, ਭਾਈ ਸਾਹਿਬ ਨੇ ਦੋ ਭਾਂਡੇ ਭਰੇ ਕੋਈ, ਪਹਿਲਾਂ ਉਸ ਫੱਟੀ ਉੱਤੇ ਰੋੜ ਦਿੱਤੇ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਸੀ। ਜਦੋਂ ਦੋ ਰੋੜੇ, ਉਹਨੇ ਹੱਥ ਪੜ ਕੇ ਕਿਹਾ, ਉੱਥੇ ਇੱਕ ਟਕੇ ਦੀ ਖਾਤਰ ਲੜੀ ਜਾਂਦਾ ਤਾਂ ਇੱਥੇ ਦੋ ਭਾਂਡੇ ਉਡੇਲ ਦਿੱਤੇ? ਕਹਿੰਦਾ, ਉਹ ਮੇਰਾ ਧੰਦਾ ਸੀ, ਇਹ ਮੇਰਾ ਧਰਮ ਸੀ। ਚੇਤੇ ਰੱਖੀ, ਧੰਦੇ ਵਿੱਚ ਮੈਂ ਧੱਕਾ ਕਿਸੇ ਨਾਲ ਨੀ ਕਰਨੀ, ਵੱਧ ਦੇਣਾ ਨਹੀਂ, ਕਿਸੇ ਦਾ ਵੱਧ ਖਾਣਾ ਨਹੀਂ, ਤੇ ਜਦੋਂ ਧਰਮ ਦੀ ਗੱਲ ਆ ਜਾਏ ਇੱਕ ਘਿਓ ਦਾ ਪੀਪਾ ਕੀ, ਮੈਂ ਸਭ ਕੁਝ ਗੁਰੂ ਦੀ ਖਾਤਰ ਵਾਰ ਦਿਆ। ਉਸ ਭਾਈ ਬੰਨੋ ਨੂੰ ਬੁਲਾਇਆ, ਉਹਦੀ ਸੇਵਾ ਸੀ ਕਲਮਾਂ ਦੀ, ਸਿਆਹੀ ਦੀ ਤੇ ਕਾਗਜ਼ ਨਾਲ ਤਿਆਰ ਕਰਨ ਦੀ। ਭਾਈ ਗੁਰਦਾਸ ਬਾਣੀ ਲਿਖਦੇ ਨੇ, ਗੁਰੂ ਅਰਜਨ ਦੇਵ ਬਾਣੀ ਲਿਖਾਉਂਦੇ ਨੇ, ਭਾਈ ਬੰਨੋ ਕੋਲ ਸੇਵਾ ਕਰਦੇ ਨੇ ਤੇ ਬਾਣੀ ਉਚਾਰਨ ਕੀਤੀ ਜਾ ਰਹੀ, ਲਿਖੀ ਜਾ ਰਹੀ ਹੈ ਰਾਮਸਰ ਦੇ ਕਿਨਾਰੇ। ਅੱਜ ਵੀ ਉਹ ਪਵਿੱਤਰ ਅਸਥਾਨ ਮੌਜੂਦ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਦਿਆਂ ਮੈਂ ਸੰਖੇਪ ਵਿੱਚ ਪੰਛੀ ਝਾਤ ਵਿੱਚ ਅਰਜ਼ ਕਰ ਦੇਣਾ, ਮੇਰੇ ਸਤਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਸਭ ਤੋਂ ਪਹਿਲਾਂ ਜਪ ਨਿਸ਼ਾਨ ਰੱਖੇ। ਅਸੀਂ ਭਾਵੇਂ ਜਪਜੀ ਸਾਹਿਬ ਕਹਿੰਦੇ, ਜਪ ਨਿਸ਼ਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਸੰਪੂਰਨਤਾ ਕਰਦੇ ਨੇ। ਸੋਦਰ ਦੇ 5 ਸ਼ਬਦ ਹਜ਼ੂਰ ਨੇ ਦਰਜ ਕੀਤੇ ਨੇ, ਸੋਦਰ ਦੇ ਸਰਲੇਖ ਇਕੱਲੇ 5 ਨੇ, ਉਸ ਤੋਂ ਬਾਅਦ 100 ਪੁਰਖ ਆ ਜਾਂਦਾ, ਸੌ ਪੁਰਖ ਦੇ ਸਰਲੇਖ ਥੱਲੇ ਚਾਰ ਸ਼ਬਦ ਨੇ। ਸੋਹਲਾ ਸਾਹਿਬ ਦੀ ਬਾਣੀ ਹੁੰਦੀ ਹੈ, ਪੰਜ ਸ਼ਬਦ ਮੇਰੇ ਗੁਰੂ ਅਰਜੁਨ ਦੇਵ ਨੇ ਦਰਜ ਕੀਤੇ, ਤਿੰਨ ਸ਼ਬਦ ਬਾਬੇ ਗੁਰੂ ਨਾਨਕ ਦੇਵ ਦੇ, ਇੱਕ ਧੰਨ ਗੁਰੂ ਰਾਮਦਾਸ ਦਾ, ਇੱਕ ਗੁਰੂ ਅਰਜੁਨ ਦੇਵ ਦਾ। ਇੱਥੋਂ ਬਾਅਦ ਇਹਦਾ ਮਤਲਬ ਸਿੱਖ ਦਾ ਨੇਮ ਸੀ ਰੋਜ਼ ਦਾ। ਉਸ ਤੋਂ ਬਾਅਦ ਪਹਿਲਾ ਰਾਗ ਆਰੰਭ ਕੀਤਾ ਇਹ ਸ੍ਰੀ ਰਾਗ। ਸ੍ਰੀ ਰਾਗ ਜਦੋਂ ਆਰੰਭ ਕੀਤਾ ਤੇ ਪਹਿਲੇ ਸ਼ਬਦ ਵਿੱਚ ਕਿਆ ਕਹਿਣ ਲੱਗੇ, ਦੁਨੀਆਂ ਜਿੱਦਣ ਵੀ ਮਰਦੀ ਏ ਤਿੰਨ ਸ਼ਬਦਾਂ ਪਿੱਛੇ, ਜਾਂ ਚਾਮ ਪਿੱਛੇ, ਜਾਂ ਕਾਮ ਪਿੱਛੇ, ਜਾਂ ਸ਼ਾਮ ਪਿੱਛੇ, ਇਹ ਤਿੰਨ ਸ਼ਬਦਾਂ ਤੋਂ ਚਾਰਾਂ ਤੋਂ ਸੁਚੇਤ ਕੀਤਾ। ਕਾਮ ਦਾ ਅਰਥ ਸੀ ਕਾਮਨਾਵਾਂ ਤੇ ਤ੍ਰਿਸ਼ਨਾਵਾਂ, ਦਾਮ ਦਾ ਅਰਥ ਸੀ ਪੈਸੇ, ਤੇ ਸ਼ਾਮ ਦਾ ਅਰਥ ਸੀ ਆਪਣਾ ਹੁਕਮ ਚਲਾ ਕੇ ਲੋਕਾਂ ਨੂੰ ਆਪਣੀ ਸ਼ਰਨ ਵਿੱਚ ਲਿਆਉਣਾ। ਹਜ਼ੂਰ ਨੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਤੇ ਕਿਰਪਾ ਕੀਤੀ। ਸਾਹਿਬ ਨੇ 30 ਰਾਗਾਂ ਵਿੱਚ, ਉਸ ਵੇਲੇ ਦੀ ਗੱਲ ਕਰ ਰਹੇ ਜਦੋਂ ਪ੍ਰਕਾਸ਼ ਹੋਇਆ, 31 ਰਾਗ ਨਹੀਂ, 30 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਅੰਕਿਤ ਕੀਤੀ। ਤੇ ਜਦੋਂ ਆਪ ਬਾਣੀ ਪੜ੍ਹਦੇ ਹੋ, ਬਾਣੀ ਦੇ ਸ਼ਬਦਾਂ ਦੇ ਜੋੜ ਕਦੀ ਪੜ੍ਹਿਓ। ਦੇਖੋ, ਮੰਨ ਲਓ ਉਦਾਹਰਨ ਇੱਕ ਦੇ ਰਿਹਾ, ਵੈਸੇ ਤੇ ਪੋਥੀ ਵਿੱਚੋਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਵੀ ਸੁਖੈਨ ਤਰੀਕੇ ਨਾਲ ਸਮਝਿਆ ਜਾ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਇੱਕ ਰਾਗ ਵਿੱਚ ਆਏ ਨੇ 5, ਹਜ਼ੂਰ ਸ਼ਬਦ ਨਾਲ ਕਹੀ ਜਾਣਗੇ। ਪਹਿਲਾ ਸ਼ਬਦ ਲਿਖਣਗੇ, ਪਹਿਲਾ ਜਿਹੜੇ ਜੇ ਚਾਰ ਪਦੇ ਨੇ ਨਾ, ਚਾਰ ਲਿਖ ਕੇ ਤੇ ਅੱਗੇ ਅੰਕ ਏਕਾ ਪਾ ਦੇਣਗੇ। ਇਹਦਾ ਮਤਲਬ ਸਿੱਖਾਂ, ਇਸ ਸ਼ਬਦ ਦੇ ਚਾਰ ਪਦੇ ਨੀ ਤੇ ਇੱਕ ਸ਼ਬਦ ਪੂਰਾ ਹੋ ਗਿਆ। ਤਵੱਜੋ ਦਿਓ, ਦੂਜਾ ਸ਼ਬਦ ਆਵੇਗਾ ਨਾ ਤੇ ਅੱਗੇ ਪਹਿਲਾ ਲਿਖਣਗੇ 4। ਮੈਂ ਸਿਰਫ ਉਦਾਹਰਨ ਦੇ ਰਿਹਾ, ਅੱਗੇ ਲਿਖਣਗੇ 2। ਧਿਆਨ ਦਿਆ ਜੇ, ਸਾਹਿਬ ਧੰਨ ਗੁਰੂ ਅਰਜੁਨ ਦੇਵ ਨੇ ਕਮਾਲ ਕਰ ਦਿੱਤੀ। ਪਹਿਲਾ ਸ਼ਬਦ ਲਿਖਣਗੇ 4, ਇਹਦਾ ਮਤਲਬ ਕਿ 4 ਪਦਿਆਂ ਵਾਲਾ ਸ਼ਬਦ ਹੈ, ਤੇ 2 ਦਾ ਮਤਲਬ ਇੱਕ ਪਿੱਛੇ ਆਇਆ, ਇੱਕ ਹੋਰ ਸੀ, ਹੁਣ ਸ਼ਬਦ 2 ਹੋ ਗਏ। ਗਿਣਤੀ ਦਿੰਦੇ ਨੇ ਨਾ। ਜਦੋਂ ਗੁਰੂ ਅਰਜੁਨ, ਮੰਨ ਲਓ ਗੁਰੂ ਨਾਨਕ ਸਾਹਿਬ ਦੇ ਸ਼ਬਦ ਸੰਪੂਰਨ ਹੋ ਗਏ, ਗੁਰੂ ਅਮਰਦਾਸ ਦੇ ਸ਼ਬਦ ਆ ਗਏ, ਤੇ ਉੱਥੇ ਪਤਾ ਹੀ ਕਰਨਗੇ, ਗੁਰੂ ਅਮਰਦਾਸ ਦੀ ਬਾਣੀ ਸ਼ੁਰੂ ਹੋਵੇਗੀ। ਲਿਖਣਗੇ, ਮੰਨ ਲਓ ਜੇ 4 ਪਦੇ ਨੇ, 4, 5 ਤੇ 1 ਤੇ ਅੱਗੇ ਕਰ ਦੇਣਗੇ 6। ਇਹਦਾ ਮਤਲਬ ਹੈ ਕਿ ਗੁਰੂ ਕੇ ਸਿੱਖਾਂ 4 ਪਹਿਲੇ ਦਰਸ ਹੋਵੇਗਾ, 4 ਪਦੇ। ਅੱਗੇ ਜਿਹੜਾ 5 ਅੰਕ ਆਇਆ ਹੋਵੇਗਾ, ਇਹਦਾ ਮਤਲਬ ਕਿ ਪਿਛਾਂ ਗੁਰੂ ਨਾਨਕ ਦੇਵ ਦੇ 5 ਸ਼ਬਦ ਲੰਘ ਗਏ ਨੇ। ਅੱਗੇ ਫਿਰ ਏਕਾ ਹੋਰ ਪਾਣਗੇ, ਇੱਕ ਸ਼ਬਦ ਗੁਰੂ ਅਮਰਦਾਸ ਦਾ ਹੀ ਅੱਗੇ ਬਣਾ ਦੇਣਗੇ 6, ਟੋਟਲ ਸ਼ਬਦ 6 ਹੋ ਗਏ। ਕੈਸੇ ਕਮਾਲ ਦੀ ਤਰਤੀਬ ਦਿੰਦੇ ਪਏ ਨੇ ਮੇਰੇ ਹਜ਼ੂਰ। ਬਾਣੀ ਉਚਾਰਨ ਕਰਨ ਲੱਗੇ ਮੈਂ ਸਿਰਫ ਸੰਖੇਪ ਵਿੱਚ, ਵੈਸੇ ਇੱਕ ਇੱਕ ਵਿਸ਼ੇ ਤੇ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ, ਜਿਹੜਾ ਇੰਨਾ ਮਹਾਨ ਖਜ਼ਾਨਾ। ਹਜ਼ੂਰ ਨੇ ਸ੍ਰੀ ਰਾਗ ਆਰੰਭ ਕੀਤਾ, ਸ਼ੁਰੂ ਕਰਦਿਆਂ ਪ੍ਰਭਾਤੀ ਤੇ ਆ ਗਏ। ਦਾਤਾਰ ਨੇ ਨਾ ਮੇਘ ਰਾਗ ਵਰਤਿਆ ਤੇ ਨਾ ਦੀਪਕ ਰਾਗ ਵਰਤਿਆ। ਗੌੜੀ ਦੀਪ ਕੀ ਆਉਂਦਾ, ਮਲਾਰ ਆਉਂਦਾ, ਬਸੰਤ ਨਾਲ ਹਿੰਡੋਲ ਆਉਂਦਾ, ਪਰ ਨਾ ਤਾਂ ਤੈਸ਼ ਵਾਲਾ ਕੋਈ ਗੱਲ ਵਰਤੀ ਤੇ ਨਾ ਇਹ ਵਰਤੀ ਕੱਲਾ ਕੇਵਲ ਤੂੰ ਇਹਨਾਂ ਠੰਡਾ ਹੀ ਹੋ ਜਾ। ਹਜ਼ੂਰ ਨੇ ਮਿਹਰ ਕੀਤੀ, ਜੇ ਗੌੜੀ ਰਾਗ ਲਿਆ ਬੈਠੇ ਪਿਆਰੇ ਰਾਗ ਸਮਝਣ ਵਾਲੇ, ਗੌੜੀ ਪੀ ਸੋਰਖ ਪੀ, ਦੋਨਾਂ ਰਾਗਾਂ ਦੀਆਂ ਸੁਰਾਂ ਇੱਕ ਦੂਜੇ ਦੇ ਉਲਟ ਨੇ। ਹਜ਼ੂਰ ਨੇ ਕਿਹਾ ਤੂੰ ਇਸ ਤਰ੍ਹਾਂ ਗਾਣਾ। ਦਾਤਾਰ ਨੇ ਪਹਿਲਾ ਰਾਗ ਸ੍ਰੀ ਰਾਗ ਦਿੱਤਾ, ਅਖੀਰ ਦਾ ਪ੍ਰਭਾਤੀ ਦਿੱਤਾ, ਤੇ ਰਾਗ ਦੇ ਸ੍ਰੀ ਰਾਗ ਦੇ ਗਾਉਣ ਦਾ ਪਹਿਲਾ ਸਮਾਂ ਆ ਰਾਤ ਦਾ ਪਹਿਲਾ ਪੈਰ ਹੀ, ਤੇ ਪ੍ਰਭਾਤੀ ਦੇ ਗਾਉਣ ਦਾ ਪ੍ਰਭਾਤ ਵੇਲਾ। ਕਹਿਣ ਲੱਗੇ, ਤੇਰੀ ਜ਼ਿੰਦਗੀ ਕਾਲੀ ਬੋਲੀ ਰਾਤ ਤੋਂ ਸ਼ੁਰੂ ਹੋਈ ਏ, ਤੂੰ ਨਾਮ ਦੀ ਪ੍ਰਭਾਤ ਨਾਲ ਜੁੜਨਾ ਹੈ, ਸ੍ਰੀ ਰਾਗ ਤੋਂ ਸ਼ੁਰੂ ਕਰੀ, ਪ੍ਰਭਾਤੀ ਤੇ ਸੰਪੂਰਨਤਾ ਹੋਵੇ, ਤੇ ਸੱਚ ਜਾਣੀ ਤੂੰ ਵੀ ਕਾਲੀ ਬੋਲੀ ਰਾਤ ਨੂੰ ਚੀਰ ਕੇ ਨਾਮ ਦੀ ਪ੍ਰਭਾਤ ਤੱਕ ਪਹੁੰਚ ਜਾਏਗਾ। ਇੱਕ ਕਿਰਪਾ ਹੋਰ ਕੀਤੀ ਉਹਨੇ, ਜਦੋਂ ਬਾਣੀ ਰਚਦੇ ਪਏ ਨੇ, ਦੇਖੋ ਜਿੱਥੇ ਅਸੀਂ ਕਲਾਸੀਕਲ ਕਹਿੰਦੇ ਹਾਂ 30 ਰਾਗ ਨੇ, ਉੱਥੇ ਪੰਜਾਬ ਦਾ ਫੋਕ ਜਿਹਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ, 7 ਕੀ ਹੈ, ਇੱਕ ਲੋਕ ਗੀਤ ਹੈ। ਕਦੀ ਤੱਕਿਓ, ਜ਼ਿਮੀਦਾਰ ਕਣਕ ਵੱਢ ਕੇ ਆਇਆ, ਢੋਲ ਵੱਜਦਾ ਪਿਆ, ਤੇ ਉਹ ਆਪਣੀ ਮੌਜ ਵਿੱਚ ਆ ਕੇ ਰੱਖ ਕੇ ਕੰਨ ਤੇ ਹੱਥ, ਤੇ ਇੱਕ ਹੱਥ ਨੂੰ ਉੱਚਿਆਂ ਚੁੱਕ ਕੇ ਜਦੋਂ ਸੱਦ ਦਿੰਦਾ। ਸਾਹਿਬ ਨੇ ਕਿਹਾ ਇਸ ਤਰ੍ਹਾਂ ਰਾਮ ਕਲੀ ਸੱਦ ਪੜੀ। ਕਦੀ ਤੱਕਿਓ, ਹਜ਼ੂਰ ਨੇ ਦੇਖਿਆ ਵੀ ਅਲਾਣੀਆਂ, ਅਲਾਣੀਆਂ ਦਾ ਸੰਬੰਧ ਰੋਣ ਨਾਲ ਏ। ਕਹਿਣ ਲੱਗੇ, ਮਰ ਜਾਏ ਤਾਂ ਬੀਬੀਆਂ ਵਹਿਣ ਪਾਉਂਦੀਆਂ ਨੇ, ਤੇ ਸੱਜਣਾ ਇਹ ਗੱਲ ਚੇਤੇ ਰੱਖੀ, ਇਸ ਅਲਾਣੀਆਂ ਨੂੰ ਮੈਂ ਬਾਣੀ ਦਾ ਸਰਲੇਖ ਬਣਾ ਦੇਣਾ, ਤੇ ਚੇਤੇ ਰੱਖੋ ਰੋਣ ਦੀ ਵੀ ਇੱਕ ਕਲਾ ਹੁੰਦੀ ਹੈ। ਐਸ ਢੰਗ ਨਾਲ ਤੂੰ ਇਹ ਸ਼ਬਦਾਂ ਨੂੰ ਪੜ੍ਹੀ, ਘੋੜੀਆਂ ਆਈਆਂ, ਵਡਹੰਸ ਰਾਗ ਦਿੱਤਾ। ਕਹਿਣ ਲੱਗੇ, ਆ ਸੁੱਖ ਦਾ ਸੰਬੰਧ ਘੋੜੀ ਭਾਵੇਂ ਸਰੀਰ ਨੂੰ ਕਿਹਾ, ਇਸ ਬਾਣੀ ਨੂੰ ਘੋੜੀਆਂ ਦੇ ਤਰੇ ਤੇ ਗਾਈ। ਕਰ ਹਲੇ ਆਇਆ, ਕਰ ਹਲੇ ਦਾ ਸੰਬੰਧ ਜਿਹੜਾ ਭਾਵੇਂ ਅੱਜ ਵੀ ਇੱਕ ਗੱਲ ਚੱਲੀ ਸੀ, ਕਰ ਹਲੇ ਦਾ ਅਰਥ ਹੁੰਦਾ ਊਠ ਦਾ ਬੱਚਾ। ਇਹਦਾ ਰਾਜਸਥਾਨ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਗਾਇਆ ਜਾਂਦਾ। ਹਜ਼ੂਰ ਨੇ ਬੇਅੰਤ ਰਾਗ ਉਹਦੇ ਨਾਲ ਪੰਜਾਬ ਦੇ ਵੱਖ ਵੱਖ ਸਾਡੇ ਇਲਾਕੇ ਦਾ ਫੋਕ ਤੇ ਇੱਕ ਕਿਰਪਾ ਹੋਰ ਕੀਤੀ, ਸ਼ਬਦਾਂ ਦੀ ਬੰਦਿਸ਼ ਵਿੱਚ ਨਹੀਂ ਪਏ। ਦੁਨੀਆਂ ਵਿੱਚ ਮਨੁੱਖਤਾ ਦਾ ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ, ਇਸ ਕਰਕੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਹਾਂ। ਗੁਰਮਖੋ, ਕਦੀ ਕੋਈ ਇਹ ਦਾਵਾ ਕਰਕੇ ਕਹਿ ਖਾਂ ਕਬੀਰ ਵਰਗਾ ਕਿ ਰਮਾਇਣ ਵਿੱਚ ਮੇਰੇ ਚਾਰ ਸ਼ਬਦ ਵੀ ਚਾੜ ਦਿਓ, ਕੋਈ ਨੇੜੇ ਲੱਗਣ ਤੇ ਦੇ। ਕਦੀ ਕੋਈ ਕਹਿ ਕਿ ਕੁਰਾਨ ਵਿੱਚ ਮੇਰੇ ਸ਼ਬਦ ਅੰਕਿਤ ਕਰ ਦਿਓ, ਕਰਨ ਦੇਗਾ ਕੋਈ? ਗੁਰੂ ਨੇ ਬਿਲਕੁਲ ਜੰਜੀਰਾਂ ਤੋੜ ਦਿੱਤੀਆਂ। ਕਹਿਣ ਲੱਗੇ ਜੇ ਤੂੰ ਹਿੰਦੀ ਬੋਲਣਾ ਤਾਂ ਵੀ ਆ ਜਾ, ਹਿੰਦੀ, ਮਰਾਠੀ, ਸੰਸਕ੍ਰਿਤੀ, ਆ ਪ੍ਰਕਿਰਤਕ ਭਾਸ਼ਾ, ਫਾਰਸੀ, ਅਰਬੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੰਨੀਆਂ ਭਾਸ਼ਾਵਾਂ ਵਰਤੀਆਂ, ਪਰ ਇੱਕ ਕਿਰਪਾ ਕੀਤੀ। ਕਹਿਣ ਲੱਗੇ ਭਾਸ਼ਾ ਅਨੇਕ ਹੋਣਗੀਆਂ, ਪਰ ਮੈਂ ਜਿਹੜੀ ਤੈਨੂੰ ਲਿਪੀ ਦੇ ਚੱਲਿਆ, ਚੇਤੇ ਰੱਖੀ ਸਾਰੀਆਂ ਭਾਸ਼ਾਵਾਂ ਗੁਰਮੁਖੀ ਲਿਪੀ ਵਿੱਚ ਆ ਜਾਣ। ਪੜ੍ਹਦੇ ਆਪ ਜੀ ਗੁਰਮੁਖੀ ਲਿਪੀ ਹੋ, ਜੇ ਫਾਰਸੀ ਦਾ ਸ਼ਬਦ ਪੜ੍ਹਦੇ ਹੋ ਯਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਪੁਨ ਕਰਤਾਰ, ਤੇ ਲਿਪੀ ਤਾਂ ਗੁਰਮੁਖੀ ਹੈ ਨਾ। ਜੇ ਕਿਤੇ ਹਿੰਦੀ ਦਾ ਸ਼ਬਦ ਪੜ੍ਹਨੇ ਆ, ਰਾਮ ਸਿਮਰ ਜਾਂ ਸਾਹਿਬ ਦੇ ਸ਼ਬਦ ਪੜ੍ਹਨੇ ਆ, ਸਾਧੋ ਮਨ ਕਾ ਮਾਨ ਤਿਆਗੋ, ਲਿਪੀ ਤਾਂ ਗੁਰਮੁਖੀ ਹੈ ਨਾ। ਇੱਕ ਗੱਲ ਚੇਤੇ ਰੱਖੋ, ਗੁਰਮੁਖੀ ਲਿਪੀ ਵਿੱਚ ਹਿੰਦੀ ਦੇ ਸ਼ਬਦ ਤਾਂ ਸਮਾ ਸਕਦੇ ਨੇ, ਤੇ ਜੇ ਕਿਤੇ ਗੁਰਮੁਖੀ ਲਿਪੀ ਦੇ ਸ਼ਬਦਾਂ ਨੂੰ ਅਸੀਂ ਕਹੀਏ ਵੀ ਹਿੰਦੀ ਨਹੀਂ ਸ਼ੁੱਧ ਉਚਾਰਨ ਕਰ ਲਾਂਗੇ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਛੋਟਾ ਊ ਹਿੰਦੀ ਵਿੱਚ ਬੋਲਿਆ ਨਹੀਂ ਜਾਂਦਾ, ਕਿ ਛੋਟੀ ਈ ਦੀ ਮਾਤਰਾ ਬੋਲੀ ਨਹੀਂ ਜਾਂਦੀ। ਜਦੋਂ ਆਪਾਂ ਕਿਤੇ ਪੜਾਂਗੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਾਤਾਰ ਜੀ ਨੇ ਲਿਪੀ ਗੁਰਮੁਖੀ ਰੱਖੀ, ਇੰਨੀ ਮਿਹਰ ਕੀਤੀ ਉਹਨੇ, ਵੱਖ ਵੱਖ ਭਾਸ਼ਾਵਾਂ ਦਾ ਸੁਮੇਲ, ਵੱਖ ਵੱਖ ਰਾਗਾਂ ਦਾ ਸੁਮੇਲ, ਵੱਖ ਵੱਖ ਰੁੱਤਾਂ ਦਾ ਸੁਮੇਲ, ਤੇ ਇੱਕ ਕਿਰਪਾ ਕੀਤੀ ਵੱਖ ਵੱਖ ਇਲਾਕਿਆਂ ਦੇ ਭਗਤਾਂ ਦੇ ਬਚਨਾਂ ਨੂੰ ਇਕੱਤਰ ਕਰਦੇ ਵਿੱਚ ਕੋਈ ਅੱਤ ਕਥਨੀ ਨਹੀਂ। ਹਿੰਦੁਸਤਾਨ ਦੀ ਵੱਧਦੀ ਹੋਈ ਫਿਰਕਾ ਪ੍ਰਸਤੀ ਦੀ ਖਨੇਰੀ ਵਿੱਚ ਜਿਨ੍ਹਾਂ ਭਗਤਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਵੀ ਦਰਜ ਨੇ, ਜੇ ਗੁਰੂ ਗ੍ਰੰਥ ਸਾਹਿਬ ਬਾਣੀ ਨਾ ਸਾਂਭਦੇ ਤੇ ਉਹਨਾਂ ਦਾ ਨਾਮ ਕਿੰਨੀ ਦੇਰ ਦਾ ਮਿਟ ਜਾਣਾ ਸੀ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਨੇ ਉਹਨਾਂ ਭਗਤਾਂ ਦੀ ਰਚਨਾ ਨੂੰ ਸਾਂਭਿਆ, ਇਹ ਨਹੀਂ ਕਿਹਾ। ਦੇਖੋ ਬਾਬਾ ਫਰੀਦ ਪਾਕਪੱਟਨ ਤੋਂ ਪੰਜਾਬ ਤੋਂ ਬੋਲਦੇ ਨੇ, ਜੈਦੇਵ ਬੰਗਾਲ ਤੋਂ ਬੋਲਦੇ ਨੇ, ਬਾਬਾ ਨਾਮਦੇਵ ਮਹਾਰਾਸ਼ਟਰ ਤੋਂ ਬੋਲਦੇ ਨੇ, ਕਬੀਰ ਸਾਹਿਬ ਬਨਾਰਸ ਤੋਂ ਬੋਲਦੇ ਨੇ, ਤੇ ਉਹਨਾਂ ਸ਼ਬਦਾਂ ਨੂੰ ਤੱਕਿਆ ਕਿ ਅੰਦਰ ਸਾਈਂ ਵੀ ਜੁੜੇ ਨੇ। ਇੱਥੋਂ ਤੱਕ ਆਪ ਸਿਆਣੇ ਬੈਠੇ ਹੋ। ਬਾਬੇ ਫਰੀਦ ਨੇ ਸ਼ਰ੍ਹਾਂ ਦੀ ਗੱਲ ਬੜੀ ਥੋਕ ਕੇ ਕੀਤੀ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ ਬੁੱਲੇ ਨੂੰ, ਤੇ ਬਾਬੇ ਫਰੀਦ ਨੂੰ ਇੱਕ ਕੈਟਾਗਰੀ ਵੀ ਸ਼ਾਮਿਲ ਨਹੀਂ ਕਰ ਸਕਦੇ। ਭਾਵੇਂ ਅਸੀਂ ਕਹਿ ਦਿੰਦੇ ਹਾਂ ਬੁੱਲਾਂ, ਤੇ ਬਾਬਾ ਫਰੀਦ ਨੂੰ ਸੂਫੀ ਜੋੜ ਦਿੰਦੇ ਹਾਂ, ਬੁੱਲਾਂ ਸ਼ਰਈ ਨਹੀਂ। ਬਾਬਾ ਫਰੀਦ ਆਪਣੀ ਇਸਲਾਮ ਦੀ ਸ਼ਰ੍ਹਾਂ ਦੀ ਗੱਲ ਥੋਕ ਕੇ ਕਰਦੇ, ਤੁਸੀਂ ਸਿਆਣੇ ਬੈਠੇ ਹੋ। ਬਾਬੇ ਫਰੀਦ ਨੇ ਆਪਣੀ ਬਾਣੀ ਵਿੱਚ ਆਵਾਗਮਨ ਨਹੀਂ ਮੰਨਿਆ, ਖਿਮਾ ਕਰਿਓ ਅਸਲੀਅਤ ਹੈ। ਦੇਖੋ ਗੁਰੂ ਨਾਨਕ ਸਾਹਿਬ ਸ਼ਬਦ ਵਰਤੇ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ, ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਚਰ ਰੋਵੇ ਬੱਪੜੀ ਝੜ ਚੜ ਪਵੇ ਅੰਗਿਆਰ। ਕਹਿਣ ਲੱਗੇ ਜੇ ਅੰਦਰ ਕੋਈ ਬੈਠਾ ਤੇ ਜਦੋਂ ਮਿੱਟੀ ਦੇ ਭਾਂਡੇ ਬਣਦੇ ਨੇ ਉਦੋਂ ਕਿਉਂ ਨੀ ਬੋਲਦੇ? ਤੇ ਬਾਬੇ ਫਰੀਦ ਨੂੰ ਪੁੱਛੋ, ਕਹਿਣ ਲੱਗੇ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਨ। ਉਹ ਸਲਾਮੀ ਸ਼ਰ੍ਹਾਂ ਦੀ ਗੱਲ ਕਰਦੇ ਨੇ। ਦੇਖੋ ਬਾਬਾ ਕਬੀਰ ਸਾਹਿਬ ਕਹਿ ਰਹੇ ਨੇ, ਕਹਿੰਦੇ ਨੇ ਆਵਾਜ਼ਾਂ ਦੇਈ ਜਾਂਦਾ ਕੋਈ ਚੰਗਾ ਕੰਮ ਕਰ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬੰਗ ਦੇ ਦਿਲੀ ਭੀਤਰ ਜੋਏ। ਤੇ ਜਦੋਂ ਬਾਬੇ ਫਰੀਦ ਨੂੰ ਪੁੱਛੋ ਬੜੀ ਠੋਕ ਕੇ ਗੱਲ, ਕਹਿੰਦੇ ਨੇ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ। ਉਹ ਗੁਰੂ ਬੜਾ ਵੱਡਾ ਜੇ, ਇਹਦਾ ਇੰਨਾ ਹਿਰਦਾ ਬਤਾ। ਕਹਿਣ ਲੱਗੇ ਸੱਚ ਨਾਲ ਜੁੜਿਆ, ਜੇ ਉਜੂ ਦੀ ਗੱਲ ਕਰਦਾ ਤੂੰ ਵੀ ਮੈਨੂੰ ਪ੍ਰਵਾਨ। ਦੁਨੀਆਂ ਵਿੱਚ ਜਿੱਦਣ ਕੋਈ ਇੱਕ ਗ੍ਰੰਥ ਦੀ ਗੱਲ ਚੱਲੇਗੀ ਤੇ ਗੱਲ ਆ ਕੇ ਗੁਰੂ ਗ੍ਰੰਥ ਸਾਹਿਬ ਤੇ ਰੁਕਣੀ। ਉਹ ਫਰੀਦ ਜੀ ਨੇ ਦਾਅਵੇ ਨਾਲ ਕਿਹਾ, ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਸ਼ੱਕਰ ਗੰਜ ਦੀ ਜ਼ਬਾਨ ਸ਼ੱਕਰ ਵਰਗੀ ਏ। ਕਹਿਣ ਲੱਗੇ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਇੰਨਾ ਸ਼ਰਈ ਬੁੱਲਾ ਕਹਿੰਦਾ ਭੱਠ ਨਮਾਜ ਨਮਾਜ਼ਾਂ ਚਿੱਕੜ ਰੋਜੇ ਕਲਮੇ ਤੇ ਫਿਰ ਗਈ ਸ਼ਾਈ, ਬੁੱਲੇ ਸ਼ਾਸ਼ ਉਹ ਅੰਦਰੋਂ ਪਾਇਆ ਭੁੱਲੀ ਫਿਰੇ ਲੁਕਾਈ। ਉਹ ਕਹਿੰਦਾ ਚਿੱਕੜ ਰੋਜੇ ਨੇ ਬਾਬਾ ਫਰੀਦ ਜੀ, ਉਹ ਨਮਾਜ਼ਾਂ ਨੂੰ ਖੰਡਨ ਕਰਦਾ। ਬਾਬਾ ਫਰੀਦ ਕਹਿੰਦੇ ਨੇ ਫਰੀਦਾ ਬੇ ਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕਦੀ ਦੇਖੋ ਗੁਰੂ ਦੀ ਸੰਕੀਰਨਤਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਬਾਣੀ ਬੇਮਥਾਜਾਂ ਦੀ ਏ, ਬਾਣੀ ਰੰਗ ਰਤੜਿਆਂ ਦੀ ਏ, ਬਾਣੀ ਸਾਈ ਨਾਲ ਓਤ ਪੋਤਾਂ ਦੀ ਏ, ਚਾਰ ਕੱਚੇ ਆਏ ਮੇਰੇ ਗੁਰੂ ਨੇ ਬਿਲਕੁਲ ਸਮਝੌਤਾ ਨਹੀਂ ਜੇ ਕੀਤਾ। ਕਿਤੇ ਅੱਜ ਵਰਗਾ ਕੋਈ ਸਾਡੇ ਵਰਗਾ ਹੁੰਦਾ। ਹੁਣ ਵੇਖੋ ਕਈ ਵਾਰੀ ਕਈ ਗੱਲਾਂ ਅਸੀਂ ਜਦੋਂ ਕਹਿ ਦਿੰਦੇ ਹਾਂ ਨਾ, ਉਹ ਦਿੰਦੇ ਹਾਂ ਉਦਾਹਰਣਾਂ ਸਿੱਖੀ ਦੀਆਂ, ਤੇ ਨਾਲ ਕਈ ਜਿੰਨੇ ਫਲਾਣੇ ਬੰਦੇ ਨੇ ਨਾ ਕੇਸਾਂ ਬਾਰੇ ਬੜਾ ਲਿਖਿਆ, ਉਹਨੇ ਕਿਹਾ ਕੇਸ ਬੜੇ ਕਮਾਲ ਦੀ ਚੀਜ਼ ਨੇ, ਉਹਦੇ ਆਪ ਕਲੇਨਸ਼ੇਪ ਹੁੰਦਾ ਹੈ। ਉਹ ਸਿੱਖਾਂ ਦੇ ਕੇਸਾਂ ਦੀ ਗੱਲ ਕਰਦਾ, ਮੈਂ ਹੈਰਾਨ ਹੋ ਜਾਣਾ ਕਈ ਵਾਰੀ ਹੋਏ, ਉਹ ਜਿਸ ਬੰਦੇ ਨੇ ਆਪ ਨਹੀਂ ਰੱਖੇ ਕੇਸ ਉਹਨੂੰ ਕੀ ਪਤਾ ਕੇਸਾਂ ਦੀ ਕੀਮਤ ਕੀ ਹੈ। ਸਾਨੂੰ ਫੂਕ ਹੀ ਸ਼ਿਕਾਈ ਜਾਂਦਾ ਹੈ ਨਾ। ਮੇਰੇ ਗੁਰੂ ਨੇ ਕਿਰਪਾ ਕੀਤੀ, ਉਹਨੇ ਕੱਚਿਆਂ ਪਿੱਲਿਆਂ ਨੂੰ ਸਵੀਕਾਰ ਨਹੀਂ ਜੇ ਕੀਤਾ। ਚਾਰ ਕੱਚੇ ਆਏ, ਚਾਰਾਂ ਨੇ ਦਾਅਵੇ ਕੀਤੇ, ਸਰਕਾਰੀ ਦਰਬਾਰੇ ਚੱਲਦੀ ਸੀ, ਤੇ ਜਿਵੇਂ ਸੰਤਾਂ ਦੀ ਵੀ ਅੱਜ ਕੱਲ੍ਹ ਚੱਲਦੀ ਹੁੰਦੀ ਹੈ ਨਾ, ਉਹਨਾਂ ਸੰਤਾਂ ਦੀ ਵੀ ਚੱਲਦੀ। ਸਾਡੇ ਧਿਆਨ ਦਿਆ ਜੇ, ਇਹ ਹਕੀਕਤ ਹੈ। ਗੁਰੂ ਕਾ ਸੰਤ ਜੋ ਹੈ ਨਾ, ਉਹਨੂੰ ਗੁਰੂ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ। ਕਿ ਕਾਨੇ ਦੀ ਲਾਹੌਰ ਦਰਬਾਰ ਵੀ, ਦਿੱਲੀ ਦਰਬਾਰ ਵੀ ਚੱਲਦੀ ਨਹੀਂ? ਕਿ ਪਿਰਥੀਏ ਦੀ ਜਹਾਂਗੀਰ ਨਾਲ ਗੱਲ ਨਹੀਂ? ਕਿ ਰਾਮ ਰਾਏ ਔਰੰਗਜ਼ੇਬ ਦੇ ਘਰ ਸਿੱਧਾ ਨਹੀਂ ਚਲਾ ਜਾਂਦਾ? ਨਹੀਂ, ਕਦੀ ਤੱਕ ਉਹ ਚਾਰ ਆਏ ਬਾਣੀ ਲਿਖਦੇ ਪਏ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਕਹਿੰਦੇ ਨੇ ਕਿ ਮਰਿਆਂ ਦੇ ਸ਼ਬਦ ਲਿਖਦੇ ਹੋ ਸੀ ਤੇ ਜਿਉਂਦੇ ਪਏ ਹਾਂ, ਇਹ ਸ਼ਬਦ ਤਵਾਰੀਖ ਨੇ ਸਾਂਭੇ ਨੇ। ਹਜ਼ੂਰ ਨੇ ਕਿਹਾ ਨਹੀਂ, ਸ਼ਬਦ ਕਦੀ ਨਹੀਂ ਮਰਦਾ ਹੁੰਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਥੋਂ ਭੱਟਾ ਨੇ ਕਿਹਾ, ਕਹਿੰਦੇ ਨੇ ਸਿੱਖਾਂ ਤੂੰ ਕਦੀ ਗੁਰੂ ਲਈ ਇਹ ਨਾ ਸ਼ਬਦ ਵਰਤੀ ਗੁਰੂ ਮਰ ਗਿਆ। ਦੇਖੋ ਜਦੋਂ ਅਸੀਂ ਸਵਈਏ ਪੜ੍ਹਦੇ ਹਾਂ ਨਾ, ਇੱਕ ਸਵਈਆ ਕਹਿੰਦੇ ਨੇ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਲ ਰਹਿ, ਨਿਤ ਪੁਰਾਣ ਬਾਂਚੀਆਂ ਵੇਦ ਬ੍ਰਹਮਾ ਨੂੰ ਗਾਵੈ, ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਤੇ ਉੱਥੇ ਇੱਕ ਬਚਨ ਕੀਤਾ ਅਖੀਰ ਦੀ ਤੋਂ, ਕਹਿ ਕਹਿਣ ਲੱਗੇ ਹਰਬੰਸ ਜਗਤ ਜਤ ਸੰਚਰੋ ਸੋ ਕਵਣ ਕਹੇ ਸ਼੍ਰੀ ਗੁਰੂ ਮੋਇਓ। ਸ਼ਬਦ ਕਦੀ ਨਹੀਂ ਮਰਦਾ, ਸ਼ਬਦ ਤੇ ਸਦੀਵ ਘਰ ਰਹਿੰਦਾ। ਗੁਰੂ ਸਾਹਿਬ ਨੇ ਕਿਹਾ ਵੀ ਆਓ ਦੱਸੋ। ਕਹਿੰਦੇ ਅਸੀਂ ਜਿਉਂਦੇ ਬਾਣੀ ਰਚੀ ਬੈਠੇ ਹਾਂ, ਸਾਡਾ ਨਾਂ ਨੀ, ਸਾਡਾ ਨਾਮ ਸਦਾ ਲਈ ਹੋ ਜਾਏਗਾ। ਗੁਰੂ ਸਾਹਿਬ ਕਹਿੰਦੇ ਨੇ ਅੱਖਾਂ ਮੀਚ ਕੇ ਬਾਣੀ ਦਰਜ ਨਹੀਂ ਕੀਤੀ ਜਾਣੀ। ਇੱਥੋਂ ਤੱਕ ਆਪ ਸਿਆਣੇ ਬੈਠੇ ਹੋ, ਹਜ਼ੂਰ ਨੇ ਭਗਤਾਂ ਦੇ ਸ਼ਬਦਾਂ ਦੀਆਂ ਭੁੰਡੀਆਂ ਨੂੰ ਖੋਲਿਆ, ਇਹ ਤੋਂ ਵੱਡੀ ਗੱਲ ਕੀ ਹੋਵੇਗੀ? ਕਦੀ ਤੱਕੋ, ਜੇ ਬਾਬਾ ਫਰੀਦ ਕਹਿ ਰਹੇ ਨੇ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੱਝ ਸਕਦਾ ਜਪ ਤਪ ਕਾ ਬੰਧ ਬੇੜ ਦਾ ਜਿਤ ਲੰਘਾ ਵਖੇਲਾ। ਕਬੀਰ ਸਾਹਿਬ ਕਹਿ ਰਹੇ ਨੇ ਮਰਤਾ ਮਰਤਾ ਜਗ ਮੂਆ, ਮਰਤੇ ਨਾ ਜਾਣਿਆ ਕੋਏ, ਲੋਕਾਂ ਨੂੰ ਮਰਨਾ ਹੀ ਨਹੀਂ ਆਇਆ, ਐਸੀ ਮਰਨੀ ਜੋ ਮਰੇ ਬੋਰ ਨਾ ਮਰਨਾ ਹੋਏ। ਨਾਲ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਭੁਲੇਖਾ ਨਾ ਖਾਇਓ, ਮਰਨ ਦੀ ਜਾ ਸਿੱਖੋ, ਮਰਤਾ ਮਰਤਾ ਜੇ ਜਗ ਮਰ ਗਏ, ਇੱਕ ਤਰੀਕਾ ਮਰਨ ਦਾ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸੜੇ ਤਾਂ ਸਹਿਲਾ ਮਰਨਾ। ਭੁੰਡੀ ਖੋਲ ਕੇ ਰੱਖ ਦਿੱਤੀ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਤੇ ਨਾਲ ਇੱਕ ਸ਼ਬਦ ਵਰਤਿਆ, ਜਿਹੜੇ ਰੱਬ ਵਿੱਚ ਰਤੇ ਉਹਨਾਂ ਵਿੱਚ ਖੂਨ ਨਹੀਂ। ਹਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੂਨ ਹੈ ਜੋ ਸ਼ਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਮੈਂ ਸਿਰਫ ਟਿਊਕ ਮਾਤਰ ਚੱਲ ਰਿਹਾ। ਦੇਖੋ ਕਦੀ ਬਚਨ ਬਾਣੀ ਦੇ ਪੜ੍ਹ ਕੇ, ਬਾਬੇ ਫਰੀਦ ਨੇ ਕਿਹਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਹੇ ਹੋ, ਜਿੰਨੀ ਵੇਚਤੀ ਸੌ ਮਿਲੇ ਸਹੀ ਵੇਚ ਕਰਿਓ। ਤੇ ਕਿਤੇ ਸਾਡੀ ਇਹ ਸੰਪਰਦਾਇ ਚੱਲ ਪੈਣੀ ਸੀ ਪਾਟੇ ਕੱਪੜਿਆਂ ਵਾਲੀ, ਗੁਰੂ ਨੇ ਨਾਲ ਹੀ ਕਹਿ ਦਿੱਤਾ ਕਾਹੇ ਪਟੋਲਾ ਪਾੜਤੀ ਕੰਬਲੜੀ ਪੈਰੇ, ਨਾਨਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਅਤ ਰਾਸ ਕਰੇ। ਕੈਸੀ ਕਿਰਪਾ ਕੀਤੀ ਬਾਬਾ ਫਰੀਦ, ਲੋਰ ਵੀ ਤੁਰਿਆ ਤੇ ਸ਼ਬਦ ਵਰਤੇ, ਤਨ ਤਪਾਏ ਤਨੂਰ ਜਿਉਂ ਬਾਲਣ ਹੱਡ ਬਲੰਨ, ਪੈਰੀ ਥੱਕਾ ਸਿਰ ਜੁਲਾ ਜੇ ਮੂੰ ਪਿਰੀ ਮਿਲਨ। ਤੇ ਗੁਰੂ ਨੇ ਨਾਲ ਹੀ ਸੁਚੇਤ ਕਰ ਦਿੱਤਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇਰਿਆ ਅੰਦਰ ਤੇਰੀ ਸਮਾਲ। ਦੇਖੋ ਮੈਂ ਸਿਰਫ ਸੰਖੇਪ ਵਿੱਚ ਅਰਜ ਕਰ ਰਿਹਾ। ਹਜ਼ੂਰ ਦੇ ਸਾਹਮਣੇ ਚਾਰੇ ਖਲੋਤੇ ਨੇ, ਕਾਨਾ, ਤੀਲੂ, ਛੱਜੂ ਤੇ ਸ਼ਾਹ ਹੁਸੈਨ। ਦੇਖੋ ਬੇਮਥਾਜ ਗੁਰੂ, ਬੇਪਰਵਾਹ ਗੁਰੂ। ਤਾਂ ਹੀ ਤਾਂ ਕਿਹਾ ਭਾਈ ਗੁਰਦਾਸ ਨੇ, ਗੁਰੂ ਅਰਜਨ ਸੱਚ ਸਿਰਜਦਹਾਰਾ। ਐਵੇਂ ਨੀ ਕਿਹਾ ਗੁਰ ਅਰਜਨ ਵਿੱਚੋਂ ਕੁਰਬਾਣੀ, ਐਵੇਂ ਨੀ ਭੱਟਾ ਨੇ ਕਿਹਾ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਵੇਂ ਨੀ ਕਿਹਾ ਕਿ ਉਹਨਾਂ ਦੇ ਸ਼ਬਦ ਵਰਤਨੇ ਆਪਾਂ, ਇਹ ਪਦ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਦਿਓ, ਪਰ ਤਸ਼੍ਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਿਹੜਾ ਬ੍ਰਹਮ ਗਿਆਨੀ ਉਹ ਕਦੀ ਮੁਥਾਜ ਨਹੀਂ ਹੁੰਦਾ। ਸਾਹਿਬ ਨੇ ਕਿਹਾ ਸੁਣਾਓ, ਸੁਣਾਂਗੇ। ਉਹਨੇ ਸ਼ੁਰੂ ਕੀਤਾ ਜੀ ਕਾਨਾ ਬੋਲਿਆ। ਦੇਖੋ ਗੁਰੂ ਅਰਜਨ ਸਾਹਿਬ ਦੀ ਅੱਜ ਰਹਿਮਤ, ਕਹਿਣ ਲੱਗਾ ਮੈਂ ਉਹੀ ਰੇ, ਮੈਂ ਉਹੀ ਜਾਂ ਕੋ ਵੇਦ ਪੁਰਾਣ ਜਸ ਗਾਵੇ ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ। ਇਹ ਵੇਦਾਂਤ ਦੀ ਵੈਸੇ ਘਟਨਾ ਹੈ। ਵੇਦਾਂਤ ਕਹਿੰਦਾ ਅਹੰਗ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ। ਸੂਫੀ ਕਹਿੰਦਾ ਅਨਲ ਹੱਕ, ਮੈਂ ਹੀ ਖੁਦਾ ਵਾਂ। ਸਾਹਿਬ ਨੂੰ ਜਦੋਂ ਸੁਣਾ ਕਹਿੰਦਾ ਕੀ ਖਿਆਲ, ਕਹਿਣ ਲੱਗੇ ਖਿਆਲ ਬਿਲਕੁਲ ਦਰੁਸਤ ਹੈ, ਤੇਰੀ ਬਾਣੀ ਕੋਈ ਨੀ ਦਰਜਨ ਸੀ। ਕਹਿੰਦਾ ਵਿੱਚ ਖੋਟ ਕੀ? ਹਜ਼ੂਰ ਕਹਿਣ ਲੱਗੇ ਗੱਲ ਚੇਤੇ ਰੱਖੀ, ਤੂੰ ਕਹਿੰਦਾ ਮੈਂ ਉਹੀ ਰੇ, ਮੈਂ ਉਹੀ, ਤੇ ਤੈਨੂੰ ਇੰਨਾ ਪਤਾ ਨੀ, ਤੇਰੇ ਵਰਗੇ ਤੇਰੇ ਤੋਂ ਉੱਚੇ ਸੁੱਚੇ ਭਗਤ ਰਵਿਦਾਸ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਤੂੰ ਕਹਿੰਦਾ ਮੈਂ, ਤੇ ਗੁਰੂ ਸਾਹਿਬ ਕਹਿੰਦੇ ਨੇ ਸਾਡੇ ਘਰੋਂ ਆਵਾਜ਼ ਆਉਂਦੀ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨੀ ਸਰੇ। ਤੂੰ ਕਹਿੰਦਾ ਮੈਂ, ਇੱਥੇ ਤਾਂ ਮੈਂ ਨੂੰ ਮਾਰ ਕੇ ਇੱਕ ਦਿਨ ਪਹੁੰਚਣਾ ਤੂੰ ਤੇ। ਤੇ ਜਿਹੜਾ ਕਬੀਰ ਵਰਗਾ ਮਹਾਂਪੁਰਸ਼ ਬੋਲ ਕੇ ਕਹਿੰਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਮੈਂ ਮਰ ਗਿਆ ਜਬ ਆਪਾ ਪਰਚਾ ਮਿਟ ਗਿਆ ਜਤ ਦੇਖੂ ਤਤ ਤੂੰ। ਤੇ ਕਹਿਣ ਲੱਗੇ ਤੇਰੀ ਬਾਣੀ ਨੂੰ ਇੱਕ ਸ਼ਬਦ ਕਿਹਾ, ਕਹਿਣ ਲੱਗਾ ਵੇਖਾਂਗਾ ਤੁਹਾਨੂੰ, ਕਈ ਸ਼ਬਦ ਵਰਤੇ, ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ ਦੇਖਾਂਗਾ। ਗੁਰੂ ਅਰਜਨ ਸਾਹਿਬ ਕਹਿ ਲਾਹੌਰ ਜਾਏਗਾ ਤੇ ਦੇਖੇਗਾ ਨਾ। ਤੇ ਆਪ ਜੀ ਨੂੰ ਪਤਾ ਹੋਵੇ ਕਾਨਾ ਰਾਜ ਮਰ ਗਿਆ ਸੀ, ਉਹ ਰੱਥ ਤੋਂ ਡਿੱਗ ਕੇ ਮਰਿਆ ਹੈ। ਦੂਸਰਾ ਆਇਆ ਜੀ ਪੀਲੂ, ਉਹਨੂੰ ਕਿਹਾ, ਕਹਿਣ ਲੱਗੇ ਸੁਣਾ ਵੀ ਬਾਣੀ। ਉਹਨੇ ਸ਼ੁਰੂ ਕੀਤੀ ਜੀ ਬਾਣੀ, ਤੇ ਜਦੋਂ ਉਹਨੇ ਆਪਣੀ ਰਚਨਾ ਸੁਣਾਈ ਨਾ, ਉਹ ਕਹਿੰਦਾ ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋਡਿਆ ਨਾ ਆਲੂਦ ਬਹਿ। ਸਾਡੇ ਨਾਲੋਂ ਚੰਗੇ ਜਿਹੜੇ ਜੰਮਦੇ ਮਰ ਗਏ, ਦੁਨੀਆਂ ਦਾ ਸਿਆਪਾ ਮੁੱਕਿਆ, ਐਵੇਂ ਦੁੱਖਾਂ ਚ ਪੈਣਾ ਸੀ? ਗੁਰੂ ਅਰਜਨ ਦੇਵ ਕਹਿਣ ਲੱਗੇ ਬਿਲਕੁਲ ਨਿਰਾਸ਼ਾਵਾਦੀ ਗੱਲ, ਸਿੱਖ ਕਦੀ ਨਿਰਾਸ਼ ਨਹੀਂ ਹੁੰਦਾ। ਤੂੰ ਕਹਿੰਦਾ ਜੰਮਦਿਆਂ ਮਰ ਗਏ, ਪਰ ਸਾਡੇ ਘਰੋਂ ਆਵਾਜ਼ ਆਉਂਦੀ ਏ ਕਿ ਦੁਲੱਭ ਦੇ ਪਾਈ ਵਡਭਾਗੀ, ਮਰਨ ਲਈ ਨਹੀਂ, ਸਾਡੇ ਘਰੋਂ ਆਵਾਜ਼ ਆਉਂਦੀ ਏ ਚਿਰੰਕਾਲੇ ਦੇ ਸੰਜਰੀਆ ਮਿਲ ਜਗਦੀਸ਼, ਮਿਲਣ ਕੀ ਬਰੀਆ ਰੱਬ ਨੂੰ ਮਿਲਦਾ ਮੌਕਾ, ਤੂੰ ਕਹਿੰਦਾ ਜੰਮਦਿਆਂ ਮਰ ਗਏ, ਤੇਰੀ ਬਾਣੀ ਨਹੀਂ। ਹੁਣ ਜੀ ਤੀਜਾ ਆ ਗਿਆ ਛੱਜੂ, ਉਹਨੇ ਸ਼ਬਦ ਵਰਤੇ। ਇਹਨਾਂ ਦੀ ਵੈਸੇ ਰਚਨਾ ਹੋਰ ਵੀ ਬੜੀ ਹੈ, ਮੈਂ ਸਿਰਫ ਓਨੀ ਕੁ ਅਰਜ਼ ਕਰ ਰਿਹਾ ਜੋ ਸਾਹਿਬ ਦੇ ਨਾਲ ਸੰਬੰਧਿਤ ਹੈ। ਇਹਨੇ ਸ਼ਬਦ ਕਿਹਾ, ਕਹਿਣ ਲੱਗਾ ਕਾਗਜ਼ ਸੰਧੀ ਪੂਤਰੀ ਪਉ ਨਾ ਤਿਰਿਆ ਨਿਹਾਰ। ਕਹਿੰਦਾ ਕਾਗਜ਼ ਦੀ ਬਣੀ ਕੋਈ ਔਰਤ ਨੂੰ ਵੇਖਣਾ ਵੀ ਪਾਪ, ਡੋਬ ਜਾਏਗੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਨਮ ਤੈਨੂੰ ਕਿੰਨੇ ਦਿੱਤਾ ਹੈ, ਉੱਗਿਆ ਕਿ ਜੰਮਿਆ? ਕਦੇ ਧਿਆਨ ਦਿਆ, ਜੇ ਜਿਹਨੇ ਤੈਨੂੰ ਜਨਮ ਦਿੱਤਾ, ਕਹਿੰਦਾ ਕਾਗਜ਼ ਦੀ ਇਸਤਰੀ ਨਾ ਤੱਕੋ ਤੇ ਸਾਡੇ ਘਰੋਂ ਆਵਾਜ਼ ਆਉਂਦੀ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਵਾ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਪਿਆਰਿਆ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਤੇਰੀ ਬਾਣੀ ਨੀ ਦਰਜ ਹੋਈ। ਕਹਿੰਦੇ ਕਿ ਤੈਨੂੰ ਪਤਾ, ਤੂੰ ਕਹਿੰਦਾ, ਕਹਿੰਦਾ ਸੂਫੀਆਂ ਦੀ ਗੱਲ ਮੈਂ ਕਰਨਾ। ਤੇ ਸਾਹਿਬ ਕਹਿਣ ਲੱਗੇ ਪੜ੍ਹੀ ਕਿਤੇ ਬਾਬੇ ਫਰੀਦ ਵਰਗੇ ਫਕੀਰ ਨੂੰ, ਉਹ ਕਹਿੰਦਾ ਆਪ ਲਈ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਿਣੇ ਦੀ ਮਾਓ ਆਏ ਸਬਲ ਸੇ। ਚੁੱਪ ਕਰ ਗਿਆ। ਤੀਜਾ ਚੌਥਾ ਉੱਠਿਆ ਜੀ ਸ਼ਾਹ ਹੁਸੈਨ, ਉਹਨੇ ਕਿਹਾ, ਕਹਿਣ ਲੱਗਾ ਮਹਾਰਾਜ, ਉਹਨੇ ਸੋਚਿਆ ਵੀ ਤਿੰਨ ਤਾਂ ਗਏ, ਮੈਂ ਕਹਿਣ ਵਾਲਾ ਵੀ ਗਿਆ, ਨਿਰਾਸ਼ਾਵਾਦੀ ਵੀ ਗਿਆ, ਇਸਤਰੀ ਨੂੰ ਮਾੜਿਆ ਕਹਿਣ ਵਾਲਾ ਗਿਆ। ਉਹ ਕਹਿੰਦਾ ਵੀ ਮੈਂ ਸਿੱਧਾ ਜਿਹਾ ਰਾਹ ਲੱਭਾਂ, ਚੁੱਪ ਵੀ ਅੜਿਆ, ਚੁੱਪ ਵੀ ਅੜਿਆ, ਬੋਲਣ ਦੀ ਨੀ ਜਾਏ ਵੀ ਅੜਿਆ। ਕਹਿੰਦਾ ਚੁੱਪ ਕਰ ਜਾ, ਬੋਲਣ ਦੀ ਥਾਂ ਨੀ। ਗੁਰੂ ਸਾਹਿਬ ਕਹਿੰਦੇ ਨੇ ਕਾਇਰਤ ਹੈ, ਜੇ ਜ਼ੁਲਮ ਵੇਖ ਕੇ ਚੁੱਪ ਕਰਨਾ ਸਾਡੇ ਘਰੇ ਕੋਈ ਨੀ ਪਰਵਾਹ। ਚੁੱਪ ਕਰਨ ਦੀ ਕਿਉਂ ਥਾਂ ਹੈ? ਸੰਤ ਮਿਲਿਆ ਕਿ ਸੁਣੀਆਂ ਕਹੀ ਹੈ, ਮਿਲੈ ਅਸੰਤ ਮਸ਼ਤ ਕਰ ਰਹੀ ਹੈ, ਤੇ ਸਾਹਮਣੇ ਹੁੰਦਾ ਵੇ ਜ਼ੁਲਮ ਤੇ ਕਹੀਏ ਚੁੱਪ ਵੀ ਅੜਿਆ, ਚੁੱਪ ਵੀ ਅੜਿਆ, ਬੋਲਣ ਦੀ ਨੀ ਜਾਏ ਵੀ ਅੜਿਆ, ਸਵਾਲ ਹੀ ਨੀ ਪੈਦਾ ਹੁੰਦਾ। ਸਾਡੇ ਘਰ ਵਿੱਚ ਸਭ ਤੋਂ ਪਹਿਲਾਂ ਬਾਬਰ ਨੂੰ ਜੰਮ ਕਿਹਾ ਗਿਆ, ਤੇ ਉਹਦੀਆਂ ਆਈਆਂ ਹੋਈਆਂ ਫੌਜਾਂ ਨੂੰ ਹਲਕੇ ਕੁੱਤੇ ਕਿਹਾ ਗਿਆ। ਬਾਬਾ ਚੁੱਪ ਨੀ ਕੀਤਾ ਵੀ ਹੁਣ ਥਾਂ ਕੋਈ ਨੀ ਬੋਲਣ ਵਾਲੀ, ਇੰਨੇ ਲੋਕੀ ਵੱਢ ਸੁੱਤੇ, ਮੈਂ ਕਿਉਂ ਬੋਲਾਂ? ਤੇ ਮੈਂ ਕਰਜ ਕਰਕੇ ਆਇਆ ਸਾਂ ਕਿ ਜ਼ਾਬਰ ਨਹੀਂ ਜੇ ਕਿਹਾ, ਇਤਿਹਾਸਕਾਰਾਂ ਨੇ ਕਿਹਾ ਬਾਬਰ ਜਾਬਰ, ਬਾਬਰ ਜਾਬਰ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਖੁਰਾ ਖਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ, ਜਮਦੂਤ ਬਣ ਕੇ ਆਇਆ। ਤੇ ਉਹਦੇ ਸਿਪਾਹੀਆਂ ਨੂੰ ਇਹ ਨੀ ਕਿਹਾ ਸੂਰਮੇ ਆ ਗਿਆ, ਕਹਿਣ ਲੱਗੇ ਰਤਨ ਵਗਾੜ ਵਗੋਏ ਕੁੱਤੀ, ਕੁੱਤਿਆਂ ਨੇ। ਕਹਿਣ ਲੱਗੇ ਚੁੱਪ ਵਾਲੀ ਥਾਂ ਨਹੀਂ, ਚਾਰੇ ਤੋਰ ਦਿੱਤੇ। ਉਹਨਾਂ ਨੇ ਬਹੁਤ ਸ਼ਬਦ ਆਪਣੇ ਵੱਲੋਂ ਵਰਤੇ। ਧੰਨ ਗੁਰੂ ਅਰਜਨ ਦੇਵ ਜੀ ਨੇ ਕੀਤੀ ਕਿਰਪਾਲਤਾ, ਗੁਰੂ ਗ੍ਰੰਥ ਸਾਹਿਬ ਦੀ ਬੀੜ संपूर्ण होई, संपादना होई ते प्रकाश करना सी हरमंदर से। आओ क्योंकि इतिहास भावे यही रहने रही दुनिया तक जदों भी कथा कवारता चलेगी इतिहास नहीं बदलना, पर गुरु नित नवा हुंदा है। अज प्रकाश वाला दिन आना है। तन गुरु अर्जुन देव सच्चे पातशाह ने सिख संगतां नूं बुलाया। उत्थे विद्वान कहिंदे ने राम सर तन गुरु अर्जुन देव सच्चे पातशाह केवल गुरु ग्रंथ साहिब दा स्वरूप मंजे ते सी, अपने समेत सारी संगत उत्थे जमीन ते सुती सी। प्रकाश करन तो पहली रात जिहड़ी ते इतिहासकार कहिंदे ने भूम सैन सब तहां विराजे श्री गुरु ग्रंथ मंजी पर राजे। गुरु ग्रंथ साहिब मंजे ते ने, बाकी सारी संगत ते गुरु अर्जुन देव जमीन ते। देखो समा आया, हजूर ने देखा भी गुरु ग्रंथ साहिब तैयार ने ते गुरु का ग्रंथी ग्रंथ का सेवादार ग्रंथी। मैं कर्ज करांगा गुरु के ग्रंथी सिंघा नूं भी, आवाज दूर दूर तक जारी होनी है। गुरु ग्रंथ साहिब दे सेवादार बनो ना के प्रबंधकां दे। खिमा करियो, वो तुहानूं खुद कहिंदे ने कि साडे नेड़े ना छड्यो। आपां सोचिए भी इन्हां दी खुशामद करके गुरु नूं रिझा लांगे, सवाल भी नहीं पैदा हुंदा, पर यह भी नहीं इन्हें अंकारी हो जाइए जने कने दी बेइज्जती करी जाए। दोनों पक्ष रखियो, कभी देखो ग्रंथी की तस्वीर देखनी है तो भाई संत सिंह नूं देखो। शेरे पंजाब रामबाग आए ने, अदब भी चाहिए। यह नहीं कि हंकार विच आ के हर एक नूं इक्को रसे नाल बन्नी जाइए। रामबाग आए ने ते आके सुनिया कल्या भाई संत सिंह नूं कहो सानूं मिल। ग्रंथी साहब सन हरिमंदर साहब विच नाम ही लिखे मारफत ज्ञानी संत सिंह सेवा कराई। एक कवाड़ उत्ते लिखे ते ज्ञानी जी उस वेले कथा करन जांदे पए सन हरिमंदर साहब दे अंदर, ते जदों गए ते जांदिआं परिक्रमा च मिल गया सज्जन। कहन लगा ज्ञानी जी महाराजा साहब ने तुहानूं सद्दिआ। ज्ञानी संत सिंह दे शब्द सन, कहन लगे एक गल सुनिया दे दी कि अज तो बाद कभी भी मैनूं उस वेले बुलाए ना जदों मैं अपने साहब की सेवा विच हाजिर हुंदा होवां। चेते रखी ओ महाराजा है, ये महाराजन के महाराज है, ये पार ब्रह्म परमेश्वर का घर है। कहिंदा भी जदों पिछा मुड़िया उहनूं आवाज मार के कहिंदे जो मैं कह जाके कहीं जरूर, ये ना सोची भी चुप कर जाए भी की कहेगा। अंदर चले गए, अंदर कथा हरिमंदर साहब जो उदो अंदर हुंदी सी। चले गए जी जाके महाराजा रणजीत सिंह पुछदे ने जी किवें, उन्हें पूरी गल दस दिती जाके। महाराजा रणजीत सिंह अज दा हुंदा कहिंदा भी करो बर्खास्त, जी हटाओ इस ग्रंथी तो, लाओ इहनूं तखत तो, मेरा हुक्म तो देखो निम्रता। सज्जन चलिया वो रामबाग तो नंगे पैरी शेरे पंजाब हरिमंदर साहब की परिक्रमा विच आउंदिआं समा लगा, ते जदों अंदर आया ते भाई साहब कथा करके बाहर निकलदे पए सन। शेरे पंजाब ने फतेह बुलाई, कहन लगे मत्था टेक के आ। पहला अंदर मत्था टेक के बाहर आए ते अगे अगे भाई संत सिंह, पिछे पिछे भाई रणजीत महाराजा रणजीत सिंह। जदों बाहर निकल गए ना ते भाई संत सिंह कहन लगे शेरे पंजाब हुण तू अगे तुर, मैं तेरे पिछे चलना। उन्हें कहा जी क्यों? कहिंदा उस घर का वजीर मैं हाँ, तू भिखारी है, उत्थे वजीर ने अगे तुरना, तू पिछे तुरना, हुण तेरे राज दी हद आ गई, तू अगे तुर मैं तेरे पिछे चलना। किते चेतो रखो इन्ना कु साडा सम तौल हो जाए। हजूर ने देखा भी ग्रंथी किनों बनाना है, केड़ा ग्रंथी होवे, ते असीं भावे मैं आप ही ग्रंथी की सेवा करना कहण नूं आ। ग्रंथी दे बड़े उच्चे गुण जे, गुरु ग्रंथ साहिब का ग्रंथी। सारी रात इतिहास कहिंदा सोचदे रहे किनू बनावा, उन्हें इतों तक देखिया भी बेदियां दी कुल विचों कोई ले वेख लईए, क्योंकि उहदे सारे मिल गए सन। कोई भल्लियां विचों वेख लईए, कोई सोढ़ियां विचों देख लईए, कोई टेणां विचों देख लईए। अखीर ते कहन लगे किते अंदर खौमे दा बीज ना पुंगर पवे कि साडे बापूआं दी बाणी, किते ग्रंथ साहिब नूं छड के अपनी पैर पुजाण। सारी रात सोच के अखीर ते इंद्री जित शब्द वरत्या, इंद्री जित जिन्हें इंद्रिया नूं जितया बाबा बुढ़ा साहिब उन्हां दे कोल जा खलोते। बाबा साहिब विश्राम तां करदे सन जमीन ते पै, गुरमुखो गुरमुख दा सौना साडे वर्गा सौना नहीं। हजूर कहिंदे ने कि उह सौंदे ने तां वी गुरु चलदा, सौंदे वाह वाह उचरै उठते पी वाह करेन। ਉੱਥੇ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਦਾ ਦੁੱਧ ਵਰਗਾ ਚਿੱਟਾ ਦਾੜਾ, ਸੁੱਤਿਆਂ ਚਮਕੇ ਮੱਥੇ ਤੇ ਨੂਰ, ਚਰਨਾਂ ਵੱਲ ਖਲੋ ਕੇ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਸੀਸ ਝੁਕਾ ਦਿੱਤਾ ਸੀ। ਕਹਿਣ ਲੱਗੇ ਚਾਰ ਗੁਰੂਆਂ ਦੀ ਸੇਵਾ ਕੀਤੀ ਆ, ਤੇਰੇ ਤੋਂ ਵੱਡਾ ਸੇਵਾਦਾਰ ਕੋਈ ਨਹੀਂ, ਜਿਹਨੇ ਕਦੀ ਮੈਂ ਨਹੀਂ ਜਿਤਾਈ। ਸ਼ੁਕਰ ਕੀਤਾ ਵਾਹਿਗੁਰੂ ਕਿ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਗ੍ਰੰਥੀ ਸਾਹਿਬ ਹੀ ਮਿਲ ਗਏ। ਉੱਥੇ ਇਤਿਹਾਸਕਾਰ ਨੇ ਦੋ ਪੰਕਤੀਆਂ ਕਹੀਆਂ ਨੇ, ਵੇਖ ਕੇ ਸ਼ਬਦ ਵਰਤੇ। ਕਹਿਣ ਲੱਗੇ ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ। ਕਹਿਣ ਲੱਗੇ ਨਿਜ ਮਨ ਇਹ ਵਿਚਾਰਤ ਭੈ, ਸ੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਕਿਹਨੂੰ ਬਣਾਈਏ। ਤੇ ਉਸ ਵੇਲੇ ਬਾਬੇ ਬੁੱਢੇ ਨੂੰ ਦੇਖ ਕੇ ਕਹਿਣ ਲੱਗੇ, ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵਸ ਹੈ ਸ੍ਰੀ ਮੁਖ ਕੀ ਉਹ ਬਖਾਨ। ਇਹ ਭਾਵਨਾ ਵਾਲੇ ਲਈਏ, ਸ਼ਰਧਾ ਵਾਲੇ ਲਈਏ। ਸਵੇਰੇ ਦਿਨ ਚੜਿਆ, ਸਾਰਿਆਂ ਇਸ਼ਨਾਨ ਕੀਤਾ, ਅੱਜ ਵਾਲਾ ਦਿਨ ਆਇਆ, ਸਿੱਖ ਸੰਗਤ ਬੜੀ ਪ੍ਰਸੰਨ। ਗੁਰੂ ਅਰਜਨ ਦੇਵ ਜੀ ਦੀ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ। ਤੇ ਬਾਬਾ ਬੁੱਢਾ ਸਾਹਿਬ ਨੇ ਇਸ਼ਨਾਨ ਕੀਤਾ, ਸਿਮਰਨ ਵੀ ਜੁੜੇ, ਤੇ ਗੁਰਮੁਖ ਮੈਂ ਮਰੀ ਹੋਈ ਸੀ, ਸਭ ਤੋਂ ਪਿੱਛੇ ਜਾ ਬੈਠੇ। ਹਜ਼ੂਰ ਨੇ ਆਵਾਜ਼ ਦਿੱਤੀ, ਬਾਬਾ ਜੀ ਤੁਸੀਂ ਅੱਗੇ ਆਓ। ਤੇ ਨਾਲ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੜੀ ਥਾਂ ਤੇ ਕਰਾਂਗੇ। ਤੇ ਬਾਬਾ ਸਾਹਿਬ ਜੀ ਦਾ ਉੱਤਰ ਸੀ, ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਸਥਾਨ ਨਾ ਕੋ ਮੁਰਾਰਾ। ਹੇ ਮੇਰੇ ਦਾਤਾ ਜੀ, ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੋਵੇ। ਉਸ ਵੇਲੇ ਫਿਰ ਕਿਹਾ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤੁਸੀਂ ਸ਼ੀਸ਼ ਤੇ ਲਵੋ। ਮਹਾਰਾਜ ਮੈਂ? ਕਹਿਣ ਲੱਗੇ ਹਾਂ ਤੁਸੀਂ। ਤੇ ਨਾਲ ਹੱਸ ਕੇ ਕਹਿੰਦੇ ਨੇ, ਅੱਜ ਤੀਕਰਾਂ ਅਸੀਂ ਅੱਗੇ ਚੱਲੇ, ਤੁਸੀਂ ਪਿੱਛੇ ਚੱਲਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਕੇ ਤੁਸੀਂ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਚੱਲਾਂਗੇ। ਸਿੱਖਾਂ, ਜਿਹਦੇ ਸਿਰ ਤੇ ਗੁਰੂ ਹੋਵੇ, ਗੁਰੂ ਉਹਦੇ ਪਿੱਛੇ ਤੁਰਦਾ ਹੈ। ਉਹ ਜਿਹਦੇ ਸਿਰ ਦੇ ਵਿੱਚ ਗੁਰੂ ਵਸ ਜਾਏ, ਉਹਦੇ ਪਿੱਛੇ ਵੀ ਗੁਰੂ ਤੁਰਦਾ ਹੁੰਦਾ ਹੈ। ਕਦੀ ਪੜਖਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਕੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਉੱਥੇ ਸ਼ਬਦ ਵਰਤੇ, ਸਾਹਿਬ ਬੁੱਢਾ ਆਗੇ ਕੀਨਾ, ਤੇ ਪਾਛੈ ਸਤਿਗੁਰ ਸੁਖ ਲੀਨਾ। ਜਦੋਂ ਤੁਰ ਪੈ ਚਵਰ ਧੰਨ ਗੁਰੂ ਅਰਜਨ ਸਾਹਿਬ ਕਰਦੇ ਰਹੇ। ਆ ਕਈ ਸਾਡੇ ਸੱਜਣ, ਉਹਨਾਂ ਦਾ ਬੜਾ ਜ਼ੋਰ ਲੱਗਾ ਪਿਆ ਬਾਬੇ ਬੁੱਢੇ ਸਾਹਿਬ ਵਾਲੀਆਂ ਸਾਖੀਆਂ ਨੂੰ ਖੰਡਨ ਕਰਨ ਤੇ। ਗੁਰਮੁਖੋ, ਉਸ ਕਰਨੀ ਵਾਲੇ ਦੇ ਤੁਸੀਂ ਪੈਰਾਂ ਦੀ ਧੂੜ ਵਰਗੇ ਵੀ ਨਹੀਂ। ਇੰਦਰਾ ਇੰਦਰੀ ਜਿੱਤ ਸਿੱਖ, ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ, ਉਹ ਅਸੀਂ ਚਾਰ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਦਾਅਵੇ ਕਰਨੇ ਆ। 113 ਸਾਲ ਟੋਕਰੀ ਵੀ ਧੋਈ, ਮੱਝਾਂ ਵੀ ਗੁਰੂ ਘਰ ਦੀਆਂ ਚਾਰੀਆਂ, ਹਲ ਵੀ ਵਾਹਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ। 113 ਸਾਲਾਂ ਵਿੱਚੋਂ ਕੋਈ ਦਿਨ ਨਹੀਂ ਜਿੱਦਣ ਬਾਬੇ ਬੁੱਢੇ ਨੇ ਗੁਰੂ ਨਾਲ ਗਿਲਾ ਕੀਤਾ ਹੋ। ਏਡੀ ਵੱਡੀ ਸੇਵਾ, ਇੱਕ ਸਦੀ ਪੂਰੀ ਤੇ 13 ਸਾਲ ਉੱਤੇ। ਤੇ ਕਮਾਲ ਦੀ ਗੱਲ, ਚਲਾਣਾ ਵੀ ਇਹੋ ਜਿਹਾ, ਜਦੋਂ ਸਰੀਰ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵਧਾਈਆਂ ਦਿੱਤੀਆਂ। ਪੁੱਛਿਆ ਜੀ ਮਹਾਰਾਜ ਕਿਉਂ? ਕਹਿਣ ਲੱਗੇ ਜਿਹੜੇ ਜਿੱਤ ਕੇ ਜਾਂਦੇ ਨੇ ਉਹਨਾਂ ਨੂੰ ਵਧਾਈ ਦੇਈਦੀ, ਅਫਸੋਸ ਉਹਨਾਂ ਦਾ ਕਰੀਦਾ ਜੋ ਹਾਰ ਕੇ ਚਲੇ ਜਾਂਦੇ। ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ, ਤਨ ਗੁਰੂ ਅਰਜਨ ਦੇਵ ਜੀ ਚੌਰ ਕਰਦੇ ਜਾਂਦੇ ਨੇ ਤੇ ਉੱਥੇ ਫਿਰ ਸ਼ਬਦ ਵਰਦੇ ਨੇ। ਜਦੋਂ ਅੰਦਰ ਗਏ, ਹਰਿਮੰਦਰ ਸਾਹਿਬ ਪਹੁੰਚ ਗਏ ਨੇ, ਸਿੱਖ ਸੰਗਤ ਗਈ, ਬਾਬਾ ਬੁੱਢਾ ਸਾਹਿਬ ਪਿੱਛੇ ਹੋਣ ਲੱਗੇ। ਤਨ ਗੁਰੂ ਅਰਜਨ ਸਾਹਿਬ ਦੇ ਸ਼ਬਦ ਸਾਹਿਬ, ਬੁੱਢਾ ਸਾਹਿਬ ਖੋਲੋ ਗ੍ਰੰਥ, ਖੋਲੋ ਦਰ ਤੇ ਪ੍ਰਕਾਸ਼ ਕਰੋ, ਅੱਜ ਪਹਿਲਾ ਪ੍ਰਕਾਸ਼ ਦੇਣ। ਬੁੱਢਾ ਸਾਹਿਬ ਖੋਲੋ ਗ੍ਰੰਥ, ਤੇ ਗ੍ਰੰਥ ਖੋਲ ਕੇ ਕੀ ਕਰੋ? ਲਿਓ ਆਵਾਜ਼, ਜਿਹਨੂੰ ਆਪ ਜੀ ਮੁੱਖ ਵਾਕ ਹੁਕਮਨਾਮਾ ਕਹਿੰਦੇ, ਉਸ ਵਿੱਚ ਕਹਿੰਦੇ ਸਨ ਆਵਾਜ਼, ਆਵਾਜ਼ਾਂ ਦੇਣਾ। ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਅਦਬ ਨਾਲ ਬੱਧਾ ਚੱਟੀ ਨਹੀਂ ਖਿੱਚ ਕੇ ਰੁਮਾਲੇ ਇੱਧਰ ਸੱਤੇ ਇੱਧਰ ਸੱਤੇ ਵੀ ਆਪਣਾ ਕੰਮ ਨਿਬੇੜਿਆ। ਅਦਬ ਸਾਹਿਬ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼, ਬੁੱਢਾ ਮੁਖ ਬੋਲਾ। ਤੇ ਕੀ ਬੋਲਿਆ? ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਕੇ ਸਿੱਖੋ, ਕਦੀ ਤੱਕੋ, ਦੇਖੋ ਗੁਰੂ ਕੀ ਬਾਣੀ ਜਿੱਥੋਂ ਵਿਚਾਰ ਆਰੰਭ ਕੀਤੀ ਸੀ, ਫਿੱਕੇ ਬੋਲ ਜੇ ਸ਼ਬਦ ਸਾਡੇ ਅੰਦਰ ਨੂੰ ਸਪਰਸ਼ ਕਰਦੇ ਨੇ, ਅਸੀਂ ਭੁੱਲਦੇ ਨਹੀਂ ਕਿ ਇਸ ਬੰਦੇ ਨੇ ਮੈਨੂੰ ਇਹ ਕਿਹਾ, ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਜੇ ਫਿੱਕੇ ਬੋਲ ਤੇਰੇ ਅੰਦਰ ਨੂੰ ਸਪਰਸ਼ ਕਰਕੇ ਕੌੜਿਆਂ ਕਰਦੇ ਨੇ, ਤੇ ਸੁਖਮਣੀ ਦੇ ਮਿੱਠੇ ਬੋਲ ਤੇਰੇ ਅੰਦਰ ਨੂੰ ਠੰਡ ਨਹੀਂ ਪਾਣਗੇ? ਕਿ ਗੁਰੂ ਸਾਹਿਬ ਦਾ ਜਪਜੀ ਸਾਹਿਬ ਤੇਰੇ ਅੰਦਰ ਨੂੰ ਸਕੂਨ ਨਹੀਂ ਦੇਵੇਗਾ? ਕਿ ਆਸਾਂ ਕੀ ਵਾਰ ਤੇਰੇ ਅੰਦਰ ਨੂੰ ਠੰਡ ਨਹੀਂ ਪਾਏਗੀ? ਤੇ ਜਦੋਂ ਕਿਤੇ ਬਾਣੀ ਨਾਲ ਜੁੜੇਗਾ ਤੇ ਫਿਰ ਮੇਰਾ ਗੁਰੂ ਬੋਲ ਕੇ ਕਹੇਗਾ, ਸਿੱਖਾ ਇਹ ਬਾਣੀ ਜੋ ਜੀਉ ਜਾਣੇ ਇਸ ਅੰਤਰ ਰਵੇ ਹਰਨਾਮਾ। ਜਦੋਂ ਬਾਣੀ ਗਾਏਗਾ ਆਵਾਜ਼ ਆਵੇਗੀ, ਕੋਈ ਗਾਵੇ ਕੋ ਸੁਣੇ, ਹਰਨਾਮਾ ਚਿਤਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਦੋਂ ਤੂੰ ਬਾਣੀ ਨੂੰ ਸੁਣੇਗਾ ਤੇ ਸਤਿਗੁਰੂ ਬੋਲ ਕੇ ਤੈਨੂੰ ਕਹਿਣਗੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋ ਗਏ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਕੋਈ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰਮੁਖੋ 400 ਸਾਲਾਂ ਆ ਰਿਹਾ ਅਗਲੇ ਸਾਲ, ਭਰੋਸਾ ਕੋਈ ਨਹੀਂ ਸਵਾਸ ਦਾ ਵੀ, ਆਸ ਤੇ ਜੀਤ ਹੈ। ਇੱਕ ਗੱਲ ਚੇਤੇ ਰੱਖੋ, ਜਿੱਥੇ ਲੜੀ ਸ਼ੁਰੂ ਕੀਤੀ ਜੇ ਨਾ, ਬੜੀ ਚੰਗੀ ਗੱਲ ਹੈ, ਗੁਰਬਾਣੀ ਦਾ ਪ੍ਰਵਾਹ ਚੱਲਣਾ ਚਾਹੀਦਾ। ਪਰ ਇਹ ਅਰਜ਼ ਕਰਾਂਗਾ, ਜੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਹੋ ਤੇ ਜਿਹੜੇ ਅਜੇ ਤੀਕਰਾ ਬਾਣੀ ਨਹੀਂ ਨਾ ਪੜ੍ਹਦੇ, ਅਗਲੀ 1 ਸਤੰਬਰ ਨਹੀਂ ਆਉਣਾ ਨਾਨਕ ਸ਼ਾਹੀ ਕੈਲੰਡਰ ਅਨੁਸਾਰ, ਪੂਰਾ 1 ਸਾਲ ਪਿਆ ਆਪਣੀ ਜ਼ਬਾਨ ਨਾਲ, ਆਪਣੀਆਂ ਅੱਖਾਂ ਨਾਲ, ਆਪਣੇ ਕੰਨਾਂ ਨਾਲ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਹਿਜ ਪਾਠ ਕਰ ਲਓ ਤੇ ਸਮਝਾਂਗਾ 416 ਸਾਲਾਂ ਮਨਾਇਆ ਹੋਇਆ ਸਫਲ ਹੋ ਗਿਆ। ਆਪ ਵੀ ਕਰੋ, ਉਸ ਦਿਨ ਅਰਦਾਸ ਕਰੋ, ਅੱਜ ਇੱਕ ਪਰਨ ਕਰ ਲਓ ਦਾਤਾ, ਸਾਲ ਤੱਕ ਜਿਹੜੇ ਮਹੀਨੇ ਵਿੱਚ ਭੋਗ ਪਾਉਂਦੇ ਨੇ ਉਹਨਾਂ ਦੇ ਚਰਨਾਂ ਨੂੰ ਨਮਸਕਾਰ, ਜਿਹੜੇ ਨਹੀਂ ਪਾਠ ਕਰਦੇ ਹੁਣ ਤਾਂ ਬੜੇ ਤਰੀਕੇ ਹੋ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਸੀੜੀਆਂ ਵੀ ਮਿਲ ਜਾਂਦੀਆਂ ਨੇ, ਨਾਲ ਨਾਲ ਬੋਲੋ ਨਾਲ ਨਾਲ ਸੁਣੋ ਤੇ ਸਵਾਦ ਤਾਂ ਹੈ ਜੇ ਆਪ ਵੀ ਨਾਲ 400 ਅਖੰਡ ਪਾਠ ਤੋਂ ਬਾਅਦ ਇੱਥੋਂ ਦਾ ਹਰ ਇੱਕ ਸੰਗੀ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ ਹੋਵੇ ਤੇ ਅਗਲੇ ਸਾਲ ਨੂੰ ਉਸ ਤੋਂ ਅੱਗੋਂ ਜਦੋਂ ਪਾਠ ਦਿਵਸ ਆਵੇ ਪ੍ਰਕਾਸ਼ ਦਿਵਸ, ਉਦੋਂ ਸੰਗਤ ਖੁਦ ਪਾਠ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਿਰਪਾ ਕਰਨਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ, ਸਿਰਫ ਸੰਖੇਪ ਜੀ ਮੈਂ ਅਰਜ਼ ਕੀਤੀ ਹੈ। ਵੈਸੇ ਬਾਣੀ ਦੇ ਬੇਅੰਤ ਪੱਖ ਨੇ ਜਿਨ੍ਹਾਂ ਨੂੰ ਆਪਾਂ ਵਿਚਾਰ ਸਕਦੇ ਹਾਂ। ਕੱਲ ਤੋਂ ਜੋ ਭਾਈ ਸਾਹਿਬ ਜੀ ਹੋਰਾਂ ਨੇ ਵੀ ਕਹਿ ਦਿੱਤਾ, ਅਰਦਾਸ ਜਿੱਥੇ ਆਪਾਂ ਛੱਡ ਕੇ ਗਏ ਸਾਂ, 40 ਮੁਕਤਿਆਂ ਤੋਂ ਆਰੰਭ ਕਰਨੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸ਼ੀ ਪੀ ਸਚ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕਉ ਬਲ ਬਲ ਜਾਈਐ

0: ਉਹਨੇ ਸ਼ਬਦ ਇਨਸਾਨ ਵਰਤਿਆ। ਕਹਿਣ ਲੱਗੇ ਤਿੰਨ ਕਿਸਮ ਦੇ ਆਮ ਇਨਸਾਨ ਪੈਦਾ ਹੁੰਦੇ ਨੇ ਤੇ ਪੁੱਛਿਆ ਕਿਹੜੇ, ਤੇ ਉਹਨੇ ਇੱਕ ਗੱਲ ਕਿ ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ, ਜਿਨ੍ਹਾਂ ਦੇ ਬਾਪ ਦਾਦਿਆਂ ਨੇ ਇੰਨੇ ਕੁ ਵੱਡੇ ਕਾਰਨਾਮੇ ਕੀਤੇ ਹੁੰਦੇ ਨੇ ਤੇ ਜਿੱਥੇ ਵੀ ਉਹ ਬੈਠਦੇ ਨੇ ਤੇ ਆਪਣੇ ਬਜ਼ੁਰਗਾਂ ਦੇ ਕਾਰਨਾਮੇ, ਆਪਣੇ ਪਿਤਾ ਪਿਤਾਮਾ ਦੇ ਕੌਤਕ ਨੂੰ, ਉਹਨਾਂ ਦੀ ਬਹਾਦਰੀ ਦੀ ਚਰਚਾ ਕਰਕੇ ਆਪਣੇ ਅੰਦਰ ਨੂੰ ਲੋਕਾਂ ਵਿੱਚ ਅਦਬ ਦਵਾ ਲੈਂਦੇ। ਆਪ ਉਹਨਾਂ ਦਾ ਜੀਵਨ ਨਹੀਂ ਪਰ ਆਪਣੇ ਪਿਤਾ ਪਿਤਾਮਾ ਦੀ ਉਸ ਸ਼ੋਹਰਤ ਨੂੰ, ਉਹਨਾਂ ਦੇ ਬਲ ਨੂੰ, ਉਹਨਾਂ ਦੀ ਤਾਕਤ ਨੂੰ ਉਹ ਆਪਣੇ ਜੀਵਨ ਤੇ ਲਾਗੂ ਕਰਕੇ ਲੋਕਾਂ ਵਿੱਚ ਸਤਿਕਾਰਯੋਗ ਬਣ ਜਾਂਦੇ। ਉਹ ਕਹਿੰਦੇ ਨੇ ਦੂਸਰੀ ਕਿਸਮ ਦੇ ਲੋਕ ਉਹ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ ਆਪ ਤਾਂ ਬਹੁਤ ਜ਼ਿਆਦਾ ਮਹਾਨ ਨਹੀਂ ਪਰ ਆਪ ਉਹਨਾਂ ਲੋਕਾਂ ਦਾ ਜੀਵਨ ਇੰਨਾ ਉੱਚਾ ਹੁੰਦਾ ਹੈ, ਉਹ ਆਪਣੇ ਜੀਵਨ ਦੇ ਨਾਲ, ਆਪਣੀ ਸ਼ਖਸੀਅਤ ਦੇ ਨਾਲ, ਆਪਣੀ ਬਲ ਦੇ ਨਾਲ ਲੋਕਾਂ ਵਿੱਚ ਆਪਣਾ ਥਾਂ ਬਣਾ ਲੈਂਦੇ। ਉਹ ਕਹਿੰਦਾ ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਂ ਪਿਤਾ ਪਿਤਾਮਾ ਮਹਾਨ ਨੇ, ਜਿਹੜੇ ਆਪ ਵੀ ਕੋਈ ਮਹਾਨ ਕੰਮ ਨਹੀਂ ਕਰਦੇ ਪਰ ਉਹਨਾਂ ਦੇ ਘਰ ਜਿਹੜੀ ਸੰਤਾਨ ਪੈਦਾ ਹੁੰਦੀ ਏ, ਕਈ ਵਾਰੀ ਉਹ ਪੁੱਤਰ ਪੋਤਰੇ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਰਹਿੰਦੀ ਦੁਨੀਆਂ ਦੇ ਆਪਣੇ ਪਿਤਾ ਪਿਤਾਮਾ ਤੇ ਮਾਣ ਕਰਦੇ ਨੇ ਪਰ ਆਪਣੇ ਤੇ ਮਾਣ ਕਰਦੇ ਨੇ, ਤੇ ਜਿਨ੍ਹਾਂ ਕੋਲ ਇਹ ਦੋਵੇਂ ਨਾ ਹੋਣ ਤੇ ਉਹ ਆਪਣੀ ਔਲਾਦ ਤੇ ਮਾਣ ਕਰ ਲਈ ਮਾਣ ਹੋਏ ਨੇ। ਪਰ ਕਹਿੰਦਾ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਤੇਰੇ ਜੀਵਨ ਨੂੰ ਆਪਾਂ ਪੜ੍ਹਨੇ ਆ ਤੇ ਹੈਰਾਨਗੀ ਦੀ ਬਾਤ ਏ, ਤੁਸੀਂ ਇਹਨਾਂ ਤਿੰਨਾਂ ਕਿਸਮਾਂ ਤੋਂ ਵਿਲੱਖਣ, ਜਦੋਂ ਤੱਕਨੇ ਆ ਤੁਹਾਡੇ ਪਿਤਾ ਵੱਲ, ਤੁਹਾਡੇ ਪਿਤਾਮਾ ਵੱਲ, ਤੁਹਾਡੇ ਪੜਦਾਦੇ ਵੱਲ, ਤੇ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਵੀ ਮਹਾਨ ਹੋ, ਜਦੋਂ ਤੁਹਾਡੇ ਆਪਣੇ ਜੀਵਨ ਨੂੰ ਤੱਕਨੇ ਆ ਤਾਂ ਵੀ ਤੁਹਾਡੇ ਚਰਸੀ ਝੁਕਦਾ, ਤੇ ਜਦੋਂ ਤੇਰੇ ਪੁੱਤਰਾਂ ਦੀਆਂ ਕੁਰਬਾਨੀਆਂ ਨੂੰ ਤੱਕਨੇ ਆ ਤੇ ਉਦੋਂ ਵੀ ਤੇਰੇ ਚਰਨਾਂ ਵਿੱਚ ਸਾਡਾ ਸੀ ਝੁਕ ਜਾਂਦਾ। ਦੇਖਦੇ ਆ ਤੇਰੇ ਪਿਤਾਮਾ ਵੀ ਮਹਾਨ ਨੇ, ਉਹਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਏ, ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਨੇ, ਤੇਰੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਨੇ ਤੇ ਚਾਰੇ ਦੀਆਂ ਚਾਰੇ ਜੰਗਾਂ ਜਿੱਤ ਕੇ ਆਏ, ਤੇ ਤੁਹਾਡੇ ਪੜਦਾਦਾ ਗੁਰੂ ਅਰਜਨ ਸਾਹਿਬ ਜਦੋਂ ਉਹਨਾਂ ਨੂੰ ਤੱਕਨੇ ਆ ਉਹ ਵੀ ਮਹਾਨ ਨੇ, ਤੱਤੀ ਤਵੀ ਤੇ ਬੈਠ ਸਕਦੇ ਨੇ ਪਰ ਕਦੀ ਪਰਮੇਸ਼ਵਰ ਨੂੰ ਉਲਾਮਾ ਨੇ, ਜੇ ਬਾਣੀ ਉਚਾਰਨ ਕਰ ਲੈਂਦੇ ਨੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰੀ ਜਾਂਦੇ ਨੇ, ਰਾਗ ਦੇ ਇੰਨੇ ਕੁ ਮਾਹਰ ਨੇ, ਆਪ ਸਰੰਦਾ ਲੈ ਕੇ ਕੀ ਕਰਦੇ ਨੇ। ਮੈਂ ਅਰਜ਼ ਕਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਜੇ ਖਾਨਦਾਨ ਨੂੰ ਤੱਕੋ, ਉਹਨਾਂ ਦੇ ਦਾਦਾ ਪੜਦਾਦਾ ਅੱਧੇ ਮਹਾਨ ਨੇ, ਤੇ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਵੱਲ ਝਾਤੀ ਮਾਰੀਏ ਉਹ ਵੀ ਕੁਰਬਾਨੀ ਦੇ ਪੁੰਨ ਨੇ, ਤੇ ਜੋ ਕੁਝ ਗੁਰੂ ਤੇਗ ਬਹਾਦਰ ਜੀ ਕਰ ਗਏ ਨੇ ਕਿਸੇ ਨੇ ਕੀਤਾ ਨਹੀਂ। ਗੁਰੂ ਗੋਬਿੰਦ ਸਿੰਘ ਤੁਸੀਂ ਪਿਤਾ ਪਿਤਾਮਾ ਵੱਲੋਂ ਵੀ ਮਹਾਨ ਹੋ, ਤੇ ਜਦੋਂ ਆਪ ਜੀ ਵੱਲ ਝਾਤੀ ਮਾਰੀ ਦੀਏ ਜੇ ਬਾਣੀ ਉਚਾਰਨ ਕਰਦੇ ਹੋ ਤੇ ਤੁਹਾਡੇ ਕੋਲ ਪੜਦਾਦੇ ਵਰਗਾ ਉਹ ਹੋਣੇ ਜੋ ਗੁਰੂ ਅਰਜਨ ਸਾਹਿਬ ਕੋਲ ਉਸ ਵਾਹਿਗੁਰੂ ਦੀ ਉਸ ਵਿੱਚ ਘੱਟਿਆਂ ਬੱਧੀ ਤੂੰ ਪਿਆਰੇ ਨੂੰ ਯਾਦ ਕਰੀ ਜਾਣਾ, ਜਦੋਂ ਤੁਹਾਡੇ ਪਿਤਾਮਾ ਦੇ ਜੀਵਨ ਨੂੰ ਤੱਕੀਦਾ ਆਪਣੇ ਦਾਦੇ ਦੀ ਤਰ੍ਹਾਂ ਕਿਰਪਾਨਾਂ ਤੁਸੀਂ ਵੀ ਪਾਈਆਂ ਨੇ, ਉਹ ਵੀ ਜ਼ਾਲਮ ਨਾਲ ਟੱਕਰ ਲੈਂਦੇ ਨੇ ਤੁਸੀਂ ਵੀ ਲੈ ਰਹੇ ਹੋ, ਤੇ ਦਾਤਾ ਜੀ ਆਪਣੇ ਪਿਤਾ ਦੀ ਤਰ੍ਹਾਂ ਤੁਹਾਡੇ ਕੋਲ ਵੀ ਕੁਰਬਾਨੀ ਵਾਲਾ ਫਿਰਦਾ ਹੈ, ਜਦੋਂ ਪਿਤਾਮਾ ਤੱਕਨੇ ਆ ਪਿਤਾ ਨੂੰ ਤੱਕਨੇ ਆ ਤੁਹਾਡੀ ਆਪਣੀ ਸ਼ਖਸੀਅਤ ਨੂੰ ਤੱਕਨੇ ਆ ਤਾਂ ਝੁਕਨੇ ਹੀ ਝੁਕਨੇ ਆ, ਪਰ ਜਦੋਂ ਤੇਰੀ ਸੰਤਾਨ ਦੇ ਕਾਰਨਾਮੇ ਦੇਖਨੇ ਆ ਤੇ ਸਤਿਗੁਰੂ ਤੂੰ ਤਾਂ ਵੀ ਮਹਾਨ, ਹਰ ਪੱਖ ਤੋਂ ਤੁਸੀਂ ਮਹਾਨ ਹੋ। ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਨੇ ਪਿਤਾ ਦੇ ਵਸਾਏ ਹੋਏ ਸ਼ਹਿਰ ਅਨੰਦਪੁਰ ਵਿੱਚ ਡੇਰਾ ਕੀਤਾ, ਕਿਉਂਕਿ ਮੈਂ ਅੱਜ ਦਾ ਵਿਸ਼ਾ ਜਿਹੜਾ ਚਮਕੌਰ ਗੜੀ ਦਾ ਸ਼ੱਕ ਹੈ, ਪਰ ਕੁਛ ਇਹ ਕਰੀਏ ਕਿ ਪਿਛੋਕੜ ਨੇ ਕਿ ਟਿਕਾਣਾ ਕਿਤੇ ਮੇਰੇ ਕੱਲ ਕਿਵੇਂ ਚਮਗੜੀ ਦੇ ਵਿੱਚ ਰੁੱਖ ਵਾਹਿਗੁਰੂ ਦਾ ਸ਼ੁਕਰ ਕਰਦੇ ਰਹੇ। ਸਾਹਿਬ ਅਨੰਦਪੁਰ ਦੀ ਧਰਤੀ ਤੇ ਬਿਰਾਜਮਾਨ ਨੇ, ਸਤਿਗੁਰੂ ਉਹਦਾ ਸਾਹਿਬ ਦੀ ਧਰਤੀ ਤੇ ਵੀ ਭਾਗ ਲਾਏ ਨੇ, ਜੰਗਾਂ ਤਿੰਨਾਂ ਵੀ ਹੋਈਆਂ ਨੇ, ਭੰਗਾਣੀ ਦੀ ਜੰਗ ਹੋਈ ਏ, ਹੁਸੈਨੀ ਦੀ ਜੰਗ ਹੋਈ ਏ, ਨਗਾਉਣ ਦੀ ਜੰਗ ਹੋਈ ਏ, ਅਨੰਦਪੁਰ ਦੀਆਂ ਵੀ ਪਹਿਲਾਂ ਜੰਗਾਂ ਹੋਈਆਂ ਨੇ, ਪਰ ਹੁਣ ਇੱਕ ਕੇਰਾ ਪਹਾੜੀ ਰਾਜਾ ਨੇ ਪਾਇਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਉਹਨਾਂ ਨੇ ਪਹਾੜੀ ਰਾਜਾ ਦੀ ਪਰਵਾਹ ਨਹੀਂ ਕੀਤੀ, ਤੇ ਇਹਨਾਂ ਨੇ ਫਿਰ ਇੱਕ ਪੱਤਰਕਾ ਔਰੰਗਜ਼ੇਬ ਨੂੰ ਭੇਜੀ ਸੀ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਾੜੀ ਰਾਜਿਆਂ ਨੇ ਘੇਰਾ ਪਾਇਆ, ਤੇ ਔਰੰਗਜ਼ੇਬ ਨੂੰ ਪੱਤਰਕਾ ਵਿੱਚ ਲਿਖਿਆ ਸੀ ਕਿ ਇਹ ਬਾਦਸ਼ਾਹ ਅਸੀਂ ਤਾਂ ਤੇਰੇ ਅਧੀਨ ਹਾਂ, ਤੂੰ ਜੋ ਕਹਿੰਦਾ ਅਸੀਂ ਤੇਰੇ ਬਚਨਾਂ ਨੂੰ ਤੇ ਹੁਕਮ ਨੂੰ ਮੰਨ ਲੈਂਦੇ ਹਾਂ। ਪਰ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਬੈਠੇ ਨੇ, ਜਿਨ੍ਹਾਂ ਦੇ ਪਿਤਾ ਨੂੰ ਤੂੰ ਦਿੱਲੀ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ, ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਫੌਜਾਂ ਨੂੰ ਇਕੱਠਿਆਂ ਕਰੀ ਬੈਠਾ ਹੈ। ਅਸੀਂ ਬੜਾ ਯਤਨ ਕਰਨੇ ਆ, ਕੋਈ ਬਗਾਵਤ ਨਾ। ਦੇਖੋ ਜਦੋਂ ਬੰਦਾ ਗੁਲਾਮੀ ਦੇ ਦਿਨ ਕੱਟਣ ਲੱਗ ਪਵੇ ਨਾ, ਸਿਆਣੇ ਕਹਿੰਦੇ ਨੇ ਜਦੋਂ ਪੰਛੀ ਪਿੰਜਰੇ ਵਿਚ ਹੋਵੇ ਤੇ 2-4 ਮਹੀਨੇ ਕਿਤੇ 6 ਮਹੀਨੇ ਸਾਲ ਉਹ ਪਿੰਜਰੇ ਵਿਚ ਰਹਿ ਜਾਏ ਨਾ, ਤੇ ਉਹਨੂੰ ਪਰਤ ਕੇ ਪਿੰਜਰੇ ਵਿਚੋਂ ਕੱਢਣ ਦੀ ਵੀ ਕੋਸ਼ਿਸ਼ ਕਰੋ ਤੇ ਪੰਛੀ ਦਾ ਚਿੱਤ ਨਹੀਂ ਕਰਦਾ ਉਹ ਪਿੰਜਰੇ ਵਿਚੋਂ ਬਾਹਰ ਨਿਕਲੇ। ਜੇ ਉਹ ਉਡਾਰੀ ਮਾਰੇਗਾ ਵੀ ਤੇ ਪਰਤ ਕੇ ਫਿਰ ਪਿੰਜਰੇ ਵਿਚ ਆ ਜਾਏਗਾ। ਉਹ ਲੋਕ ਇੰਨਾ ਕੁ ਗੁਲਾਮ ਰਹਿ ਚੁੱਕੇ ਨੇ, ਕਈ ਸਦੀਆਂ ਦੇ ਗੁਲਾਮ ਨੇ, ਤੇ ਜੇ ਮੇਰਾ ਕਲਗੀ ਵਾਲਾ ਉਹਨਾਂ ਦੀ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦਾ ਹੈ, ਹਾਲਾਂਕਿ ਪੰਛੀ ਨੂੰ ਇੰਨੀ ਸਮਝ ਨਹੀਂ, ਜਿਹੜਾ ਪਿੰਜਰੇ ਨੂੰ ਤੋੜਦਾ ਪਿਆ ਸਾਡਾ ਭਲਾ ਕਰਦਾ ਪਿਆ, ਸਾਨੂੰ ਖੁੱਲੀ ਹਵਾ ਦਾ ਆਨੰਦ ਦੇਣਾ ਚਾਹੁੰਦਾ ਹੈ, ਪਰ ਪਤਾ ਨਹੀਂ ਪਿੰਜਰਾ ਹੀ ਉਹਦਾ ਜੀਵਨ ਬਣ ਜਾਂਦਾ ਹੈ, ਤੇ ਕਈ ਵਾਰੀ ਉਹ ਸਵਤੰਤਰਤਾ ਦਿਵਾਉਣ ਵਾਲੇ ਪਿੰਜਰਾ ਤੋੜਨ ਵਾਲੇ ਨਾਲ ਵੀ ਵੈਰ ਕਮਾਉਣ ਲੱਗ ਪੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦੇ ਨੇ, ਹਜ਼ੂਰ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਪਰ ਗੁਲਾਮੀ ਦੇ ਦਿਨ ਕੱਟਣ ਵਾਲੇ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਆਕੀ ਬਣ ਗਏ ਨੇ, ਸਸਾਂ ਬੜੇ ਯਤਨ ਕੀਤੇ ਨੇ ਉਹਨਾਂ ਨੂੰ ਆਪਾਂ ਰੋਕ ਲਈਏ, ਪਰ ਸਾਡੀ ਕੋਈ ਪੇਸ਼ ਨਹੀਂ ਗਈ। ਪਰ ਜੇਕਰ ਬਾਦਸ਼ਾਹ ਤੂੰ ਕੋਈ ਉਦਮ ਉਪਰਾਲਾ ਨਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਬਗਾਵਤ ਦੀ ਅੱਗ ਪੈਦਾ ਕਰ ਦੇ। ਸਾਧ ਸੰਗਤ ਹਜ਼ੂਰ ਆਨੰਦਪੁਰ ਨੇ ਤੇ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਵੀ ਲਿਖਿਆ ਕਿ ਤੁਸੀਂ ਆਨੰਦਪੁਰ ਨੂੰ ਘੇਰਾ ਪਾਉਣਾ, ਉਸ ਤੋਂ ਇਲਾਵਾ ਲਾਹੌਰ ਦੇ ਨਵਾਬ ਨੂੰ ਸੂਬੇਦਾਰ ਜ਼ਬਰਦਸਤ ਖਾਨ ਨੂੰ ਵੀ ਪੱਤਰਿਕਾ ਭੇਜੀਏ ਕਿ ਤੁਸੀਂ ਆਪਣੀ ਫੌਜ ਲੈ ਕੇ ਆਨੰਦਪੁਰ ਆ ਜਾਓ, ਸਰਹੰਦ ਤੋਂ, ਲਾਹੌਰ ਤੋਂ, ਦਿੱਲੀ ਤੋਂ ਵੀ ਫੌਜ ਭੇਜੀਏ, ਤੇ ਕੇਵਲ ਇਹ ਹੀ ਨਹੀਂ 22 ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਕੁਝ ਰਾਜੇ ਵੀ ਨਾਲ ਨੇ, ਜੰਮੂ ਦਾ ਰਾਜਾ ਵੀ ਉਸ ਘੇਰੇ ਵਿੱਚ ਆਇਆ ਹੈ, ਤੇ ਇਹਨਾਂ ਨੇ ਆ ਕੇ ਆਨੰਦਪੁਰ ਨੂੰ ਘੇਰਾ ਪਾ ਲਿਆ। ਮਈ 1704 ਵਿੱਚ ਇਹ ਘੇਰਾ ਪਿਆ। ਗਰਮੀ ਦੇ ਦਿਨਾਂ ਵਿੱਚ ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਨਾ ਵਾਂ। ਮਈ ਵਿੱਚ ਗਰਮੀ ਦੇ ਦਿਨਾਂ ਵਿੱਚ ਘੇਰਾ ਪਿਆ, ਕੁਝ ਸਮਾਂ ਜੰਗ ਹੋਈ ਏ, ਤੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਆਪਣੇ ਸੂਰਮਿਆਂ ਨੂੰ ਕਿਲੇ ਵਿੱਚ ਮੁਕਰਰ ਕਰ ਦਿੱਤਾ ਵੱਖ ਵੱਖ ਥਾਵਾਂ ਤੇ। ਹੁਣ ਸਤਿਗੁਰੂ ਉੱਚੀ ਪਹਾੜੀ ਦੇ ਉੱਪਰ ਨੇ, ਘੇਰਾ ਪਾਉਣ ਵਾਲੇ ਨੀਵੀਆਂ ਥਾਵਾਂ ਤੇ ਨੇ, ਉਹਨਾਂ ਦੇ ਤੀਰ ਉਹਨੀਆਂ, ਉਹਨਾਂ ਦੀਆਂ ਗੋਲੀਆਂ ਤਾਂ ਕਿਲੇ ਵਿੱਚ ਉਨੀ ਮਾਰ ਨਹੀਂ ਕਰਦੀਆਂ ਜਿੰਨੀ ਮਾਰ ਗੁਰੂ ਕਲਗੀ ਵਾਲੇ ਦੇ ਤੀਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਫੌਜ ਦੀਆਂ ਗੋਲੀਆਂ ਮਾਰ ਕਰ ਜਾਂਦੀਆਂ। ਇਹਨਾਂ ਨੇ ਘੇਰਾ ਪਾਈ ਰੱਖਿਆ ਪਰ ਹਜ਼ੂਰ ਤੇ ਇਹਦਾ ਕੋਈ ਅਸਰ ਨਹੀਂ। ਕਹਿੰਦੇ ਨੇ ਕੁਝ ਮਹੀਨੇ ਲੰਘ ਗਏ ਨੇ, ਅਖੀਰ ਤੇ ਇਹ ਤੰਗ ਆ ਗਏ ਪਹਾੜੀ ਰਾਜੇ ਆ ਹਾਕਮਾਂ ਦੀ ਫੌਜ। ਇਹਨਾਂ ਨੇ ਇੱਕ ਨਵੀਂ ਸੋਚ ਸੋਚੀ, ਕਹਿਣ ਲੱਗੇ ਇੱਕ ਤਰੀਕਾ ਲੱਭੋ, ਹੁਣ ਲੜੋ ਨਾ, ਲੜਨ ਵਿੱਚ ਸਾਡਾ ਨੁਕਸਾਨ ਜ਼ਿਆਦਾ ਹੁੰਦਾ, ਤੁਸੀਂ ਘੇਰਾ ਪਾ ਕੇ ਆਨੰਦਪੁਰ ਨੂੰ ਚਾਰ ਚੁਫੇਰੇ ਬੈਠ ਜਾਓ, ਨਾ ਤਾਂ ਅੰਦਰ ਕੋਈ ਜਾਣ ਦਿਓ, ਨਾ ਕਿਸੇ ਨੂੰ ਬਾਹਰੋਂ ਆਉਣ ਦਿਓ, ਤੇ ਜੇ ਕਦੋਂ ਅੰਦਰੋਂ ਕੋਈ ਰਾਸ਼ਨ ਲੈਣ ਆਏ ਬਾਹਰ ਨੂੰ ਨਿਕਲੇ ਉਹਨੂੰ ਵੀ ਕਤਲ ਕਰ ਦਿਓ, ਬਾਹਰੋਂ ਕਿਸੇ ਸਿੱਖ ਨੂੰ ਆਨੰਦਪੁਰ ਨਾ ਆਉਣ ਦਿਓ, ਤੇ ਘੇਰਾ ਇੰਨਾ ਕੁ ਤੰਗ ਕਰ ਦਿਓ, ਜਦੋਂ ਇਹਨਾਂ ਕੋਲ ਦਾਣੇ ਪੱਠੇ ਮੁੱਕ ਜਾਣਗੇ, ਜਦੋਂ ਇਹਨਾਂ ਕੋਲ ਖਾਣ ਵਾਲਾ ਰਾਸ਼ਨ ਖਤਮ ਹੋ ਜਾਏਗਾ, ਤੇ ਇਹਨਾਂ ਆਪਣੇ ਆਪ ਹੀ ਬਾਹਾਂ ਖੜੀਆਂ ਕਰਕੇ ਆਪਣੇ ਆਪ ਨੂੰ ਸਾਡੇ ਸਾਹਮਣੇ ਸਮਰਪਣ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਆਨੰਦਪੁਰ ਦੀ ਧਰਤੀ ਤੇ ਨੇ। ਇਸ ਤੋਂ ਪਹਿਲਾਂ ਮੇਰੇ ਹਜ਼ੂਰ ਨੇ ਕਵੀਆਂ ਨੂੰ ਤੇ ਕੁਝ ਪਰਿਵਾਰ ਐਸੇ ਨੇ, ਗਿਆਨੀ ਸੋਹਨ ਸਿੰਘ ਸੀਤਲ ਲਿਖਦੇ ਨੇ, ਹਜ਼ੂਰ ਨੇ ਕਿਹਾ ਘੇਰਾ ਪੈਣਾ, ਮੁਸੀਬਤਾਂ ਦੇ ਪਹਾੜ ਟੁੱਟਣੇ ਨੇ, ਜਿਸ ਕਿਸੇ ਪਰਿਵਾਰ ਨੇ ਚਲੇ ਜਾਣਾ ਆਨੰਦਪੁਰ ਤੋਂ ਉਹ ਖੁਸ਼ੀ ਨਾਲ ਜਾ ਸਕਦਾ ਹੈ। ਪਰ ਕਮਾਲ ਦੀ ਗੱਲ, ਕਹਿੰਦੇ ਨੇ ਕਈ ਪਰਿਵਾਰ ਆਨੰਦਪੁਰ ਵਿੱਚੋਂ ਚਲੇ ਗਏ, ਕਵੀ ਚਲੇ ਗਏ, ਵਿਦਵਾਨ ਚਲੇ ਗਏ, ਵੱਡੇ ਵੱਡੇ ਆਲਮ ਜਿਹੜੇ ਨੇ ਉਹ ਚਲੇ ਗਏ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਘੇਰਾ ਪੈ ਗਿਆ। ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਆਪਣੇ ਪਰਿਵਾਰ ਨੂੰ ਜੇ ਬਚਾਉਣਾ ਤੇ ਤੁਸੀਂ ਜਾ ਸਕਦੇ ਹੋ, ਪਰ ਤੇਰੇ ਪਰਿਵਾਰ ਵਿੱਚ ਵੀ ਤਾਂ ਬੁੱਢੀ ਮਾਤਾ ਹੈ, ਤੇਰੇ ਪਰਿਵਾਰ ਦੇ ਅੰਦਰ ਵੀ ਛੋਟੇ ਸਾਹਿਬਜ਼ਾਦੇ ਨੇ, ਪਰ ਆਪਣੇ ਪਰਿਵਾਰ ਦਾ ਇੱਕ ਵੀ ਜੀ ਬਾਹਰ ਨਹੀਂ ਜਾਣ ਦਿੱਤਾ। ਇਹਦਾ ਮਤਲਬ ਇੱਕੋ ਸੀ, ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਤਾਂ ਆਨੰਦਪੁਰ ਤੋਂ ਬਾਹਰ ਭੇਜ ਦਿੱਤਾ ਤੇ ਲੋਕਾਂ ਦੇ ਬੱਚੇ ਦੁਸ਼ਮਣ ਦੇ ਸਾਹਮਣੇ ਖੜੇ ਕਰਕੇ ਮੌਤ ਦੇ ਮੂੰਹ ਵਿੱਚ ਪਵਾ ਦਿੱਤੇ। ਆਪਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਹੀ ਰੱਖਿਆ, ਤੇ ਕੀ ਸਤਿਗੁਰੂ اپنے پروار نو باہر بھیج نہیں سن سکتے، گھیرا تنگ ہو گیا، باہروں کوئی راشن آندا نہیں، تے اندر کہندے نے راشن ختم ہون لگا ہے۔ ایتھوں تک اسے گھیرے دے اندر ہی وہ پرسادی ہاتھی جڑا راجے رتن رائے نے بھیج کیتا سی، بھوک دے کھنوں کلگی والے دیاں اکھاں دے سامنے تڑپ تڑپ کے اے پرسادی ہاتھی دی موت ہو گئی سی۔ اسے بھوک دے اندر ہی میرے کلگی والے دے اک دے پیارے دو گھوڑے وہ بھی تڑپ تڑپ کے مر گئے سن، کئی جڑے نے فوجیاں سکھاں دے گھوڑے وہ بھی تڑپ تڑپ کے مرے۔ کیول پشو نہیں، ایتھوں تک کہ کئی ایسے گرو کے سکھ سن جڑے بھوک دے نال اپنے تن نوں وہ بھی تیاگ گئے، کئیاں دے تن کیول پنجر بن گئے نے، گھیرا تنگے ہن ادھروں بارش دی رت آ گئی، ہڑ آیا تے انہاں گھیرا پان والیاں دا نقصان ہویا ہے، تے نہ سوچیا پہاڑیاں تے مغلاں نے تنگ آ گئے ہاں، اے ساڈی این تاں مندے نہیں، ایک نویں چال چلو، گرو گوبند سنگھ نوں ایک پترکا بھیجو، ایک قرآن دی قسم چکن والا سجد بھیجو، ایک پروت نوں بھیجو، ایک گنگا گاں دی قسم کھائے، دوجا قرآن دی قسم کھائے، تے انہاں نوں کہہ دیو گرو گوبند سنگھ تسی آنندپور دے قلعے نوں تیاگ دیو، اسی تہانوں کچھ نہیں کہاں گے، ساڈی عزت دا سوال ہے، تسی آنندپور نوں چھڈ کے جتھے مرضی چلے جاؤ، تہانوں کوئی روکن والا نہیں۔ جدوں اے آئے تے انہاں نے آ کے واسطہ پایا دھرم دا، کوئی قرآن دا واسطہ پاندا ہے، کوئی گاں دا واسطہ پاندا ہے، تے کچھ کو سکھاں نے کیا ستگرو دیکھن موقع ملدا پیا ہے، آپاں آنندپور نوں چھڈ جائیے، بھوکھے کنے کو دن کڈاں گے، پر میرے صاحب نے اتھے کچھ بچن کہے، سکھ ودوانا نے انہاں نوں سانبھ کے رکھے ہے، کہن لگے سکھو اے وی ایک چال جے، سچیت رہو کہ دشمن چاہندا ہے کہ تسی آنندپور وی خالی کرو، چاہندا ہے میرا نقصان وی نہ ہووے، تے آنندپور تو نکلن دی دیر ہے، اس دشمن نے تہانوں گھیر کے ختم کر دینا جے۔ سکھ کہن لگے مہاراج او قسماں تے چکدے نے، حضور کہندے نے مینوں انہاں دی قسم تے کوئی یقین نہیں، مینوں کوئی بھروسہ نہیں، پر سکھاں نے کیا مہاراج تسی یقین تاں کرو، حضور نے کیا ہاں آنندپور نوں اسی چھڈ دینے ہاں، تہاڈے سامنے ایک کوتک ورتانا وا، گرو کلگی والے نے انہاں نوں کہہ دتا سجنوں کچھ کوئی کچرا تسی باہروں بھیج دیو، کچھ کو تسی بیل گڈیاں بھیج دیو، میں آنندپور نوں چھڈ دیاں گا، تے کچھ کو قیمتی سامان میں اپنے قلعیاں وچوں باہر کڈنا۔ خوشی نال حاکم واپس آئے، بیل گڈیاں کچرا بھیجیاں، ریڑے بھیجے، حضور نے جڑے ٹوٹے چھتر سن وہ گڈیاں وچ لد دتے، ٹوٹے ہوئے بھانڈے لد دتے، پاتے ہوئے بستر لد دتے، تینہ گڈیاں نوں ریشمی کپڑیاں نال ڈھک دتا۔ ایہدا مطلب سی سکھو جو میں کہہ رہا سچ کہہ رہا، اے فریب پہ کردے نے، صاحب نے شام دے وقت اے گڈے آنندپور دے قلعے تو باہر کڈے، انہاں سوچیا ریشمی کپڑیاں نال ڈھکیا ہویا سامان ہے، جڑا سامان اینے قیمتی بستراں نال ڈھکیا ہے او کنا کو قیمتی ہوئے گا۔ جدو گھیر کے انہاں لوکاں نے سامان لٹن لگے، کچھ سنگھ شہید ہو گئے، سامان جدو دیکھیا کیول پاتے کپڑے، ٹوٹے بھانڈے تے ٹوٹے چھتر نظر آئے نے۔ حضور نے ہس کے کیا سکھو ہن کتھے گئی قرآن دی قسم، کتھے گئی گو دی چکی ہوئی قسم، او دیکھو اجے تا کیول دو چار گدی باہر نکلے نے، تے انہاں دے من جڑے نے قسما چکن والے دھرم تو ڈگ پئے نے، کدی یقین کر دیوے تہانوں بچن دین گے۔ خیر حضور نے کچھ سما پھر کڈیا، پھر کہندے نے اورنگزیب دی پتر کا آئی، چٹھی آئی کہ مینوں افسوس ہے، انہاں جو کچھ کیتا ہے ماڑا کیتا ہے، تسی آنندپور نوں تیاگ دیو، میں تہانوں اپنی فوج نوں لے کے بھیجنا، کوئی کچھ نہیں کہے گا۔ سکھاں نے پھر کیا مہاراج آنندپور چھڑ دئیے، حضور نے کیا پیاریو کچھ دن کڈ لو، راج مانو گے، سکھ مانو گے، پروفیسر کرتار سنگھ ایم اے، مکالک سون سنگھ شیتل، پرنسیپل ستبیر سنگھ، بھائی صاحب بھائی ویر سنگھ، سارے ایک مت نے، کہندے نے صاحب نے کیا کچھ دن کر لو میرے کہن تے، دیکھو راج تہاڈے پیراں وچ رلنا ہے، لوگ اے تہاڈے پیراں وچ چکن گے، پر کہندے نے بھوک دے ستائے ہوئے تن پنجر بنے نے، کہندے نے نہیں ست گرو تسی یقین کرو ਅਸੀਂ ਆਨੰਦਪੁਰ ਛੱਡ ਦਈਏ। ਜਦੋਂ ਸਿੱਖ ਖੇੜੇ ਖੇੜੇ ਪੈ ਗਏ, ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਪਿਆਰਿਓ ਤੁਸੀਂ ਕਹਿੰਦੇ ਹੋ ਆਨੰਦਪੁਰ ਤਿਆਗ ਦਿੰਦੇ ਆ, ਪਰ ਇੱਕ ਗੱਲ ਚੇਤੇ ਰੱਖਿਓ, ਆਨੰਦਪੁਰ ਛੱਡਣ ਦੀ ਕੀਮਤ ਇੰਨੀ ਕੁ ਚੁਕਾਉਣੀ ਪਏਗੀ ਕਿ ਤੁਸੀਂ ਆਪਣੇ ਅੰਦਰ ਉਹ ਚੱਲ ਨਹੀਂ ਸਕੋਗੇ। ਸਾਹਿਬ ਨੇ ਕਿਹਾ ਟਿਕੋ, ਪਰ ਨਹੀਂ ਟਿਕੇ। ਹਜ਼ੂਰ ਨੇ ਕਿਹਾ ਚਲੋ, ਜਿਵੇਂ ਮਾਲਕ ਦੀ ਰਜ਼ਾ, ਚੁੱਪ ਕਰ ਗਏ। ਆਨੰਦਪੁਰ ਦੀ ਧਰਤੀ ਨੂੰ ਛੱਡਣ ਲੱਗੇ ਨੇ। ਸ਼ਾਮਾਂ ਦੇ ਵਕਤ 19 ਦਸੰਬਰ ਤੇ ਸੰਨ 1704 ਦੀ ਰਾਤ ਹਜ਼ੂਰ ਨੇ ਸਵੇਰੇ ਉਹਨਾਂ ਹਾਕਮਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਅਸੀਂ ਆਨੰਦਪੁਰ ਨੂੰ ਅੱਜ ਤਿਆਗ ਦਿਆਂਗੇ, ਪਰ ਛੱਡਣ ਤੋਂ ਪਹਿਲਾਂ ਸਾਹਿਬ ਨੇ ਜਿਹੜੇ ਕੀਮਤੀ ਬਸਤਰ ਸਨ ਉਹ ਅੱਗ ਲਾ ਕੇ ਫੂਕ ਦਿੱਤੇ ਗਏ ਨੇ। ਕੁਝ ਧਾਤਾਂ ਦੇ ਜਿਹੜੇ ਬਰਤਨ ਸਨ ਕੀਮਤੀ, ਉਹ ਦਬਾ ਦਿੱਤੇ ਗਏ ਨੇ। ਜੋ ਕੁਝ ਹੋਰ ਰੁਪਈਆ ਟਕਾ ਸੀ, ਕੁਝ ਕਹਿੰਦੇ ਨੇ ਸਤਲੁਜ ਦੇ ਪ੍ਰਵਾਹ ਕਰ ਦਿੱਤਾ ਗਿਆ। ਤੇ ਜਦੋਂ ਹਜ਼ੂਰ ਇਸ ਧਰਤੀ ਤੋਂ ਆਨੰਦਪੁਰ ਤੋਂ ਤੁਰ ਲੱਗੇ ਨੇ ਤੇ ਇੱਕ ਕਾਫਲਾ ਬਣਾਇਆ। ਆਪਾਂ ਆਉਣਾ ਚਮਕੌਰ ਦੀ ਗੜੀ ਤੇ, ਕਾਫਲਾ ਬਣਾਇਆ ਤੇ ਇਸ ਕਾਫਲੇ ਦੇ ਅੱਗੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਘੋੜੇ ਤੇ ਸਵਾਰ ਨੇ ਤੇ ਦੂਸਰੇ ਪਾਸੇ ਪਿਆਰੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਚੱਲਦੇ ਪਏ। ਅੱਗੇ ਦੋਨੋਂ ਸਿੱਖ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨਿਕਲੇ ਨੇ ਤੇ ਪਿੱਛੇ ਮੇਰੇ ਕਲਗੀ ਵਾਲੇ ਦੇ ਮਹਿਲ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਤੇ ਇਹਨਾਂ ਦੇ ਨਾਲ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਜਦੋਂ ਕਾਫਲਾ ਤੁਰਿਆ, ਹਜ਼ੂਰ ਕਲਗੀ ਵਾਲੇ ਵੀ ਨਾਲ ਨੇ ਤੇ ਆਨੰਦਪੁਰ ਤੋਂ ਜਿਹੜਾ ਅਖੀਰ ਦਾ ਜਥਾ ਨਿਕਲਦਾ ਪਿਆ, ਸਾਹਿਬ ਨੇ ਇਸ ਆਨੰਦਪੁਰੀ ਨੂੰ ਤਿਆਗਿਆ ਜਿੱਥੇ ਹਜ਼ੂਰ ਨੇ ਅਨੇਕਾਂ ਕੌਤਕ ਖੇਡੇ ਨੇ। ਇਸੇ ਆਨੰਦਪੁਰ ਵਿਚ ਕਦੀ ਉਹ ਵੀ ਦਿਨ ਦੇਖੇ ਨੇ ਜਦੋਂ ਤਿਲਕ ਤੇ ਜੰਜੂ ਰੋਂਦਾ ਆਇਆ ਸੀ, ਉਸ ਦਿਨ ਪਿਤਾ ਨੂੰ 9 ਸਾਲ ਦੀ ਉਮਰ ਵੀ ਤੋਰਿਆ। ਇਸੇ ਆਨੰਦਪੁਰ ਵਿਚ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਛਾਤੀ ਨਾਲ ਲਾ ਕਿਸੇ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਿਹਾ। ਇਸੇ ਆਨੰਦਪੁਰ ਦੀ ਧਰਤੀ ਤੇ ਹੋਲੇ ਮਹੱਲੇ ਖੇਡੇ ਗਏ। ਇਸੇ ਆਨੰਦਪੁਰ ਦੀ ਧਰਤੀ ਤੇ ਮੇਰੇ ਸਾਹਿਬ ਦੇ ਚਰਨਾਂ ਵਿਚ ਬੇਅੰਤ ਲੋਕਾਂ ਨੇ ਨਮਸਕਾਰਾਂ ਕੀਤੀਆਂ ਤੇ ਇਸੇ ਕੇਸਗੜ੍ਹ ਦੀ ਪਹਾੜੀ ਤੇ ਮੇਰੇ ਕਲਗੀ ਵਾਲੇ ਨੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਕੇ ਇਸ ਸਿੱਖ ਨੂੰ ਸਦਾ ਲਈ ਅਮਰ ਕਰ ਦਿੱਤਾ। ਅੱਜ ਉਸ ਆਨੰਦਪੁਰੀ ਨੂੰ ਮੇਰਾ ਚੋਜੀ ਪ੍ਰੀਤਮ ਛੱਡ ਕੇ ਜਾਂਦਾ ਪਿਆ ਤੇ ਜਿਸ ਆਨੰਦਪੁਰ ਵਿਚ ਪਰਤ ਕੇ ਹੋ ਸਕਦਾ ਕਿ ਆਉਣਾ ਨਹੀਂ ਤੇ ਵਾਕਿਆ ਆਏ ਵੀ ਨਹੀਂ। ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅੱਗੇ ਨੇ, ਪਿੱਛੇ ਮਹਿਲ ਨੇ, ਮਾਤਾ ਗੁਜਰੀ ਏ, ਛੋਟੇ ਸਾਹਿਬਜ਼ਾਦੇ ਨੇ, ਬਾਬਾ ਜੁਝਾਰ ਸਿੰਘ ਨੇ ਤੇ ਹਜ਼ੂਰ ਨਾਲ ਤੁਰੇ ਨੇ ਤੇ ਇਸ ਕਾਫਲੇ ਦੇ ਜਥੇ ਦੇ ਅਖੀਰ ਜਿਹੜੇ ਤੁਰਨ ਵਾਲੇ ਨੇ ਉਹਨਾਂ ਵਿਚੋਂ ਨੇ ਭਾਈ ਸਾਹਿਬ ਭਾਈ ਉਦੈ ਸਿੰਘ ਜੀ, ਜਿਹੜੇ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ, ਤੇ ਦੂਸਰੇ ਨੇ ਕਾਫਲੇ ਦੇ ਪਿੱਛੇ ਰਹਿਣ ਵਾਲੇ ਬਾਬਾ ਅਜੀਤ ਸਿੰਘ ਜੀ। ਕਮਾਲ ਦੀ ਗੱਲ, ਸਤਿਗੁਰੂ ਆਪਣੇ ਪੁੱਤਰਾਂ ਨੂੰ ਸਿੱਖਾਂ ਤੋਂ ਵੀ ਨਾਲ ਅੱਗੇ ਕਰਦਾ ਜੇ। ਹੁਣ ਜੇ ਕੋਈ ਚਾਹੁੰਦੇ ਤੇ ਬਾਬਾ ਅਜੀਤ ਸਿੰਘ ਵਿੱਚ ਹੁੰਦੇ, ਨਹੀਂ ਪਿੱਛੇ ਪਿੱਛੇ ਬਾਬਾ ਅਜੀਤ ਸਿੰਘ ਨੇ 19 ਦਸੰਬਰ ਸੰਨ 1704 ਦੀ ਸ਼ਾਮ ਨੂੰ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਨੂੰ ਤਿਆਗ ਦਿੱਤਾ। ਆਨੰਦਪੁਰ ਨੂੰ ਤੁਰੇ ਨੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਇੱਥੇ ਆਪਣੇ ਵੱਡੇ ਵਡੇਰਿਆਂ ਦੇ ਥਾਵਾਂ ਤੇ ਨਮਸਕਾਰ ਕੀਤੀ ਏ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ ਰਾਇ ਸਾਹਿਬ ਦੇ ਇੱਥੇ ਯਾਦਗਾਰੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਇੱਥੇ ਅਸਥਾਨ ਏ, ਨਮਸਕਾਰ ਕੀਤੀ ਏ ਤੇ ਇੱਥੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਦੇ ਸਕੇ ਤਾਏ ਦੇ ਪੁੱਤਰ ਬਾਬਾ ਸੂਰਜਮਲ ਦੇ ਪੁੱਤਰ ਆ ਕੇ ਮਿਲੇ ਨੇ ਤੇ ਉਹਨਾਂ ਨੇ ਕਿਹਾ, ਦਾਤਾ ਤੁਸੀਂ ਚੱਲੇ ਹੋ, ਸਾਨੂੰ ਹੁਕਮ ਕੀ ਏ, ਅਸੀਂ ਕਿਵੇਂ ਜੀਵਨ ਬਤੀਤ ਕਰੀਏ। ਤੇ ਸਾਹਿਬ ਨੇ ਸਰਮੋਰ ਦੀ ਰਿਆਸਤ ਦੇ ਰਾਜੇ ਨੂੰ ਆਪਣੇ ਵੱਲੋਂ ਪੱਤਰਿਕਾ ਲਿਖ ਦਿੱਤੀ ਕਿ ਸਾਡੇ ਬਜ਼ੁਰਗ ਬਾਬਾ ਸੂਰਜਮਲ ਦੇ ਪੁੱਤਰ ਤੇਰੇ ਕੋਲ ਆ ਰਹੇ ਨੇ, ਇਹਨਾਂ ਦੀ ਸੰਭਾਲ ਕਰੀ। ਕੀਰਤਪੁਰ ਸਾਹਿਬ ਤੋਂ ਸਤਿਗੁਰੂ ਤੁਰ ਪਏ ਨੇ। 19 ਦਸੰਬਰ ਦੀ ਰਾਤ ਲੰਘਦੀ ਪਈ ਏ ਤੇ 20 ਦਸੰਬਰ ਦਾ ਅੰਮ੍ਰਿਤ ਵੇਲਾ ਹੋ ਗਿਆ। ਉਧਰ ਪੋਹ ਦੀ ਠੰਡ ਹੱਡੀਆਂ ਨੂੰ ਚੀਰਨ ਵਾਲੀ ਏ, ਠੰਡੀ ਹਵਾ ਚੱਲਦੀ ਏ, ਅਸਮਾਨ ਤੇ ਬਿਜਲੀ ਚਮਕਦੀ ਏ, ਬੱਦਲ ਗੱਜਦੇ ਪਏ ਨੇ। ਕਹਿੰਦੇ ਨੇ ਦੇਖੋ ਪਿੱਛੇ ਟਿੱਡੀ ਦਲ ਨੇ ਹੱਲਾ ਕਰ ਦਿੱਤਾ, ਸਤਿਗੁਰੂ ਵਿਚਕਾਰ ਨੇ ਤੇ ਅੱਗੇ ਸਰਸਾ ਨਦੀ ਵੀ ਪੂਰੇ ਜੋਬਣ ਤੇ ਆਪਣੇ ਉਛਾਲੇ ਨੂੰ ਪੈਦਾ ਕਰਕੇ ਬੈਠੀਏ, ਮਾਨੋ ਅੰਬਰ ਵੀ ਉੱਤੋਂ ਘੇਰਾ ਪਾਈ ਬੈਠਾ, ਮੀਂਹ ਪੈਂਦਾ, ਅੱਗੋ ਇਹ ਸਰਸਾ ਨਦੀ ਵੀ ਘੇਰਦੀ ਪਈ ਏ, ਪਿੱਛੋਂ ਟਿੱਡੀ ਦਲ ਵੀ ਚੜਿਆ ਆਉਂਦਾ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਗਤ میرا گرو کلگی والا جدو سرسا دے کنارے تے آیا ہے تے پانی تھا تھا پیا مار دے سارا پروار ایتھے آیا ہے تے دیکھے امرت ویلا ہو گیا ہے پنی رینڑیے دا سما ہو گیا ہے چوتھے پیر سباہ دا وقت ہویا ہے ست گرو نے اسے وقت روک دیتا ہے بھائی دیا سنگھ جی بھائی دھرم سنگھ جی آپ اجے سرسا نو پار نہیں کرنا تے پوچھے داتا پیچھے تا اینی ظالم دی فوج تائی کر کے آندی پئی ہے کہن لگے دیا سنگھ جی جس اکال پرخ دی کرپا نال اسی اڈول رہنا ہے امرت ویلا ہو گیا ہے آسا دی وار دا سمے کی ہویا جے ٹڈی دل پیچھے وے سرسا ندی سامنے شالا پہ مار دیے پر جنی دیر تک امرت ویلے دے دیوان نہیں سجدے اونی دیر تک آپا سرسا نو پار نہیں کرنا سرسا دے کنارے میرے کلگی والے نے آنند پور صاحب تو آ کے امرت ویلے دا دیوان سجایا ہے کیو جائے بے خوف نے بے غم نے امرت ویلے سرسا دے کنارے جدو دیوان سجے ہے حضور آپ اس دیوان وچ حاضر ہوئے نے کہندے نے ساد سنگت اپنے پتر بابا اجیت سنگھ نو تے بھائی برداشت نہیں ہوندی اونی دیر تک تسی دشمن نو گھیر کے رکھنا ہے ادھرو دشمن آیا ہے لکھ دے نے پروفیسر کرتار سنگھ آواز دے کے کہندے نے کہ سکھو ہن تسی اپنے ہتھیار سٹ دیو ہن آنند پور دا قلعہ نہیں ہن آنند پور دیاں پہاڑیاں نہیں اسی تہانوں گھیر کے ختم کراں گے تے اگو بابا اجیت سنگھ کڑکمی آواز وچ کہندے نے او جاؤ اوئے بے دھرمو اپنے ایمان تو گرے ہوئے مت سوچو اسی شستر چھڑ دیاں گے اسی جنی دیر تک شریر نو نہیں چھڑ دے اونی دیر تک سجنوں اپنے ہتھاں وچ اسی شستر نہیں چھڑ دے بابا اجیت سنگھ تے بھائی ادے سنگھ نے انہاں نو روک کے رکھے امرت ویلے دا دیوان سج گیا اجے سورج دی ٹکی نہیں نکلی سماپتی ہوئی تے کلگی والے نے اج آس ارداس کیتی ہے پیار ساد سنگت اج گرو گوبند سنگھ دے پروار دا آخری سمے اج تو بعد وچھڑیا نے کئیاں نے ملنا وی نہیں آپ ارداس کیتی ہے اکال پرخ وہ گرو تیرے بھانے نال ترے ہاں تیری رضا وچ آنند ہے کرپا کری میرے داتیا جو بھی کوتک واپرن اپنا بھانا منن دی مینوں سمرتھا دے دے حضور نے اوتھے پھر سرسا نو پار کر لگے نے کہ سنگو جھکنا نہیں آپا انہاں اگے ہتھیار نہیں سٹنے سرسا نو پار کرو سیدھے تسی روپڑ نو آ جانا تے جے کوئی دور دراڈا پانی روڑ کے لے جائے کوشش کرو قافلے نو ملن دی حضور نے سرسا پار کر لگے نے پر سرسا دا ظالم پانی اتنا تیز وگدا پیا ہے میرے گرو گوبند سنگھ دے پروار دے اینے تین گیسے کر دیتے پانی چھلاں ٹکراندیاں پیاں نے ماتا گجری جی چھوٹے صاحبزادیاں نو بھائی دیا سنگھ پار پہ کرواندے نے ماتا گجری چھوٹے صاحبزادے پانی دے بہاؤ وچ تھوڑی دور جا نکلے نے کدی اس درش نو اکھاں دے سامنے تے لیا منا تے اپنے ہردے تے ہاتھ رکھ کے دیکھ کیول اے کہانی نہیں کیول اے ناٹک نہیں کیول کسے فلم دا سین نہیں اے اس اکال پرخ گرو گوبند سنگھ سچے پتا دے جیون دی اصلیت اے حقیقت ہی او دے چھوٹے بچے ماتا گجری پانی روڑ کے لے گئے تھوڑی دور جا کے نکلے نے ماتا صاحب کور جی ماتا سندری جی بھائی منی سنگھ نال انہاں نے سرسا نو پار کیتا ہے تے کوئی کتے دو کو دور نکلدا پیا ہے کوئی تین کو دور نکلدا پیا ہے سرسا دے پانیاں تو پروار نو وچھوڑ دیتا ماتا گجری صاحب جادے ایک پاسے ماتا سندری ماتا صاحب کور جی بھائی منی سنگھ نال دلی نو جاندے پئے نے میرے کلگی والے دا او ودیا ساگر گرنتھ جدا کیول بھار ہی نو من سی اینا مہان گرنتھ سی سرسا دے پانیاں تو اس گرنتھ نو وی روڑ کے لے گئے او مہان گرنتھ سرسا دی پیٹ ہو گیا گرو گوبند سنگھ سچے پتا او دے جان نالو پیارے سکھاں نو پانی روڑ کے لے گیا حضور نے سرسا پار کیتی تے اس سے سرسا دے کنڈے بھائی صاحب بھائی منی سنگھ دا سچا پتر بھائی ادے سنگھ ظالماں نال ٹکر لیندیا شہید ہو گیا انہیں شہادت دا جام سرسا دے کنارے پایا بابا اجیت سنگھ نے کیا سی بھائی ادے سنگھ تو نکل جا تے بھائی ادے سنگھ نے کیا سی نہیں بابا اجیت سنگھ میں گرو گوبند سنگھ دے در دا چاکر ہاں او دا غلام ہاں ਤੂੰ ਮੇਰੇ ਮਾਲਕ ਦਾ ਪੁੱਤਰ ਹੈ, ਜਿੰਨੀ ਦੇਰ ਤੱਕ ਉਦੈ ਸਿੰਘ ਦੀਆਂ ਰਗਾਂ ਵਿੱਚ ਖੂਨ ਹੈ ਮੈਂ ਕਿਸੇ ਦੁਸ਼ਮਣ ਨੂੰ ਤੇਰੇ ਵੱਲ ਆਉਣ ਨਹੀਂ ਦੇਣਾ, ਤੈਨੂੰ ਗੁਰੂ ਕਾ ਵਾਸਤਾ ਤੂੰ ਸਰਸਾ ਪਾਰ ਕਰ ਜਾ, ਪਰ ਮੇਰੇ ਸਰੀਰ ਵੱਲ ਧਿਆਨ ਨਾ ਦੇ। ਬਾਬਾ ਅਜੀਤ ਸਿੰਘ ਹੋਰਾਂ ਨੇ ਸਰਸਾ ਪਾਰ ਕੀਤੀ, ਭਾਈ ਉਦੈ ਸਿੰਘ ਸ਼ਹੀਦ ਹੋ ਗਏ ਨੇ। ਹਜ਼ੂਰ ਸਰਸਾ ਨੂੰ ਪਾਰ ਕਰਕੇ ਰੋਪੜ ਦੀ ਧਰਤੀ ਨੂੰ ਗਏ ਨੇ। ਕਮਾਲ ਦੀ ਖੇਡ ਸਾਹਿਬ ਨੇ ਇੱਥੇ ਕੁਝ ਵਿਦਵਾਨ ਕਹਿੰਦੇ ਨੇ, 20 ਦਸੰਬਰ ਦਾ ਦਿਨ ਜਿਹੜਾ ਸਤਿਗੁਰੂ ਨੇ ਰੋਪੜ ਬਤੀਤ ਕੀਤਾ, ਇੱਥੇ ਸਿੱਖ ਜਿਹੜੇ ਨੇ ਉਹ ਨਾਲ ਆ ਮਿਲੇ ਨੇ। ਕੁਝ ਵਿਦਵਾਨਾਂ ਨੇ ਇਹਨਾਂ ਸਿੱਖਾਂ ਦੀ ਗਿਣਤੀ 44 ਕੀਤੀ ਹੈ, ਪਰ ਸਾਹਿਬ ਨੇ ਜ਼ਫਰਨਾਮੇ ਦੇ ਅੰਦਰ 40 ਕਿਹਾ। 44 ਕੁ ਇਹਨਾਂ ਦੀ ਗਿਣਤੀ ਹੈ। ਹਜ਼ੂਰ ਨੇ ਰੋਪੜ ਤੋਂ ਇੱਥੋਂ ਰਾਤ ਵੀ ਕੁਝ ਸਿੱਖ ਵਿਦਵਾਨ ਕਹਿੰਦੇ ਨੇ ਕਿ 20 ਦਸੰਬਰ ਦੀ ਰਾਤ ਵੀ ਇੱਥੇ ਬਤੀਤ ਕੀਤੀ ਹੈ। ਹੁਣ ਜਦੋਂ 21 ਦਸੰਬਰ ਦਾ ਦਿਨ ਚੜਿਆ ਤੇ ਮੇਰੇ ਕਲਗੀ ਵਾਲੇ ਦੇ ਚਿਹਰੇ ਤੇ ਅੱਜ ਕੋਈ ਅਨੋਖਾ ਨੂਰ ਹੈ। ਸਾਹਿਬ ਤੁਰਨ ਲੱਗੇ ਨੇ ਰੋਪੜ ਤੋਂ। ਜਿਹੜੇ ਸਾਕੇ ਦੀ ਮੈਂ ਅਰਜ਼ ਕਰਨੀ ਚਾਹੁੰਦਾ ਮੈਂ ਇਸ ਕਰਕੇ ਕਿ ਸਾਨੂੰ ਆਪਣੇ ਬਾਪੂ ਦੇ ਇਸ ਇਤਿਹਾਸ ਦਾ ਪਤਾ ਲੱਗ ਜਾਏ ਕਿ ਸਾਡਾ ਪਿਛੋਕੜ ਕੀ ਹੈ। ਸਾਹਿਬ ਨੇ ਦੇਖਿਆ ਪਰਿਵਾਰ ਬਿਖਰ ਗਿਆ। ਸਤਿਗੁਰੂ ਰੋਪੜ ਤੋਂ ਆਨੰਦਪੁਰ ਨੂੰ ਤੁਰੇ ਨੇ। ਬੂਰ ਮਾਜਰੇ ਆ ਕੇ ਕੁਝ ਸਮਾਂ ਆਰਾਮ ਕੀਤਾ। ਉੱਥੇ ਸਾਹਿਬ ਨੂੰ ਜਲ ਪਾਣੀ ਦੀ ਵੀ ਕਈਆਂ ਨੇ ਸੇਵਾ ਕੀਤੀ ਏ ਤੇ ਜਦੋਂ ਕਹਿੰਦੇ ਨੇ ਸਰਸਾ ਦੇ ਪਾਣੀ ਤੋਂ ਬਾਹਰ ਨਿਕਲੇ ਨੇ ਤੇ ਉਸ ਵਕਤ ਅੱਲਾ ਯਾਰ ਖਾਂ ਜੋਗੀ ਸ਼ਹੀਦਾਂ ਨੇ ਵਫਾ ਅੰਦਰ ਉਹਨੇ ਕੁਝ ਗੱਲਾਂ ਕਹੀਆਂ ਨੇ। ਇਹਨੇ ਪਿਆਰ ਨਾਲ ਭਿੱਜ ਕੇ ਉਹਨੇ ਵਾਕਈ ਬੈਰਾਗ ਵਿੱਚ ਆ ਕੇ ਕਿਹਾ, ਕਹਿੰਦਾ ਜਦੋਂ ਦੇਖਿਆ ਕਿ ਕਈ ਪਿਆਰੇ ਸਿੱਖ ਪਾਣੀ ਵਿੱਚ ਡੁੱਬ ਗਏ ਨੇ, ਉਸ ਵਕਤ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਨਾਲ ਆਪਸ ਵਿੱਚ ਗੱਲਾਂ ਪੈ ਕਰਦੇ ਨੇ। ਉਹਨੇ ਇੱਕ ਪੰਕਤੀਆਂ ਲਿਖੀਆਂ ਕੁਝ ਕੁ, ਕਹਿੰਦਾ ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਸਰਸਾ ਮੇਂ ਡੂਬੇ ਹੋਏ ਪਿਆਰੇ ਨਜ਼ਰ ਆਏ, ਯੂੰ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ, ਬਿਖਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ। ਤੇ ਉਸ ਵਕਤ ਸਾਹਿਬਜ਼ਾਦੇ ਕਹਿ ਰਹੇ ਸਨ, ਕਹਿੰਦੇ ਨੇ ਕਿ ਹਮੇ ਆਜ਼ਾਦਤ ਨਹੀਂ ਹੈ ਰਨ ਕੀ, ਹਮ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਜਦੋਂ ਤੁਰੇ ਨੇ ਰਸਤੇ ਵਿੱਚ ਕਹਿੰਦੇ ਨੇ ਕੀ ਖੇਡ ਹੈ ਦਾਤਾ ਤੇਰੀ, ਕਹਿਣ ਲੱਗੇ ਹਰ ਸਿੰਘ ਕੋ ਧੋਖਾ ਦੀਆ, ਪੇਮਾ ਸ਼ਿਕਨੋ ਨੇ, ਬੇਮਹਿਰੋ ਨੇ, ਬੇਧਰਮੋ ਨੇ, ਇਮਾਂ ਸ਼ਿਕਨੋ ਨੇ। ਜਦੋਂ ਦੋਨੋਂ ਸਾਹਿਬਜ਼ਾਦੇ ਗੱਲਾਂ ਪੈ ਕਰਦੇ ਨੇ ਤੇ ਮੇਰਾ ਕਲਗੀ ਵਾਲਾ ਦੋਨਾਂ ਦੇ ਵਿਚਕਾਰ ਆ ਗਿਆ ਤੇ ਉਹ ਲਿਖਦਾ ਇੰਨੀ ਦੇਰ ਸੀ ਇਤਨੇ ਮੈਂ ਮੁਖਾਤਬ ਹੋਵੇ ਸਤ ਗੁਰੂ ਗੁਰੂ ਗੋਬਿੰਦ, ਕਹਿਣ ਲੱਗੇ ਵੋ ਸਾਬਰੋ ਸ਼ਾਕਰ ਵੋ ਬਹਾਦਰ ਗੁਰੂ ਗੋਬਿੰਦ, ਰਸਤੇ ਮੇਂ ਗਵਾਹ ਆਏ ਥੇ ਦੋ ਦੁਰ ਗੁਰੂ ਗੋਬਿੰਦ। ਦੁਰਦਰ ਤੇ ਕੀਮਤੀ ਮੋਤੀ, ਦੋ ਕੀਮਤੀ ਮੋਤੀ ਗਵਾ ਚੁੱਕੇ ਨੇ, ਰਸਤੇ ਮੇਂ ਗਵਾਹ ਆਏ ਥੇ ਦੋ ਦੁਰ ਗੁਰੂ ਗੋਬਿੰਦ। ਕਹਿਣ ਲੱਗੇ ਜਦੋਂ ਤੱਕਿਆ ਕਹਿਣ ਲੱਗੇ ਥੇ ਗਮ ਕੀ ਜਗ੍ਹਾ, ਅੰਦਰ ਗਮੀ ਨਹੀਂ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ, ਉਹਨਾਂ ਦੇ ਹਿਰਦੇ ਵਿੱਚ ਟਿਕਾਏ। ਜਦੋਂ ਰੋਪੜ ਤੋਂ ਬੂਰ ਮਾਜਰੇ ਸਾਹਮਣੇ ਦੇਖਿਆ ਚਮਕੌਰ ਨੂੰ ਤੇ ਸਿੱਖ ਪੁੱਛਦੇ ਨੇ ਭਾਈ ਦਇਆ ਸਿੰਘ ਇਸ ਪਿੰਡ ਵਿੱਚ ਆਪਾਂ ਜਾਣਾ। ਹਜ਼ੂਰ ਨੇ ਮੁਸਕਰਾ ਕੇ ਇੱਕ ਗੱਲ ਕਹੀ, ਕਹਿਣ ਲੱਗਾ ਦਇਆ ਸਿਆ ਮੈਂ ਕਈ ਸਾਲਾਂ ਤੋਂ ਇਸ ਪਿੰਡ ਦੀ ਇੰਤਜ਼ਾਰ ਕਰਦਾ ਸਾਂ, ਉਹ ਕਦੋਂ ਘੜੀ ਆਵੇ ਜਦੋਂ ਮੈਂ ਇਸ ਪਿੰਡ ਵਿੱਚ ਪ੍ਰਵੇਸ਼ ਕਰਨਾ। ਭਾਵਾਂ ਸਾਹਿਬ ਪਹਿਲਾਂ ਵੀ ਜਾ ਚੁੱਕੇ ਨੇ। ਹਜ਼ੂਰ ਨੂੰ ਪੁੱਛਦਾ ਭਾਈ ਦਇਆ ਸਿੰਘ ਇਹ ਪਿੰਡ ਨਾਲ ਕੋਈ ਖਾਸ ਲਗਾ ਹੈ, ਇਸ ਧਰਤੀ ਦੇ ਨਾਲ ਕੋਈ ਜ਼ਿਆਦਾ ਨੇਮ ਹੈ, ਆਨੰਦਪੁਰ ਨੂੰ ਛੱਡ ਕੇ ਆਇਓ ਤੇ ਚਮਕੌਰ ਨੂੰ ਦੇਖ ਕੇ ਇੰਨੇ ਖੁਸ਼ ਕਿਉਂ ਹੋ। ਉੱਥੇ ਹਜ਼ੂਰ ਨੇ ਕੁਝ ਬਚਨ ਕਹਿ, ਕਹਿਣ ਲੱਗੇ ਦਇਆ ਸਿੰਘ ਜੀ ਜਿਸ ਖਿੱਤੇ ਮੇਂ ਕਹਤੇ ਤੇ ਹਮ ਆਨਾ ਜੇ ਵਹੀ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਤੇ ਜਾਣਾ ਜੇ ਵਹੀ ਹੈ, ਜਿਸ ਜਗ੍ਹਾ ਤੇ ਬੱਚੋਂ ਕੋ ਕਟਾਣਾ ਜੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਤਿਖਾਨਾ ਜੇ ਵਹੀ ਹੈ। ਅੱਜ ਉਹ ਧਰਤੀ ਆ ਜਿੱਥੇ ਮੇਰੇ ਦੋ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਉਸ ਅਕਾਲ ਪੁਰਖ ਦਾ ਮੈਂ ਸ਼ੁਕਰ ਕਰਨਾ, ਇਸ ਕਰਕੇ ਮੈਂ ਖੁਸ਼ ਹੋ ਰਿਹਾ। ਉਹ ਧਰਤੀ ਤੂੰ ਕਿੰਨਿਆਂ ਭਾਗਾਂ ਵਾਲੀ ਹੈ, ਸ਼ਬਦ ਵਰਤੇ ਜਿੱਥੇ ਮੇਰੇ ਦੋ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ। ਸਾਹਿਬ ਸ਼ਾਮ ਦੇ ਵਕਤ ਚਮਕੌਰ ਸਾਹਿਬ ਪਹੁੰਚੇ ਨੇ। ਮੈਂ ਸਾਹਿਬ ਇਸ ਕਰਕੇ ਹੁਣ ਸ਼ਬਦ ਵਰਤ ਰਿਹਾ ਕਿਉਂਕਿ ਮੇਰਾ ਸਾਹਿਬ ਚਮਕੌਰ ਪਹੁੰਚ ਗਿਆ ਤੇ ਜਿਸ ਧਰਤੀ ਤੇ ਮੇਰਾ ਸਾਹਿਬ ਪਹੁੰਚਦਾ ਉਹ ਧਰਤੀ ਵੀ ਸਾਹਿਬ ਬਣ ਜਾਂਦੀ ਹੈ। ਹਜ਼ੂਰ ਚਮਕੌਰ ਸਾਹਿਬ ਪਹੁੰਚੇ ਨੇ। ਇੱਥੇ ਕੱਚੀ ਹਵੇਲੀ ਦਾ ਮਾਲਕ ਹੈ ਜਿਹਨੂੰ ਆਪਾਂ ਗੜੀ ਕਹਿੰਦੇ ਹਾਂ। ਇਸ ਹਵੇਲੀ ਵਿੱਚ ਕੁਝ ਕਮਰੇ ਨੇ, ਉੱਪਰ ਇੱਕ ਸਭਾ ਹੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਇਹਨਾਂ ਦੇ ਚਰਨਾਂ ਵਿੱਚ ਉਸ ਹਵੇਲੀ ਦਾ ਮਾਲਕ ਬੁਰੀ ਰਾਜ ਆਇਆ ਹੈ।
1: جل گئے تے صاحب دے نال اٹھے پانے سکھ نے سات گرو دے دو شہر زیادہ وڈے نال نے. کئی ودوان اے وی لکھدے نے کہ او پہلا انکار کر گیا پر نہیں, سکھ ودوان کہندے نے اس حویلی دے مالک نے کرنا ٹھیک حق دتا سی, دو برا سن, ایک مندا سی دوجا نہیں, جڑا مندا سی او چرنا آ کے کہندا ستگرو پتا دتا آنند پور وا دتا, تیرے پرواہ کے کئی ٹکڑے ہو گئے, میں جس دھرتی دیا تو غلامی دیا زنجیر کٹنیا چاہنا اس دھرتی دے لوگ تینو کر رکھن لئی تیار نہیں, میں کچھ نہیں تینو دیکھ رہا, ہاں حویلی تیرے چرنا پاگا ہاری ہو گئی ہاں, تیری حویلی وچ پشو ٹکے نے, اج تو بعد رہندی دنیا تک حویلی نے اتنا سہان ہو جانی, جدو بھی لوگ سکھ تیری گرو نمبر دی شان تورش تے تھندی پو دی راہ تے حضور چمکور گڑی وچ پرویش کردے نے, اس وقت اللہ یار خان جوگی نے جڑا رات دا درش پیش کیتا ہے اس بندے نے کمال کر دتی ہے, کہندا چمکور گڑی وچ پرویش کیتے دونوں شہزادے میرے حلال نے, بھائی دیا سنگھ نال, بھائی دھرم سنگھ نال نے, بھائی مان سنگھ نال نے, 44 کو میں عرض کیتی گدیو دے سمیت گنتی ہے, حضور گڑی وچ جدو ادا دتا ہے دے کھیاں نو گرو کا لنگر نصیب ہویا ہے, کنے پانی بن کے آ گیا نا, صدق والے سکھ نے صاحب دے چرناں وچ رکھ کے کہندے نے داری پہلا لنگر آپ چھکو, صاحب جادیاں نو چھکاؤ, بعد وچ اسی اپنے مریداں نو لے کہن لگا نہیں بھائی دیا سنگھ جی میں نہیں, تسی میرے جنت تو ود پیارے ہو, تسی میرے سامنے بہ کے بھوجن چھکو, تسی چھکو کہ مینوں اپنے آپ ہی مل جائے, ستگرو نے بانی چ یہی تاں بچن کیتا ہے, صاحب جی کہندے نے کہ جدو گرو کے سکھا پتر کھائے ماں دا او دیا سیا, پتر کھائے ماں خوشے, مچھی نو پانی ملے او خوشے, تے جدو تسی اپنی منہ چ پاؤ گے نا تے گرو گوبند سنگھ نو اپنے آپ ہی پہنچ جانا, حضور نے اسے بانی دا پرمان دتا, کہن لگے ماتا پریت کرے پائے مینے پریت پائی جانائے گرسک پریت, کہن لگے ستگرو گرسک مکھ بن جائے گا, شام دے وقت سودر رہ راج صاحب جی دا اج وی پاٹ ہوئے ہے, کوئی سما ایسا نہیں جدن کلگی والے نو پیارا پریت بھلیا ہوئے, سودر دا پاٹ ہوئے ہے تے شام نو سکھاں دی وقت وقت تھاواں تے ڈیوٹی لا دتی, کچھ ودوان لکھدے نے حضور دونوں صاحبزادیاں نال تے بھائی دیا سنگھ نال بھائی سنت سنگھ نال اوپر والے چبارے بھی چلے آئے نے, تھلے حویلی دے چار چفیرے سنگھ پہرا دین لگے نے, کچھ آرام طے کردے نے, کہندے نے اج ہونی شیج نہیں گھوڑیاں دی کاٹی 21 دسمبر دی رات نو سکھاں نے اپنے سرانے بنایا, کاٹیاں تھلے پان والے کپڑے زمین تے وچھالے نے, کئی دن دے تھکے نے اج نیند بھی آؤں پی ہے, کچھ پہرا دے دے نے, کچھ زمین تے لیٹ کے سو گئے نے, تے او لکھدا ودوان سجن کہندا جدو ادھی رات دا ویلا ہویا سارے سکھ آرام پہ کردے نے, تے جڑا پہرے دے کھلوتا ہے نا کئی دن دی نیند اونوں وی تنگ پی کر دیے, ہاتھ وچ نیڑا پکڑیا کدی کدی نیند دا ہلونا اونوں وی آ جان, گرو کلگی والے چبارے تو اترے نے, او ودوان سجن کہندا دیکھ کتے ایہو جا مرشد ملے گا, اوہدے کچھ کول نے, او کہندا لیٹ گئے کچھ خاک تے جی پوش بچھا کر, پہرا لگے دے کئی تلوار اٹھا کر, گوبند دی شب بات ہوئے شب در تے رات دے ویلے صاحب بھی آرام کر لگے نے, گوبند دی شب بات ہوئے خانے میں جا کر دیکھا تو وہاں بیٹھے ہیں گردن کو جھکا کر, ستے نہیں کلگی والا چونکڑی مار کے بیٹھا ہے, تے کی کہہ رہا ہے, کہنے لگا دیکھا تو وہاں بیٹھے ہیں گردن کو جھکا کر, واہ گرو واہ گرو واہ گرو ہے منہ سے نکلتا, ہے تو ہی ہی تو ہی تو ہی تو ہے منہ سے نکلتا, کہندا پر اکو کوچے چو باہر نکلے نے, آسمان تے تارے چمکدے نے, تے کلگی والے نے نا اونا تاریاں ول تک کے دونوں ہاتھ جوڑ کے ایک ارداس کیتی ہے, سکھ ستے نے پر میرا باجاں والا ارداس کی کردا پیا ہے, کیا بچے نکلنا ارداس کی کردا, ربا تو ایک کی بھانڈ بتائے, وہ لکھتا نہیں جب ڈیڑھ گھڑی رات گزری ذکرے خدا میں, خیمے سے نکل آئے سکار ہوا میں, قدموں سے ٹہلتے تھے مگر دل تھا دعا میں, بولے اے خدا وند خوش ہوں تیری رضا میں, اگلا بچن کیتا کہن لگے کرتار سے کہتے تھے گویا روبرو ہو کر, ادا مطلب وہگرو دے آمنے سامنے ہو کے میرا صاحب کہہ رہا ہے, کرتار سے کہتے تھے گویا روبرو ہو کر, کل جاؤں گا میں چمکور سے سرکرو ہو کر, کل چمکور دی گڑی وچو میں سرکرو ہو کے نکلنا, وہ کہندا ہے جدو اگے ترے نے تے پریم نال بھیجی کے کہندے میں تیرا ہوں، میرے بچے بھی تیرے ہیں مولا، ہیں تیرے، تھے تیرے، رہیں گے تیرے داتا، جس حال میں رکھے وہی حال ہے اچھا، جج شکر کے آنے کا زبان پر نہیں شکوا، تے پوچھ بے کبھی ستگرو تینوں تا سونا آسن بنا کے دیتا ہے، تے تسی اپنے آسن تے آرام کیوں نہیں کرتے؟ تے اگو کلگی والا کہندا او کی دساں، اج میرے جند نالوں پیارے سکھ زمین تے لیٹے نے، جے او رات زمین تے ستے ہون تے مینوں سونا آسن اس طرح پالدا جویں سونا چبدیاں ہون، جے سکھ زمین تے ستے نے میں آسن تے نہیں، او لکھدا لیٹے ہوئے ہیں آج خالصہ جی زمین پر، کس طرح سے چین آئے ہمیں شاہ نشی پر، میں کیویں آسن تے پواں کیونکہ سکھ میرے تا زمین تے ستے۔ اوتھے جڑی نے کمال دی گل کہی، کہندا صاحب آئے نے تھلے، دیکھے کہ پہرے دار تھکیا پیا ہے، نیند دا ہلونا ہوندا ہے، تے کول جا کے کہن لگے بھائی مدن سنگھ دا نام سی، کہن لگے گرو کے سکھاں، دیکھے آنکھاں کھولیاں، میرا کلگی والا ہے، بھج کے چرنا تے ڈگا، صاحب چھاتی نہ لا کے کہندے نے پتر اگے تسی میرے کولوں منگدے سی، میں تواڈی جھولی وچ داتا پاندا ساں، اج رولا نہ پائی، اج میں تیرے تو کچھ منگن آیا ہوں۔ کہن لگا ستگرو تو سمرتھ، میں تیرے در دا بھکھاری، میرے تو کی منگن آئے ہو؟ اے ساری گھٹنا 21 دسمبر دی ہے۔ کہن لگے مدن سیاں مینوں موڑی نہ، دیکھ اج گرو تیرے کولوں کچھ منگ لئی۔ کہن لگے دسو خاں، کہن لگے پتر کنے دن دا تو تھکا ہے، تیرے پیراں جڑے نے او کندیاں نے ونے ہوئے نے، میں تیرے تو منگن آیا کہ تو آرام کر، آ نیجا مینوں پکڑا دے، اج دی رات جا کے میں سنگاں دا پہرا دیاں، اج دی رات دا پہرا مینوں دے لیندے۔ کہندے نے اودیاں اکھاں بھر آئیاں، کہن لگا نہیں داتیا تسی آرام کرو، پہرا میں دینا ہے۔ صاحب کہندے نے اج دی رات میں تیرے تو منگ کے لئیے، کدی تیرے تو کچھ منگیا نہیں۔ کہن لگا داتیا کل نو پہرا دیا جے۔ صاحب کہندے نے سجنا کل کنے دیکھیے، کل نو کی پتا کی بہانے واپرنے نے، جدو سکھ نو اینی کو گل کہی اونے کمب دے ہتھاں نال نیجا پکڑا دیتا۔ اوتھے جڑی اونے گل کہی، کتے ہو جا مرشد ملے گا، میں اس نظم وچوں عرض کر رہا جڑی 1913 وچ اللہ یار خان جوگی نے لکھی۔ او کہندا دنیا دے لوگو، سنگو ایہو جا مرشد کتوں نہیں جے ملنا، یقین کرو 21 دسمبر دی رات سکھ ستے نے، تھکے ٹٹے نے، صاحب حویلی دے دروازے تو اندر نو آئے نے، تے جتھے زمین تے گرو کے سنگ پئے نے، کی دیکھیا ہے؟ تھکیاں دے کئیاں دے سس دیاں دستاراں او اتریاں نے، کئی اینے کو گوڑی نیند وچ ستے نے، انہاں دے کیس کھلے نے، تے گرو گوبند سنگھ جی تو رہا نہ گیا، ہر ایک دی کیس کی نو پکڑ کے اپنے ہتھاں نال انہاں دے کیساں نو ٹکن لگا ہے میرا صاحب، انہاں دے کیس جھاڑدا ہے، کیس ٹکدا پیا ہے۔ انہیں ایک گل بڑی سونی کہی، جہدا سرہانا نکل گیا ہے او دے سر نو گوڈے تے رکھ کے او دے تھلے سرہانا پیا دیندا ہے، تے جویں کہہ رہا ہوئے پترو اج رج کے سو لو، اج تا تسی رات سونا ہے، تے کل نو تسی موت دی گود وی سو جانا۔ کہن لگے ایک ایک سنگ دے کیس جھاڑے، انہاں دے شیش ٹکے، سرہانے کاٹیاں، سرہانے والیاں ٹھیک کیتیاں۔ انہیں ایک گل لکھی، کہندا صافے کبھی سنگوں کے اٹھاتے تھے زمین سے، انہاں دے صافے اٹھاندے نے، کیس اس کے جھاڑے، لی خاک اس کی زمین سے۔ کہن لگے سر ٹھیک کیے، سر کے ہوئے بال سی جی سے، ترتیب دی ہر چیز کو لا لا کے کہیں سے۔ انہیں ایک اگلی گل کہی، کہندا ہاشا کسی مرشد میں یہ اسیار نہیں، یہ پیار کسی پیر میں زنہار نہیں، ایہو جا مرشد کتے ملے گا؟ اگلی جڑی انہیں گل کہی، کہندا جدو سنگھ ستے نے نا، تے میرے کلگی والے کی دیکھ دے نے، کرپانا چلا چلا کے انہاں دیاں ہتھاں تے وڈے پی چکے نے، انہاں دے جڑے گلے نے انہاں نوں تک دے نے۔ کہندا سرہانیاں وچوں نکلیا ہے جنہاں نے کل نوں موت دے کاٹ اتر جانا ہے، کل نوں جنہاں نے شہادت دا جان پینا ہے۔ گرو گوبند سنگھ نا ایک ایک سکھ دے چہرے تو کپڑا ہٹاندے نے، تے اپنے لباں نال سکھاں دے متھیاں نوں چومدے پئے۔ کہندا میرے پترو میں قربان تواڈے تو، مینوں آج سی تسی پورے نبھو گے۔ کہن لگے متھے چومے، پھر ہتھاں جتھے نشان پئے نے ہاتھ چومے تے کہندا دنیا دے لوگو جدو پیراں والے پاسے آئے نے تے گرو گوبند سنگھ نے سکھاں دے پیراں نوں وی چومنا شروع کر دتا ہے. اس ادیب نے بڑی سونی گل کہی, وہ کہندا جن سنگھوں نے کل موت کے سائل تھا اترنا, کل صبح تھا جن خالصوں نے جنگ میں مرنا, بالی سے شہیدوں کے ہوا جب کے گزرنا, مشکل سے ہوا اس جہاں سے قدم آگے کو ترنا, چوما کبھی حلقم دہن چومنے بیٹھے, جب گرو جی پینتی آئے تو سنگھوں کے چرن چومنے بیٹھے. کی واقعہ گرو چرن چوم سکتا ہے؟ کدی پوچھو گرو گوبند سنگھ نو کہ کی اے اتہاسکار ٹھیک کہہ رہا ہے؟ تے میرا گرو پکار کے کہندا ٹھیک, کہ جھوٹ نہیں کہہ رہا, میرا صاحب تا خود پکار کے کہندا ہے سیو کری انہی کی پاوت, اور کی سیو سوہات نہ جی کو, دان دیو انہی کو پلو, اور آن کو دان نہ لاگو لاتنی کو, آگا فلا انہی کو دیو, جگ میں جس اور دیو سب ہی کو, مو گرہ میں اے دنیا دے لوکو میرے گھر بھی جو کچھ ہے, مو گرہ میں تن تے من تے سر لو, تن ہے سب ہی انہی کو, میرے گھر دا تن میرا من میرا گھر, کہن لگے میرا سر بھی گرو کے سنگھو کیول تہاڈے واسطے. جیڑا گرو اے بانی وچ کہے صاحب سچے پتا سنگھاں وچوں نکلے نے, وہ کہندا دونوں صاحبزادے وہ بھی اج آرام پہ کردے نے. تے آخر ایک باپ ہے نا, ایک پتا ہے, کہندے نے بابا اجیت سنگھ تے بابا ججھار سنگھ دے تن نوں تکیا ہے, تے کہندے نے اسے وقت سوئے ہوئے بچوں کے سر کو کہاں پکڑ کر چل دو گے اب ابا کو مصیبت میں جکڑ کر. اے پتر سویرے تسی چلے جانے, میرے تو اوتھے چلے جانے جتھے تواڈے دادا جی براجمان نے سوئے ہوئے بچوں کو کہا سر کو پکڑ کر, چل دو گے اب ابا کو مصیبت میں جکڑ کر, تھی زندگی لکھی ہوئی قسمت میں اجڑ کر, کہنے لگے اب ملنے کا وعدہ تو کیے جائے بچھڑ کر. اے پتر ایک وری ملن دا وعدہ تے کرو. اگلے بچن کہے بچیو جتن آنند پور تو تریا تھا تھے چار ہو اب دو ہی, ہن دو رہ گئے ہو, سہر جے بھی نہ ہوں گے دل چڑے گا تسی بھی نہیں ہونا, ہم شکر کریں گے اگر یہ بھی نہ ہوں گے. میں اکال پرخ دا شکر کراں گا میرے پتر جے تسی بھی چلے جاؤ گے. تے اگلی گل جڑی حضور نے کہی, کہن لگے فرماتے تھے کل دونوں ہی پروان چڑھو گے, دکھ بھوگو گے ہم خط میں تم چین کرو گے, ہوتے ہی سیر داگے جدائی ہمیں دو گے. تے اگلی گل کہی بیٹا سپنے میں آ کر کبھی خبر ابا کی بھی لوگے, کہ بچوں سویرے چلے جانے ہوتے ہی سہر داگے جدائی ہمیں دے گے دو گے, کبھی سپنے میں آ کے خبر ابا کی بھی لوگے. اے میرے اجیت اے میرے جھجھار پیارے, ہم کہتے ہیں تو سنتے ہو دلدار پیارے, میں بولنا پیا پتر کوئی سن دے ہو, پترا ستیاں نو آسیس دتی سکھاں دے چرن چومے, تے اج 22 دسمبر دا او دن چڑھیا ہے, شاید دنیا دے اتہاس وچ نہ پہلا سی تے نہ آون والے سمے وچ آوے گا, جدو سورج دی ٹکی نکلن تو پہلا اج پھر نتنم ہوئے نے, آسا دیوار دے کیرتن ہوئے نے پاٹھ کیتے گئے نے, تے ادھر سورج دی ٹکنی ٹکی نکلی تے حضور نے زبر نامے وچ کوئی ذکر کیتا ہے چمکور دی گڑی دا, کہہ لگے آنند پور اے اورنگ زیب مینوں افسوس ہے میرے 40 بھار بھکھے پانے سکھ او تیرے 10 لاکھ دی فوج, پر تینوں اپنے گروان وی چاتی ماریا لگیا نہیں ہوندی؟ کہن لگے گرسنا چے کارے کنات چے ہل نر, میرے 40 بھکھے پانے سکھ سن کہ 10 لاکھ برایت برو بے خبر, تے تیرے 10 لاکھ دا تیتی دل سی. سورج دی ٹکی نکلی, کہندے نے اس وقت سب تو پہلا جرنیل نار خان آئے, میں کچھ منٹ کہہ کے سماپتی کراں گا, نار خان آیا ہے تے کہندے نے پوڑی لا کے چڑھن لگا ہے, میرے کلگی والے نے پہلا تیر پایا اپنے کمان وچ, پوڑی چردے نو تیر نال ون کے دھرتی اتنے سڑ دیتا ہے, دوسرا مسلمان پھر پوڑی لا کے چڑھن لگا ہے, او دا نام ہے گنی خان, اے او گنی خان ہی جڑا ماچی والے والا ہے, اے ہو رہے اے دا نام ہے گنی خان, حضور نے اوپروں گرج ماریا ہے, اے دے سر نو اونے اس طرح پن دیتا ہے جویں مانو مٹی دا پانڈا پائدہ ہوئے, اے بھی زمین تے ڈگا ہے, تے تیجا سی خواجہ مردود جنوں محمد علی وی کہندے نے, جدوں دو ڈگ دے جتھے نے تے اے لکدا ہویا دوڑ گیا ہے, تے صاحب نے زبر نامے وچ کیا اورنگزیب دو نو میں سد دیتا سی، مینو ایک افسوس کہ مردود جیڑا اکھ بچا کے نکل گیا، جے کتے پوڑی لے کے میرے سامنے آندا تے ایک تیر میں او دی چھاتی وچ بھی بخش دینا سی، او بچ کے نکل گیا۔ حضور کلگی والے چمکور دا جنگ آرمب ہون لگا ہے تے ستگرو نے جتے بنا کے تورنے آرمب کیتے نے، اے کیویں اگے کوتک واپرد ہے، اے آپ بدھوار دی شام نو گرو صاحب کرپا کرن کوشش کراں گا کہ جے سمپورن ہو جائے، کیونکہ دردناک یہو جہا خاکہ ہے۔

अकाल मूरत अजुनी सै पहं गुर प्रसाद जप आद सच जुगाद सच

ਪਾਵਹ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪਿੱਤਰ ਵਗੈ ਕਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਮ ਸਨਮਾਨ ਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਖੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਰਾਤਰੀ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਨੇ ਜੋ ਗੁਰੂ ਸਿੱਖ ਲਈ ਨੇਮ ਬਣਾਇਆ ਹੈ ਉਸ ਬਣਾਈ ਹੋਈ ਮਰਿਆਦਾ ਦੇ ਅਨੁਸਾਰ ਆਪ ਜੀ ਨੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਗੁਰੂ ਸਵਾਰਿਆਂ ਤੋਂ ਸਰਵਣ ਕੀਤਾ ਹੈ। ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਹੋਈ ਪਵਿੱਤਰ ਹੁਕਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਰਾਂ ਦਾ ਉਚਾਰਨ ਕੀਤਾ ਹੋਇਆ ਆਪ ਜੀ ਨੇ ਸਰਵਣ ਕੀਤਾ ਹੈ। ਤੂੰ ਕਾਹੇ ਦੁਰਲਹਿ ਪ੍ਰਾਣੀਆਂ ਤੁਧ ਰੱਖ ਹੈਗਾ ਸਿਰਜਨਹਾਰ। ਬੜੇ ਪਿਆਰੇ ਢੰਗ ਨਾਲ ਹਜ਼ੂਰ ਸਾਡੇ ਅੰਦਰ ਨੂੰ ਟਿਕਾ ਬਖਸ਼ਦੇ ਨੇ। ਆਓ ਪਿਆਰਿਓ, ਜਿੱਥੇ ਆਪਾਂ ਹਰ ਬੁੱਧਵਾਰ ਪਿਛਲੇ ਕੁਝ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਆ ਰਹੇ ਸਾਂ। 6 ਪੌੜੀਆਂ ਹਜ਼ੂਰ ਦੀ ਪਵਿੱਤਰ ਬਾਣੀ ਦੀਆਂ ਜਿਤਨੀ ਕੁ ਮਤ ਗੁਰਦੇਵ ਨੇ ਬਖਸ਼ੀ ਉਸ ਅਨੁਸਾਰ ਵਿਚਾਰ ਕੀਤੀ ਗਈ। ਮਤਾਂ ਕੋਈ ਇਹ ਸਮਝ ਲਵੇ ਕਿ ਇਹ ਫਾਈਨਲ ਏ, ਜੋ ਕੁਛ ਆਪਾਂ ਕਹਿ ਦਿੱਤਾ ਬਸ ਇਸ ਤੋਂ ਅੱਗੇ ਕੁਛ ਨਹੀਂ। ਮਨੁੱਖ ਦੀ ਮਤ ਥੋੜੀ ਏ, ਉਹ ਅਸਗਾ ਸਾਗਰ ਏ। ਜਿਵੇਂ ਹੁਣ ਇੱਕ ਕੋਈ ਸਮੁੰਦਰ ਵਿੱਚੋਂ ਲੋਟਾ ਪਾਣੀ ਦਾ ਭਰ ਲਵੇ ਤੇ ਇਹ ਕਹੀ ਜਾਏ ਕਿ ਮੈਂ ਸਾਰੇ ਸਮੁੰਦਰ ਨੂੰ ਪਾਣੀ ਦੇ ਨੂੰ ਭਰੇ ਹੋਏ ਨੂੰ ਲੋਟੇ ਵਿੱਚ ਪਾ ਲਿਆ ਤੇ ਇਹ ਮਨੁੱਖ ਦੀ ਅਗਿਆਨਤਾ ਹੈ। ਜਿਤਨੀ ਕੁ ਤੈਨੂੰ ਲੋੜ ਸੀ ਤੂੰ ਕੇਵਲ ਆਪਣੇ ਭਾਂਡੇ ਮੁਤਾਬਕ ਭਰ ਸਕੇ, ਉਹ ਤਾਂ ਅਜੇ ਅਸਗਾਹ ਏ। ਤੇਰੇ ਵਰਗੇ ਪਤਾ ਨੀ ਕਿਤਨੇ ਕੁ ਉਹਦੇ ਕੋਲੋਂ ਦਾਤਾਂ ਲੈ ਸਕਦੇ। ਕਹਿਣ ਤੋਂ ਮੁਰਾਦ ਜਿਤਨੀ ਕੁ ਵਿਚਾਰ ਕੀਤੀ ਏ ਕਿ ਜਿੰਨੀ ਕੁ ਭਾਂਡੇ ਨੂੰ ਗੁਰੂ ਨੇ ਸੂਝ ਪਾਈ ਓਨੀ ਕੁ ਆਪਾਂ ਵਿਚਾਰ ਕੀਤੀ ਏ, ਪਰ ਉਹ ਇਸ ਤੋਂ ਅੱਗੇ ਹੋਰ ਬੇਅੰਤ ਏ। ਆਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਦਾ ਆਗਮਨ ਪੁਰਬ ਵੀ ਪਿਛਲੇ ਦਿਨੀ ਬਤੀਤ ਹੋਇਆ, ਜਿਨ੍ਹਾਂ ਦੇ ਸਪੁੱਤਰਾਂ ਦੇ ਸਾਕੇ ਵੀ ਇਸੇ ਮਕੀਨੇ ਦੇ ਅੰਦਰ ਆਏ ਨੇ। ਮੈਂ ਐਤਵਾਰ ਅਰਜ਼ ਕੀਤੀ ਸੀ ਹਜ਼ੂਰ ਦੇ ਚਮਕੌਰ ਗੜੀ ਦੇ ਸਾਕੇ ਨੂੰ ਆਰੰਭ ਕੀਤਾ ਇਤਿਹਾਸਕ ਤੱਥਾਂ ਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ 19 ਦਸੰਬਰ ਦੀ ਰਾਤ ਨੂੰ ਆਨੰਦਪੁਰ ਤੋਂ ਚੱਲੇ ਨੇ। ਸਤਿਗੁਰੂ ਸਰਸਾ ਦੇ ਕਿਨਾਰੇ 20 ਦਸੰਬਰ ਦੇ ਅੰਮ੍ਰਿਤ ਵੇਲੇ ਪਹੁੰਚੇ ਨੇ। ਹਜ਼ੂਰ ਨੇ ਸਰਸਾ ਪਾਰ ਕੀਤੀ, ਪਰਿਵਾਰ 3 ਹਿੱਸਿਆਂ ਵਿਚ ਵੰਡਿਆ ਗਿਆ। ਇਸ ਤੋਂ ਅੱਗੇ ਗੁਰਦੇਵ ਰੋਪੜ ਆਏ ਨੇ, 20 ਦੀ ਰਾਤ ਇੱਥੇ ਟਿਕੇ ਨੇ ਦਿਨ ਤੇ 21 ਦਸੰਬਰ ਦੀ ਰਾਤ ਸ਼ਾਮਾਂ ਵੇਲੇ ਮੇਰੇ ਹਜ਼ੂਰ ਚਮਕੌਰ ਗੜੀ ਵਿਚ ਪਹੁੰਚ ਗਏ। ਉਹ ਕੱਚੀ ਹਵੇਲੀ, ਸਤਿਗੁਰੂ ਉਸ ਹਵੇਲੀ ਅੰਦਰ ਆਪਣਾ ਟਿਕਾਣਾ ਕੀਤਾ ਹੈ। ਉਸ ਰਾਤ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਕੀਤੇ ਗਏ। ਕਈ ਦਿਨਾਂ ਦੇ ਭੁੱਖੇ ਭਾਣਿਆਂ ਨੂੰ ਅੱਜ ਜਲ ਪਾਣੀ ਮਿਲਿਆ। ਹਜ਼ੂਰ ਨੇ ਛਕਿਆ,
ਗੁਰੂ ਕੇ ਸਿੱਖਾਂ ਨੇ ਛਕਿਆ। ਰਾਤ ਬੱਤੀ ਤੋਂ ਹੀ ਮੈਂ ਅਰਜ਼ ਕੀਤੀ। ਕੁਝ ਵਿਦਵਾਨ ਇਹ ਵੀ ਕਹਿ ਰਹੇ ਨੇ ਕਿ ਧੰਨ ਗੁਰੂ ਕਲਗੀ ਵਾਲੇ ਸੱਚੇ ਪਿਤਾ ਸਾਰੀ ਰਾਤ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੇ, ਗੁਰੂ ਕੇ ਸਿੱਖਾਂ ਦੀ ਆਪਣੇ ਹੱਥੀਂ ਸੇਵਾ ਵੀ ਕੀਤੀ। ਆਓ ਪਿਆਰਿਓ, ਉਸ ਤੋਂ ਅੱਗੇ ਜਿਵੇਂ ਇਹ ਬਰਤਾਂਤ ਵਾਪਰਦਾ, ਜਿਤਨੀ ਕੁ ਸੋਝ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੇ ਬਖਸ਼ਣਗੇ, ਆਪਾਂ ਇਸੇ ਇਤਿਹਾਸਕ ਲੜੀ ਨੂੰ ਅੱਗੇ ਆਰੰਭ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਦਸੰਬਰ ਦੀ ਰਾਤ ਗੁਰਦੇਵ ਨੇ ਚਮਕੌਰ ਦੀ ਗੜੀ ਅੰਦਰ ਬਤੀਤ ਕੀਤੀ ਹੈ ਤੇ 22 ਦਸੰਬਰ ਦਾ ਜਦੋਂ ਦਿਨ ਚੜਿਆ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਆਸਾ ਦੀਵਾਰ ਦਾ ਕੀਰਤਨ ਉੱਥੇ ਵੀ ਹੋਇਆ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਉੱਥੇ ਵੀ ਕੀਤਾ ਗਿਆ। ਅੰਮ੍ਰਿਤ ਵੇਲੇ ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵੀ ਜੁੜੇ ਨੇ ਤੇ ਜਦੋਂ ਇਹ ਸੂਰਜ ਦੀ ਟਿੱਕੀ ਨਿਕਲੀ ਤੇ ਉਸ ਦਿਨ ਅਰਜ਼ ਕੀਤੀ ਸੀ। ਸੂਬਾ ਸਰਹੰਦ ਦਾ ਵਜ਼ੀਰ ਖਾਂ ਵੀ ਇਹਦੇ ਵਿੱਚ ਸ਼ਾਮਲ ਏ। ਦੂਸਰੀ ਤਰਫ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਵੀ ਇਹਦੇ ਵਿੱਚ ਸ਼ਾਮਲ ਹੋਇਆ ਇਸ ਜੰਗ ਵਿੱਚ। ਪਹਾੜੀ ਰਾਜੇ ਵੀ ਸ਼ਾਮਲ ਹੋਏ ਨੇ, ਜੰਮੂ ਰਿਆਸਤ ਦਾ ਰਾਜਾ ਵੀ ਸ਼ਾਮਲ ਹੋਇਆ, ਦਿੱਲੀ ਤੋਂ ਵੀ ਫੌਜ ਆਈ ਏ ਤੇ ਬਸ ਇੱਕੋ ਹੀ ਨਿਸ਼ਾਨਾ ਹੈ, ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦੇ ਪਕੜ ਲਿਆ ਜਾਏ ਤੇ ਜੇ ਉਹ ਜਿੰਦਾ ਹੱਥ ਨਹੀਂ ਆਉਂਦਾ ਤੇ ਕਿਸੇ ਤਰੀਕੇ ਦੇ ਨਾਲ ਆਪਾਂ ਹਮਲਾ ਕਰਕੇ ਉਹਦੇ ਸ਼ੀਸ਼ ਨੂੰ ਧੜ ਤੋਂ ਅਲੈਦਾ ਕਰਕੇ ਉਹਦੇ ਸਿਰ ਨੂੰ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਤਿਆਰ ਬੈਠੇ ਨੇ ਤੇ ਉਸ ਵਕਤ ਇਹਨਾਂ ਨੂੰ ਇੱਕ ਸੋਚ ਪੂਰੀ ਹਾਕਮਾਂ ਨੂੰ ਕਿ ਕਿਤਨਾ ਚੰਗਾ ਹੋਵੇ ਆਪਾਂ ਇਸ ਕੱਚੀ ਹਵੇਲੀ

ਤੇ ਇਸ ਦੇ ਨਾਲ ਇੱਕ ਹੋਰ ਪੌੜੀ ਲੈ ਕੇ ਆਇਆ ਜਿਸ ਦਾ ਨਾਮ ਸੀ ਗਨੀ ਖਾਨ। ਕਹਿੰਦੇ ਨੇ ਜਦੋਂ ਇਹ ਉੱਤੇ ਚੜਨ ਲੱਗਾ, ਮੈਂ ਉਸ ਦਿਨ ਅਰਜ਼ ਕੀਤੀ ਸੀ, ਗਨੀ ਖਾਂ ਉਹ ਨਹੀਂ ਜਿਹਨੇ ਮਾਛੀ ਵਾਲੇ ਹਜ਼ੂਰ ਦੀ ਸੇਵਾ ਕੀਤੀ, ਇਹ ਹੋਰ ਏ। ਇਹ ਵੀ ਪੌੜੀ ਲਾ ਕੇ ਚੜਨ ਲੱਗਾ, ਸਾਹਿਬ ਨੇ ਉੱਤੋਂ ਗੁਰਜ ਆਪਣਾ ਛੱਟਿਆ ਤੇ ਇਹਦਾ ਸਿਰ ਖਕੜੀ ਖਕੜੀ ਹੋ ਗਿਆ। ਇਸ ਤਰ੍ਹਾਂ ਸਿਰ ਪਾਟ ਗਿਆ ਜਿਵੇਂ ਮਾਨੂੰ ਮੱਖਣ ਦਾ ਭਰਿਆ ਹੋਇਆ ਜਾਂ ਦੁੱਧ ਦਾ ਭਰਿਆ ਹੋਇਆ ਕੱਚਾ ਮਿੱਟੀ ਦਾ ਭਾਂਡਾ ਪਾਟ ਗਿਆ। ਇਹਦੇ ਡਿੱਗਣ ਦੀ ਦੇਰ ਸੀ। ਤੀਜਾ ਸੀ ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਹਿਮੂਦ ਵੀ ਕਹਿੰਦੇ ਸਨ। ਸਾਹਿਬ ਨੇ ਆਪਣੇ ਜ਼ਫਰਨਾਮੇ ਵਿੱਚ ਉਹਨੂੰ ਮਰਦੂਦ ਲਿਖਿਆ। ਮਰਦੂਦ ਦਰ ਤੇ ਕਾਇਰ ਬੁੱਝ ਦਿਲ, ਹਜ਼ੂਰ ਕਹਿੰਦੇ ਨੇ ਖਵਾਜਾ ਮਰਦੂਦ ਤੁਰਿਆ ਹੁੰਦਾ ਤੇ ਜਦੋਂ ਦੋ ਸਾਥੀ ਜ਼ਮੀਨ ਤੇ ਡਿੱਗੇ ਦਿਸੇ ਇਹ ਪੌੜੀ ਛੱਡ ਕੇ ਦੌੜ ਗਿਆ ਤੇ ਸਾਹਿਬ ਕਹਿੰਦੇ ਨੇ ਜ਼ਫਰਨਾਮੇ ਅੰਦਰ, ਮੈਨੂੰ ਅਫਸੋਸ ਏ ਜੇ ਕਿਤੇ ਖਵਾਜਾ ਮਰਦੂਦ ਤੂੰ ਉਸ ਵਕਤ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਤੇਰੀ ਸਾਥੀ ਵਿੱਚ ਵੀ ਪਰੋ ਦੇਣਾ ਸੀ। ਜਦੋਂ ਇਹ ਦੋ ਇਹਨਾਂ ਦੇ ਸਾਥੀ ਖਤਮ ਹੋ ਗਏ ਤੇ ਇੱਕੋ ਦਮ ਚਮਕੌਰ ਦੀ ਗੜੀ ਵੱਲ ਨੂੰ ਵਜ਼ੀਰ ਖਾਂ ਕਹਿੰਦਾ ਇੱਕੋ ਹਮਲਾ ਕਰ ਦਿਓ ਤੇ ਇਹਨਾਂ ਦੇ ਦਰਵਾਜ਼ੇ ਨੂੰ ਤੋੜ ਕੇ ਗਲੀ ਨੂੰ ਚਾਰ ਚੁਫੇਰੇ ਘੇਰਾ ਪਾ ਲਓ, ਇਸ ਢੰਗ ਨਾਲ ਹਮਲਾ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਤੇ ਇਹਦੇ ਪੁੱਤਰ ਇਹਦੇ ਵਿੱਚੋਂ ਨਿਕਲ ਨਾ ਸਕਣ। ਤੇ ਮੈਂ ਅਰਜ਼ ਕੀਤੀ ਸੀ, ਮੇਰੇ ਸਾਹਿਬ ਨੇ ਜ਼ਫਰਨਾਮੇ ਵਿੱਚ ਇੱਕ ਬਚਨ ਲਿਖਿਆ ਸੀ, ਕਹਿਣ ਲੱਗੇ ਔਰੰਗਜ਼ੇਬ ਮੈਨੂੰ ਅਫਸੋਸ ਏ ਤੇਰੇ ਵਰਗਾ ਮਨੁੱਖ ਜਿਹੜਾ ਇੱਕ ਜ਼ਿੰਮੇਵਾਰ ਬੰਦਾ ਤਖ਼ਤ ਤੇ ਬੈਠਾ ਹੋਵੇ ਤੇ ਜਿਹੜਾ ਇਹ ਵੀ ਦਾਅਵਾ ਕਰੇ ਮੈਂ ਇਸਲਾਮ ਦਾ ਪ੍ਰਚਾਰਕ ਹਾਂ, ਮੈਂ ਇਸਲਾਮ ਦਾ ਪ੍ਰਚਾਰ ਕਰਨਾ ਵਾ ਤੇ ਕੁਰਾਨ ਦੀ ਕਸਮ ਖਾ ਕੇ ਮੁੱਕਰ ਜਾਣਾ ਤੇ ਇੱਕ ਪਾਸੇ ਮੇਰੇ 40 ਭੁੱਖੇ ਪਾਣੇ ਸਿੱਖ ਨੇ। ਸਾਹਿਬ ਨੇ ਗਿਣਤੀ ਉੱਥੇ 40 ਕੀਤੀ ਤੇ ਉਸੇ ਸ਼ੇਰ ਦੇ ਆਧਾਰ ਤੇ ਜ਼ਫਰਨਾਮੇ ਦੀ ਉਸ ਸਤਰ ਦੇ ਆਧਾਰ ਤੇ ਫਿਰ ਵਿਦਵਾਨਾਂ ਨੇ ਇੱਕ ਪਾਸੇ 10 ਲੱਖ ਦੀ ਗਿਣਤੀ ਕਰ ਦਿੱਤੀ ਤੇ ਦੂਸਰੀ ਤਰਫ 40 ਸਿੱਖਾਂ ਦੀ ਗਿਣਤੀ ਕੀਤੀ। ਵੈਸੇ ਗਿਣਤੀ ਵਿੱਚ 44 ਬਣਦੇ ਨੇ। ਸਾਹਿਬ ਨੇ ਉੱਥੇ ਬਚਨ ਕਿਆ ਕਹਿਣ ਲੱਗੇ ਔਰੰਗਜ਼ੇਬ ਗੁਰਸਨਾ ਚੇ ਕਾਰੇ ਕੁਨਦ ਚੇ ਹਲਨਰ, ਮੇਰੇ 40 ਸਿੱਖ ਭੁੱਖੇ ਪਾਣੇ ਸਨ ਕਿ 10 ਲੱਖ ਬਰਾਇਦ ਬਰੋ ਬੇਖਬਰ, ਪਰ ਤੇਰੇ 10 ਲੱਖ ਜਿਹੜੇ ਫੌਜੀ ਨੇ ਉਹ ਇਸੇ ਤਰ੍ਹਾਂ ਸਿੱਖਾਂ ਉੱਤੇ ਆ ਕੇ ਟੁੱਟ ਪਏ ਨੇ, ਇਹ ਕਿੱਧਰ ਦੀ ਸ਼ਾਨ ਤੇ। ਉੱਥੇ ਅਗਲਾ ਸ਼ੇਰ ਜਿਹੜਾ ਗੁਰਦੇਵ ਨੇ ਕਿਹਾ, ਕਹਿਣ ਲੱਗੇ ਮੈਂ ਨਹੀਂ ਚਾਹੁੰਦਾ ਕਿ ਖੂਨ ਖਰਾਬਾ ਹੋਵੇ, ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੇ ਖੂਨ ਦੀਆਂ ਨਦੀਆਂ ਵਗਣ, ਪਰ ਹੱਦ ਹੋ ਗਈ, ਕਸਮਾਂ ਚੁੱਕ ਕੇ ਮੁਕਰਨ ਵਾਲਿਓ, ਤੁਸੀਂ ਚਮਕੌਰ ਦੀ ਗੜੀ ਵੀ ਘੇਰ ਲਈ, 40 ਭੁੱਖੇ ਪਾਣੇ ਸਿੱਖ ਵੀ ਘੇਰੇ ਨੇ। ਕਹਿੰਦੇ ਨੇ ਮੈਂ ਬੜਾ ਲਾਚਾਰ ਹੋ ਗਿਆ, ਮੈਂ ਨਹੀਂ ਤਾਂ ਚਾਹੁੰਦਾ ਖੂਨ ਖਰਾਬਾ ਕੀ ਹੋਵੇ, ਪਰ ਤੁਸੀਂ ਮਜਬੂਰ ਕਰਕੇ ਮੈਨੂੰ ਮੈਦਾਨੇ ਜੰਗ ਵਾਸਤੇ ਉਤਰਨ ਵਾਸਤੇ ਕਹਿ ਦਿੱਤਾ। ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਬਾ ਲਾਚਾਰਗੀ ਜ਼ਫਰਨਾਮੇ, ਬਾ ਲਾਚਾਰਗੀ ਦਰ ਨਯਾ ਆਮ ਦੰਦ, ਮੈਂ ਮਜਬੂਰ ਹੋ ਕੇ ਅੱਜ ਚਮਕੌਰ ਦੀ ਗੜੀ ਵਿੱਚ ਉਤਰਿਆ ਵਾਂ। ਤੇ ਕਹਿਣ ਲੱਗੇ ਬਾ ਤਦਬੀਰੇ ਪੀਰੋ ਤੁਫੰਗ ਆਮ ਦੰਦ, ਹੁਣ ਮੈਂ ਇਸ ਤਰ੍ਹਾਂ ਨਹੀਂ ਉਤਰਨਾ, ਹੁਣ ਜੇ ਮੈਂ ਉਤਰਾਂਗਾ ਤਾਂ ਵੀ ਤੀਰਾਂ ਦੀ ਵਰਖਾ ਲੈ ਕੇ ਆਵਾਂਗਾ ਤੇ ਜੇ ਮੇਰੇ ਸਿੱਖ ਤੇ ਪੁੱਤਰ ਉਤਰਨਗੇ ਉਹ ਵੀ ਤੀਰਾਂ ਤੇ ਕਿਰਪਾਨਾਂ ਦੀ ਤੁਹਾਡੀ ਝੋਲੀ ਵਿੱਚ ਦਾਤ ਜ਼ਰੂਰ ਪਾਉਣ। ਸਾਹਿਬ ਨੇ ਉੱਥੇ ਇੱਕ ਬਚਨ ਕੀਤਾ ਜਿਹੜਾ ਸੀ ਆਮ ਤੌਰ ਤੇ ਹਰ ਇੱਕ ਵਿਦਵਾਨ ਇਸ ਸ਼ੇਰ ਨੂੰ ਚੇਤੇ ਰੱਖਦਾ, ਇਹ ਚਮਕੌਰ ਦੀ ਗੜੀ ਵੇਲੇ ਉਚਾਰਿਆ ਸੀ। ਜਦੋਂ ਸਾਹਿਬ ਨੇ ਕਿਹਾ ਨਾ ਬਾ ਲਾਚਾਰਗੀ ਦਰਮਿਆਂ ਆਮ ਦੰਦ, ਬਾ ਤਦਬੀਰੇ ਤੀਰੋ ਤੁਫੰਗ ਆਮ ਦੰਦ, ਅੱਗੇ ਕਹਿੰਦੇ ਚੂੰ ਕਾਰ ਅਗ ਹਮਾ ਹੀਲ ਤੇ ਦਰ ਗੁਜਸ, ਹੁਣ ਸਾਰੇ ਗੀਲਿਆਂ ਤੋਂ ਪਾਣੀ ਟੁੱਪ ਟੱਪ ਗਏ, ਆਨੰਦਪੁਰ ਤੁਸੀਂ ਕੁਰਾਨ ਦੀ ਕਸਮ ਕਹਿ ਕੇ ਛੁਡਵਾਇਆ ਤੇ ਮੈਂ ਛੱਡ ਦਿੱਤਾ, ਤੁਸੀਂ ਕੁਰਾਨ ਦੀ ਕਸਮ ਖਾ ਗਊ ਦੀ ਕਸਮ ਖਾ ਫਿਰ ਵੀ ਮੇਰਾ ਪਿੱਛਾ ਕੀਤਾ, ਮੈਂ ਕੁਝ ਨਹੀਂ ਕਿਹਾ, ਪਰ ਅੱਜ ਜਦੋਂ ਸਾਰੇ ਗੀਲਿਆਂ ਤੋਂ ਪਾਣੀ ਟੱਪ ਗਿਆ ਤੇ ਔਰੰਗਜ਼ੇਬ ਫਿਰ ਕਿਰਪਾਨ ਨੂੰ ਹੱਥ ਪਾ ਕੇ ਤੇਰੇ ਵਰਗੇ ਸਿਰ ਫਿਰਿਆਂ ਦੇ ਆਦਮੀਆਂ ਨੂੰ ਸੋਧ ਦੇਣਾ ਕੋਈ ਪਾਪ ਨਹੀਂ। ਸਾਹਿਬ ਨੇ ਕਿਹਾ ਤੂੰ ਕਾਰ ਅਸ ਹਮਾ ਹੀਲ ਤੇ ਦਰ ਗੁਜਸ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸਤ, ਹੁਣ ਮੈਂ ਆਪਣੀ ਕਿਰਪਾਨ ਦੇ ਮੁੱਠੇ ਤੇ ਹੱਥ ਪਾਇਆ। ਖੈਰ ਆਪਾਂ ਇਸ ਦਾਸਤਾਨ ਵੱਲ ਨੂੰ ਆਈਏ। ਜਦੋਂ ਸਾਧ ਸੰਗਤ 22 ਦਸੰਬਰ ਦਾ ਦਿਨ ਚੜਿਆ ਤੇ ਕਦੀ ਉਸ ਦ੍ਰਿਸ਼ ਨੂੰ ਆਪਣੀ ਸੁਰਤ ਨੂੰ ਉਸ ਸਮੇਂ ਨਾਲ ਕਿਤੇ ਆਪਾਂ ਮਿਲਾ ਕੇ ਦੇਖੀਏ ਕਿ ਭੁੱਖੇ ਪਾਣੇ ਸਿੱਖ ਹੋਣ ਜਿਨ੍ਹਾਂ ਨੂੰ ਕੇਵਲ ਅੱਜ ਰਾਤ ਪ੍ਰਸ਼ਾਦਾ ਮਿਲਿਆ ਹੋਵੇ, ਕਈ ਦਿਨਾਂ ਦੇ ਥੱਕੇ ਟੁੱਟੇ ਜਿਨ੍ਹਾਂ ਦੇ ਪੈਰਾਂ ਵਿੱਚ ਕੰਡੇ ਚੁੱਭੇ ਹੋਣ, ਸ਼ਸਤਰ ਚਲਾ ਚਲਾ ਕੇ ਹੱਥਾਂ ਵਿੱਚ ਵਿੱਢੇ ਤੇ ਦਾਗ ਪੈ ਗਏ ਹੋਣ ਤੇ ਉਹਨਾਂ ਨੂੰ ਚਾਰ ਚੁਫੇਰੇ ਜ਼ਾਲਮ ਨੇ ਘੇਰ ਲਿਆ ਹੋਵੇ,

0: ਗੁਰੂ ਦਾ ਪਰਿਵਾਰ ਅਜੇ ਆਨੰਦਪੁਰ ਹੋਵੇ ਇਕੱਠਾ, ਸਰਸਾ ਨਦੀ ਤੇ ਉਹ ਬਿਖਰ ਜਾਏ, ਦੋ ਪੁੱਤਰਾਂ ਦਾ ਪਤਾ ਹੀ ਨਹੀਂ ਕਿ ਕਿੱਥੇ ਹੈ, ਜਿੰਦੇ ਨੇ ਕਿਸੇ ਸੁਰੱਖਿਅਤ ਥਾਂ ਤੇ ਨੇ ਜਾਂ ਕਿਸੇ ਨੇ ਕੈਦ ਕਰ ਲਏ ਨੇ, ਦੋ ਪੁੱਤਰਾਂ ਦਾ ਪਤਾ ਨਾ ਹੋਵੇ ਤੇ ਦੋ ਹੋਣ ਸਾਹਮਣੇ, ਤੇ ਇਹ ਵੀ ਪਤਾ ਹੋਵੇ ਕਿ ਅੱਜ ਇਹਨਾਂ ਨੇ ਇਥੋਂ ਜਿੰਦੇ ਨਹੀਂ ਨਿਕਲ ਕੇ ਜਾਣਾ। ਕਦੀ ਉਸ ਬਾਪੂ ਦੇ ਅੰਦਰ ਨੂੰ ਪੜ ਕੇ ਤਾਂ ਦੇਖੋ, ਵੱਡੇ ਵੱਡੇ ਲੋਕ ਇੱਥੇ ਆ ਕੇ ਡਿੱਗ ਪੈਂਦੇ ਨੇ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਇਸ ਦਾਸਤਾਨ ਨੂੰ ਪੜ ਕੇ ਸੁਣ ਕੇ ਵੱਡੇ ਵੱਡੇ ਵਿਦਵਾਨ ਵੀ ਬੈਰਾਗ ਵਿਚ ਆ ਜਾਂਦੇ। ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਇੱਕ ਲੈਕਚਰ ਦੇਣਾ ਸੀ ਡਾਕਟਰ ਰਾਧਾ ਕ੍ਰਿਸ਼ਨ ਨੇ, ਕਹਿੰਦੇ ਨੇ ਉਹ ਲੈਕਚਰ ਲਿਖ ਲਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ, ਪੇਪਰ ਤਾਂ ਲਿਖਦੇ ਨੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗ੍ਰੰਥ ਕਿਤਾਬ ਲਿਖੀ ਪੁਰਖ ਭਗਵੰਤ, ਤੇ ਉਹਦੇ ਜਿਹੜੇ ਆਰੰਭਕ ਪੰਨੇ ਨੇ ਉਹਦੇ ਵਿੱਚ ਉਹਨੇ ਦਿੱਤਾ। ਕਹਿੰਦੇ ਨੇ ਉਹ ਲਿਖਦੇ ਪਏ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਜਦੋਂ ਉਹ ਲਿਖਦੇ ਲਿਖਦੇ ਨਾ ਕਾਗਜ਼ ਵੱਲ ਝਾਤੀ ਮਾਰੀ ਤੇ ਕਾਗਜ਼ ਜਿਹੜਾ ਉਹ ਪਾਣੀ ਨਾਲ ਭਿੱਜਦਾ ਪਿਆ, ਸ਼ਾਹੀ ਫੈਲ ਗਈ ਤੇ ਹੈਰਾਨ ਹੋ ਗਏ ਕਿ ਪਾਣੀ ਤਾਂ ਕਿਤੇ ਹੈ ਨਹੀਂ, ਇਹ ਕਾਗਜ਼ ਕਿਵੇਂ ਗਿੱਲਾ ਹੋ ਗਿਆ। ਤੇ ਜਦੋਂ ਉਹਨੇ ਆਪਣੀ ਐਨਕ ਲਾ ਕੇ ਦੇਖਿਆ ਤੇ ਉਹਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ ਹੋਈ ਸੀ। ਜੇ ਇੱਕ ਲਿਖਾਰੀ ਬੰਦਾ ਲਿਖਣ ਲੱਗਿਆ ਇੰਨਾ ਵਹਿ ਤੁਰਦਾ। ਖੈਰ, ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਵਿਦਵਾਨਾਂ ਦੀ ਰਾਏ ਮੁਤਾਬਕ ਸਭ ਤੋਂ ਪਹਿਲਾਂ ਜਿਹੜਾ ਜਥਾ ਤੁਰਿਆ ਪੰਜਾਂ ਸਿੰਘਾਂ ਦਾ, ਇਹਨਾਂ ਵਿੱਚ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਗਏ, ਜਿਹੜੇ ਪਿਆਰੇ ਸਨ, ਪੰਜਾਂ ਪਿਆਰਿਆਂ ਵਿੱਚੋਂ ਸਨ। ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਸਤਿਗੁਰੂ ਤੁਸੀਂ ਹੁਣ ਕਿਰਪਾ ਕਰਕੇ ਅਸੀਸ ਬਖਸ਼ੋ, ਐਸ ਦੇਹ ਵਿੱਚ ਤਾਂ ਪਰਤ ਕੇ ਹੋ ਸਕਦਾ ਤੁਹਾਡੇ ਦੀਦਾਰ ਕਦੀ ਹੋਣ ਕੇ ਨਾ। ਤੇ ਗੁਰੂ ਕਲਗੀ ਵਾਲੇ ਨੇ ਕਿਹਾ ਸੀ ਹਿੰਮਤ ਸਿੰਘ ਤੂੰ ਮੇਰਾ ਪਿਆਰਾ ਹੈ, ਇਸ ਠੀਕਰੇ ਨੇ ਅੱਜ ਨਹੀਂ ਕੱਲ ਨਹੀਂ ਪਰਸੋਂ ਜ਼ਰੂਰ ਭੱਜ ਜਾਣਾ, ਦੇਹ ਦੇ ਮਿਲਾਪ ਤਾਂ ਪਤਾ ਨਹੀਂ ਹੋਵੇ ਕਿ ਨਾ, ਪਰ ਮੈਂ ਆਤਮਕ ਤੌਰ ਤੇ ਤੈਨੂੰ ਕਦੀ ਆਪਣੇ ਦੂਰ ਤੋਂ ਹੋ ਨਹੀਂ ਦਿਆਂ। ਕਦੀ ਅੰਦਰ ਦੇ ਵਿਛੋੜੇ ਨਹੀਂ ਪੈਂਦੇ, ਦੇਹ ਦੇ ਠੀਕਰ ਟੁੱਟਣ ਤੋਂ ਬਾਅਦ ਵੀ ਅੰਦਰ ਜੁੜਿਆ ਰਹਿਣਾ। ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਇਹਨਾਂ ਨੇ ਪੰਜ ਸਿੰਘ ਲਏ ਨੇ ਆਪਣੇ ਨਾਲ, ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਭਾਈ ਸਾਹਿਬ ਨੇ ਇਸ ਕੱਚੀ ਗੜੀ ਦਾ ਦਰਵਾਜ਼ਾ ਖੋਲਿਆ ਤੇ ਜਿਹੜੇ ਦੁਸ਼ਮਣ ਇਸ ਕੱਚੀ ਗੜੀ ਵੱਲ ਆਉਂਦੇ ਪਏ ਨੇ, ਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਚੀਰਦੇ ਨਿਕਲ ਗਏ ਨੇ, ਤੀਰਾਂ ਨਾਲ ਵਰਖਾ ਕੀਤੀ ਏ, ਇਹਨਾਂ ਨੇ ਨੇਜ਼ਿਆਂ ਨਾਲ ਪਰੋ ਦਿੱਤੇ ਨੇ, ਇਹਨਾਂ ਨੇ ਕਿਰਪਾਨਾਂ ਨਾਲ ਵੀ ਟੁਕੜੇ ਕਰ ਦਿੱਤੇ ਨੇ। ਉਹ ਯਾ ਅਲੀ ਦੇ ਨਾਰੇ ਪਹਿਲਾਉਂਦੇ ਨੇ, ਇੱਧਰ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੜਦੇ ਨੇ, ਤੇ ਮੇਰਾ ਬਾਜਾਂ ਵਾਲਾ ਪ੍ਰੀਤਮ ਮਾਹੀ ਚਮਕੌਰ ਗੜੀ ਦੇ ਚਬਾਰੇ ਵਿੱਚ ਅਕਾਰੀ ਵਿੱਚ ਬੈਠਾ ਹੈ ਤੇ ਆਪਣੇ ਪਿਆਰਿਆਂ ਨੂੰ ਮੈਦਾਨੀ ਜੰਗ ਅੰਦਰ ਜੂਝਦੇ ਹੋਏ ਦੇਖਦਾ ਪਿਆ। ਹੁਣ ਜਿਸ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਪਿਆਰੇ ਸ਼ਹੀਦ ਹੁੰਦੇ ਹੋਣਗੇ, ਤੇ ਕਿੰਨਿਆਂ ਕੁ ਭਾਗਾਂ ਵਾਲੇ ਉਹ ਗੁਰੂ ਕੇ ਸਿੱਖ ਹੋਣਗੇ ਜਿਹੜਾ ਆਪਣਾ ਸਭ ਕੁਝ ਗੁਰੂ ਤੋਂ ਕੁਰਬਾਨ ਕਰੀ ਬੈਠੇ। ਹਜ਼ੂਰ ਨੇ ਐਵੇਂ ਨੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦਾਤਾ ਜੇ ਸਤਿਗੁਰੂ ਤੂੰ ਕਹੇ ਕਿ ਆਪਣੀਆਂ ਅੱਖਾਂ ਨੂੰ ਕੱਢ ਕੇ ਮੇਰੇ ਚਰਨਾਂ ਵਿੱਚ ਰੱਖ ਦੇ, ਤੇ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਤਾਂ ਆਪਣੇ ਨੇਤਰ ਦੀਆਂ ਪੁਤਲੀਆਂ ਕੱਢ ਕੇ ਵੀ ਤੇਰੇ ਚਰਨਾਂ ਵਿੱਚ ਰੱਖ ਦੇਗਾ, ਪਰ ਤੂੰ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਵ। ਹਜ਼ੂਰ ਨੇ ਕਿਹਾ ਅੱਖੀ ਕਾਗ ਧਰੀ ਚਰਨਾਂ ਤਲ, ਸਭ ਧਰਤੀ ਫਿਰ ਮਤ ਪਾਈ, ਕਿਉਂ ਆਪਣਾ ਆਪ ਕੁਰਬਾਨ ਕਰਦੇ ਨੇ ਜਿਹੜੇ ਗੁਰੂ ਕੀ ਬਾਣੀ ਵਿੱਚ ਪ੍ਰੀਤ ਦੇ ਇਹ ਸ਼ਬਦ ਗਾਉਂਦੇ ਹੋਣ ਕਿ ਹੇ ਮੇਰੇ ਦਾਤਾ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਜਿਹੜੇ ਪ੍ਰੀਤ ਦੇ ਇਹ ਸ਼ਲੋਕ ਪੜਦੇ ਹੋਣ ਕਿ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੈਂ ਜਾਇ ਮਿਲਾ ਤਿਨਾ ਸਜਣਾ, ਟੁੱਟੋ ਨਾ ਹੀ ਨਹੋ, ਜਿਹੜੇ ਇਹ ਗਾਉਂਦੇ ਹੋਣ ਸੰਮਨ ਜੋਸ ਪ੍ਰੇਮ ਕੇ, ਦਮ ਕਿਉ ਹੋਤੀ ਸਾਟ ਰਾਵਣ ਹੁਤੇ ਸੋ ਰੰਕ ਨੈ, ਜਿਨ ਸਿਰ ਦੀਨੇ ਕਾਟ, ਜਿਨ੍ਹਾਂ ਅੰਦਰ ਇੰਨਾ ਗੁਰੂ ਨੇ ਪਿਆਰ ਭਰ ਦਿੱਤਾ ਹੋਵੇ, ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ। ਤੇ ਉਹ ਗੁਰੂ ਕੇ ਸਿੱਖ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਿਉਂ ਨਹੀਂ ਕਰਨਗੇ। ਪਿਆਰੇ ਭਾਈ ਹਿੰਮਤ ਸਿੰਘ ਜੀ, ਮੇਰੇ ਗੁਰੂ ਕਲਗੀ ਵਾਲੇ ਦੇ ਸਾਹਮਣੇ ਸ਼ਹਾਦਤ ਦਾ ਜਾਂ ਪੀਤਾ। ਸਿੱਖ ਵਿਦਵਾਨ ਕਹਿੰਦੇ ਨੇ ਇਦੋਂ ਬਾਅਦ ਦੂਸਰਾ ਜਥਾ ਪੰਜਾਂ ਦਾ ਇੱਕ ਹੋਰ ਗਿਆ, ਤੇ ਜਦੋਂ ਦੂਸਰਾ ਜਥਾ ਗਿਆ ਇਹ ਵੀ ਸ਼ਹੀਦ ਹੋ ਗਏ ਨੇ। ਤੇ ਉਧਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸੰਗਤ ਸਿੰਘ ਹੋਰਾਂ ਨੇ ਆਪਸ ਵਿੱਚ ਸਲਾਹ ਕੀਤੀ ਏ ਕਹਿਣ ਲੱਗੇ ਇੱਕ ਕੰਮ ਕਰੋ, ਘੋਰ ਜੰਗ ਹੁੰਦਾ ਪਿਆ। ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਪਿਆਰਿਆ ਤੂੰ ਗੁਰੂ ਕਲਗੀ ਵਾਲੇ ਦਾ ਪਿਆਰਾ ਹੈ, ਸਭ ਤੋਂ ਪਹਿਲਾਂ ਗੁਰੂ ਦੀ ਆਵਾਜ਼ ਤੇ ਤੂੰ ਉੱਠਿਆ ਤੇ ਇੱਕ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰ ਸਕਣਾ। ਪੁੱਛਿਆ ਕੀ? ਕਹਿਣ ਲੱਗੇ ਸਤਿਗੁਰੂ ਨੇ ਇੱਕ ਬੇਨਤੀ ਕਰਦੇ, ਦਾਤਾ ਦੇਖੋ ਚਾਰ ਚੁਫੇਰੇ ਦੁਸ਼ਮਣ ਨੇ ਘੇਰਿਆ ਹੈ, ਧਿਆਨ ਰੱਖਣਾ। ਮੈਂ ਉੱਥੇ ਉਸ ਦਿਨ ਅਰਜ਼ ਕੀਤੀ ਸੀ, ਇਹ ਕੋਈ ਨਾਟਕ ਨਹੀਂ, ਜਾਂ ਕਿਸੇ ਦੇ ਕਲਪੇ ਹੋਏ ਪਾਤਰ ਨਹੀਂ, ਜਾਂ ਇਹ ਲਿਖੀ ਹੋਈ ਕਹਾਣੀ ਦੇ ਸਿਰਜੇ ਹੋਏ ਆਪਣੇ ਮਨੋਕਲਪਿਤ ਜਿਹੜੇ ਲੋਕ ਨਹੀਂ, ਇਹ ਅਸਲੀਅਤ ਏ, ਇਹ ਹਕੀਕਤ ਏ, ਇਹਦੇ ਵਿੱਚ ਕੁਝ ਝੂਠ ਨਹੀਂ। ਕਹਿਣ ਲੱਗੇ ਭਾਈ ਦਇਆ ਸਿੰਘ ਤੂੰ ਇੱਕ ਅਰਦਾਸ ਕਰ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੁਸੀਂ ਇੱਕ ਮਿਹਰ ਕਰ ਦਿਓ ਨਾ, ਬਖਸ਼ਿਸ਼ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਸੀਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਜਾਓ, ਅਸੀਂ ਤੁਹਾਡੇ ਨਾਲ ਹਾਂ। ਇਹ ਪਹਿਲੀ ਵਾਰ ਕਿਹਾ ਸੀ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਦਿਓ, ਅਸੀਂ ਮੈਦਾਨੇ ਜੰਗ ਵਿੱਚ ਨਾਲ ਤੁਰਾਂਗੇ, ਰਸਤਾ ਅਸੀਂ ਬਣਾਵਾਂਗੇ ਆਪਣਾ ਖੂਨ ਡੋਲ ਕੇ। ਦਾਤਾ ਜੀ ਜੇ ਤੁਸੀਂ ਚਲੇ ਗਏ ਤੇ ਸਤਿਗੁਰੂ ਜੀ ਸਾਡੇ ਵਰਗੇ ਤੂੰ ਲੱਖਾਂ ਹੋਰ ਪੈਦਾ ਕਰ ਲੈਂਦਾ, ਤੇ ਜੇ ਮੇਰੇ ਦਾਤਿਆ ਅੱਜ ਤੂੰ ਭਾਣਾ ਵਰਤਾ ਦਿੱਤਾ ਤੇ ਅਸੀਂ ਭਾਵੇਂ ਕਰੋੜਾਂ ਵੀ ਪੈਦਾ ਹੋ ਜਾਈਏ, ਪਰ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਗੁਰੂ ਕਿਤੋਂ ਨਹੀਂ ਮਿਲਣਾ। ਜੇ ਤੁਸੀਂ ਚਲੇ ਜਾਓ, ਕੈਸੇ ਕਮਾਲ ਦੇ ਸ਼ਬਦ ਸਨ, ਤੁਸੀਂ ਚਲੇ ਜਾਓ ਸਾਡੇ ਵਰਗੇ ਲੱਖਾਂ ਬਣਾ ਲੋਗੇ, ਕਈ ਦਇਆ ਸਿੰਘ ਕਈ ਧਰਮ ਸਿੰਘ ਪੈਦਾ ਕਰ ਲੈਂਦਾ, ਪਰ ਦਾਤਿਆ ਜੇ ਅੱਜ ਭਾਣੇ ਵਾਪਰ ਗਏ ਸਾਡੇ ਪੱਲੇ ਕੁਝ ਨਹੀਂ ਹੋ ਰਹਿਣਾ, ਤੇ ਅਸੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਲੱਭਾਂਗੇ। ਜਦੋਂ ਆਪਸ ਵਿੱਚ ਪਹਿਲੀ ਸਲਾਹ ਕੀਤੀ ਗਈ ਤੇ ਪ੍ਰੋਫੈਸਰ ਕਰਤਾਰ ਸਿੰਘ ਸਿੱਖ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਮੈਂ ਜਿਹੜੀ ਅਰਜ਼ ਆਪ ਜੀ ਨੂੰ ਲੈਕਚਰ ਪੂਰੇ ਵਿੱਚੋਂ ਕਰ ਰਿਹਾ, ਇਹ ਕੁਝ ਵਿਦਵਾਨਾਂ ਦੀਆਂ ਲਿਖਤਾਂ ਦਾ ਨਿਚੋੜ ਲਿਆ। ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਸੋਹਣ ਸਿੰਘ ਸੀਤਲ, ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰੀ, ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰੀ, ਪ੍ਰੋਫੈਸਰ ਸਹਿਬ ਸਿੰਘ ਜੀ ਹੋਰੀ, ਡਾਕਟਰ ਗੰਡਾ ਸਿੰਘ ਜੀ ਹੋਰੀ, ਮੈਂ ਉਹਨਾਂ ਦਾ ਸਿਰਫ ਸਾਰਿਆਂ ਦੀ ਇਕੱਠੀ ਵਿਚਾਰ ਆਪ ਨਾਲ ਸਾਂਝੀ ਕਰ ਰਿਹਾ। ਕਈ ਕਈ ਥਾਵਾਂ ਤੇ ਹੋ ਸਕਦਾ ਦੋ ਰਾਵਾਂ ਹੋਣ, ਪਰ ਮੈਂ ਉਹਨਾਂ ਨੂੰ ਛੱਡ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰਨ ਤੁਰਨ ਲੱਗੇ ਨੇ, ਤੇ ਜਦੋਂ ਕਹਿੰਦੇ ਨੇ ਭਾਈ ਦਇਆ ਸਿੰਘ ਨੇ ਅਜੇ ਜਾ ਕੇ ਕਹਿਣੀ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਤੁਸੀਂ ਸਾਹਿਬਜ਼ਾਦਿਆਂ ਦੇ ਨਾਲ ਨਿਕਲ ਜਾਓ, ਤੇ ਕੀ ਤੱਕਦੇ ਨੇ, ਬਾਬਾ ਅਜੀਤ ਸਿੰਘ ਜੀ ਨੇ ਆਪਣੇ ਗਲੇ ਦੇ ਵਿੱਚ ਪਰਨਾ ਪਾਇਆ ਹੋਇਆ ਹੈ, ਆਪਣੇ ਗਲੇ ਦੇ ਅੰਦਰ ਬਸਤਰ ਪਾਇਆ, ਕੱਪੜਾ ਪਾਇਆ, ਤੇ ਦੋਨੋਂ ਹੱਥ ਜੋੜ ਕੇ ਕਹਿੰਦਾ ਪਿਆ, ਸਤਿਗੁਰੂ ਕਿਰਪਾ ਕਰ ਦਿਓ ਪਿਤਾ ਜੀ, ਦੇਖੋ ਅੱਜ ਜਿੱਥੇ ਤੁਹਾਡੇ ਪਿਆਰੇ ਜੂਝਦੇ ਪਏ ਨੇ, ਕਿੰਨਾ ਚੰਗਾ ਹੋਵੇ ਪਿਤਾ ਜੀ ਜੇ ਤੁਸੀਂ ਅੱਜ ਇਜਾਜ਼ਤ ਦੇ ਕੇ ਆਪਣੇ ਪੁੱਤਰ ਨੂੰ ਵੀ ਹੱਥੀ ਤੋਰਦੇ ਹੋ। ਸਿੱਖ ਅਰਦਾਸ ਕੀ ਕਰਨ ਚੱਲੇ, ਤੇ ਅੱਗੋ ਗੁਰੂ ਦਾ ਪੁੱਤਰ ਕੀ ਕਹਿੰਦਾ ਪਿਆ। ਸਾਹਿਬਜ਼ਾਦਾ ਕਹਿ ਰਹੇ ਨੇ, ਸਤਿਗੁਰੂ ਤੁਸੀਂ ਅਸੀਸ ਦੇ ਕੇ ਤੋਰੋ, ਤੇ ਅਜੇ ਭਾਈ ਦਇਆ ਸਿੰਘ ਨੇ ਮੁੱਖ ਵਿੱਚੋਂ ਕਿਹਾ ਹੀ ਕਿ ਸਤਿਗੁਰੂ ਇੱਕ ਅਰਦਾਸ ਕਰਨ ਆਏ ਆ। ਸਾਹਿਬ ਕਹਿਣ ਲੱਗੇ, ਤੂੰ ਆਪਣੀ ਗੱਲ ਕਹਿਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਦੀ ਸੁਣ, ਇਹ ਕੀ ਕਹਿ ਰਿਹਾ। ਉਹਨੇ ਅਰਦਾਸ ਕੀਤੀ, ਸਾਦਾਤਾ ਜੀ ਇੱਕ ਕਿਰਪਾ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਬੱਚਿਆਂ ਨੂੰ ਲੈ ਕੇ ਨਿਕਲ ਜਾਓ, ਅਸੀਂ ਸ਼ਹਾਦਤਾਂ ਦੇ ਜਾਮ ਪੀਵਾਂਗੇ। ਵਾਹ ਉਹ ਗੁਰੂ ਕੇ ਸਿੱਖੋ, ਕਿੰਨਾ ਕੁ ਤੁਹਾਡੇ ਅੰਦਰ ਸਿੱਖੀ ਲਈ ਦਰਦ ਸੀ। ਤੁਸੀਂ ਇੱਕ ਗੱਲ ਸੋਚਦੇ ਹੋ ਕਿ ਮੇਰੇ ਦਾਤਾ ਤੇਰਾ ਪੰਥ ਵਸੇ, ਪੰਥ ਵਸਣਾ ਤੇਰੀ ਕਿਰਪਾ ਦੇ ਨਾਲ, ਤੇ ਗੁਰੂ ਸੋਚਦਾ ਮੇਰਾ ਪਰਿਵਾਰ ਉਜੜ ਗਿਆ ਪਰ ਮੇਰੇ ਸਿੱਖਾਂ ਨੂੰ ਕਿਤੇ ਆਂਚ ਨਾਲ। ਮੈਂ ਅੱਗੇ ਚੱਲ ਕੇ ਅਰਜ਼ ਕਰਨਾ, ਭਾਈ ਦਇਆ ਸਿੰਘ ਜਦੋਂ ਕਹਿਣ ਲੱਗੇ ਦਾਤਾ ਤੁਸੀਂ ਨਿਕਲ ਜਾਓ, ਹਜ਼ੂਰ ਨੇ ਗਲਵਕੜੀ ਵਿੱਚ ਲੈ ਕੇ ਕਿਹਾ ਸੀ, ਦਇਆ ਸਿੰਘ ਤੂੰ ਅਜੀਤ ਸਿੰਘ ਨਹੀਂ, ਤੂੰ ਮੇਰਾ ਪੁੱਤਰ ਨਹੀਂ, ਜਾਂ ਤਾਂ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਅਸੀਂ ਤੇਰੇ ਪੁੱਤਰ ਨਹੀਂ। ਅੱਖਾਂ ਭਰ ਰਹੀਆਂ, ਕਹਿਣ ਲੱਗੇ ਦਾਤਿਆ ਅਸੀਂ ਤੇਰੇ ਬੱਚੇ ਹਾਂ। ਫਿਰ ਕਹਿਣ ਲੱਗੇ ਦਇਆ ਸਿੰਘ ਕਿਹੜੇ ਕਿਹੜੇ ਪੁੱਤਰ ਨੂੰ ਲੁਕਾ ਕੇ ਜਾਵਾਂ, ਕਿਹੜੇ ਕਿਹੜੇ ਨੂੰ ਨਾਲ ਲੈ ਕੇ ਜਾਵਾਂ, ਤੁਸੀਂ ਤਾਂ ਮੇਰੇ ਪੁੱਤਰਾਂ ਤੋਂ ਵੀ ਵੱਧ ਹੋ। ਆਓ ਦੇਖੋ ਸਾਹਮਣੇ ਅੱਜ ਜੰਗ ਭਖਿਆ ਤੇ ਅੱਜ ਮੇਰੇ ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇੰਨੇ ਬਚਨ ਕਹਿਣ ਦੀ ਦੇਰ ਸੀ, ਗੁਰੂ ਕੇ ਸਿੱਖਾਂ ਦੇ ਹਿਰਦੇ ਭਰ ਗਏ, ਕੁਝ ਬੋਲ ਨਹੀਂ ਸਕੇ। ਬਾਬਾ ਅਜੀਤ ਸਿੰਘ ਜਦੋਂ ਤੁਰਨ ਲੱਗੇ ਨੇ ਤੇ ਇੱਕ ਕਵਿਤਾ ਬੜੀ ਪੁਰਾਣੀ ਲਿਖੀ ਸੀ ਇੱਕ ਮੁਸਲਮਾਨ ਨੇ, ਮਿਰਜ਼ਾ ਮੁਹੰਮਦ ਗਨੀ, ਉਹਦੀ ਕਵਿਤਾ ਦਾ ਨਾਮ ਸੀ ਜੋਹਰੇ ਤੇਗ। ਉਹਦੇ ਵਿੱਚੋਂ ਲਿਖਦਾ, ਜਦੋਂ ਸਾਹਿਬ ਤੁਰ ਲੱਗੇ ਬਾਬਾ ਅਜੀਤ ਸਿੰਘ ਤੇ ਮੇਰਾ ਦਾਤਾ ਉਹਨੂੰ ਦਰਵਾਜ਼ੇ ਤੱਕ ਛੱਡਣ ਆਇਆ, ਤੇ ਨਾਲ ਇੱਕ ਗੱਲ ਕਹੀ, ਕਹਿਣ ਲੱਗੇ ਬੇਟਾ ਜਿੱਦਣ ਪੰਘਾਣੀ ਦਾ ਯੁੱਧ ਜਿੱਤਿਆ ਸੀ ਉਦਣ ਤੇਰਾ ਜਨਮ ਹੋਇਆ ਸੀ, ਜਿੱਤ ਕੇ ਆਇਆ ਸਾਂ ਤੇ ਤੇਰਾ ਨਾਮ ਅਜੀਤ ਸਿੰਘ ਰੱਖਿਆ ਸੀ। ਪਰ ਮੇਰੇ ਬੇਟਾ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ, ਦੇਖੀ ਤੇਰਾ ਨਾਮ ਅਜੀਤ ਏ, ਪਹਿਲੀ ਗੱਲ ਕਿ ਤੈਨੂੰ ਜਿੱਤੇ ਕੋਈ ਨਾ, ਕਿਤੇ ਦੁਸ਼ਮਣ ਦੇ ਸਾਹਮਣੇ ਝੁਕਣਾ ਜਾਈ, ਤੇ ਜੇ ਪੁੱਤਰ ਤੈਨੂੰ ਕਿਤੇ ਸ਼ਹਾਦਤ ਦਾ ਜਾਮ ਪੀਣਾ ਪੈਣਾ, ਮੇਰੇ ਬੱਚਿਆ ਤੇਰੀ ਪਿੱਠ ਵਿੱਚ ਕੋਈ ਨਿਸ਼ਾਨ ਨਾ ਹੋਵੇ, ਤੇਰੀ ਛਾਤੀ ਵਿੱਚ ਬਰਸ਼ੀ ਲੱਗੀ ਹੋਵੇ, ਤੇ ਮੈਂ ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਾਂ। ਉਹਨੇ ਜਦੋਂ ਇੰਨੀ ਗੱਲ ਕਹੀ ਤੇ ਬਾਬਾ ਅਜੀਤ ਸਿੰਘ ਨੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ ਸੀ। ਕਹਿਣ ਲੱਗੇ, ਪਿਤਾ ਜੀ, ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ। ਜੇ ਤੁਸੀਂ ਅਜੀਤ ਸਿੰਘ ਰੱਖਿਆ, ਤੇਰੇ ਪੁੱਤਰ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਝੁਕਾ ਸਕੇ, ਇਹਨੂੰ ਜਿੱਤ ਸਕੇ। ਸ਼ਹੀਦ ਹੋ ਜਾਣਾ ਹੋਰ ਗੱਲ ਏ, ਪਰ ਕਿਸੇ ਦੀਆਂ ਬਾਹਾਂ ਖੜੀਆਂ ਕਰਾ, ਉਹਨੂੰ ਆਪਣੇ ਨਾਲ ਗੁਲਾਮ ਬਣਾ ਕੇ ਲੈ ਜਾਣਾ, ਇਹ ਹੋਰ ਗੱਲ ਏ। ਕਹਿਣ ਲੱਗੇ, ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ। ਇਹਦਾ ਅਰਥ ਮੈਂ ਨਹੀਂ ਜਿੱਤਿਆ ਜਾ ਸਕਦਾ। ਅੱਗੇ ਕਹਿਣ ਲੱਗੇ, ਜੀਤਾ ਤੋ ਖੈਰ, ਹਾਰ ਕੇ ਜੀਤਾ ਨਾ। ਜੇ ਮੈਨੂੰ ਕਿਸੇ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਤੇ ਬਾਪ ਮੈਂ ਜਿੰਦਾ ਹੀ ਨਹੀਂ ਰਹਿਣਾ। ਤੇ ਯਾਦ ਰੱਖੀ, ਤੇਰਾ ਪੁੱਤਰ ਜਾਂ ਤਾਂ ਦੁਸ਼ਮਣ ਨੂੰ ਜਿੱਤ ਕੇ ਆਏਗਾ, ਜੇ ਦੁਸ਼ਮਣ ਨਾਲ ਜਿੱਤਿਆ ਗਿਆ, ਜਿਉਂਦੇ ਜੀ ਤੈਨੂੰ ਕਦੀ ਆ ਕੇ ਮੁੱਖ ਨਹੀਂ ਦਿਖਾਵਾਂ। ਮੇਰੇ ਸਤਿਗੁਰੂ ਬਾਬਾ ਅਜੀਤ ਸਿੰਘ ਨੂੰ ਆਪ ਹੈ ਤੋਰਦੇ ਨੇ, ਤੇ ਜਦੋਂ ਤੋਰਨ ਲੱਗੇ ਨੇ ਤੇ ਇਹਨਾਂ ਦੇ ਨਾਲ ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਤਿਆਰ ਹੋਏ। ਭਾਈ ਮੋਹਕਮ ਸਿੰਘ ਨੂੰ ਜਦੋਂ ਤੋਰਨ ਲੱਗੇ ਨੇ ਤੇ ਅੱਜ ਭਾਈ ਮੋਹਕਮ ਸਿੰਘ ਉਹਦਾ ਹਿਰਦਾ ਖਿੜਿਆ ਹੈ, ਚਿਹਰੇ ਤੇ ਨੂਰ ਏ, ਤੇ ਕਹਿੰਦੇ ਨੇ, ਅਰਦਾਸ ਕਰਦਾ, ਗੁਰੂ ਗੋਬਿੰਦ ਸਿੰਘ, ਅੱਜ ਮੇਰੇ ਕਿੰਨੇ ਵੱਡੇ ਭਾਗ ਨੇ, ਅੱਜ ਮੈਂ ਤੇਰੇ ਸਾਹਿਬਜ਼ਾਦੇ ਦੀ ਅਗਵਾਈ ਵਿੱਚ ਮੈਦਾਨੇ ਜੰਗ ਵਿੱਚ ਉਤਰ ਲੱਗਾ, ਕਿੰਨੇ ਮੇਰੇ ਭਾਗ ਚੰਗੇ ਨੇ, ਅੱਜ ਸਾਡੀ ਅਗਵਾਈ ਬਾਬਾ ਅਜੀਤ ਸਿੰਘ ਨੇ ਕਰਨੀ ਏ। ਬਾਬਾ ਅਜੀਤ ਸਿੰਘ ਨੂੰ ਮੇਰੇ ਸਤਿਗੁਰੂ ਆਪ ਤੁਰਨ ਆਏ ਨੇ। ਬਾਬਾ ਜੁਝਾਰ ਸਿੰਘ ਤੱਕਦੇ ਪਏ ਨੇ ਕਿ ਅੱਜ ਮੇਰਾ ਵੀਰ ਤੁਰਨ ਲੱਗਾ। ਲਿਖਦੇ ਨੇ ਵਿਦਵਾਨ ਸੱਜਣ, ਤੁਰਨ ਤੋਂ ਪਹਿਲਾਂ ਪਿਤਾ ਜੀ ਨੂੰ ਨਮਸਕਾਰ ਕੀਤੀ ਏ, ਗੁਰੂ ਕੇ ਸਿੰਘਾਂ ਨੂੰ ਫਤਿਹ ਬੁਲਾਈਏ, ਤੇ ਸਕੇ ਭਰਾ ਨੂੰ ਇੱਕ ਵਾਰੀ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ। ਇਕੱਠੇ ਖੇਡੇ ਨੇ, ਇਕੱਠੇ ਇੱਕ ਘਰ ਅੰਦਰ ਪਲੇ ਨੇ। ਬਾਬਾ ਅਜੀਤ ਸਿੰਘ ਜਦੋਂ ਤੁਰਦੇ ਪਏ ਨੇ, ਸਕੇ ਭਰਾ ਨੂੰ ਵੀ ਬੜੇ ਪ੍ਰੇਮ ਨਾਲ ਬਾਬਾ ਜੁਝਾਰ ਸਿੰਘ ਨੂੰ ਮਿਲੇ ਨੇ, ਤੇ ਸਾਹਿਬ ਨੇ ਆਪਣੇ ਤੀਰ ਵੀ ਬਾਬਾ ਅਜੀਤ ਸਿੰਘ ਨੂੰ ਦਿੱਤੇ ਨੇ। ਬਾਬਾ ਜੀ ਦੀ ਉਮਰ ਉਸ ਵਕਤ 18 ਸਾਲ ਦੇ ਕਰੀਬ, ਵਿਦਵਾਨ ਸੱਜਣ ਲਿਖਦੇ, ਇੱਕ ਦਾ ਥੋੜਾ ਕੁ ਸਾਲ ਘੱਟ ਵੱਧ ਕਰਦੇ ਨੇ, ਖੈਰ 20 ਤੋਂ ਜ਼ਿਆਦਾ ਨਹੀਂ, 18 ਸਾਲ ਦੇ ਕਰੀਬ ਉਮਰ ਏ, ਤੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਨੂੰ ਤੋਰ ਕੇ ਆਪ ਸਾਹਿਬ ਉੱਚੇ ਅਟਾਰੀ ਤੇ ਖੜੇ ਹੋ ਗਏ ਨੇ, ਚਬਾਰੇ ਤੇ ਖੜੇ ਹੋ ਗਏ ਨੇ। ਅੱਜ ਦੇਖੋ ਪੁੱਤਰਾਂ ਵਾਲਿਓ ਕਿ ਉਹ ਕਿਹੋ ਜਿਹਾ ਗੁਰੂ ਏ ਜਿਹਦੇ ਪੁੱਤਰ ਨੇ ਸ਼ਹਾਦਤ ਦਾ ਜਾਮ ਪੀਣਾ। ਅੱਜ ਤੀਕਰਾ ਬਾਪ ਪੁੱਤਰ ਦੀ ਜੰਗ ਤਾਂ ਚੜ੍ਹਦੀ ਦੇਖਦੇ ਨੇ, ਪੁੱਤਰ ਨੂੰ ਕਿਤੇ ਸਰਕਾਰੇ ਦਰਬਾਰੇ ਇਨਾਮ ਤਾਂ ਮਿਲਦੇ ਦੇਖਦੇ ਨੇ, ਪੁੱਤਰ ਦੇ ਘਰ ਅੰਦਰ ਆਈ ਹੋਈ ਖੁਸ਼ੀ ਤਾਂ ਬਾਪ ਦੇਖਦੇ ਨੇ। ਕਿਉਂ ਜਿਹਾ ਬਾਪ ਏ ਗੁਰੂ ਗੋਬਿੰਦ ਸਿੰਘ ਕਿ ਪੁੱਤਰ ਜਿਹੜਾ ਉਹ ਸ਼ਹਾਦਤ ਦਾ ਜਾਮ ਪੀਣ ਚੱਲਾ, ਤੇ ਬਾਪੂ ਆਪਣੇ ਅੱਖਾਂ ਨਾਲ ਆਪਣੇ ਪੁੱਤਰ ਨੂੰ ਜੂਝਦਿਆਂ ਹੋਇਆ ਦੇਖਣਾ ਚਾਹੁੰਦਾ। ਲੋਕ ਤਾਂ ਇੱਥੋਂ ਤੱਕ ਪੈਦਾ ਹੋਏ ਨੇ ਜਿਨ੍ਹਾਂ ਨੇ ਪੁੱਤਰਾਂ ਦੇ ਦੁੱਖ ਨੂੰ ਦੇਖ ਕੇ ਟੱਕਰਾਂ ਮਾਰ ਕੇ ਖਤਮ ਹੋ ਗਏ, ਅੱਖਾਂ ਉੱਤੇ ਪੱਟੀਆਂ ਬੰਨ ਲਈਆਂ। ਬਾਬਾ ਅਜੀਤ ਸਿੰਘ ਤੁਰੇ ਨੇ, ਭਾਈ ਮੋਹਕਮ ਸਿੰਘ ਨਾਲ ਨੇ। ਬਾਬਾ ਅਜੀਤ ਸਿੰਘ ਜੈਕਾਰਾ ਬੁਲਾ ਕੇ ਨਿਕਲੇ ਨੇ, ਤੇ ਕਹਿੰਦੇ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਨੇ। ਬਾਬਾ ਅਜੀਤ ਸਿੰਘ ਪਹਿਲਾਂ ਆਪਣੇ ਭੱਠੇ ਵਿੱਚੋਂ ਤੀਰ ਕੱਢੇ ਨੇ, ਤੇ ਕਹਿੰਦੇ ਜਿੱਧਰ ਤੀਰ ਛੂਕਦਾ ਜਾਂਦਾ ਹੈ, ਸੈਂਕੜੇ ਲੋਕਾਂ ਦੀਆਂ ਛਾਤੀਆਂ ਨੂੰ ਚੀਰ ਕੇ ਨਿਕਲ ਜਾਂਦਾ। ਤੇ ਪਿੱਛੋਂ ਵਜ਼ੀਰ ਖਾਨ ਨੇ ਆਵਾਜ਼ ਦਿੱਤੀ ਏ, ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੇ ਤੁਹਾਡਾ ਕੀ ਲਾਭ ਕੀ ਫਾਇਦਾ ਜੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਚ ਕੇ ਨਿਕਲ ਜਾਏ ਤਾਂ। ਬਾਬਾ ਅਜੀਤ ਸਿੰਘ ਘੋੜੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ, ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿਲ ਦਿੱਤਾ। ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ, ਉਹਨੇ ਲੋਹੇ ਦਾ ਸੰਜੋਅ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ, ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਸੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਤੇ ਅਖਬਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਨੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿਚ ਨੇਜਾ ਪਕੜਿਆ, ਮੈਦਾਨੇ ਜੰਗ ਵਿਚ ਨੇਜੇ ਵਿਚ ਸਾਰਿਆਂ ਨੂੰ ਪਰੋਂਦੇ ਗਏ ਨੇ। ਹਰ ਇਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿੰਨ ਦਿੱਤਾ ਤੇ ਲਿਖਦੇ ਨੇ, ਗੁਰੂ ਕੇ ਪਿਆਰੇ ਸਿੱਖ, ਜਦੋਂ ਇਕ ਪਠਾਨ ਇਕ ਮੁਗਲ ਸਾਹਮਣੇ ਆਇਆ, ਉਹਨੇ ਲੋਹੇ ਦਾ ਸੰਜੋਗ ਆਪਣੀ ਛਾਤੀ ਤੇ ਪਾਇਆ। ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਏ, ਕੇਵਲ ਹੱਥ ਵਿਚ ਸੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਭਾਜੜਾਂ ਪੈ ਜਾਂਦੀਆਂ ਨੇ। ਅਚਨਚੇਤ ਫਿਰ ਉਹਨਾਂ ਵੰਗਾ ਰਿਹਾ ਕਿ ਗੁਰੂ ਦਾ ਪੁੱਤਰ ਬਚ ਕੇ ਨਾ ਨਿਕਲੇ ਤੇ ਮੇਰੇ ਕਲਗੀ ਵਾਲੇ ਦੇਖਦੇ ਨੇ। ਜਦੋਂ ਭਾਈ ਮੋਹਕਮ ਸਿੰਘ ਸ਼ਹੀਦ ਹੋ ਗਏ ਨੇ, ਮੇਰੇ ਸਤਿਗੁਰੂ ਸੱਚੇ ਪਿਤਾ ਨੇ ਆਪਣੇ ਪੁੱਤਰ ਨੂੰ ਘਿਰਿਆ ਹੋਇਆ ਦੇਖਿਆ ਤੇ ਕਹਿੰਦੇ ਨੇ ਸਾਹਿਬ ਨੇ ਉੱਤੋਂ ਤੀਰਾਂ ਦੀ ਵਰਖਾ ਕਰ ਦਿੱਤੀ, ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਫਿਰ ਅੱਗੇ ਤੋਰਿਆ ਤੇ ਆਖਰ ਇੱਕ ਜਿੰਦੇ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰ ਲਿਆ। ਬਾਬਾ ਅਜੀਤ ਸਿੰਘ ਜੀ ਜੂਝਦੇ ਰਹੇ ਨੇ ਤੇ ਅਚਨਚੇਤ ਕਹਿੰਦੇ ਨੇ ਇੱਕ ਤੀਰ, ਇੱਕ ਖਤੰਗ, ਕੁਝ ਕਹਿੰਦੇ ਨੇ ਤਿੱਖਾ ਨੇਜਾ ਜਿਹੜਾ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿਚ ਕਿਸੇ ਨੇ ਮਾਰਿਆ ਤੇ ਇੱਕੋ ਦਮ ਗੁਰੂ ਦੇ ਪੁੱਤਰ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਸਰੀਰ ਤੋਂ ਬਾਹਰ ਕਰ ਦਿੱਤੀਆਂ। ਜਦੋਂ ਇਹ ਜ਼ਮੀਨ ਤੇ ਡਿੱਗੇ ਨੇ ਤੇ ਅਟਾਰੀ ਤੇ ਬਾਪੂ ਦੇਖਦਾ ਪਿਆ ਤੇ ਬੜੇ ਪਿਆਰ ਨਾਲ ਭਿੱਜ ਕੇ ਭਾਈ ਦਇਆ ਸਿੰਘ ਕੋਲ ਖਲੋਤੇ ਨੇ। ਦੇਖਿਆ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਕਹਿ ਰਹੇ ਨੇ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ, ਹੇ ਮੇਰੇ ਮਾਲਕ ਜਿਸ ਕੀ ਬਸ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ, ਉਸ ਤੇ ਚੌਗਣ ਕਰੇ ਨਿਹਾਲ। ਤੇ ਸਾਹਿਬ ਕਹਿ ਰਹੇ ਨੇ ਕਿ ਜਦੋਂ ਪ੍ਰੇਮ ਨਾਲ ਭਿੱਜ ਕੇ ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸਾਧ ਸੰਗਤ ਪੁੱਤਰ ਦੀ ਸ਼ਹਾਦਤ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਨੇ। ਕਹਿੰਦੇ ਨੇ ਇੰਨੀ ਦੇਰ ਨੂੰ ਨਾ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ, ਕੈਸੇ ਪਿਆਰ ਦੀ ਖੇਡ ਏ, ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ ਤੇ ਹੱਥ ਜੋੜ ਕੇ ਉਹਨਾਂ ਨੇ ਇੱਕ ਬਚਨ ਕਹਿਣ ਲੱਗੇ, ਪਿਤਾ ਜੀ ਭਰਾ ਮੈਦਾਨੀ ਜੰਗ ਵਿਚ ਗਏ ਨੇ, ਵਾਪਸ ਆਉਣਗੇ ਤੇ ਉਸ ਵਕਤ ਭਾਈ ਦਇਆ ਸਿੰਘ ਦਾ ਹਿਰਦਾ ਜਿਹੜਾ ਉਹ ਇੰਨਾ ਕੁ ਵੈਰਾਗ ਨਾਲ ਭਰਿਆ ਤੇ ਸਾਹਿਬ ਤੱਕ ਕੇ ਗੱਲ ਕਹਿੰਦੇ, ਮੇਰਾ ਪੁੱਤਰ ਉੱਥੇ ਇੱਕ ਬਚਨ ਕਿਹਾ ਜਦੋਂ ਸ਼ਹੀਦ ਹੋਏ ਨੇ, ਕਹਿਣ ਲੱਗੇ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ, ਸ਼ਾਬਾਸ਼ ਮੇਰੇ ਪੁੱਤਰ, ਤੂੰ ਚੰਗੀ ਦਲੇਰੀ ਨਾ ਲੜਿਆ, ਆਖਰ ਲੜੇ ਕਿਉਂ ਨਾ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਏ, ਗੁਰੂ ਤੇਗ ਬਹਾਦਰ ਦਾ ਪੋਤਾ ਏ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ, ਕਿਉਂ ਨਾ ਤੂੰ ਮੈਦਾਨੀ ਜੰਗ ਵੀ ਜੂਝੇ। ਜਦੋਂ ਖਬਰ ਮਿਲ ਗਈ ਕਿ ਵੱਡਾ ਭਰਾ ਸ਼ਹੀਦ ਹੋ ਗਿਆ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਅੱਜ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਤੋਂ ਛੋਟੀ ਏ, 15 ਕੁ ਸਾਲ ਦੇ ਕਰੀਬ ਕੇ, 14.5 ਦੇ ਲਿਖਦੇ ਨੇ ਵਿਦਵਾਨ, ਹੱਥ ਜੋੜ ਕੇ ਆ ਗਏ। ਕਹਿਣ ਲੱਗੇ, ਪਿਤਾ ਜੀ ਇਕੱਠੇ ਖੇਡਿਆ ਆਨੰਦਪੁਰ, ਤੁਰੇ ਵੀ ਆਨੰਦਪੁਰ ਤੋਂ ਇਕੱਠੇ ਸਾਂ, ਸਰਸਾ ਪਾਰ ਵੀ ਇਕੱਠਿਆਂ ਨੇ ਕੀਤੀ, ਚਮਕੌਰ ਦੀ ਗੜੀ ਵਿਚ ਰਾਤ ਆਏ ਵੀ ਇਕੱਠੇ, ਰਾਤ ਸੁੱਤੇ ਵੀ ਇਕੱਠੇ, ਸਵੇਰੇ ਉੱਠੇ ਵੀ ਇਕੱਠੇ, ਪਰ ਇੱਥੇ ਕਿਉਂ ਵਿਤਕਰਾ ਬਾਪੂ, ਉਹਨੂੰ ਪਹਿਲਾਂ ਤੋਰ ਦਿੱਤਾ ਤੇ ਮੈਨੂੰ ਪਿੱਛੇ ਰੱਖ ਲਿਆ, ਹੁਣ ਇੱਕ ਕਿਰਪਾ ਕਰ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਹੁਣ ਭਰਾ ਤੋਂ ਵਿਛੜ ਕੇ ਮੈਂ ਜੀ ਨਹੀਂ ਸਕਦਾ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ, ਹੁਣ ਨਾ ਮੈਨੂੰ ਖਾਣਾ ਚੰਗਾ ਲੱਗਣਾ, ਨਾ ਪੀਣਾ ਚੰਗਾ ਲੱਗਣਾ, ਨਾ ਤਨ ਤੇ ਬਸਤਰ ਪਾਏ ਚੰਗੇ ਲੱਗਣੇ ਨੇ। ਉਸ ਵਕਤ ਹਜ਼ੂਰ ਦੇ ਚਿਹਰੇ ਤੇ ਮੁਸਕਰਾਹਟ ਸੀ, ਕਹਿਣ ਲੱਗੇ, ਪੁੱਤਰ ਮੈਨੂੰ ਇੱਕ ਬੜੀ ਚੰਗੀ ਤੇਰੇ ਤੋਂ ਆਸ ਸੀ। ਗਿਆਨੀ ਸੋਹਣ ਸਿੰਘ ਸੀਤਲੇ ਤੇ ਲਿਖਦੇ ਨੇ, ਬੱਚਾ ਇਹ ਉਹ ਕੌਮਾਂ ਕਮਜ਼ੋਰ ਨੇ جے میں تینوں آواز مار کے کہندا بیٹا جھجھار سنگھ تو میدان جنگ وچ جوجنا ہے ایک بڑی وڈی کمزوری ہونی سی اج تو آپ تر کے آیا ہے تے جس قوم دے اسرئیے آپ چل کے کہن کے ساڈا سیس حاضرے او قوم کدی دنیا دے نقشے تو مٹی نہیں بیٹا تو بنا آواز مارن تو آئے تے رہندی دنیا وچ جدوں وی اس پنتھ تے پیڑا پے گی تے آواز دین دی لوڑ نہیں اپنے سرا تے کھپن بند کے مرجیوڑے بنا بلان تو شامل ہو جایا کرن ستگرو گرو گوبند سنگھ جدو پتر نو توڑن لگے نے تے اوتھے ایک دوک گلاں کہیاں کہن لگے ہم نے ہی کہا تھا باپ کو جان دی جائے دھرم پر اے ویسے اللہ یار خان جوگی دی کوتا ہے ہم نے ہی کہا تھا باپ کو جان دی جائے دھرم پر ہم کہتے ہیں اب آپ کو جان دی جائے دھرم پر ہن پتر تم ہی تر بھائی دیا سنگھ پھر آ گئے ستگرو ایک نو تا رکھ لو حضور نے اتنے گل کہی کہن لگے بھائی دیا سنگھ جدن بھائی جیتا گرو تیج بہادر گرو پتا دا سیس لے کے آنندپور دی دھرتی تے پہنچیا سی اس دن دنیا نے مینوں کیا سی اے شہید باپ دا پتر ہے اے دا باپ شہید ہے لوکاں نے اس دن میرے نام نال جوڑ دتا سی شہید باپ دا پتر تے اج جدوں میرے جھجھار نے شہید ہونا دیا سیاں اج تو بعد لوکی اے وی کہن گے شہید پتراں دا اے باپو ہے دیکھ اس مالک دی کرپا بابا جھجھار سنگھ نو نال توڑن لگے نے اوتھے اس ودوان نے بڑے کمال دیاں پنکتیاں کہیاں کہندے نے صاحب جدو توڑن لگے تے اس وقت ایک گل کہی کہندا ہے برائی کوئی آواز سے بولے گرو گوبند پالا ہے تمہیں ناد سے بولے گرو گوبند روکا نہیں آغاز سے بولے گرو گوبند اس ننے سے جاں باز سے بولے گرو گوبند کہن لگے جے میرے پتر تو جانے اج تک تینوں ماں نے بستر پان نوں دتے اج پہلا سمے کہ میں تینوں اپنے ہتھاں نوں تیار کر کے توڑنا اس ایک بچن کیا بڑے کمال دا کہن لگے لو آؤ تن پاک تے ہتھیار سجا دیں میں تیرے تن تے شستر سجا دیا کہن لگے چھوٹی سی کمان ننی سی تلوار سجا دیں آ چھوٹی جی تیر کمان لے لے تیراں دا پتھا لے لے چھوٹی جی تلوار تو لے لے تے جدو صاحب نے ایک ایک شستر دتا ہے کہ میں نے اپنے ہتھاں نال بستر پائے نے اپنے ہتھاں نال گاترے کرپان پائی اپنے ہتھاں نال تیراں دا پتھا پایا ہے تے تر لگے ایک گل کہی کہن لگے ہم دیتے ہیں خنجر اسے شمشیر سمجھنا اے پتر تیرے ہاتھ چھوٹے نے میں تینوں خنجر دے رہا پر اس خنجر نو تو سمجھی شمشیر ہے ہم دیتے ہیں خنجر اسے شمشیر سمجھنا نیزوں کی جگہ دادا کا تم تیر سمجھنا جتنے مرے اسے انہیں بے تیر سمجھنا کہن لگے زخم آئے تو رونا نہیں دلگیر سمجھنا پر پتر جدو تیری ساتھی بھی زخم لگے یاد رکھی میں دیکھدا ہواں گا تیریا اکھاں وچ نیر نہ آئے تو کتے رومی نہ کہن لگے تیر کلیجے میں جب لگے کہن لگے سی نہیں کرنا اوپ میری جان منہ سے کبھی نہیں اترنا تیرے سینے نو تیر تا ون جائے پر میرے بیٹا گرو گوبند سنگھ دے پتر دے منہ چو ہائے جا سی شبد نہ نکلے اخیر تے جان لگیا وی تیرے مکھ دے وچو کیول واہگرو دی آواز آنی چاہیے ساتھ سنگت جدو توڑے ہے آپ گھوڑے تے اسوار کیتا ہے آپ شستر سجائے نے تے تر لگیا جڑے شبد کہے اینے پیارے جدو تردے نے کہن لگے بیٹا تم ہی ہو پنت کے بیڑے کے کھویا سر بھینٹ کرو تاکہ دھرم کی چلے نیا لے دے کے تم ہی تے میرے گلشن کے بتیا لو جاؤ راہ تکتے ہیں خلد میں سب بھیا تے باپ ایک آس کر دے خواہش ہے کہ تمہیں تیز چلاتے ہوئے دیکھیں ہم آنکھ سے تمہیں برشی کھاتے ہوئے دیکھیں اے پتر تو ترے مینوں ایک آس ہے جدو تو تیز چلائے ادو بھی اپنے نیتراں نال تکا تے بیٹا جدو تیرے سینے وچ برسی لگے تے ادو بھی میری اکھاں تر دے تک دیا ہوں جدو بابا جھجھار سنگھ ترے نے پھر کیا جاؤ بیٹا تمہیں کرتار کو سونپا تر لگیا آس آئے نے دروازے تک جاؤ بیٹا تمہیں کرتار کو سونپا مر جاؤ جا مارو تمہیں کرتار کو سونپا رب کو نہ بسارو تمہیں کرتار کو سونپا ਸਿੱਖੀ ਕੋ ਉਭਾਰ ਤੁਮੇ ਕਰਤਾਰ ਕੋ ਸੌਂਪਾ ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਜਾਤ ਹੋ ਜਾਮੇ ਸਾਧ ਤੁਮੇ ਬਖਸ਼ੇ ਹੇ ਪੁੱਤਰ ਤੈਨੂੰ ਇੱਕ ਪਿਆਸ ਏ ਮੇਰਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੂੰ ਪਿਆਸਾ ਜਾਮੇ ਤੇ ਤੈਨੂੰ ਮੇਰਾ ਦਾਤਾ ਸ਼ਹਾਦਤ ਦਾ ਜਾਮ ਭਰ ਕੇ ਦੇ ਸਾਧ ਸੰਗਤ ਅੱਜ ਮੇਰੇ ਸਤਿਗੁਰੂ ਨੇ ਆਪਣੇ ਜੁਝਾਰ ਨੂੰ ਵੀ ਤੋੜ ਦਿੱਤਾ ਉਧਰ ਸੂਰਜ ਢਲ ਲੱਗਾ ਇਧਰ ਚਮਕੌਰ ਦੀ ਗੜੀ ਵਿਚੋਂ ਮੇਰੇ ਕਲਗੀ ਵਾਲੇ ਦਾ ਬਾਬਾ ਜੁਝਾਰ ਸਿੰਘ ਤੁਰ ਪਿਆ ਸਾਧ ਸੰਗਤ ਇਹਨਾਂ ਦੇ ਨਾਲ ਕੁਝ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਭਾਈ ਸਾਹਿਬ ਸਿੰਘਾਂ ਨੂੰ ਤੇਰ ਤੋਰੇ ਪੰਜਾਂ ਪਿਆਰਿਆਂ ਵਿਚੋਂ ਭਾਈ ਹਿੰਮਤ ਸਿੰਘ ਭਾਈ ਮੋਹਕਤ ਸਿੰਘ ਸ਼ਹੀਦ ਹੋ ਚੁੱਕੇ ਨੇ ਪਿਆਰੇ ਭਾਈ ਸਾਹਿਬ ਸਿੰਘ ਨੂੰ ਤੋਰਿਆ ਬਾਬਾ ਜੁਝਾਰ ਸਿੰਘ ਤੁਰੇ ਨੇ ਪਿਆਰੇ ਭਾਈ ਸਾਹਿਬ ਸਿੰਘ ਨਾਲ ਤੁਰੇ ਨੇ ਜਦੋਂ ਗੁਰੂ ਕੇ ਸਿੱਖ ਦੁਸ਼ਮਣ ਦੇ ਉੱਤੇ ਆ ਡਿੱਗੇ ਨੇ ਇੱਕ ਵਾਰੀ ਤਾਂ ਦੁਸ਼ਮਣ ਦਾ ਦਿਲ ਹਲ ਗਿਆ ਕਹਿੰਦੇ ਨੇ ਪੁੱਛਦਾ ਵਜ਼ੀਰ ਖਾਂ ਪਤਾ ਨੀ ਉਹ ਗੁਰੂ ਕਿਸ ਮਿੱਟੀ ਦਾ ਬਣਿਆ ਲੋਕ ਆਪਣੇ ਪੁੱਤਰਾਂ ਨੂੰ ਬਚਾਉਂਦੇ ਫਿਰਦੇ ਨੇ ਤੇ ਇਹਦੇ ਸਾਹਮਣੇ ਇਹਦਾ ਵੱਡਾ ਸ਼ਹੀਦ ਹੋ ਗਿਆ ਹੁਣ ਛੋਟੇ ਨੂੰ ਵੀ ਥਾਪਣਾ ਦੇਖ ਕੇ ਤੋੜਦਾ ਪਿਆ ਤੇ ਕੁਝ ਮਨ ਵਿਚ ਸੋਚਦੇ ਨੇ ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨੀ ਪਿਆ ਉਸ ਗੁਰੂ ਦੀ ਕੌਮ ਨੂੰ ਕਦੀ ਕੋਈ ਨਸ਼ਟ ਜਾਂ ਬਰਬਾਦ ਨਹੀਂ ਕਰ ਸਕਦਾ ਬਾਬਾ ਜੁਝਾਰ ਸਿੰਘ ਜਦੋਂ ਮੈਦਾਨੇ ਜੰਗ ਉਤਰੇ ਨੇ ਇਹਨਾਂ ਨੇ ਵੀ ਪਹਿਲਾਂ ਤੀਰਾਂ ਦੀ ਵਰਖਾ ਕੀਤੀ ਏ ਪਰਤ ਕੇ ਇਹ ਵੀ ਕਿਰਪਾਨ ਲੈ ਕੇ ਮੈਦਾਨੇ ਜੰਗ ਅੰਦਰ ਜੂਝਦੇ ਰਹੇ ਨੇ ਭਾਈ ਸਾਹਿਬ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਜੁਝਾਰ ਸਿੰਘ ਜੀ ਉਸ ਵਕਤ ਦੁਸ਼ਮਣ ਦੇ ਘੇਰੇ ਵਿਚ ਆ ਗਏ ਨੇ ਤੇ ਕਹਿੰਦੇ ਨੇ ਗੁਰੂ ਕਲਗੀ ਵਾਲੇ ਨੇ ਉਤੋਂ ਫਿਰ ਤੀਰਾਂ ਦੀ ਵਰਖਾ ਕੀਤੀ ਏ ਪੁੱਤਰ ਨੂੰ ਤੀਰਾਂ ਦੀ ਛਾਂ ਵਿਚ ਅੱਗੇ ਤੋਰਿਆ ਤੇ ਜਦੋਂ ਸਾਹਮਣੇ ਤੱਕਦੇ ਨੇ ਥੋੜੀ ਦੂਰ ਵੱਡੇ ਭਰਾ ਬਾਬਾ ਅਜੀਤ ਸਿੰਘ ਦਾ ਸ਼ਰੀਰ ਪਿਆ ਹੋਇਆ ਉਸ ਸ਼ਰੀਰ ਨੂੰ ਤੱਕਿਆ ਤੇ ਕਹਿੰਦੇ ਨੇ ਤੱਕ ਕੇ ਅੱਗੇ ਨਿਕਲ ਗਏ ਨੇ ਬਾਬਾ ਜੁਝਾਰ ਸਿੰਘ ਦੁਸ਼ਮਣ ਨੇ ਚਾਰ ਚਪੇਰਿਓਂ ਘੇਰ ਲਿਆ ਤੇ ਕਹਿੰਦੇ ਨੇ ਬਾਬਾ ਜੁਝਾਰ ਸਿੰਘ ਦੀ ਛਾਤੀ ਵਿਚ ਇੱਕੋ ਦਮ ਤਿੰਨ ਚਾਰ ਤੀਰ ਇਕੱਠੇ ਵੱਜੇ ਨੇ ਤੇ ਗੁਰੂ ਕਾ ਸਾਹਿਬਜ਼ਾਦਾ ਉਸੇ ਵਕਤ ਜ਼ਮੀਨ ਦੇ ਉੱਤੇ ਡਿੱਗ ਪਿਆ ਜਦੋਂ ਇਹਦੀ ਸ਼ਹਾਦਤ ਹੋਈ ਤੇ ਮੇਰਾ ਕਲਗੀ ਵਾਲਾ ਸੱਚਾ ਪਾਤਸ਼ਾਹ ਹੁਣ ਫਿਰ ਤੱਕਦਾ ਪਿਆ ਤੇ ਪ੍ਰੇਮ ਨਾਲ ਭਿੱਜ ਕੇ ਜਿਹੜੇ ਸ਼ਬਦ ਕਹਿ ਸੋਹਣ ਸਿੰਘ ਸੀਤਲ ਹੋਰਾਂ ਨੇ ਇੱਕ ਪੰਕਤੀਆਂ ਕੁਝ ਕੁ ਬੜੇ ਕਮਾਲ ਦੀਆਂ ਕਹੀਆਂ ਕਹਿੰਦੇ ਨੇ ਜਦੋਂ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਨੇ ਗੁਰੂ ਕੇ ਸਿੱਖ ਕੋਲ ਖਲੋਤੇ ਨੇ ਉਧਰ ਸੂਰਜ ਦੀ ਟਿੱਕੀ ਪੀ ਛਿਪਦੀ ਏ ਤੇ ਉਧਰ ਗੁਰੂ ਕਲਗੀ ਵਾਲੇ ਸੱਚੇ ਪਿਤਾ ਦਾ ਪੁੱਤਰ ਸ਼ਹੀਦ ਹੋ ਗਿਆ ਤੇ ਸਾਹਿਬ ਦੇ ਸਾਹਮਣੇ ਜਿਹੜੇ ਸਿੱਖ ਨੇ ਉਹਨਾਂ ਦੇ ਮਨ ਭਰੇ ਨੇ ਅੱਖਾਂ ਵਿੱਚੋਂ ਨੀਰ ਪਿਆ ਡਲਕਦਾ ਤੇ ਕਲਗੀ ਵਾਲਾ ਹੱਥ ਜੋੜ ਕੇ ਖਲੋਤਾ ਤੇ ਕਹਿ ਰਿਹਾ ਉਹ ਲਿਖਦੇ ਨੇ ਕਿ ਜਦੋਂ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਸੋਹਣ ਸਿੰਘ ਸ਼ੀਤਲ ਨੇ ਕਮਾਲ ਕਰ ਦਿੱਤੀ ਇਸ ਰੁਬਾਈ ਅੰਦਰ ਉਹ ਲਿਖਦੇ ਨੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਅੱਖਾਂ ਸਾਹਣੇ ਹੋ ਗਿਆ ਉਹ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਇਹਦਾ ਮਤਲਬ ਵੱਡਾ ਭਰਾ ਜਿਵੇਂ ਉਂਗਲ ਲਾ ਕੇ ਦਾਲ ਲੈ ਜਾਏ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਤੇ ਸਿੱਖਾਂ ਵੱਲ ਦੇਖ ਕੇ ਕਹਿਣ ਲੱਗੇ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਐ ਗੁਰੂ ਖਾਲਸਾ ਪੰਥ ਤੂੰ ਵਸਦਾ ਰਹੇ ਮੈਂ ਉਜੜ ਜਾ ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਤੇ ਅੱਗੇ ਉਹਨਾਂ ਨੇ ਬਚਨ ਬੜੇ ਕਮਾਲ ਦੇ ਕਹਿ ਹੋਵਾਂ ਤੇਤੋਂ ਸੁਰਖਰੂ ਪ੍ਰਣਪਾਲ ਉਚੇਰਾ ਤੇ ਸੋਹਣ ਸਿੰਘ ਫਿਰ ਅੱਗੇ ਲਿਖਦਾ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੀਰਾ ਕਿ ਸਤਿਗੁਰੂ ਤੇਰਾ ਜੇਰਾ ਤਾਨੇ ਅੱਜ ਦੋ ਪੁੱਤਰ ਸ਼ਹੀਦ ਹੋ ਗਏ ਨੇ ਜਿਨ੍ਹਾਂ ਦੇ ਸਰੀਰ ਮੈਦਾਨੇ ਜੰਗ ਵਿਚ ਪਏ ਨੇ ਉਧਰ ਸੂਰਜ ਦੀ ਟਿੱਕੀ ਛਪੀਏ ਮੈਂ ਕੁਝ ਕੁ ਮਿੰਟ ਹੋਰ ਲੈਣੇ ਨੇ ਇਸ ਲੜੀ ਨੂੰ ਮੁਕੰਮਲ ਥੋੜਾ ਜਿਹਾ ਕਰਦਿਆਂ ਜਦੋਂ ਸੂਰਜ ਛਿਪਿਆ ਤੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਅੱਜ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਕਮਾਲ ਦੀ ਗੱਲ ਕਦੀ ਤੱਕੋ ਖਾਂ ਆਪਣੇ ਕਿਰਦੇ ਤੇ ਹੱਥ ਰੱਖ ਕੇ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਕਿੰਨਾ ਕੁ ਪਿਆਰ ਕਰਨਾ ਪਿਆ ਤੂੰ ਸਿੱਖਾਂ ਨੂੰ ਜੇ ਉਹ ਕਹਿੰਦੇ ਨੇ ਸਾਹਿਬਜ਼ਾਦੇ ਬਚਾ ਲਓ ਤੇ ਕਹਿੰਦੇ ਦਇਆ ਸਿਆਂ ਤੁਸੀਂ ਮੇਰੇ ਪੁੱਤਰ ਨਹੀਂ ਜੇ ਸ਼ਹੀਦ ਹੋ ਜਾਂਦੇ ਨੇ ਕੋਈ ਉਲਾਮਾ ਨਹੀਂ ਇੱਕੋ ਗੱਲ ਕਹਿੰਦੇ ਹੋ ਕਿ ਪੰਥ ਤੈਨੂੰ ਤੱਤੀ ਵਾਹ ਨਾ ਲੱਗੇ ਮੇਰੇ ਉਜਾੜੇ ਦੀ ਮੈਨੂੰ ਪਰਵਾਹ ਨਹੀਂ ਤੇ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ ਲੋਕ ਤਾਂ ਢਾਹਾਂ ਮਾਰ ਕੇ ਕੰਧਾਂ ਨੂੰ ਸਿਰ ਮਾਰ ਮਾਰ ਕੇ ਸਿਰ ਪਾੜ ਲੈਂਦੇ ਨੇ, ਪਰ ਤੇਰੇ ਮੁੱਖ ਵਿੱਚੋਂ ਤਾਂ ਅੱਜ ਵੀ ਉਹੀ ਰਹਿ ਰਾਸ ਜੀ ਦੀ ਬਾਣੀ ਨਿਕਲਦੀ ਏ। ਪੁੱਤਰਾਂ ਦੀਆਂ ਲਾਸ਼ਾਂ ਬਾਹਰ ਨੇ ਤੇ ਬਾਪੂ ਗਾ ਰਿਹਾ ਕਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਬਾਪੂ ਤਾਂ ਗਾ ਰਿਹਾ ਆਨੰਦ ਸੁਣੋ ਮਦ ਭਾਗੀਓ ਸਗਲ ਮਨੋਰਥ ਪੂਰੇ। ਤੇ ਜਦੋਂ ਹਜ਼ਾਰ ਹਜ਼ੂਰ ਨੇ ਸੋਧਰ ਰਹਿ ਰਾਸ ਸਾਹਿਬ ਜੀ ਦਾ ਪਾਠ ਕੀਤਾ ਨਾ, ਤੇ ਚਾਰ ਤੀਰ ਮੇਰੇ ਕਲਗੀ ਵਾਲੇ ਨੇ ਪੱਥੇ ਵਿੱਚੋਂ ਕੱਢੇ। ਬਹੁਤ ਘੱਟ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ, ਚਾਰ ਤੀਰ ਕੱਢੇ ਨੇ। ਤੇ ਕਹਿੰਦੇ ਨੇ ਉਸ ਵਕਤ ਕਲਮ ਤੇ ਦਵਾਤ ਕੋਲ ਏ, ਤੇ ਸਾਹਿਬ ਨੇ ਚਾਰ ਚਿੱਠੀਆਂ ਵੀ ਲਿਖੀਆਂ ਨੇ। ਪਹਿਲਾ ਤੀਰ ਆਪਣੀ ਕਮਾਨ ਤੇ ਚੜਾਇਆ, ਸੰਧਿਆ ਦਾ ਵੇਲਾ, ਪਹਿਲਾ ਤੀਰ ਖਵਾਜਾ ਮਰਦੂਦ ਬੈਠਾ ਤੇ ਉਹਦੀ ਪੇਟੀ ਵੀ ਜਾ ਕੇ ਲੱਗਾ। ਤੇ ਜਦੋਂ ਉਹਦੀ ਪੇਟੀ ਵਿੱਚ ਤੀਰ ਲੱਗਾ, ਤੀਰ ਨੂੰ ਪੱਟਿਆ ਤੇ ਉਹਦੇ ਉੱਤੇ ਚਿੱਠੀ ਲਿਖੀ ਏ, ਤੇ ਚਿੱਠੀ ਦੇ ਜਿਹੜੇ ਹਰਫ ਸਨ ਉਹ ਇਹ ਸਨ ਕਿ ਇਹ ਖਵਾਜਾ ਮਰਦੂਦ ਕਸਮ ਚੁੱਕ ਕੇ ਜਿਹੜਾ ਫਿਰ ਜਾਂਦਾ ਹੈ ਉਹਦਾ ਦੀਨ ਤੇ ਦੁਨੀ ਚਲਾ ਜਾਂਦਾ ਹੈ, ਮੇਰੇ ਦੋ ਪੁੱਤਰ ਚਲੇ ਗਏ ਕੋਈ ਬਾਤ ਨਹੀਂ, ਪਰ ਯਾਦ ਰੱਖੀ ਮੇਰੇ ਪੁੱਤਰਾਂ ਦੀ ਸ਼ਹਾਦਤ ਨਾਲ ਅੱਜ ਤੇਰਾ ਲੋਕ ਤੇ ਪਰਲੋਕ ਦੋਨੋਂ ਬਰਬਾਦ ਹੋ ਗਏ। ਪਹਿਲੀ ਚਿੱਠੀ ਇਹ ਲਿਖੀ ਖਵਾਜਾ ਮਰਦੂਦ ਕਸਮ ਚੁੱਕ ਕੇ ਫਿਰ ਚੜਨਾ, ਦੀਨ ਦੁਨੀ ਤੋਂ ਜਾਣਾ, ਯਾਦ ਰੱਖ ਅੱਜ ਤੂੰ ਦੋਵੇਂ ਗਵਾਲੇ ਨੇ। ਚੁੱਕ ਕੇ ਜਿਹੜਾ ਬੇਈਮਾਨ ਹੋ ਜਾਂਦਾ ਹੈ ਉਹ ਦੋਜਕ ਦੀ ਅੱਗ ਵੀ ਸੜਦਾ, ਜਿਹੜਾ ਯਕੀਨ ਰੱਖਦਾ ਉਹਦਾ ਰੁਤਬਾ ਉੱਚਾ ਹੁੰਦਾ। ਤੀਜਾ ਤੀਰ ਮੇਰੇ ਸਾਹਿਬ ਨੇ ਕੱਢਿਆ, ਚਿੱਠੀ ਲਿਖੀ ਤੇ ਜ਼ਬਰਦਸਤ ਖਾਨ ਦੀ ਪੱਗ ਵੀ ਜਾ ਕੇ ਵੱਜਿਆ, ਜਿਹੜਾ ਸੂਬਾ ਲਾਹੌਰ ਏ ਉਹਦੇ ਤੇ ਲਿਖਿਆ, ਕਸਮ ਖਾ ਕੇ ਫਿਰਨ ਵਾਲਿਆ ਤੂੰ ਦੋਜਕ ਦੀ ਅੱਗ ਵੀ ਸੜੇਗਾ। ਤੂੰ ਸੋਚਣਾ ਕਿ ਅੱਜ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ, ਬਸ ਕੁਝ ਦਿਨਾਂ ਦੀ ਖੇਡ ਏ, ਮੇਰੇ ਸਿੰਘ ਇਹੋ ਜੀ ਅੱਗ ਬਾਲਣਗੇ ਉਸੇ ਅੱਗ ਨੇ ਤੈਨੂੰ ਜਿੰਦੇ ਜੀ ਸਾੜ ਕੇ ਰਾਹ ਕਰ ਦੇਣ। ਜਦੋਂ ਚੌਥੀ ਚਿੱਠੀ ਕੱਢੀ, ਚੌਥਾ ਤੀਰ ਕੱਢਿਆ, ਚਿੱਠੀ ਲਿਖੀ ਪਹਾੜੀ ਰਾਜੇ ਅਜਮੇਰ ਚੰਦ ਨੂੰ ਬਖਸ਼ੀਏ, ਉਹਦੀ ਲੱਤ ਵੀ ਤੀਰ ਵੱਜਿਆ ਤੇ ਉਸ ਚਿੱਠੀ ਤੇ ਲਿਖਿਆ ਸੀ ਸੱਜਣਾ ਤੈਨੂੰ ਮੇਰੇ ਸਿੱਖ ਕਦੀ ਚੈਨ ਨਾਲ ਬਹਿਣ ਨਹੀਂ ਦੇਣਗੇ, ਪਰ ਮੇਰਾ ਰੱਥ ਅਕਾਲ ਪੁਰਖ ਏ, ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ। ਚਾਰ ਚਿੱਠੀਆਂ ਮੇਰੇ ਗੁਰੂ ਕਲਗੀ ਵਾਲੇ ਨੇ ਚਮਕੌਰ ਦੀ ਗੜੀ ਵਿੱਚੋਂ ਸ਼ਾਮ ਨੂੰ ਲਿਖੀਆਂ ਨੇ। ਅੱਜ ਸਿੱਖਾਂ ਦੇ ਮਨ ਕਿੰਨੇ ਕੁ ਭਰੇ ਨੇ, ਕਿੰਨਾ ਕੁ ਬੈਰਾਗ ਏ, ਅੱਜ ਫਿਰ ਉਹ ਸਵਾਲ ਉੱਠਿਆ। ਸਾਹਿਬ ਕਹਿੰਦੇ ਨੇ ਦਇਆ ਸਿਆ ਸਵੇਰੇ ਸੂਰਜ ਦੀ ਟਿੱਕੀ ਨਿਕਲਣੀ ਏ, ਜਿੱਥੇ ਪਿਆਰੇ ਸ਼ਹੀਦ ਹੋਏ ਨੇ, ਜਿੱਥੇ ਪੁੱਤਰ ਸ਼ਹੀਦ ਹੋਏ ਨੇ, ਉੱਥੇ ਆਪਾਂ ਵੀ ਸ਼ਹਾਦਤ ਦਾ ਜਾਮ ਪੀ ਜਾਣਾ। ਸਵੇਰਾ ਜਿਹੜਾ ਜੰਗ ਹੋਵੇਗਾ ਲੋਕ ਇਸ ਜੰਗ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ, ਪਰ ਭਾਈ ਦਇਆ ਸਿੰਘ ਜਿਹਦਾ ਹਿਰਦਾ ਪੰਥ ਲਈ ਸਿੱਖੀ ਲਈ ਭਰਪੂਰ ਏ, ਕਹਿੰਦੇ ਨੇ ਆਪਣੇ ਨਾਲ ਦੇ ਸਿੱਖ ਇਕੱਠੇ ਕੀਤੇ ਨੇ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਠਾ ਸਿੰਘ, ਭਾਈ ਸੰਤ ਸਿੰਘ, ਇਹਨਾਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗੇ ਦੇਖੋ ਅੱਜ ਗੁਰੂ ਦੇ ਭਾਵੇਂ ਚਰਨ ਪਕੜ ਲਓ, ਅੱਜ ਗੁਰੂ ਨੂੰ ਭਾਵੇਂ ਜਿਵੇਂ ਕਿਵੇਂ ਵਾਸਤਾ ਪਾ ਕੇ ਮਨਾ ਲਓ, ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਕੱਢ ਲਵੋ। ਜੇ ਗੁਰੂ ਗੋਬਿੰਦ ਸਿੰਘ ਨਿਕਲ ਗਏ ਤੇ ਇਸ ਪੰਥ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ। ਕਹਿੰਦਾ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਹੁਣ ਕੁਝ ਕਹਿੰਦੇ ਨੇ ਹੁਕਮ ਕੀਤਾ, ਦੋ ਤਰ੍ਹਾਂ ਦੀਆਂ ਰਾਵਾਂ ਨੇ, ਪਰ ਜਦੋਂ ਮਨ ਵੀ ਝਾਤੀ ਮਾਰੀ ਦੀ ਹੈ ਨਾ, ਜਿਸ ਬਾਪ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੋਵੇ, ਜਿਹਦੇ ਦੋ ਪੁੱਤਰ ਅੱਜ ਸੱਜਰੇ ਸ਼ਹੀਦ ਹੋਏ ਹੋਣ ਤੇ ਕੁਝ ਕੁ ਘੜੀਆਂ ਹੋਈਆਂ ਹੋਣ, ਤੇ ਉਹਨੂੰ ਕਿਹੜਾ ਹੁਕਮ ਦੇ ਕੇ ਕਹਿ ਤੂੰ ਚਮਕੌਰ ਦੀ ਬੜੀ ਗੜੀ ਤੋਂ ਬਾਹਰ ਨਿਕਲ ਜਾ। ਕਦੀ ਹਿਰਦਾ ਕੋਈ ਕਹਿ ਸਕਦਾ ਜਿਹਦੇ ਪੁੱਤਰਾਂ ਦੀਆਂ ਆਂਦਰਾਂ ਬਾਹਰ ਪਈਆਂ ਹੋਣ? ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਪਹਿਲਾਂ ਤਰਲਾ ਲਿਆ, ਫਿਰ ਚਰਨ ਪਕੜ ਲਏ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤਾ ਹੀ ਤੇਰੇ ਪੰਥ ਦਾ, ਜਿਹਦੀ ਖਾਤਰ ਤੂੰ ਕਹਿੰਦਾ ਇਹ ਵਸਦਾ ਰਹਿ, ਘੁੱਟ ਕੇ ਚਰਨ ਪਕੜ ਲੈ। ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤਾ ਹੀ ਤੇਰੇ ਪ੍ਰੇਮ, ਸਾਡੇ ਪ੍ਰੇਮ ਦਾ, ਅਸੀਂ ਚੰਗੇ ਹਾਂ, ਅਸੀਂ ਮੰਦੇ ਹਾਂ, ਪਰ ਸਾਡੇ ਅੰਦਰ ਦਾ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੂੰ ਚਮਕੌਰ ਦੀ ਗੜੀ ਨੂੰ ਛੱਡ ਦੇ, ਕਿ ਤੈਨੂੰ ਸਾਡੇ ਪ੍ਰੇਮ ਦਾ ਵਾਸਤਾ ਨਹੀਂ, ਤੂੰ ਸਾਨੂੰ ਪਿਆਰ ਨਹੀਂ ਕਰਦਾ। ਸਾਹਿਬ ਦਾ ਉਸ ਵਕਤ ਨਾ ਚਿਹਰਾ ਬਿਲਕੁਲ ਗੰਭੀਰ ਹੋ ਗਿਆ, ਜਦੋਂ ਪ੍ਰੇਮ ਦੇ ਵਾਸਤੇ ਪਾਉਂਦੇ ਨੇ। ਭਾਈ ਦਇਆ ਸਿੰਘ ਨੇ ਚਰਨ ਧੋ ਦਿੱਤੇ ਮੇਰੇ ਕਲਗੀ ਵਾਲੇ ਦੇ ਆਪਣੇ ਨੇਤਰਾਂ ਦੇ ਨੀਰ ਨਾਲ। ਸਾਹਿਬ ਕਹਿਣ ਲੱਗੇ ਦਇਆ ਸਿੰਘਾਂ ਵਾਸਤੇ ਬੜੇ ਵੱਡੇ ਪਾਨੇ, ਤੇ ਇੱਕ ਸ਼ਬਦ ਉਹਨਾਂ ਨੇ ਹੋਰ ਵਰਤਿਆ, ਕਹਿਣ ਲੱਗੇ ਤੈਨੂੰ ਵਾਸਤੇ ਹੀ ਉਸ ਬਾਪੂ ਦਾ ਜਿਹਨੇ ਪੁੱਤਰ ਬਣਾ ਕੇ ਤੈਨੂੰ ਪੰਥ ਪ੍ਰਚਾਰਨ ਲਈ ਭੇਜਿਆ। ਤੇ ਧਿਆਨ ਰੱਖਣਾ ਗੁਰੂ ਦੀ ਸਹੁੰ ਤੇ ਗੁਰੂ ਦਾ ਵਾਸਤਾ ਬੜੀ ਵੱਡੀ ਚੀਜ਼ ਏ। ਗੁਰੂ ਕਲਗੀ ਵਾਲੇ ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਘਟਨਾ ਪੜ੍ਹਦੇ ਹਾਂ ਨਾ, ਸਾਹਿਬ ਨਹੀਂ ਬੋਲਦੇ ਸੁਲਤਾਨਪੁਰ ਜਦੋਂ ਵਹੀ ਵਿੱਚੋਂ ਨਿਕਲੇ ਨੇ, ਕਿਸੇ ਦੇ ਬੁਲਾਏ ਬੋਲਦੇ ਨਹੀਂ। ਉੱਥੇ ਕਹਿੰਦੇ ਨੇ ਕਾਜੀ ਨੂੰ ਲੈ ਕੇ ਗਏ ਤੇ ਕਾਜੀ ਨੇ ਇੱਕ ਸ਼ਬਦ ਕਿਹਾ ਸੀ, ਯਾ ਨਾਨਕ ਖੁਦਾਏ ਦੇ ਵਾਸਤੇ ਕੁਝ ਤਾਂ ਬੋਲ। ਜਦੋਂ ਖੁਦਾ ਦਾ ਵਾਸਤਾ ਪਾਇਆ ਉਦੋਂ ਮੇਰੇ ਬਾਬਾ ਜੀ ਬੋਲੇ ਸਨ। ਧਿਆਨ ਰੱਖਣਾ, ਅੱਜ ਪ੍ਰੇਮ ਦਾ ਵਾਸਤਾ ਪਾ ਕੇ ਉਹ ਸਿੱਖ ਕਿਉਂ ਨਹੀਂ ਆਪਣੇ ਗੁਰੂ ਨੂੰ ਮਨਾ ਲਵੇਗਾ। ਗੁਰੂ ਕਲਗੀ ਵਾਲੇ ਤੁਰੇ ਤੇ ਕਹਿਣ ਲੱਗੇ, ਮੈਂ ਇਕੱਲਾ ਨਹੀਂ, ਮੇਰੇ ਨਾਲ ਭਾਈ ਦਇਆ ਸਿੰਘ ਤੁਸੀਂ ਵੀ ਤੁਰੋਗੇ, ਭਾਈ ਧਰਮ ਸਿੰਘ ਤੁਸੀਂ ਵੀ ਚੱਲੋਗੇ ਤੇ ਤੀਜਾ ਸਿੱਖ ਭਾਈ ਮਾਨ ਸਿੰਘ ਚੱਲੇਗਾ। ਤਾਰੇ ਦੀ ਸੇਤ ਵੀ ਤੁਰਨਾ ਤੇ ਧਿਆਨ ਰੱਖਣਾ, ਮੇਰੇ ਕਲਗੀ ਵਾਲੇ ਨੇ ਇੱਕ ਪਿਆਰੇ ਸਿੱਖ ਨੂੰ ਕੋਲ ਬੁਲਾਇਆ, ਉਹਦਾ ਨਾਮ ਹੈ ਭਾਈ ਸੰਗਤ ਸਿੰਘ। ਕੁਝ ਭਾਈ ਸੰਤ ਸਿੰਘ ਲਿਖਦੇ ਨੇ, ਧਿਆਨ ਦੇਣਾ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਿਹੜੇ ਸਿੱਖ ਰਹਿ ਗਏ ਨੇ ਉਹਨਾਂ ਦੀ ਕੁਰਬਾਨੀ ਵੀ ਘੱਟ ਨਹੀਂ। ਇਹ ਵੀ ਪਤਾ ਕਿ ਸਵੇਰੇ ਮੌਤ ਤੋਂ ਬਿਨਾਂ ਕੁਝ ਨਹੀਂ ਦਿਸਦਾ ਪਿਆ, ਤੇ ਵਾਹ ਓਏ ਗੁਰੂ ਕੇ ਸਿੱਖੋ, ਸੰਗਤ ਸਿੰਘ ਤੇਰੇ ਚਰਨਾਂ ਵਿੱਚ ਵੀ ਨਮਸਕਾਰ, ਜਿਨ੍ਹੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰ ਲਈ, ਆਪਣੇ ਸੀਸ ਨੂੰ ਸਵੇਰੇ ਭੇਟ ਕਰ ਦਿੱਤਾ, ਨਹੀਂ ਤੇ ਉਹ ਵੀ ਜਾ ਸਕਦੇ ਸਨ। ਸਾਹਿਬ ਨੇ ਆਪਣੀ ਕਲਗੀ, ਆਪਣੇ ਬਸਤਰ ਭਾਈ ਸੰਗਤ ਸਿੰਘ ਨੂੰ ਦਿੱਤੇ। ਉਹਦਾ ਚਿਹਰਾ ਮੇਰੇ ਹਜ਼ੂਰ ਨਾਲ ਬਿਲਕੁਲ ਇਨ ਬਿਨ ਮਿਲਦਾ ਸੀ। ਜਦੋਂ ਹਜ਼ੂਰ ਇੱਥੋਂ ਉਹਨੂੰ ਆਪਣੇ ਬਸਤਰ, ਆਪਣੀ ਕਲਗੀ ਦਿੱਤੀ ਏ, ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੁਰ ਲੱਗੇ ਨੇ, ਤੇ ਤਾਰੇ ਦੀ ਸੇਧ ਵਿੱਚ ਕਹਿ ਆਪਾਂ ਮਿਲ ਜਾਣਾ, ਤੇ ਦੂਜੀ ਗੱਲ ਕਈ ਲੁਕ ਕੇ ਨਹੀਂ ਜਾਣਾ ਜਾਂ ਆਪਾਂ ਝੁਕ ਕੇ ਨਹੀਂ ਜਾਣਾ। ਦਇਆ ਸਿਆ ਨੀਤੀ ਏ, ਇੱਕ ਪਾਸਿਓ ਮੈਂ ਤਾੜੀ ਮਾਰਾਂਗਾ ਤੇ ਉੱਚੀ ਆਵਾਜ਼ ਦੇ ਕੇ ਕਹਾਂਗਾ ਪੀਰੇ ਹਿੰਦ ਮੇਰ ਵੱਧ, ਮੇਰੀ ਆਵਾਜ਼ ਸੁਣ ਕੇ ਤੂੰ ਇੱਕੋ ਦਮ ਕਹਿਣਾ ਦੂਸਰੇ ਪਾਸਿਓ ਕਿ ਪੀਰੇ ਹਿੰਦ ਮੇਰ ਵੱਧ, ਤੀਜੇ ਪਾਸਿਓ ਮਾਨ ਸਿੰਘ ਤੂੰ ਬੋਲਣਾ, ਚੌਥੇ ਪਾਸਿਓ ਭਾਈ ਧਰਮ ਸਿੰਘ ਤੂੰ ਬੋਲਣਾ। ਕਹਿੰਦੇ ਨੇ ਜਦੋਂ ਜ਼ਾਲਮ ਚੌਵੇਂ ਪਾਸਿਆਂ ਨੂੰ ਦੌੜੇ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਗੜੀ ਵਿੱਚੋਂ ਆਵਾਜ਼ ਦੇ ਕੇ ਕਹਿਣਾ ਗੁਰੂ ਗੋਬਿੰਦ ਸਿੰਘ ਤਾਂ ਜੇ ਗੜੀ ਵਿੱਚ ਬੈਠਾ ਹੋਵੇ। ਕਹਿਣ ਲੱਗੇ ਇੰਨਾ ਕੁ ਭੁਲੇਖੇ ਵਿੱਚ ਪਾ ਦਿਓ ਕਿ ਆਪਣੇ ਆਪ ਵਿੱਚ ਟੁੱਕ ਕੇ ਵੱਢ ਕੇ ਆਪਣੇ ਆਪ ਨੂੰ ਖਤਮ ਕਰਨ। ਮੇਰਾ ਕਲਗੀ ਵਾਲਾ ਮਾਹੀ ਚਮਕੌਰ ਦੀ ਗੜੀ ਵਿੱਚੋਂ ਨਿਕਲਦਾ, ਕਿਵੇਂ ਨਿਕਲਦੇ ਨੇ ਤੇ ਰਸਤੇ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਤੱਕਦੇ ਨੇ। ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ। ਵਿਦਵਾਨ ਮੰਨਦੇ ਨੇ ਕਿ ਪੁੱਤਰਾਂ ਦੇ ਚੋਲਿਆਂ ਨਾਲ ਸਾਹਿਬ ਹਜ਼ੂਰ ਦੇ ਚਰਨ ਅੜਦੇ ਨੇ, ਪਰ ਨਰਮੋਹ ਅੰਦਰ ਮੋਹ ਨਹੀਂ, ਸਾਹਿਬ ਅੱਗੇ ਤੁਰਦੇ ਨੇ, ਮਾਛੀ ਵਾੜੇ ਜਾਂਦੇ ਨੇ, ਉੱਥੇ ਸਾਹਿਬ ਨਾਲ ਕੀ ਕੁਝ ਕੌਤਕ ਵਾਪਰਦੇ ਨੇ। ਕੋਸ਼ਿਸ਼ ਕਰਾਂਗਾ ਮੈਂ ਕੱਲ ਦੇ ਦੀਵਾਨ ਵਿੱਚ, ਰਾਤ ਦੇ ਦੀਵਾਨ ਵਿੱਚ ਇੱਕ ਘੰਟਾ ਸਮਾਂ ਹੋਣਾ, ਆਪ ਸੰਗਤ ਦੀ ਸੇਵਾ ਕਰ ਸਕਾਂ। ਆਓ ਪਿਆਰਿਓ, ਉਸ ਕਲਗੀ ਵਾਲੇ ਦੇ ਫਿਰ ਬਣ ਜਾਓ ਜਿਹੜਾ ਸਿੱਖਾਂ ਨੂੰ ਬਚਾਉਂਦਾ, ਆਪਣੇ ਪੁੱਤਰਾਂ ਨੂੰ ਸ਼ਹੀਦ ਕਰਦਾ। ਆਪਾਂ ਤਰਕ ਨਾ ਕਰੀਏ, ਉਹਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਈਏ। ਵਾਹਿਗੁਰੂ ਜੀ ਕਾ ਖਾਲਸਾ।
1: ਸਤਨਾਮ ਕਰਤਾ ਪੁਰਖ

ਵਿਚਾਰਾ ਪ੍ਰਭ ਮੇਰੇ ਕਾ ਬਦ ਪ੍ਰਤਾਪ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨਸ ਜਾਹੇ ਪਰਮ ਪਦ ਲਹੀਐ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਰਤ ਨਾ ਲਾਗੀ ਵਾਰ ਪਰਮ ਸਨਮਾਨ ਯੋਗ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਖੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਅੱਜ ਕਿੰਨੇ ਭਾਗਾਂ ਵਾਲੇ ਉਹ ਸਰੀਰ ਨੇ ਜਿਹੜੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਇਹ ਜੋ ਈਸਵੀ ਸੰਨ ਹੈ ਇਸ ਦੇ 1998 ਦਾ ਇਹ ਸਾਲ ਇਹਨੂੰ ਬਸ ਡੇਢ ਘੰਟੇ ਬਾਅਦ ਪੌਣੇ ਦੋ ਘੰਟਿਆਂ ਬਾਅਦ ਆਪਾਂ ਅਲਵਿਦਾ ਕਰ ਦੇਣਾ ਤੇ ਉਸ 1999 ਨੂੰ ਜੀ ਆਇਆ ਕਹਿਣਾ ਜਿਸ ਦਾ ਖਾਸ ਕਰਕੇ ਸਿੱਖ ਜਗਤ ਦੇ ਅੰਦਰ ਬੜਾ ਚਾਹ ਤੇ ਉਮਾ ਦੋ ਪੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਅੱਜ ਉਹ ਵੀ ਲੋਕ ਹੋਣਗੇ ਜਿਹੜੇ ਨਸ਼ੇ ਵਿੱਚ ਗੁੱਟ ਹੋਣਗੇ ਜਿਹੜੇ ਨੱਚ ਟੱਪ ਰਹੇ ਹੋਣਗੇ ਪਰ ਕੁਰਬਾਨ ਮੇਰੇ ਗੁਰੂ ਨਾਨਕ ਸਾਹਿਬ ਤੇਰੇ ਤੋਂ ਲੋਕ ਇਸ ਵਕਾਰਾਂ ਦੀ ਅੱਗ ਵਿੱਚ ਸੜ ਰਹੇ ਨੇ ਮੇਰੇ ਸਾਹਿਬ ਤੂੰ ਆਪਣਿਆਂ ਨੂੰ ਬਾਂਹ ਦੇ ਕੇ ਇਸ ਅੱਗ ਵਿੱਚੋਂ ਬਾਹਰ ਕੱਢ ਲਈ ਹਜ਼ੂਰ ਨੇ ਬਾਣੀ ਵਿੱਚ ਕਿਹਾ ਅਗਨ ਸਾਗਰ ਬੂਢਤ ਸੰਸਾਰਾ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ ਕੁਰਬਾਨ ਜਾਈਏ ਉਸ ਗੁਰੂ ਤੋਂ ਜਿਨ੍ਹੇ ਸਾਨੂੰ ਬਾਣੀ ਦਿੱਤੀ ਜਿਸ ਨੇ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਦਿੱਤੀ ਜਿਸ ਗੁਰੂ ਜੀ ਨੇ ਕੀਰਤਨ ਦੀ ਦਾਤ ਦਿੱਤੀ ਨਾਮ ਦੀ ਦਾਤ ਦਿੱਤੀ ਤੇ ਗੁਰੂ ਰਾਮਦਾਸ ਜੀ ਨੇ ਇਸੇ ਸਮੇਂ ਨੂੰ ਤੱਕ ਇੱਕ ਗੱਲ ਕਹੀ ਸੀ ਕਿ ਗੁਰੂ ਕੋਲ ਵੀ ਕੇਵਲ ਉਹ ਬਹਿ ਸਕਦਾ ਹੈ ਜਿਹਦੇ ਅੰਦਰ ਸਚਿਆਰ ਅੰਦਰ ਕੋਈ ਸੱਤ ਦੀ ਕਣੀ ਹੈ ਜਾਂ ਜੋ ਗੁਰੂ ਨੂੰ ਇਸ਼ਕ ਕਰਦਾ ਤੇ ਉੱਥੇ ਤਾਂ ਹੀ ਹਜ਼ੂਰ ਨੇ ਕਿਹਾ ਸੀ ਕਿ ਕੂੜਿਆਰ ਕੂੜਿਆਰੀ ਜਾਇਰ ਅਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਗੁਰੂ ਮਿਹਰਾਮਤ ਕਰੇ ਮੈਂ ਅਰਜ਼ ਕਰ ਰਿਹਾ ਆਪਣੇ ਉਸ ਪ੍ਰਸੰਗ ਨੂੰ ਵੈਸੇ ਮੈਂ ਅੱਜ ਕੁਝ ਲਾਣਾ ਅੱਗੇ ਤੋਰਨਾ ਜੋ ਪਿਛਲੇ ਕਈ ਦਿਨਾਂ ਤੋਂ ਇਸ ਸਟੇਜ ਤੋਂ ਆਪਾਂ ਗੁਰੂ ਕਲਗੀ ਵਾਲੇ ਦਾ ਪੁਰਬ ਮਨਾ ਰਹੇ ਹਾਂ ਗੁਰਮੁਖ ਪਿਆਰੇ ਪ੍ਰਬੰਧਕਾਂ ਵੱਲੋਂ ਹੁਕਮ ਵੀ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਆਵੇ ਤੇ ਉਸ ਸਰਬੰਸ ਦਾਨੀ ਦੀਆਂ ਰੱਜ ਕੇ ਕਥਾ ਕਹਾਣੀਆਂ ਕੀਤੀਆਂ ਜਾਣ ਖਾਸ ਕਰਕੇ ਮੇਰੇ ਬਜ਼ੁਰਗ ਬਹਿਣੀਵਾਲ ਸਾਹਿਬ ਉਹਨਾਂ ਵੱਲੋਂ ਇਹ ਮੈਂ ਹੁਕਮ ਕਹਿ ਸਕਣਾ ਉਹਨਾਂ ਤੋਂ ਛੋਟਾ ਵਾਂ ਆਓ ਉਸ ਗੁਰੂ ਦੀਆਂ ਵੀ ਆਪਾਂ ਬਾਤਾਂ ਅੱਜ ਕਰਨੀਆਂ ਨੇ ਜਿੱਥੇ ਅੱਜ 99 ਦਾ ਉਹ ਸਾਲ ਭਾਗਾਂ ਵਾਲ ਆ ਰਿਹਾ ਅੱਜ ਤੋਂ 300 ਸਾਲ ਪਹਿਲਾਂ ਆਨੰਦਪੁਰ ਕੇਸਗੜ੍ਹ ਸਾਹਿਬ ਜਿੱਥੇ ਅੱਜ ਸਾਡਾ ਤਖ਼ਤ ਹੈ ਉਸ ਪਹਾੜੀ ਦੀ ਚੋਟੀ ਤੇ ਖਲੋ ਕੇ ਹਜ਼ੂਰ ਨੇ ਹਿੰਦੁਸਤਾਨ ਦੇ ਉੱਚ ਜਾਤੀਆਂ ਨੂੰ ਤੇ ਜ਼ਾਲਮ ਹਾਕਮਾਂ ਨੂੰ ਇੱਕ ਗੱਲ ਕਹੀ ਸੀ ਜਾਂ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ ਇਸੇ ਵਕਤ ਹੀ ਮੇਰੇ ਸਾਹਿਬ ਨੇ ਕਿਰਪਾਨ ਕੱਢ ਕੇ ਪਹਾੜੀ ਤੇ ਕਿਹਾ ਸੀ ਕਿ ਕਦੀ ਸਮਾਂ ਆਵੇਗਾ ਕਿ ਰਾਤਨ ਕੇ ਸੰਗ ਰੰਕ ਲੜਾਊ ਸ਼ੇਰੋ ਕੇ ਸੰਗ ਭੇਟ ਪੜਾਊ ਕਹਿਣ ਲੱਗੇ ਸਵਾ ਲਾਖ ਸੇ ਏਕ ਲੜਾਊ
तब है गोबिंद सिंह नाम कहा। ध्यान रखना ए आवाज अज तो 300 साल पहला आनंदपुर की धरती तो उठी ते उस आवाज नू कोई दबा नहीं सकिया। गुरु गोबिंद सिंह महाराज कृपा करन 99 आपा तक ने पाया इनू जी आया कह रहे हैं, पर प्यारे ए 300 साल तक ने 400 साल शायद साडे विचों कोई तके ते आए साल जा ए समय तां ही सफल है जे किते गुरु गोबिंद सिंह दे चरणा विच अज अरदास कर दिए कि मेरे दातिया तेरा ए 300 साल खालसे दा साजना पुरब आ रहा है, तू कर निरामत इना सुकियां किरदियां विच अमृत दी झड़ी ला दे, तू विछड़ियां नू मिला ले, ओही आनंदपुर दी धरती है जिथे कदी कुछ कागज ते लिख के चले गए सन बदावा दे के, पर अज कृपा कर कागज नहीं साडे तां मना उते बदावे लिखे हुए ने, शायद तू इना मना नू धो दे ए बदावे दी जड़ी काल के उतर जाए ते दातिया महा सिंह दी तरह गोद विच तू ही सानू लै के कह दे नहीं होए अखां विचों नीर ना छट महा सिंह तू मेरा ही है। गुरु बख्शिश करे प्यारियो जिथे आपां 99 दा साल आ रहा मैं कह के अगे तुरना वा अज साडी जिंदगी दा एक साल घट भी गया है, जिथे नू जी आया कह रहे हैं ना हजूर ने बाणी विच कह केंद ने जदों मां दी गोद विच पुत्र हुंदा है मां लोरियां दिंदी है ते जदों उस बच्चे दा जन्म वाला दिन आउंदा है साल बाद ते असी रिश्तेदार साख संबंधी इकट्ठे करने आ ते कहने आ अज मेरा पुत्र इन्ने साल दा वड्डा हो गया है, पर भगत कबीर साहब गुरु ग्रंथ साहब विच कहंदे ने नहीं मां ए ना क्या कर जन्म वाले दिन तू कहनी है मेरा पुत्र वड्डा हो रहा है कर कदी अपने सिर ते झाती मार तू गोदी विच लै के लोरियां देनी है के जन्म दिन वाले दिहाड़े नू शांडल मनानी है, पर नहीं मां ए वड्डा नहीं हो रहा ए असल विच दिनों दिन घटदा पे है, असल विच साडी जिंदगी विचों भी एक साल अज घटिया नहीं। हजूर ने बाणी विच कहा जननी जानत सुत वड्डा होत है, पहली पंक्ति ए भगत कबीर साहब जी दी गुरु ग्रंथ साहब विच जननी जानत सुत वड्डा होत है इतना कू ना जाने जे दिन दिन अवध घटत है, मोर मोर कर मेरा मेरा कह के अडक अडक लाड धर किन्ना प्यार करनी है, पर पेकत ही जमराओ हसै मौत क्यों वेख के हट दी है दिन वध दे नहीं पए दे घट दे पए। आपां याद रखिए कि अपना उस दिन नेड़े आउणा है, आओ साध संगत जी गुरु गोबिंद सिंह सच्चे पिता सरबंस दानी जिन्हां दे पवित्र इतिहास नूं कल भी आप संगतां नाल सांझा कीता सी, मेरे साहब दे वड्डे साहबजादे बाबा अजीत सिंह ते बाबा जुझार सिंह शहीद हो गए ने, शाम दा वक्त उधर सूर्य छिपया है उधर कलगी वाले दे छोटे साहबजादे बाबा जुझार सिंह जी ने शहादत दा जाम पीता है ते मेरे गुरदेव ने अज भी सोदर रह राज साहब दा पाठ कीता है। आओ हजूर किवें चमकौर विचों निकलदे ने किन्ना किन्ना राहां ते मेरा माही जांदा है ते की अपने उस अकाल पुरख नूं संबोधन करदा है, आप उस इतिहास नूं अपनी नजर सामने लियाईए ते सुरत नूं उस धरती ते लै जाओ जिहड़ी साडे तों सैकड़े को दूर है, पर ध्यान नाल कलगी वाले दी उस धरती दी शो सुरत राही उहदी खात नूं नमस्कार करिए। करो कृपा मैनूं असीस बख्शो कोई भी रचना हजूर दी बख्शी फतेह तों वांझी ना रहे जी। वाहिगुरु जी का खालसा वाहिगुरु जी की फतेह। जदों गुरु गोबिंद सिंह महाराज आप जी दे दोनों साहबजादे शहीद हो गए ने ते भाई साहब भाई दया सिंह जी गुरां ने सोदर रह राज साहब जी दे पास तो बाद हजूर दे चरण पकड़ लै सन, सिख संगतां ने हजूर दे चरण गुरु के सिखां ने पकड़े ते एथी बेनतियां अरदासां कीतियां सन मेरे दाता तुसी चमकौर दी गड़ी नूं छड़ दिओ। कल मैं इस विशेष बंदी अर्ज कर चुका जदों हजूर निकलन लगे ने ते एक गल कही दया सिंह इकला नहीं मेरे नाल तुसी भी जाओगे, सिख इकट्ठे होए ने गुरमता कीता है नाल निकलन लगे ने भाई साहब भाई दया सिंह जी प्यारे भाई धर्म सिंह जी ते तीजा जिहड़ा गुरु का सिख निकलिया ओहदा नाम है भाई साहब भाई मान सिंह जी।
ਤੁਰਨ ਲੱਗਿਆ ਹਜ਼ੂਰ ਨੇ ਕਿਹਾ ਦਇਆ ਸਿੰਘ ਜੀ ਆਪਾਂ ਚੁੱਪ ਕਰਕੇ ਨਿਕਲਣਾ ਨਹੀਂ ਆਪਾਂ ਆਵਾਜ਼ ਉੱਚੀ ਬੁਲੰਦ ਕਰਕੇ ਇੱਕ ਗੱਲ ਕਹਿ ਕੇ ਜਾਣੀਏ ਕਿ ਪੀਰ ਹਿੰਦ ਦਾ ਪੀਰ ਜਾ ਰਿਹਾ ਕਿਸੇ ਵਿਚ ਤਾਕਤ ਹੈ ਤਾਂ ਸਮਰਥਾ ਹੈ ਪਕੜ ਲਵੋ ਇਹ 22 ਦਸੰਬਰ ਸਨ 1704 ਦੀ ਰਾਤ ਗੁਰੂ ਕਲਗੀ ਵਾਲੇ ਨਿਕਲੇ ਨੇ ਤੇ ਅੱਜ ਵੀ ਉਹ ਗੁਰਦੁਆਰਾ ਤਾੜੀ ਸਾਹਿਬ ਏ ਜਿੱਥੇ ਮੇਰੇ ਹਜ਼ੂਰ ਨੇ ਉੱਚੀ ਸਾਰੀ ਤਾੜੀ ਮਾਰ ਕੇ ਇੱਕ ਗੱਲ ਕਹੀ ਸੀ ਕਿ ਪੀਰੇ ਹਿੰਦ ਮੇਰ ਵੱਧ ਇਹ ਦਰ ਤੇ ਹਿੰਦ ਦਾ ਪੀਰ ਜਾ ਰਿਹਾ ਹੈ ਤੇ ਜਦੋਂ ਹਜ਼ੂਰ ਨੇ ਇਹ ਬਚਨ ਕਹਿ ਦੂਸਰੇ ਪਾਸਿਓ ਭਾਈ ਦਇਆ ਸਿੰਘ ਨੇ ਆਵਾਜ਼ ਦਿੱਤੀ ਪੀਰੇ ਹਿੰਦ ਮੇਰ ਵੱਧ ਤੀਜੇ ਪਾਸਿਓ ਭਾਈ ਧਰਮ ਸਿੰਘ ਜੀ ਬੋਲੇ ਤੇ ਨਾਲ ਭਾਈ ਮਾਨ ਸਿੰਘ ਹੋਰਾਂ ਨੇ ਵੀ ਉੱਚੀ ਆਵਾਜ਼ ਵਿਚ ਕਿਹਾ ਜਦੋਂ ਚਾਰ ਆਵਾਜ਼ਾਂ ਆਈਆਂ ਨੇ ਤੇ ਪੰਜਵੀਂ ਆਵਾਜ਼ ਚਮਕੌਰ ਦੀ ਗੜੀ ਵਿਚ ਇਕ ਸਿੱਖ ਜਿਹਨੂੰ ਸਾਹਿਬ ਕਲਗੀ ਦੇ ਕੇ ਆਏ ਨੇ ਜਿਹਨੂੰ ਆਪਣਾ ਬਾਣਾ ਦੇ ਕੇ ਆਏ ਨੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਜਿਹਦਾ ਸਵਰੂਪ ਮੇਰੇ ਕਲਗੀ ਵਾਲੇ ਨਾਲ ਮਿਲਦਾ ਪਿਆ ਹਜ਼ੂਰ ਦੀ ਆਵਾਜ਼ ਉਹਨੇ ਵੀ ਦਿੱਤੀ ਏ ਕਿ ਗੁਰੂ ਗੋਬਿੰਦ ਸਿੰਘ ਤਾਂ ਇਧਰ ਨੇ ਸਾਧ ਸੰਗਤ ਸਤਿਗੁਰੂ ਜਦੋਂ ਚਮਕੌਰ ਦੀ ਗੜੀ ਵਿਚ ਨਿਕਲਦੇ ਪਏ ਨੇ ਮੈਂ ਅਰਜ਼ ਕਰਨੀ ਉਦਨ ਵੀ ਬੱਚਿਆਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਇਸ ਘਟਨਾ ਨੂੰ ਪ੍ਰੋਫੈਸਰ ਕਰਤਾਰ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਿਚ ਅੰਕਿਤ ਕੀਤਾ ਉਹ ਕਹਿੰਦੇ ਨੇ ਜਦੋਂ ਹਜ਼ੂਰ ਚਮਕੌਰ ਦੀ ਗੜੀ ਵਿਚੋਂ ਨਿਕਲੇ ਨੇ ਤੇ ਕਹਿੰਦੇ ਅਚਨਚੇਤ ਮੇਰੇ ਦਾਤਾ ਜੀ ਦੇ ਚਰਨ ਜਿਹੜੇ ਨੇ ਨਾ ਕਿਸੇ ਕੱਪੜੇ ਦੇ ਵਿਚ ਅੜ ਗਏ ਸਨ ਝੂਠ ਨੇ ਉਹਦੀ ਲਿਖਤ ਏ ਉਹਨਾਂ ਨੇ ਆਪ ਆਪਣੇ ਹੱਥਾਂ ਨਾਲ ਅੰਕਿਤ ਕੀਤਾ ਜਦੋਂ ਹਜ਼ੂਰ ਨਿਕਲਣ ਲੱਗੇ ਚਰਨ ਸਾਹਿਬ ਦੇ ਕਿਸੇ ਕੱਪੜੇ ਨਾਲ ਅੜੇ ਨੇ ਭਾਈ ਦਇਆ ਸਿੰਘ ਉਸ ਵਕਤ ਨਾਲ ਨੇ ਕਹਿੰਦੇ ਨੇ ਅਸਮਾਨ ਤੋਂ ਬਿਜਲੀ ਚਮਕੀ ਤੇ ਦੇਖਿਆ ਕਿ ਚਰਨ ਅਟਕੇ ਕਿੱਥੇ ਪਏ ਨੇ ਕੱਪੜਾ ਕਿਸੇ ਹੋਰ ਦਾ ਨਹੀਂ ਆਪਣੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਨੇ ਤੇ ਉਹਨਾਂ ਦੇ ਚੋਲੇ ਵਿਚ ਪਿਤਾ ਦੇ ਚਰਨ ਅਟਕੇ ਹੋਏ ਨੇ ਜਦੋਂ ਚਰਨ ਅਟਕੇ ਤੱਕੇ ਨੇ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ ਸਹਿ ਮੁਸਕਰਾਏ ਨੇ ਤੇ ਅਸੀਸ ਦਿੱਤੀ ਏ ਉਹ ਇੱਕ ਗੱਲ ਕਹਿੰਦਾ ਆਪਣੇ ਕੋਲੋਂ ਉਹ ਲਿਖਦਾ ਕਹਿੰਦਾ ਮੇਰਾ ਮਨ ਤਾਂ ਕਹਿ ਰਿਹਾ ਸਤਿਗੁਰੂ ਜਦੋਂ ਤੁਸੀਂ ਬਾਬਾ ਅਜੀਤ ਸਿੰਘ ਨੂੰ ਗੜੀ ਵਿਚੋਂ ਤੋਰਿਆ ਤੇ ਇੱਕ ਗੱਲ ਕਹੀ ਸੀ ਪੁੱਤਰ ਤੂੰ ਗੁਰੂ ਤੇਗ ਬਹਾਦਰ ਜੀ ਦਾ ਪੁੱਤ ਏ ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਏ ਦੇਖੀ ਤੇਰੀ ਪਿੱਠ ਵਿਚ ਕੋਈ ਵਾਰ ਨਾ ਹੋਵੇ ਤੇਰੀ ਸੀਨੇ ਵਿਚ ਤੇਰੀ ਛਾਤੀ ਵਿਚ ਤਾਂ ਵਾਰ ਹੋਣ ਤੀਰ ਦਾ ਬਰਸ਼ੀ ਦਾ ਬੰਦੂਕ ਗੋਲੀ ਦਾ ਜੇ ਪਿੱਠ ਵਿਚ ਹੋਇਆ ਲੋਕ ਕਹਿਣਗੇ ਸ਼ਾਇਦ ਇਹ ਮੈਦਾਨੀ ਜੰਗ ਵਿਚੋਂ ਪਿੱਠ ਦਿਖਾ ਕੇ ਦੌੜਦਾ ਸੀ ਤਾਂ ਪਿੱਛੇ ਵਾਰ ਕੀਤੇ ਗਏ ਕਹਿੰਦੇ ਨੇ ਮਾਨੋ ਉਹ ਬੋਲ ਕੇ ਕਹਿ ਰਿਹਾ ਹੋਵੇ ਪਿਤਾ ਜੀ ਕਿ ਦੇਖੋ ਮੈਂ ਨਹੀਂ ਆਪਣੇ ਚੋਲੇ ਨਾਲ ਰੋ ਕੇ ਬਾਪੂ ਮੇਰੀ ਛਾਤੀ ਨੂੰ ਤੱਕ ਲੈ ਮੇਰੇ ਸੀਨੇ ਵਿਚ ਤਾਂ ਜ਼ਖਮ ਹੈ ਪਰ ਤੇਰੇ ਪੁੱਤਰ ਦੀ ਪਿੱਠ ਵਿਚ ਕੋਈ ਨਿਸ਼ਾਨ ਨਹੀਂ ਮੈਂ ਤੇਰੀ ਇਸ ਦਸਤਾਰ ਨੂੰ ਦਾਗ ਨਹੀਂ ਲੱਗਣ ਦਿੱਤਾ ਪ੍ਰੋਫੈਸਰ ਕਰਤਾਰ ਸਿੰਘ ਲਿਖਦੇ ਨੇ ਥੋੜੇ ਜੇ ਅੱਗੇ ਨਿਕਲੇ ਨੇ ਤੇ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ ਉਹਨਾਂ ਵੱਲ ਤੱਕਿਆ ਉਹਨਾਂ ਦਾ ਸਰੀਰ ਵੀ ਨਜ਼ਰ ਆਇਆ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ ਕੁਝ ਕਹਿੰਦੇ ਨੇ ਕਮਰ ਕੱਸਾ ਉਹ ਕਹਿੰਦੇ ਨੇ ਆਪਣੇ ਉਹਨਾਂ ਕੋਲ ਇੱਕ ਚਾਦਰ ਏ ਹਜ਼ੂਰ ਨੂੰ ਰੋਕ ਕੇ ਕਹਿੰਦੇ ਨੇ ਸਤਿਗੁਰੂ ਤੁਸੀਂ ਆਪਣੇ ਤੀਰਾਂ ਨੂੰ ਸੋਨਾ ਕਿਉਂ ਲਾਇਆ ਸੀ ਕਹਿਣ ਲੱਗੇ ਦਇਆ ਸਿੰਘ ਇਸ ਕਰਕੇ ਕਿ ਮੇਰੇ ਤੀਰ ਦੇ ਨਾਲ ਕੋਈ ਜ਼ਖਮੀ ਹੋ ਜਾਏ ਤੇ ਸੋਨਾ ਵੇਚ ਕੇ ਉਹਦਾ ਜ਼ਖਮ ਭਰਨ ਲਈ ਉਹਦਾ ਦਵਾ ਦਾਰੂ ਕੀਤਾ ਜਾਏ ਮੇਰੇ ਤੀਰ ਦੇ ਨਾਲ ਕਿਸੇ ਦੀ ਮੌਤ ਹੋ ਜਾਏ ਉਹਦੇ ਖੱਪਣ ਦਾ ਉਹਦੇ ਕਬਰ ਵਿਚ ਦਫਨਾਉਣ ਦਾ ਪ੍ਰਬੰਧ ਕੀਤਾ ਜਾਏ ਉਹਦੇ ਚਿਤਾ ਵਿਚ ਲੱਕੜਾਂ ਇਕੱਠੀਆਂ ਕਰਨ ਲਈ ਪੈਸਾ ਵਰਤਿਆ ਜਾਏ ਭਾਈ ਸਾਹਿਬ ਦੇ ਨੇਤਰ ਭਰ ਗਏ ਸੇਜਲ ਹੋ ਗਏ ਕਹਿਣ ਲੱਗੇ ਪਿਤਾ ਤੂੰ ਤਾਂ ਦੁਸ਼ਮਨਾਂ ਦੇ ਪੁੱਤਰਾਂ ਦੀ ਲਾਸ਼ ਵੀ ਰੁਲ ਨਹੀਂ ਦਿੰਦਾ ਤੇਰਾ ਤੀਰ ਚੱਲੇ ਤੇ ਤੁਸੀਂ ਕਹਿੰਦੇ ਹੋ ਦੁਸ਼ਮਣ ਦੇ ਖੱਪਣ ਦਾ ਪ੍ਰਬੰਧ ਹੋ ਜਾਏ ਦੁਸ਼ਮਣ ਦੇ ਚਿਖਾ ਦਾ ਪ੍ਰਬੰਧ ਹੋ ਜਾਏ ਤੁਸੀਂ ਤਾਂ ਮਰ ਚੁੱਕੇ ਦੁਸ਼ਮਣਾਂ ਦੇ ਪੁੱਤਰਾਂ ਦੀਆਂ ਵੀ ਲਾਸ਼ਾਂ ਢੱਕਣ ਵਾਸਤੇ ਪ੍ਰਬੰਧ ਕਰਦੇ ਹੋ ਪਰ ਅੱਜ ਤੇਰੇ ਪੁੱਤਰਾਂ ਦੇ ਤਨ ਨੂੰ ਕੌਣ ਢੱਕੇਗਾ ਤੇਰੇ ਪੁੱਤਰਾਂ ਦੇ ਤਨ ਤਾਂ ਉਸੇ ਤਰ੍ਹਾਂ ਪਏ ਨੇ ਜੇ ਕਿਰਪਾ ਕਰੋ ਤਾਂ ਮੈਂ ਇਹ ਚਾਦਰ ਤੇਰੇ ਪੁੱਤਰਾਂ ਦੇ ਸ਼ੀਸ਼ ਤੇ ਪਾ ਦਿਆਂ ਇਹਨਾਂ ਦੇ ਮੁੱਖ ਨੂੰ ਢੱਕ ਦਿਆਂ ਤੇ ਹਜ਼ੂਰ ਨੇ ਉਸ ਵਕਤ ਬਾਂਹ ਪਕੜ ਕੇ ਕਿਹਾ ਸੀ ਦਇਆ ਸਿੰਘ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਇਹ ਨੇ ਦੋ ਮੇਰੇ ਬਿੰਦੀ ਪੁੱਤਰ ਆ ਗੁਰਮੁਖਾਂ ਨੇ ਅੰਮ੍ਰਿਤ ਦੀ ਗੱਲ ਕੀਤੀ ਤੇ ਜਦੋਂ ਇਸ ਦਾਸਤਾਨ ਨੂੰ ਅਸੀਂ ਪੜ੍ਹਨੇ ਆ ਸਾਡਾ ਮਨ ਕਿਉਂ ਨਹੀਂ ਪਿਘਲਦਾ ਕਹਿਣ ਲੱਗੇ ਇਹ ਨੇ ਮੇਰੇ ਬਿੰਦੀ ਪੁੱਤਰ
ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹ ਨੇ ਮੇਰੇ ਨਾਦੀ ਪੁੱਤਰ। ਧਿਆਨ ਰੱਖੀ, ਦੋ ਬਿੰਦੀ ਪੁੱਤਰ ਨੇ ਅਜੀਤ ਤੇ ਜੁਝਾਰ, ਦਇਆ ਸਿਆਂ ਚਾਦਰ ਏਕੇ। ਜੇ ਅਜੀਤ ਤੇ ਜੁਝਾਰ ਨੂੰ ਢਕਣਾ ਚਾਹੁੰਦੇ ਤੇ ਇੱਕ ਕੰਮ ਕਰਦੇ, ਪਹਿਲਾਂ ਪਿਆਰੇ ਭਾਈ ਹਿੰਮਤ ਸਿੰਘ ਦੇ ਤਨ ਨੂੰ

ਕਿਉਂਕਿ ਇੱਥੋਂ ਤੱਕ ਆਪਾਂ ਸਾਰੇ ਤੁਰਨੇ ਆ, ਪਰ ਜਿਤਨੀ ਕੁ ਸੂਝ ਸਾਹਿਬ ਨੇ ਬਖਸ਼ੀ ਹਜ਼ੂਰ ਤੋਂ ਤਿੰਨੇ ਸਿੱਖ ਵਿਛੜ ਗਏ ਨੇ। 22 ਦਸੰਬਰ ਦੀ ਰਾਤ ਨਿਕਲੀਏ ਤੇ ਚਮਕੌਰ ਦੀ ਗੜੀ ਵਿਚ ਰਣ ਸਿੰਘਾ ਵੱਜਦਾ ਪਿਆ ਤੇ ਦੁਸ਼ਮਣ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਅਟਾਰੀ ਵਿਚ ਬੈਠਾ ਹੈ, ਪਰ ਅਸਲ ਵਿਚ ਇਹ ਸੀ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ ਜੀ। ਕਿੰਨਾ ਮਾਣ ਹੈ, ਆਪਣੇ ਸਰੀਰ ਦੀ ਪਰਵਾਹ ਨਹੀਂ, ਇੱਕੋ ਹੀ ਗੱਲ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੇਰਾ ਤਨ ਬਚ ਜਾਏ, ਸੰਗਤ ਸਿੰਘ ਦੇ ਤਨ ਦੇ ਟੁਕੜੇ ਹੋ ਜਾਣ, ਮੈਂ ਸਮਝਾਂਗਾ ਮੇਰਾ ਜਨਮ ਸਫਲ ਹੋ ਗਏ। ਦਿਨ ਚੜ੍ਹਿਆ, ਹਾਕਮਾਂ ਨੇ ਗੜੀ ਨੂੰ ਘੇਰਾ ਪਾਇਆ, ਭਾਈ ਸਾਹਿਬ ਤੀਰ ਚਲਾਉਂਦੇ ਰਹੇ, ਭਾਈ ਸੰਗਤ ਸਿੰਘ ਇਹਨਾਂ ਦੇ ਨਾਲ ਭਾਈ ਸੰਤ ਸਿੰਘ ਹੋਰੀ ਵੀ ਸਨ, 5-6 ਜਿਹੜੇ ਸਿੱਖ ਬਾਕੀ ਨੇ ਤੀਰ ਚਲਾਉਂਦੇ ਰਹੇ ਨੇ, ਤੀਰ ਮੁੱਕ ਗਏ ਕੁਝ ਗਿਣਤੀ ਦੇ ਨੇ। ਹੁਣ ਹਾਕਮਾਂ ਨੇ ਪੌੜੀਆਂ ਲਾਈਆਂ ਜ਼ਾਲਮਾਂ ਨੇ, ਤੇ ਭਾਈ ਸੰਗਤ ਸਿੰਘ ਨੇ ਕਿਹਾ ਸੱਜਣੋ ਜਿਹੜੇ ਚਮਕੌਰ ਦੀ ਗੜੀ ਦੀ ਦੀਵਾਰ ਨੂੰ ਉਪਰ ਟੱਪਣ ਤੇ ਜਿੰਨੀ ਦੇਰ ਤੱਕ ਸਵਾਸ ਨੇ ਇਹਨਾਂ ਦੀਆਂ ਗਰਦਨਾਂ ਉਤਾਰ ਦਿਓ। ਤੇ ਭਾਈ ਸਾਹਿਬ ਕਿਰਪਾਨ ਲੈ ਚਮਕੌਰ ਦੀ ਗੜੀ ਦੀ ਦੀਵਾਰ ਤੇ ਖਲੋ ਗਏ। ਕਹਿੰਦੇ ਨੇ ਜਿਹੜਾ ਆਇਆ ਉਹਦੇ ਤਨ ਨੂੰ ਕੱਟਾ ਵੱਡੀ ਕਰਦੇ ਗਏ। ਅਖੀਰ ਤੇ ਹੋਇਆ ਕਿ ਉਹਨਾਂ ਨੇ 4 ਚਪੇਰਿਓ ਘੇਰ ਲਿਆ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਧਿਆਨ ਰੱਖਣਾ, ਪਹਿਲੇ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਦਾ ਧੜ ਸ਼ੀਸ਼ ਤੋਂ ਅਲੈਦਾ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਿਆ, ਤੇ ਦੂਸਰਾ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ। ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਅਨੰਦਪੁਰ ਨੂੰ ਗਿਆ ਹੈ, ਤੇ ਧਿਆਨ ਰੱਖਣਾ ਭਾਈ ਸੰਗਤ ਸਿੰਘ ਦਾ ਸੀਸ ਚਮਕੌਰ ਦੀ ਗੜੀ ਤੋਂ ਦਿੱਲੀ ਨੂੰ ਗਿਆ। 2 ਸੀਸ ਉਤਰੇ ਨੇ ਜਿਹੜੇ ਧੜ ਤੋਂ ਅਲੈਦਾ ਹੋਏ, ਸੀਸ ਨੂੰ ਚੁੱਕਿਆ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਤੇ ਵੇਖਣ ਵਾਲੇ ਕਹਿੰਦੇ ਨੇ ਲੱਗਦਾ ਨਹੀਂ, ਜਦੋਂ ਸੀਸ ਲੈ ਗਏ ਸਮਝ ਪੈ ਗਈ ਇਹ ਤਾਂ ਗੁਰੂ ਕਾ ਸਿੱਖ ਹੈ। ਉੱਥੇ ਖਲੋਤਿਆਂ ਕਈਆਂ ਨੇ ਕਿਹਾ ਪਤਾ ਨੀ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕੀ ਘੋਲ ਕੇ ਪਿਆ ਦਿੱਤਾ ਹੈ, ਅਸੀਂ ਰੁਪਈਆਂ ਦੀ ਖਾਤਰ ਲੜਦੇ ਹਾਂ, ਇਹਨਾਂ ਨੂੰ ਲਾਲਚ ਵੀ ਕੁਝ ਨਹੀਂ, ਪਰ ਗੁਰੂ ਨੂੰ ਕੱਢਣ ਵਾਸਤੇ ਆਪਣੇ ਸਿਰ ਨੂੰ ਧੜ ਤੋਂ ਅਲੈਦਾ ਕਰਨ ਲਈ ਤਿਆਰ ਬੈਠੇ। ਕਹਿਣ ਲੱਗੇ ਪਰ ਕੀ ਪਤਾ ਸੀ ਝੱਲਿਓ, ਤੁਸੀਂ ਰੁਪਈਆਂ ਲਈ ਸਵਾਰਥ ਲਈ ਲੜਦੇ ਹੋ, ਇਸੇ ਤੇ ਜਦੋਂ ਕੋਈ ਆਉਂਦਾ ਹੈ ਪਹਿਲੀ ਸਾਦੀ ਆਉਂਦੀ ਹੈ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਭਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਸੇ ਤੇ ਆਵਾਜ਼ ਆਉਂਦੀ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇੱਥੇ ਤਾਂ ਆਵਾਜ਼ ਹੁੰਦੀ ਹੈ ਡਗਮਗ ਛਾੜ ਰੇਮਨ ਬੋਰਾ, ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸੰਧੋਰਾ, ਤੁਸੀਂ ਮਰਨ ਤੋਂ ਬਾਅਦ ਮੁੱਲ ਲੈਂਦੇ ਹੋ। ਪਰ ਇੱਥੇ ਤਾਂ ਸਿੱਖ ਗਾਉਂਦਾ ਕਬੀਰ ਮੋਏ ਮਰਨੇ ਕਾ ਚਾਹ ਹੈ, ਮਰੋ ਤਾਂ ਹਰ ਕਾ ਦੁਆਰ ਪਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਇੱਥੇ ਆਵਾਜ਼ ਆਉਂਦੀ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇੱਥੇ ਆਵਾਜ਼ ਆਉਂਦੀ ਹੈ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬ ਹੂਨਾ ਛੱਡ ਖੇਤ। ਸੱਜਣੋ ਤੁਹਾਡੇ ਵਿਚ ਤੇ ਇਹਨਾਂ ਵਿਚ ਅੰਤਰ ਏ। ਮੈਂ ਅਰਜ਼ ਕਰਾਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਮੇਰਾ ਕਲਗੀ ਵਾਲਾ ਚਮਕੌਰ ਨੂੰ ਛੱਡ ਕੇ ਅੱਗੇ ਹਜ਼ੂਰ ਦੇ ਚਰਨ ਜਿਹੜੇ ਨੇ ਉਹ ਸੁੱਜ ਚੁੱਕੇ ਸਨ, ਸਾਹਿਬ ਨੇ ਆਪਣੇ ਚਰਨਾਂ ਵਿਚੋਂ ਜੋੜਾ ਕਰ ਦਿੱਤਾ। ਕਹਿੰਦੇ ਨੇ ਕੰਡੇ ਚੁੱਭਦੇ ਨੇ, ਤਿੱਖੇ ਰੋੜ ਨੇ, ਅੱਜ ਤੱਕੋ ਖਾਂ ਉਹ ਮਾਹੀ ਜਿਹੜਾ ਮੇਰਾ ਸਤਿਗੁਰੂ, ਜਿਹੜੇ ਬਾਗੀ ਹਕੂਮਤ ਦੇ ਨੇ ਜਿਨ੍ਹਾਂ ਨੂੰ ਰੋਟੀ ਕੋਈ ਨੀ ਦਿੰਦਾ, ਉਹਨੂੰ ਕਲਗੀ ਵਾਲਾ ਕਹਿੰਦਾ ਤੂੰ ਮੇਰੇ ਕੋਲ ਆਨੰਦਪੁਰ ਆ, ਤੇਰੀ ਰੋਟੀ ਦਾ ਪ੍ਰਬੰਧ ਮੈਂ ਕਰਾਂਗਾ। ਜਿਸ ਕਵੀ ਨੂੰ ਉਸ ਦਰਬਾਰ ਵਿਚੋਂ ਧੱਕਿਆ ਜਾਂਦਾ ਹੈ, ਮੇਰਾ ਸਾਹਿਬ ਕਹਿੰਦਾ ਤੂੰ ਮੇਰੇ ਕੋਲ ਆ, ਮੈਂ ਜਾਨ ਤੇ ਖੇਡ ਕੇ ਤੈਨੂੰ ਬਚਾਂਗਾ। ਜਿਸ ਬੇਘਰੇ ਦੀ ਕੋਈ ਥਾਂ ਨਹੀਂ, ਸਾਹਿਬ ਕਹਿੰਦਾ ਮੈਂ ਤੈਨੂੰ ਆਨੰਦਪੁਰ ਦਾ ਵਾਸੀ ਬਣਾਂਗਾ। ਹੈ ਮੇਰੇ ਸਤਿਗੁਰੂ, ਅੱਜ ਦੇਖ ਜਿਨ੍ਹਾਂ ਚਰਨਾਂ ਦੇ ਵਿਚ ਮਖਮਲੀ ਸੇਜਾਂ ਸਨ, ਅੱਜ ਉਹਨਾਂ ਚਰਨਾਂ ਦੀਆਂ ਤਲੀਆਂ ਵਿਚ ਸੂਲਾਂ ਨੇ। ਅੱਜ ਬਾਜ ਨਹੀਂ, ਅੱਜ ਕਲਗੀ ਨਹੀਂ, ਅੱਜ ਨੀਲਾ ਘੋੜਾ ਨਹੀਂ, ਅੱਜ ਚਰਨਾਂ ਦੇ ਅੰਦਰ ਜੋੜਾ ਨਹੀਂ, ਮੇਰਾ ਸਤਿਗੁਰੂ ਚਮਕੌਰ ਤੋਂ ਤੁਰਿਆ ਜਾਂਦਾ ਹੈ ਤੇ ਰੇਸ਼ਮੀ ਕੱਪੜੇ ਵੀ ਜਿਹੜੇ ਨੇ ਉਹ ਲੀਰੋ ਲੀਰ ਹੋਏ ਪਏ। ਖੈਰ ਮੈਂ ਵਾਪਸ ਫਿਰ ਆਵਾਂ ਚਮਕੌਰ ਦੀ ਗੜੀ ਵੱਲ। 23 ਦਸੰਬਰ ਦਾ ਦਿਨ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਫੌਜੀਆਂ ਨੇ ਇਹ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਾਰ ਦਿੱਤੇ ਨੇ, ਕਹਿੰਦੇ ਨੇ ਉਸ ਵਕਤ ਰਾਤ ਨੂੰ ਇਹ ਨਸ਼ੇ ਵਿਚ ਧੁੱਤ ਨੇ ਤੁਰਕ ਤੇ ਪਹਾੜੀਏ ਕਿ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਤੇ ਅੱਧੀ ਰਾਤ ਜਦੋਂ ਅਜੇ ਰਹਿੰਦੀ ਹੈ ਥੋੜੀ ਜਿਹੀ ਤੇ ਉਸ ਵਕਤ

ਸਾਹਮਣੇ ਉਹ ਇੱਕ ਔਰਤ ਨਜ਼ਰ ਆਈ ਏ ਜਿਨ੍ਹੇ ਆਪਣੇ ਤਨ ਨੂੰ ਢਕਿਆ ਤੇ ਉਹਦੇ ਹੱਥ ਦੇ ਵਿਚ ਦੀਵਾ ਹੈ ਤੇ ਦੀਵਾ ਲੈ ਕੇ ਉਹ ਹਰ ਇਕ ਲਾਸ਼ ਦੇ ਚਿਹਰੇ ਨੂੰ ਪਹਿਚਾਣਦੀ ਏ। ਇਹ ਇਤਿਹਾਸ ਮਿੱਥ ਨਹੀਂ, ਚੇਤੇ ਰੱਖਿਓ ਸਾਡਾ ਇਤਿਹਾਸ ਏ। ਇਹ ਕੇਵਲ ਕਰਾਮਾਤੀ ਕਹਾਣੀਆਂ ਨਹੀਂ, ਇਹ ਮਿੱਥ ਕਹਾਣੀਆਂ ਨਹੀਂ। ਉਹ ਬੱਚੀ ਉਹ ਬੀਬੀ ਇਕ ਇਕ ਦੇ ਚਿਹਰੇ ਨੂੰ ਪਹਿਚਾਣਦੀ ਏ। ਜਦੋਂ ਦੇਖਦੀ ਏ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ, ਉਹਦਾ ਪਿਆਰਾ, ਦੀਵੇ ਨੂੰ ਰੱਖਦੀ ਏ ਤੇ ਇਕ ਥਾਂ ਤੇ ਉਸ ਲਾਸ਼ ਨੂੰ ਖਿੱਚ ਕੇ ਚੁੱਕ ਕੇ ਇਕ ਥਾਂ ਤੇ ਲੈ ਆਉਂਦੀ ਏ, ਇਕ ਇਕ ਲਾਸ਼ ਨੂੰ ਲਿਆਉਂਦੀ ਏ। ਤੇ ਨਾਲੇ ਇਸ ਬੀਬੀ ਦਾ ਨਾਮ ਸੀ ਬੀਬੀ ਸ਼ਰਨ ਕੌਰ ਜੀ। ਦੋ ਬੀਬੀਆਂ ਹੋਈਆਂ ਨੇ, ਇਕ ਹਰਸ਼ਰਨ ਕੌਰ, ਇਕ ਸ਼ਰਨ ਕੌਰ। ਹਰਸ਼ਰਨ ਕੌਰ ਜਿਹੜੀ ਬੀਬੀ ਏ, ਇਹ ਜਮਰੌਰ ਦੇ ਕਿਲੇ ਵਿਚੋਂ ਹਰੀ ਸਿੰਘ ਨਲਵੇ ਲਈ ਸੁਨੇਹਾ ਲੈ ਕੇ ਆਈ ਸੀ ਪਿਸ਼ਾਵਰ ਅੰਦਰ। ਤੇ ਬੀਬੀ ਸ਼ਰਨ ਕੌਰ ਉਹਵੇ ਜਿਨ੍ਹੇ ਮੇਰੇ ਕਲਗੀ ਵਾਲੇ ਦੇ ਪੁੱਤਰਾਂ ਦਾ ਸੰਸਕਾਰ ਕੀਤਾ ਸੀ। ਉਸ ਰਾਤ ਇਕ ਇਕ ਲਾਸ਼ ਨੂੰ ਪਕੜਦੀ ਏ ਤੇ ਭਾਈ ਵੀਰ ਸਿੰਘ ਲਿਖਦੇ ਨੇ ਖਿਰਦਾ ਫੰਗਰਦਾ ਤੇ ਲਾਸ਼ ਦੇਖ ਕੇ ਜਦੋਂ ਤੱਕਿਆ ਬਾਬਾ ਅਜੀਤ ਸਿੰਘ ਨੂੰ ਤੇ ਅਰਦਾਸ ਕਰਦੀ ਏ, ਬਾਪੂ ਪੁੱਤਰ ਤਾਂ ਇਕ ਸਾਹਮਣੇ ਪਿਤਾ ਤੇ ਭਰਾ ਤਾਂ ਇਕ ਸਾਹਮਣੇ ਪਿਆ ਹੋਵੇ ਵੀਰ, ਉਹਦਾ ਸ਼ਰੀਰ ਨੀ ਭੈਣ ਦੇਖ ਸਕਦੀ। ਅੱਜ ਮੈਂ ਜਿੱਧਰ ਝਾਕੀਆਂ ਮਾਰਨੀਆਂ ਕੇਵਲ ਇਕ, ਹਰ ਪਾਸੇ ਵੀਰ ਭੈ ਨਜ਼ਰ ਆਉਂਦੇ ਨੇ, ਤੂੰ ਕਿਰਪਾ ਕਰ ਇਸ ਭੈਣ ਨੂੰ ਇੰਨਾ ਕੁ ਚੁਕਾ ਦੇ ਦੇ, ਮੈਂ ਤੇਰੇ ਵੀਰਾਂ ਆਪਣੇ ਵੀਰਾਂ ਦੀਆਂ ਪਵਿੱਤਰ ਦੇਹੀਆਂ ਦੀ ਸੇਵਾ ਕਰ ਸਕਾਂ। ਦੇਹ ਵਿਚ ਰਹਿੰਦੇ ਨਹੀਂ, ਇਹ ਤਾਂ ਜਿਉਂਦੇ ਵੀ ਦੇਹ ਤੋਂ ਉਪਰ ਸਨ। ਕਹਿੰਦੇ ਨੇ ਇਕ ਇਕ ਸ਼ਰੀਰ ਨੂੰ ਇਕੱਠਿਆਂ ਕੀਤਾ, ਜਿੱਥੇ ਅੱਜ ਗੁਰਦੁਆਰਾ ਸ਼ਹੀਦ ਗੰਜ ਏ ਨਾ, ਇੱਥੇ ਇਸ ਬੀਬੀ ਨੇ ਚਿਖਾ ਬਣਾਈ ਏ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਇਸ ਬੀਬੀ ਨੇ ਅਰਦਾਸ ਕੀਤੀ ਤੇ ਉਸ ਚਿਖਾ ਨੂੰ ਇਹਨੇ ਅਗਨ ਦਿਖਾ ਦਿੱਤੀ ਏ, ਅੱਗ ਦਾ ਲਾਂਬੂ ਨਿਕਲਿਆ ਤੇ ਇੱਕੋ ਦਮ ਹਾਕਮ ਜਿਹੜਾ ਉਹ ਜਾਗ ਪਿਆ ਤੇ ਕੋਲ ਆਏ ਨੇ, ਕੀ ਦੇਖਦੇ ਨੇ, ਬਲਦੀ ਹੋਈ ਚਿਖਾ ਦੇ ਕੋਲ ਉਹ ਬੀਬੀ ਬੈਠੀ ਏ ਤੇ ਉਹਨੂੰ ਕਹਿੰਦੇ ਨੇ ਕੁਝ ਬੋਲ, ਤੂੰ ਕੌਣ ਏ ਜਿਨ੍ਹੇ ਇਹਨਾਂ ਦੇ ਸ਼ਰੀਰ ਨੂੰ ਅੱਗ ਲਾਈ ਏ। ਤੇ ਉਸ ਬੀਬੀ ਦੇ ਮੁੱਖ ਵਿਚੋਂ ਉਸ ਵਕਤ ਬਚਨ ਨਿਕਲਦੇ ਪਏ ਸਨ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੂ। ਪੜਨ ਦਾ ਵੇਲਾ ਸੀ ਜਪਜੀ ਸਾਹਿਬ ਦਾ, ਪੜਨ ਦਾ ਵੇਲਾ ਸੀ ਜਾਪ ਸਾਹਿਬ ਦਾ, ਗਾਉਣ ਦਾ ਵੇਲਾ ਸੀ ਆਸਾ ਦੀਵਾਰ ਦਾ, ਪਰ ਅੰਮ੍ਰਿਤ ਵੇਲੇ ਭੈਣ ਆਪਣੇ ਵੀਰਾਂ ਦੀ ਚਿਖਾ ਨੂੰ ਅਗਨ ਦਿਖਾ ਕੇ ਉਹ ਇਸ ਮਰਿਆਦਾ ਨੂੰ ਪੂਰੀ ਕਰਦੇ ਹੋਇਆ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਕਰਦੀ। ਜਿਹੜਾ ਰਾਤ ਨੂੰ ਪਾਠ ਕਰਨਾ ਉਹ ਅੰਮ੍ਰਿਤ ਵੇਲੇ ਕਰਦੀ ਏ। ਉਹਨਾਂ ਝੰਝੋੜਿਆ ਤੇ ਪੁੱਛਿਆ ਤੂੰ ਕੌਣ ਏ, ਪਰ ਬੋਲੀ ਨਹੀਂ, ਉਹ ਖਿੱਚਦੇ ਰਹੇ ਤੇ ਉਹਦੇ ਮੁੱਖ ਵਿਚੋਂ ਇਹੀ ਆਵਾਜ਼ ਜਦੋਂ ਆਈ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਤੇ ਇਹਨਾਂ ਜ਼ਾਲਮਾਂ ਨੇ ਕੁਝ ਨੀ ਦੇਖਿਆ। ਉਸੇ ਵਕਤ ਬੀਬੀ ਸ਼ਰਨ ਕੌਰ ਨੂੰ ਜਿੰਦੇ ਜੀ ਉਸ ਬਲਦੇ ਹੋਏ ਲਾਂਬੂ ਦੇ ਵਿਚ ਸੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹ ਬੀਬੀ ਵੀ ਉਸੇ ਸ਼ਹੀਦ ਹੋਈ ਏ। ਭਾਈ ਵੀਰ ਸਿੰਘ ਹੋਰਾਂ ਦੀ ਰਚਨਾ ਚਮਕੌਰ ਗੜੀ ਦੇ ਸਾਕੇ ਦੇ ਨਾਲ ਹੀ ਉਹਨਾਂ ਨੇ ਇੱਕ ਪ੍ਰਸੰਗ ਦਿੱਤਾ ਹੈ, ਉਹ ਕਵਿਤਾ ਦੇ ਰੂਪ ਵਿਚ। ਜਦੋਂ ਇਹ ਬੀਬੀ ਸ਼ਹੀਦ ਹੋ ਗਈ, ਸਤਿਗੁਰੂ ਚਲੇ ਗਏ, ਮੈਂ ਉਧਰ ਬਾਅਦ ਵੀ ਤੁਰਨਾ ਵਾ, ਇਹ ਥਾਂ ਹੋਂਦ ਵਿਚ ਕਿਵੇਂ ਆ ਗਈ? ਅੱਜ ਅਸੀਂ ਤੱਕਦੇ ਹਾਂ ਚਮਕੌਰ ਸਾਹਿਬ ਜਾਈਏ, ਇੱਕ ਤਾਂ ਗੜੀ ਸਾਹਿਬ ਗੁਰਦੁਆਰਾ, ਇੱਕ ਦਮਦਮਾ ਸਾਹਿਬ ਏ, ਤਾੜੀ ਸਾਹਿਬ ਏ, ਹਜ਼ੂਰ ਦੇ ਨਾਲ ਥੱਲੇ ਜਿਹੜਾ ਗੜੀ ਸਾਹਿਬ ਦੇ ਉਹ ਕਤਲਗੜ੍ਹ ਜਿਹੜਾ ਸ਼ਹੀਦ ਗੰਜ ਏ, ਇਹ ਥਾਂ ਕਿਵੇਂ ਹੋਂਦ ਵਿਚ ਆ ਗਈ? ਸਾਹਿਬ ਚਲੇ ਗਏ, ਸੰਸਕਾਰ ਹੋ ਗਏ। ਕਹਿੰਦੇ ਨੇ ਕੋਈ ਪ੍ਰੇਮ ਨਾਲ ਭਿੱਜਾ ਸਿੱਖ ਨਿਕਲਿਆ, ਉਹਨੂੰ ਕਿਸੇ ਦੱਸਿਆ ਕਿ ਇਹ ਜਿਹੜੀ ਰਾਤ ਤੇ ਅਸਤ ਨੇ ਨਾ, ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਨੇ। ਤੇ ਜ਼ਾਲਮ ਕਹਿੰਦਾ ਸੀ ਕਿ ਇਸ ਰਾਖ ਇਸ ਅਸਤ ਨੂੰ ਕੋਈ ਸਮੇਟੇ ਨਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਅੰਗੀਠਾ ਵੀ ਨਹੀਂ ਸਮੇਟਣ ਦਿੱਤਾ ਉਸ ਧਰਤੀ ਨੇ, ਉਥੋਂ ਦੇ ਜ਼ਾਲਮਾਂ ਨੇ। ਕਹਿੰਦੇ ਨੇ ਉਸ ਵਕਤ ਇਹ ਸਿਦਕੀ ਸਿੱਖ ਸ਼ਾਮ ਦੇ ਵੇਲੇ ਜਿਤਨੀ ਰਾਖ ਸੀ ਨਾ, ਇਹਨੂੰ ਇਕੱਠਿਆਂ ਕੀਤਾ ਤੇ ਖੱਡਾ ਪੱਟ ਕੇ ਜ਼ਮੀਨ ਅੰਦਰ ਉਥੇ ਦਬਾ ਕੇ ਚਲਾ ਗਿਆ ਤੇ ਜਾਣ ਲੱਗਿਆ ਅਰਦਾਸ ਕਰ ਗਿਆ, ਮੇਰੇ ਕਲਗੀ ਵਾਲਿਆ, ਕੋਈ ਹੋਵੇਗਾ ਕਰਨੀ ਵਾਲਾ, ਕੋਈ ਆਵੇਗਾ ਤੇ ਤੇਰੇ ਪੁੱਤਰਾਂ ਦੀ ਯਾਦ ਜ਼ਰੂਰ ਬਣੇਗੀ, ਕਦੀ ਮਿਟ ਨਹੀਂ ਸਕਦੀ। ਨਮਸਕਾਰ ਕੀਤੀ, ਪਰ ਕਦੀ ਤੱਕੋ, ਉਹ ਤਾਂ ਅੰਗੀਠਾ ਸਮੇਟਣ ਨਹੀਂ ਦਿੰਦੇ, ਪਰ ਇਧਰੋਂ ਗੁਰੂ ਕਲਗੀ ਵਾਲੇ ਪਿਤਾ, ਜਿੱਥੇ ਤੇਰੇ ਬੱਚੇ ਸੰਸਕਾਰੇ ਗਏ, ਜਿੱਥੇ ਤੇਰੇ ਸਿੱਖਾਂ ਦੇ ਸੰਸਕਾਰ ਹੋ ਗਏ, ਉਸ ਰਾਖ ਨੂੰ ਅੱਜ ਵੀ ਲੋਕ ਨਮਸਕਾਰ ਕਰਦੇ ਨੇ, ਤੇ ਜਿਹੜੇ ਅੰਗੀਠਾ ਨਹੀਂ ਸਮੇਟਣ ਦਿੰਦੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ, ਉਹਨਾਂ ਨੇ ਟਿਕੇ ਨਹੀਂ ਰਹਿਣਾ। ਇੱਕ ਗੱਲ ਚੇਤੇ ਰੱਖਿਓ, ਸਮਾਂ ਜ਼ਰੂਰ ਲੱਗਦਾ, ਪਰ ਜਿੱਥੇ ਸੱਚੇ ਖੂਨ ਦਾ ਇੱਕ ਤੁਪਕਾ ਵੀ ਡਿੱਗਾ ਉੱਥੇ ਕੇਸਰੀ ਝੋਲਦਾ ਜ਼ਰੂਰ ਹੁੰਦਾ ਜੀ। ਕਦੀ ਚਾਂਦਨੀ ਚੌਂਕ ਸੀ,
ਕਦੀ ਚਾਂਦਨੀ ਚੌਂਕ ਸੀ ਕੋਈ ਹੈ ਸੀ ਉੱਥੇ ਲਾਸ਼ ਨੂੰ ਚੁੱਕਣ ਵਾਲਾ ਪਰ ਕੇਸਰੀ ਝੁੱਲ ਰਿਹਾ ਕਦੀ ਤੱਕੋ ਲਾਹੌਰ ਜੇ ਡੇਰਾ ਸਾਹਿਬ ਕਦੀ ਸਮਾਂ ਸੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਪਰ ਯਾਦਗਾਰੇ ਸਰਹੰਦ ਵਿਚ ਤਾਂ ਸਾਹਿਬ ਦੇ ਬੱਚਿਆਂ ਦੇ ਸੰਸਕਾਰ ਲਈ ਜ਼ਮੀਨ ਵੀ ਮੁੱਲ ਲਈ ਗਈ ਪਰ ਜਿਨ੍ਹਾਂ ਨੇ ਖਰੀਦੀ ਉਹਨਾਂ ਦੇ ਨਾਂ ਤਾਂ ਹੈਨ ਪਰ ਜਿਨ੍ਹਾਂ ਨੇ ਵੇਚੀ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਏ ਕੇਸਰੀ ਤਾਂ ਉੱਥੇ ਵੀ ਝੁੱਲਦਾ ਪਿਆ ਗੁਰੂ ਕਿਰਪਾ ਕਰੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਸੱਚੇ ਸੁੱਚਿਆਂ ਦਾ ਖੂਨ ਡੁੱਲੇ ਉੱਥੇ ਯਾਦਗਾਰ ਕਦੀ ਮਿਟਦੀ ਨਹੀਂ ਉਹ ਚਲਾ ਗਿਆ ਇੰਨੀ ਗੱਲ ਕਹਿ ਕੇ ਸਾਧ ਸੰਗਤ ਇਸੇ ਚਮਕੌਰ ਸਾਹਿਬ ਦੇ ਨਾਲ ਇੱਕ ਪਿੰਡ ਬੇਲਾ ਇਹ ਕਿਵੇਂ ਹੋਂਦ ਵਿਚ ਆਇਆ ਅਸਥਾਨ ਇੱਥੋਂ ਦਾ ਇੱਕ ਚੌਧਰੀ ਸਰਦਾਰ ਹੋਇਆ ਕੁਝ ਪਿੰਡਾਂ ਦਾ ਮਾਲਕ ਉਹਦਾ ਨਾਮ ਸੀ ਭਾਈ ਦਿਆਲ ਸਿੰਘ ਸ਼ਾਇਦ ਆਪ ਜੀ ਨੇ ਸੁਣੀ ਹੋਵੇ ਇਸ ਘਟਨਾ ਦਾ ਜ਼ਿਕਰ ਕਮਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਸੀ ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ ਉਹਦੇ ਪੰਨਾ ਨੰਬਰ 72 ਤੇ 73 ਤੇ ਸ੍ਰੀ ਮਾਤੀ ਬੀਬੀ ਜਸਵੰਤ ਕੌਰ ਵੱਲੋਂ ਇੱਕ ਪੇਪਰ ਲਿਖਿਆ ਗਿਆ ਤੇ ਉਹਦੇ ਵਿਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਕਹਿੰਦੇ ਨੇ ਇਹ ਸਰਦਾਰ ਦਾ ਨਾਮ ਸੀ ਦਿਆਲ ਸਿੰਘ ਚੰਗਾ ਰਾਜ ਸੀ ਤੇ ਜਦੋਂ ਇਹ ਚਮਕੌਰ ਆਉਂਦਾ ਹੈ ਨਾ ਤੇ ਇਸ ਥਾਂ ਦੇ ਚਾਰ ਚੁਫੇਰੇ ਘੁੰਮਦਾ ਸੀ ਬੋਲਦਾ ਨਹੀਂ ਸੀ ਹੁੰਦਾ ਅੱਖਾਂ ਤੋਂ ਨੀਰ ਸੜਦਾ ਸੀ ਤੇ ਮਨ ਵਿਚ ਸੋਚਦਾ ਸੀ ਗੁਰੂ ਗੋਬਿੰਦ ਸਿੰਘ ਮੈਨੂੰ ਉਹ ਥਾਂ ਕੋਈ ਦੱਸੇ ਤਾਂ ਸਹੀ ਜਿੱਥੇ ਤੇਰੇ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਸੀ ਜਿੱਥੇ ਸੰਸਕਾਰ ਕੀਤੇ ਗਏ ਗੜੀ ਸਾਹਿਬ ਤਾਂ ਲੱਭ ਲਿਆ ਉਹ ਥਾਂ ਬਣਾ ਲਿਆ ਪਰ ਉਹ ਜਗ੍ਹਾ ਨਹੀਂ ਸੀ ਮਿਲਦੀ ਜਿੱਥੇ ਸੰਸਕਾਰ ਕੀਤੇ ਗਏ ਲੱਭਦਾ ਰਿਹਾ ਲੋਕਾਂ ਤੋਂ ਪੁੱਛੇ ਇਲਾਕੇ ਦੇ ਬਜ਼ੁਰਗਾਂ ਤੋਂ ਪੁੱਛੇ ਤੇ ਇੱਕ ਦਿਨ ਫਿਰ ਕਿਸੇ ਨੇ ਦੱਸ ਦਿੱਤਾ ਦਿਆਲ ਸਿੰਘ ਆ ਹੀ ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਹੋਇਆ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਸੰਸਕਾਰੇ ਗਏ ਸਨ ਤੇ ਇੱਥੇ ਰਾਖ ਤੇ ਅਸਤ ਨੇ ਕਹਿੰਦੇ ਨੇ ਸਰਦਾਰ ਦਿਆਲ ਸਿੰਘ ਹੋਰਾਂ ਨੇ ਨਮਸਕਾਰ ਕੀਤੀ ਤੇ ਘੰਟਿਆਂ ਬੱਧੀ ਉਹਦੇ ਤੋਂ ਸਿਰ ਨਾ ਚੁੱਕਿਆ ਗਿਆ ਨਾਲੇ ਅਰਦਾਸ ਕਰੇ ਤੇ ਨਾਲੇ ਆਖੇ ਗੁਰੂ ਗੋਬਿੰਦ ਸਿੰਘ ਜੇ ਕਿਤੇ ਮੈਂ ਵੀ ਉਦੋਂ ਹੁੰਦਾ ਤੇ ਜਿੱਥੇ ਤੇਰੇ ਪੁੱਤਰਾਂ ਦੀਆਂ ਦੇਹੀਆਂ ਪਈਆਂ ਸਨ ਮੇਰਾ ਸਰੀਰ ਵੀ ਉੱਥੇ ਲੱਗ ਜਾਂਦਾ ਤੇ ਮੇਰੇ ਗੁਰੂ ਗੋਬਿੰਦ ਸਿੰਘ ਮੇਰਾ ਜੀਵਨ ਸਫਲ ਹੋ ਜਾਂਦਾ ਉੱਠਿਆ ਘਰ ਗਿਆ ਤੇ ਇਹਨੇ ਦੂਸਰੇ ਦਿਨ ਅਮੀਰ ਬੰਦਾ ਸੀ ਲੱਕੜ ਖਰੀਦੀ ਇੱਟਾਂ ਰੇਤੇ ਬਜਰੀ ਦਾ ਪ੍ਰਬੰਧ ਕੀਤਾ ਤੇ ਇਸ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਲਿਖਦੇ ਨੇ ਵਿਦਵਾਨ ਸੱਜਣ ਜਦੋਂ ਇਹ ਅਸਥਾਨ ਬਣਾ ਰਿਹਾ ਪਹਿਲੇ ਦਿਨ ਕੁਝ ਕੁ ਇਹਨਾਂ ਨੇ ਇਮਾਰਤ ਸ਼ੁਰੂ ਕੀਤੀ ਨੀਂਹ ਰੱਖੀ ਤੇ ਸ਼ਾਮ ਦੇ ਵਕਤ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਵੀ ਉੱਥੇ ਹੋਇਆ ਸ਼ਾਮ ਨੂੰ ਜਦੋਂ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਤੇ ਇੱਕ ਅਜੀਬ ਗੱਲ ਕਹੀ ਉਹ ਸਰਦਾਰ ਨੇ ਜਿਹੜਾ ਗੁਰੂ ਕਾ ਸਿੱਖ ਅਰਦਾਸ ਕਰਦਾ ਪਿਆ ਸੀ ਉਹਨੂੰ ਕਹਿਣ ਲੱਗਾ ਅਰਦਾਸੀਏ ਸਿੱਖ ਨੂੰ ਗੁਰੂ ਕੇ ਪਿਆਰਿਆ ਇੱਕ ਦਿਆਲ ਸਿੰਘ ਦੀ ਅਰਦਾਸ ਕਰਦੇ ਸ਼ਾਇਦ ਅੱਜ ਵਰਗਾ ਕੋਈ ਹੰਕਾਰੀ ਮਨ ਹੁੰਦਾ ਤੇ ਕਹਿੰਦਾ ਮੈਂ ਇੰਨਾ ਕੁਝ ਗੁਰੂ ਨੂੰ ਦਿੱਤਾ ਮੇਰਾ ਨਾਂ ਲਈ ਮੈਂ ਇੰਨਾ ਕੁਝ ਗੁਰੂ ਘਰ ਲਈ ਕਰ ਰਿਹਾ ਮੇਰਾ ਨਾਮ ਰਹਿ ਉਹਨਾਂ ਸੋਚਿਆ ਸ਼ਾਇਦ ਕੁਝ ਮੰਗੇਗਾ ਕਹਿਣ ਲੱਗੇ ਭਾਈ ਸਾਹਿਬ ਕੀ ਅਰਦਾਸ ਕਰੀਏ ਕਹਿੰਦਾ ਅਰਦਾਸ ਕਰਦੇ ਕਿ ਪੁੱਤਰਾਂ ਦੇ ਦਾਨੀਆਂ ਇੱਕ ਮਿਹਰ ਕਰੀ ਕਿ ਦਿਆਲ ਸਿੰਘ ਦਾ ਕੱਖ ਨਾ ਰਹੇ ਦਿਆਲ ਸਿੰਘ ਦੀ ਬੰਸ ਖਤਮ ਹੋ ਜਾਏ ਮੇਰੇ ਘਰ ਸੰਤਾਨ ਨਾ ਰਹੇ ਜੇ ਕਿਸੇ ਨੇ ਪੜ੍ਹਨੀ ਹੈ ਘਟਨਾ ਪੜ੍ਹ ਸਕਦਾ ਹੈ ਮੈਂ ਇਸ ਕਰਕੇ ਕਿਤਾਬ ਦਾ ਹਵਾਲਾ ਦਿੱਤਾ ਕਈ ਵਾਰੀ ਸ਼ੰਕਾ ਹੋ ਜਾਂਦਾ ਮਨ ਅੰਦਰ ਉਹ ਲਿਖਦੇ ਨੇ ਕਹਿਣਾ ਕਿ ਮੇਰੀ ਅੰਸ ਬੰਸ ਨਾ ਰਹੇ ਮੇਰੇ ਘਰ ਸੰਤਾਨ ਨਾ ਹੋਏ ਤੇ ਸੰਗਤਾਂ ਦੀਆਂ ਅੱਖਾਂ ਝੜੀ ਲੱਗ ਗਈ ਨੀਰ ਨਾਲ ਫਰਲ ਫਰਲ ਕਰਕੇ ਨੀਰ ਵਗੇ ਤੇ ਇੱਕ ਗੱਲ ਕੀ ਸਰਦਾਰ ਜੀ ਇਹ ਗੱਲ ਨਾ ਕਹੋ ਤੁਹਾਡੀ ਸੰਤਾਨ ਵਧੇ ਫੁੱਲੇ ਤੁਸੀਂ ਇੰਨੀ ਗੁਰੂ ਕੀ ਸੇਵਾ ਕਰਦੇ ਹੋ ਅਰਦਾਸ ਕਿਉਂ ਕਰਾਉਂਦੇ ਹੋ ਉਹਨਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਅਸਲੀਅਤ ਜੇ ਮੇਰਾ ਗੁਰੂ ਗੋਬਿੰਦ ਸਿੰਘ ਇੱਥੇ ਪੁੱਤਰ ਦੇ ਕੇ ਗਿਆ ਸੀ ਤੇ ਜਦੋਂ ਕਿਸੇ ਨੇ ਲਾਸ਼ ਢੱਕਣ ਦੀ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਪੰਥ ਦੀ ਗੱਲ ਕੀਤੀ ਕਿ ਮੇਰੇ ਪੰਥ ਨੂੰ ਕਿਹੜਾ ਢੱਕੇਗਾ ਜਿਹੜੇ ਪਏ ਨੇ ਜਦੋਂ ਕਿਸੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਤੇ ਮੇਰੇ ਕਲਗੀ ਵਾਲੇ ਨੇ ਪਹਿਲਾਂ ਆਪਣੇ ਸਿੱਖ ਪੁੱਤਰਾਂ ਦੀ ਗੱਲ ਕੀਤੀ ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨਹੀਂ ਤੇ ਕੱਲ ਮੈਂ ਅਰਜ਼ ਕੀਤੀ ਸੀ ਫਿਰ ਬੇਨਤੀ ਕਰਦਿਆਂ ਸੋਹਣ ਸਿੰਘ ਸ਼ੀਤਲ ਨੇ ਕਿਹਾ ਸੀ ਕਿ ਜਦੋਂ ਛੋਟਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਤੇ ਸਾਹਿਬ ਨੇ ਉੱਚੀ ਆਵਾਜ਼ ਵਿੱਚ ਉਹਨੇ ਕਾਵਿ ਰਚਨਾ ਵਿੱਚ ਕਿਹਾ ਕਹਿਣ ਲੱਗੇ ਹੱਥ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਅੱਖਾਂ ਸਾਹਮੇ ਹੋ ਗਿਆ ਉਹ ਬੇਰਾ ਬੇਰਾ ਹੱਥ ਬਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ
ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਕਹਿਣ ਲੱਗੇ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਹੋ ਕਲੇਰਾ, ਪੰਥ ਵਸੇ ਮੈਂ ਉਜੜ ਜਾ। ਕਹਿਣ ਲੱਗੇ ਭਾਈ ਸਾਹਿਬ ਅਰਦਾਸ ਕਰੋ, ਇਹ ਥਾਂ ਪੰਥ ਦੀ ਏ ਤੇ ਪੰਥ ਦੀ ਹੀ ਰਹੇਗੀ, ਜੇ ਮੇਰੇ ਘਰ ਸੰਤਾਨ ਹੋ ਗਈ ਪੈਸਾ ਗੁਰੂ ਗੋਬਿੰਦ ਸਿੰਘ ਦਾ ਪ੍ਰੇਰਨਾ ਉਹਦੀ ਏ, ਕੱਲ ਨੂੰ ਕਿਤੇ ਮੇਰੇ ਪੁੱਤਰ ਪੋਤਰੇ ਚ ਥਾਂ ਤੇ ਕਾਬਜ ਹੋ ਕੇ ਨਾ ਕਹਿਣ ਕਿ ਇਹ ਥਾਂ ਸਾਡਾ ਬਾਪੂ ਬਣਾ ਕੇ ਗਿਆ, ਪੰਥ ਦੀ ਏ ਤੇ ਪੰਥ ਦੀ ਰਹੇਗੀ। ਲਿਖਦੇ ਨੇ ਉਹ ਵਿਦਵਾਨ ਸੱਜਣ, ਬਾਕੀ ਉਹਦੇ ਘਰ ਸੰਤਾਨ ਨੀ ਹੋਈ, ਉਹਦੀ ਜਿਹੜੀ ਜ਼ਮੀਨ ਸੀ ਉਹ ਕੁਝ ਪਿੰਡਾਂ ਵਿਚ ਵੜ ਦਿੱਤੀ ਗਈ। ਮੇਰੇ ਕਹਿਣ ਤੋਂ ਮੁਰਾਦ ਉਸ ਥਾਂ ਤੇ ਉਸ ਗੁਰੂ ਕੇ ਸਿੱਖ ਨੇ ਸੇਵਾ ਕਰਕੇ ਇਹ ਅਸਥਾਨ ਬਣਾਏ। ਅੱਗੇ ਤੁਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਗਏ ਨੇ ਤੇ ਜਿੱਥੇ ਝਾੜ ਸਾਹਿਬ ਅੱਜ ਅਸਥਾਨ ਹੁੰਦਾ ਹਜ਼ੂਰ ਉਥੇ ਟਿਕੇ ਨੇ। ਕੁਝ ਸਮਾਂ ਆਰਾਮ ਕੀਤਾ, ਕਹਿੰਦੇ ਨੇ ਸਤਿਗੁਰੂ ਨੂੰ ਜਾਂਦਿਆਂ ਦੋ ਪਠਾਣਾ ਨੇ ਪਹਿਚਾਣ ਲਿਆ, ਇੱਕ ਦਾ ਨਾਂ ਅਲਪੂ ਤੇ ਦੂਸਰੇ ਦਾ ਨਾਂ ਗਾਮੂ ਲਿਖਿਆ। ਰੌਲਾ ਪਾ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਨੇ। ਸਾਹਿਬ ਨੇ ਇਸ਼ਾਰਾ ਕੀਤਾ ਚੁੱਪ ਕਰ ਜਾਓ, ਮੋਹਰਾਂ ਵੀ ਸਟੀਆਂ ਪਰ ਚੁੱਪ ਨਾ ਹੋਏ। ਗਿਆਨੀ ਗਿਆਨ ਸਿੰਘ ਲਿਖਦੇ ਨੇ ਹਜ਼ੂਰ ਨੇ ਇੱਕ ਇੱਕ ਚਪੇੜ ਦੇ ਨਾਲ ਦੋਨਾਂ ਦੀ ਆਵਾਜ਼ ਹੀ ਬੰਦ ਕਰ ਦਿੱਤੀ, ਬੋਲਣ ਜੋਗੇ ਨਾ ਰਹੇ। ਸਤਿਗੁਰੂ ਇੱਥੋਂ ਤੁਰ ਪਏ ਨੇ, ਹੁਣ ਆਤਮਾ ਤਾਂ ਚੜ੍ਹਦੀ ਕਲਾ ਵਿੱਚ, ਜਿੱਥੇ ਹਜ਼ੂਰ ਕਹਿੰਦੇ ਨੇ ਕਿ ਗੁਰਮੁਖ ਅੰਦਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥਾ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਜਿੱਥੇ ਕਹਿੰਦੇ ਨੇ ਕਿ ਕੋਈ ਚਿੰਤਾ ਝੋਰਾ ਨਹੀਂ, ਹਰ ਅੰਮ੍ਰਿਤ ਨਾਮ ਸੁਖ ਵਾਸ। ਕਹਿਣ ਲੱਗੇ ਕਿ ਦੇਖ ਉਸ ਗੁਰੂ ਕੀ ਕਿਰਪਾ ਨਾਲ ਜਿਹੜੇ ਸਿੱਖ ਨੇ ਉਹ ਵੱਖ ਹੋ ਚੁੱਕੇ ਨੇ ਪਰ ਤੁਰੇ ਜ਼ਰੂਰ ਨੇ। ਸਾਹਿਬ ਸਰੀਰਕ ਤੌਰ ਤੇ ਨਿਢਾਲ ਨੇ, ਤੁਰਦੇ ਨੇ ਪਰ ਸਰੀਰ ਤੋਂ ਤੁਰਿਆ ਨਹੀਂ ਜਾਂਦਾ। ਸਾਹਿਬ ਜੀ ਇੱਕ ਰਾਤ ਰਸਤੇ ਵਿਚ ਕੱਟੀਏ, ਫਿਰ ਜਾ ਪਹੁੰਚੇ ਨੇ ਮਾਛੀ ਵਾੜੇ, ਜਿੱਥੇ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ। ਸਤਿਗੁਰੂ ਅੱਜ ਥੱਕ ਟੁੱਟੇ ਨੇ, ਰਾਤ ਜਿਹੜੀ ਉਹ ਅੱਤ ਦੀ ਠੰਡੀ ਏ, ਸਰੀਰ ਨੂੰ ਚੀਰਦੀ ਪਈ ਏ। ਕਹਿੰਦੇ ਨੇ ਸਤਿਗੁਰੂ ਨੇ ਉਥੇ ਟਿੰਡ ਦਾ ਸਰਾਣਾ ਕੀਤਾ, ਕੁਝ ਵਿਦਵਾਨ ਕਹਿੰਦੇ ਨੇ ਕੱਪੜੇ ਨਾਲ ਟਿੰਡ ਨੂੰ ਲਪੇਟ ਲਿਆ ਤੇ ਸਤਿਗੁਰੂ ਦੀ ਖੱਬੀ ਵੱਖੀ ਥੱਲੇ ਸੀ, ਥੱਲੇ ਵਾਲੇ ਪਾਸੇ ਵੱਖੀ ਪਰਨੇ ਹੋ ਕੇ ਪਏ ਨੇ, ਖੱਬਾ ਪਾਸਾ ਥੱਲੇ ਵੇ, ਸੱਜਾ ਉੱਤੇ ਵੇ। ਤੇ ਸਾਹਿਬ ਨੇ ਕੁਝ ਰੁੱਖ ਕੱਟ ਕੇ ਨਾ ਆਪਣੀ ਪਿੱਠ ਉੱਤੇ ਟਾਹਣੀਆਂ ਪਿੱਛੇ ਕਰ ਦਿੱਤੀਆਂ, ਆਪਣੇ ਚਰਨ ਜਿਹੜੇ ਨੇ ਉਹ ਵੀ ਪੱਤਿਆਂ ਨਾਲ ਢੱਕ ਦਿੱਤੇ ਕਿ ਕਿਸੇ ਦੁਸ਼ਮਣ ਨੂੰ ਪਤਾ ਨਾ ਲੱਗੇ। ਚਿਹਰਾ ਇੱਕ ਪਾਸੇ ਕੀਤਾ, ਹੱਥ ਵੀ ਸ੍ਰੀ ਸਾਹਿਬ ਏ ਕਿ ਜਦੋਂ ਦੁਸ਼ਮਣ ਆਵੇ ਤੇ ਪਤਾ ਲੱਗੇ ਮੈਂ ਉੱਠ ਕੇ ਟੱਕਰ ਲੈ ਸਕਾਂ। ਲਿਖਦਾ ਭਾਈ ਵੀਰ ਸਿੰਘ, ਕਰੋ ਉਸ ਮੂਰਤੀ ਦੇ ਦਰਸ਼ਨ, ਦੇਖੋ ਉਸ ਬਾਜਾਂ ਵਾਲੇ ਪ੍ਰੀਤਮ ਨੂੰ ਜਿਹੜਾ ਪਹੁੰਚਦਾ ਸਾਹਿਬ ਦੀ ਧਰਤੀ ਤੇ, ਯਮੁਨਾ ਦੇ ਕਿਨਾਰੇ ਕਵੀ ਦਰਬਾਰ ਲਾਂਦਾ ਤੇ ਜਦੋਂ ਕਵੀ ਜਿੱਤਦੇ ਨੇ ਉਹਨਾਂ ਦੀਆਂ ਝੋਲੀਆਂ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੰਦਾ। ਕਦੀ ਤੱਕੋ ਅਨੰਦਪੁਰ ਦੀ ਧਰਤੀ ਨੂੰ, ਕੋਈ ਭੁੱਖਾ ਹੁੰਦਾ ਉਹਨੂੰ ਪੇਟ ਭਰ ਕੇ ਭੋਜਨ ਮਿਲਦਾ, ਕਦੀ ਤੱਕੋ ਉਸ ਚਾਂਦਨੀ ਸੋਹਣੀ ਚਾਨਣੀ ਨੂੰ, ਕਦੀ ਤੱਕੋ ਚੰਦਨ ਦੀ ਚੌਂਕੀ ਨੂੰ, ਕਦੀ ਦੇਖੋ ਪ੍ਰਸ਼ਾਦੀ ਹਾਥੀ ਨੂੰ ਉੱਪਰ ਗੁਰਦੇਵ ਤੇ ਚੌੜ ਕਰਦਿਆਂ, ਕਦੀ ਤੱਕੋ ਕਲਗੀ ਵਾਲੇ ਦੇ ਚਰਨਾਂ ਵਿਚ ਹੀਰੇ ਤੇ ਮੋਤੀ ਭੇਟ ਕਰਦਿਆਂ, ਕਦੀ ਤੱਕੋ ਅਨੰਦਪੁਰ ਦੀ ਧਰਤੀ ਤੇ ਸਾਹਿਬ ਅਨੰਦਗੜ੍ਹ ਦੇ ਕਿਲੇ ਵਿਚ ਆਰਾਮ ਕਰਦੇ ਨੇ ਤੇ ਸੋਹਣੀ ਸੇਜ ਏ। ਤੇ ਜਿਹੜੇ ਗੁਰੂ ਕੇ ਸਿੱਖ ਬਾਹਰ ਨੇ, ਕਹਿਣ ਲੱਗੇ ਪਹਿਚਾਣੋ ਅੱਜ ਉਹੀ ਮੂਰਤੀ ਜੇ ਜਿਹੜੀ ਮਾਛੀਵਾੜੇ ਦੇ ਜੰਗਲ ਨੇ, ਨੰਗੇ ਚਰਨੇ ਸੀਸ ਤੇ ਕੇਸਗੀਏ ਜਾਮਾ ਲੀਰੋ ਲੀਰੇ ਤੇ ਸਾਹਿਬ ਦੇ ਚਰਨਾਂ ਦੀਆਂ ਤਲੀਆਂ ਦੇ ਵਿਚੋਂ ਖੂਨ ਸਿਮ ਸਿਮ ਕੇ ਸੁੱਕ ਚੁੱਕਾ, ਥਾਂ ਥਾਂ ਤੇ ਛਾਲੇ ਨੇ। ਸ਼ਾਇਦ ਭਾਈ ਨੰਦ ਲਾਲ ਨੇ ਇਹ ਗੱਲ ਕਹੀ ਸੀ, ਮੇਰੇ ਦਾਤਿਆ ਮੈਂ ਤੈਨੂੰ ਪਹਿਚਾਣਾਗਾ, ਜੇ ਤੂੰ ਸੁਫੀ ਬਣ ਜਾਏ ਮੈਂ ਤਾਂ ਵੀ ਤੈਨੂੰ ਪਹਿਚਾਣਾਗਾ, ਤੂੰ ਗੁਰੂ ਗੋਬਿੰਦ ਸਿੰਘ ਏ। ਜੇ ਤਾਜ ਲਾ ਕੇ ਬਹਿ ਜਾ ਮੈਂ ਤਾਂ ਵੀ ਪਹਿਚਾਣਾਗਾ, ਤੂੰ ਮੇਰਾ ਪਾਤਸ਼ਾਹ ਏ। ਤੇ ਜੇ ਕਿਤੇ ਦਾਤਿਆ ਤੂੰ ਨੰਗੇ ਪੈਰ ਵੀ ਤੁਰਦਾ ਹੋਵੇ ਤੇ ਪਹਿਚਾਨਣ ਵਾਲੀ ਅੱਖ ਕਦੀ ਸ਼ੱਕ ਨੀ ਕਰੇਗੀ, ਕਹੇਗੀ ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤਾਂ ਹੀ ਤਾਂ ਭਾਈ ਸਾਹਿਬ ਨੇ ਆਪਣੀ ਰਚਨਾ ਵਿਚ ਕਿਹਾ ਸੀ, ਗਾਹੇ ਸੂਫੀ ਗਾਹੇ ਜਾਹਦ ਗਾਹੇ ਕਲੰਦਰ ਮੇਸ਼ਵਤ ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਅਯਾਰ ਮਾਂ, ਖੇ ਮੇਰੇ ਮਾਹੀ ਕਿਤੇ ਸੂਫੀ ਬਣ ਕਿਤੇ ਸ਼ਰਈ ਬਣ ਤੇ ਕਿਤੇ ਮਸਤਾਨਾ ਬਣ ਜਾ, ਮੈਂ ਤੈਨੂੰ ਜ਼ਰੂਰ ਪਛਾਣਾ। ਸਾਹਿਬ ਜੀ ਉੱਥੇ ਟਿਕੇ ਨੇ,
ਕਹਿੰਦੇ ਨੇ ਉਧਰ ਪਿਆਰੇ ਲੱਭਦੇ ਪਏ ਨੇ, ਤਿੰਨੇ ਸਿੱਖ ਮਿਲ ਗਏ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਪਰ ਕਲਗੀ ਵਾਲਾ ਨਹੀਂ ਮਿਲਿਆ। ਕਹਿੰਦੇ ਨੇ ਬੋਲਦੇ ਨਹੀਂ, ਆਪਣੀ ਚੁੱਪ ਦੇ ਵਿਚ ਹੀ ਗੱਲਾਂ ਕਰੀ ਜਾਂਦੇ ਨੇ। ਇੰਨੀ ਦੇਰ ਨੂੰ ਲੰਘਦਿਆਂ ਲੰਘਦਿਆਂ ਸਾਹਮਣੇ ਉਹ ਕੋਈ ਚੀਜ਼ ਚਮਕੀ ਏ ਤੇ ਕੀ ਧੱਕਿਆ ਭਾਈ ਮਾਨ ਸਿੰਘ ਨੇ, ਇਹ ਲਿਸ਼ਕ ਕਾਹਦੀ ਏ? ਤੇ ਜਦੋਂ ਸਾਹਮਣੇ ਗਏ, ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਵਿਚ ਹੀਰਾ ਪਿਆ ਚਮਕਦਾ, ਮੁੱਠ ਵੀ ਚਮਕਦਾ। ਕਹਿੰਦੇ ਨੇ ਉਸੇ ਵਕਤ ਮਾਨ ਸਿੰਘ, ਜਿਹੜਾ ਅਹਿਲ ਮਾਨ ਸਿੰਘ ਏ, ਜਿਹੜਾ ਅਜਿੱਤ ਮਾਨ ਸਿੰਘ ਏ, ਜਿਹੜਾ ਅਡੋਲ ਮਾਨ ਸਿੰਘ ਏ, ਜਦੋਂ ਸਾਹਿਬ ਦੀ ਹਾਲਤ ਤੱਕੀ, ਚਰਨ ਤੱਕੇ, ਇਹੋ ਜਿਹੇ ਰਾਤ ਬੰਦੇ ਦੀਆਂ ਅੱਖਾਂ ਵਿਚੋਂ ਵੀ ਨੀਰ ਦੀ ਚੜੀ ਲੱਗ ਗਈ। ਕਹਿੰਦੇ ਨੇ ਉਸੇ ਵਕਤ ਆਵਾਜ਼ ਦਿੱਤੀ, ਭਾਈ ਦਇਆ ਸਿੰਘ, ਪਿਆਰਾ ਜੀ ਮਿਲ ਗਏ ਨੇ, ਪ੍ਰੀਤਮ ਜੀ ਮਿਲ ਗਏ ਨੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਆਏ, ਨਮਸਕਾਰ ਕੀਤੀ ਚਰਨਾਂ ਤੇ, ਜਿਨ੍ਹਾਂ ਚਰਨਾਂ ਨੂੰ ਸ਼ਾਮ ਸੌਣ ਲੱਗਿਆ ਗੁਰੂ ਪਿਆਰੇ ਸੇਵਾ ਕਰਦੇ ਸਨ, ਉਹਨਾਂ ਚਰਨਾਂ ਨੂੰ ਜਦੋਂ ਹੱਥ ਲਾਇਆ ਤੇ ਕੀ ਤੱਕਿਆ, ਥਾਂ ਥਾਂ ਤੇ ਜ਼ਖਮ ਨੇ, ਕੰਡੇ ਚੁੱਭੇ ਨੇ, ਖੂਨ ਸਿਮਦਾ, ਰਿਹਾ ਨਾ ਗਿਆ। ਚਰਨਾਂ ਜਿਹੜੀਆਂ ਥਾਵਾਂ ਬਚੀਆਂ ਨੇ ਉਹਨਾਂ ਨੂੰ ਮਲਦੇ ਨੇ, ਉਹਨਾਂ ਨੂੰ ਘੁੱਟਦੇ ਨੇ। ਤੇ ਕਹਿੰਦੇ ਜਦੋਂ ਤਲੀਆਂ ਨੂੰ ਘੁੱਟਿਆ ਤੇ ਮੇਰੇ ਕਲਗੀ ਵਾਲੇ ਦੇ ਨੇਤਰ ਖੁੱਲੇ ਨੇ, ਉੱਠ ਕੇ ਤੱਕਿਆ ਤੇ ਕਿੰਨਾ ਨੂੰ ਦੇਖਦੇ ਨੇ, ਪਿਆਰੇ ਭਾਈ ਦਇਆ ਸਿੰਘ ਬੈਠੇ ਨੇ, ਭਾਈ ਧਰਮ ਸਿੰਘ ਬੈਠੇ ਨੇ। ਤੇ ਉਹਨਾਂ ਦੇ ਮਨ ਤੇ ਕੀ ਬੀਤੀ ਹੋਵੇਗੀ, ਦੋ ਪੁੱਤਰ ਸ਼ਹੀਦ ਹੋ ਗਏ ਨੇ, ਆਪਣੇ ਸਰੀਰ ਤੇ ਕਸ਼ਟ, ਸਮਝ ਕੋਈ ਨੀ, ਛੋਟੇ ਕਿੱਧਰ ਨੇ, ਬੋਲੇ ਕੁਝ ਨੀ ਪਰ ਚੁੱਪ ਨੇ। ਸਾਹਿਬ ਨੇ ਚੁੱਪ ਨੂੰ ਤੋੜਦਿਆਂ ਕਿਹਾ, ਦਇਆ ਸਿੰਘ ਜੀ, ਕੀ ਮੈਨੂੰ ਘੁੱਟ ਕੇ ਛਾਤੀ ਨਾਲ ਮਿਲੋਗੇ? ਨਹੀਂ, ਘੁੱਟ ਕੇ ਛਾਤੀ ਨਾਲ ਭਾਈ ਦਇਆ ਸਿੰਘ ਨੂੰ ਲਾਇਆ, ਧਰਮ ਸਿੰਘ ਨੂੰ ਲਾਇਆ, ਭਾਈ ਮਾਨ ਸਿੰਘ ਨੂੰ ਲਾਇਆ ਤੇ ਬਹਿੰਦਿਆਂ ਇੱਕ ਗੱਲ ਕਹੀ, ਦਇਆ ਸਿੰਘ ਜੀ, ਪਿਆਸ ਲੱਗੀ ਏ, ਕਿਤੋਂ ਪਾਣੀ ਮਿਲੇਗਾ? ਸਿੱਖ ਵਿਦਵਾਨ ਕਹਿੰਦੇ ਨੇ, ਉਸ ਵਕਤ ਮੇਰੇ ਗੁਰਦੇਵ ਤੋਂ ਤੁਰਿਆ ਨਹੀਂ ਸੀ ਜਾਂਦਾ, ਉੱਠ ਨਹੀਂ ਸੁਣ ਸਕਦੇ, ਕਸ਼ਹਿਰਾ ਜਿਹੜਾ ਉਹ ਗੋਡੇ ਤੋਂ ਥੱਲੇ ਮਾਸ ਵਿਚ ਤਸ ਚੁੱਕਾ, ਲਹੂ ਲੱਗਾ ਹੋਇਆ ਸਾਹਿਬ ਦੇ ਇਸ ਪਵਿੱਤਰ ਲੱਤਾਂ ਨੂੰ। ਕਹਿੰਦੇ ਨੇ ਉਸ ਵਕਤ ਭਾਈ ਮਾਨ ਸਿੰਘ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਸੀ, ਵਿਦਵਾਨ ਮੰਨਦੇ ਨੇ, ਮੋਢਿਆਂ ਤੇ ਚੁੱਕਾ ਤੇ ਖੂਹ ਕੋ ਲਿਆ ਕੇ ਖੂਹ ਦੀਆਂ ਟਿੰਡਾਂ ਵਿਚੋਂ ਪਾਣੀ ਕੱਢਿਆ ਤੇ ਆਪਣੇ ਪ੍ਰੀਤਮ ਮਾਹੀ ਦੇ ਮੁੱਖ ਨੂੰ ਹੱਥ ਲਾ ਕੇ ਇਹਨਾਂ ਗੁਰੂ ਕੇ ਪਿਆਰਿਆਂ ਨੇ ਜਲ ਛਕਾਇਆ। ਵੇਖੋ ਸਿੱਖਾਂ, ਉਹਨਾਂ ਦਾ ਸਿਦਕ ਜਦੋਂ ਅਨੰਦਪੁਰ ਵਸਦਾ ਰਸਦਾ ਉਦੋਂ ਵੀ ਗੁਰੂ ਦੇ ਨੇ, ਜੇ ਅੱਜ ਸਭ ਕੁਝ ਲੁੱਟ ਪੁੱਟ ਲੱਗਿਆ ਜ਼ਾਲਮ ਤਾਂ ਵੀ ਗੁਰੂ ਦੇ ਨੇ, ਤੇ ਜੇ ਅੱਜ ਚਾਰ ਚੁਫੇਰੇ ਲੋਕ ਘੇਰ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਵੀ ਉਹ ਗੁਰੂ ਦੇ ਨੇ, ਸਭ ਕੁਝ ਆਪਣਾ ਆਪ ਕੁਰਬਾਨ ਕਰੀ ਬੈਠੇ ਨੇ। ਇਹਨਾਂ ਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈਏ ਹੱਦ ਹੋ ਗਈ, ਇਹ ਖੇਲੀ ਮੈਂ ਅਰਜ਼ ਕਰਾਂ, ਸਾਨੂੰ ਤਰਲੇ ਲੈਣੇ ਪੈਂਦੇ ਨੇ, ਅਸੀਂ ਮਿੰਤਾਂ ਪੈ ਕਰਨੇ ਆ, ਗੁਰੂ ਕੇ ਪਿਆਰੇ ਹੁਕਮ ਮੰਨੋ, ਗੁਰੂ ਕਾ ਹੁਕਮ ਮੰਨੋ, ਕਦੀ ਤੱਕੋ ਖਾਂ ਆਪਣੇ ਬਜ਼ੁਰਗਾਂ ਨੂੰ, ਹੁਕਮ ਮੰਨਣ ਦੀ ਜਾਚ ਉਹਨਾਂ ਤੋਂ ਸਿੱਖੋ। ਉਹ ਹੁਕਮ ਵੀ ਬਿਲਕੁਲ ਸਾਦਾ ਜਾ ਹੋਏ, ਬੈਠ ਕੇ ਪੰਗਤ ਵਿਚ ਕੇਵਲ ਰੋਟੀ ਤੋੜ ਕੇ ਮੂੰਹ ਵਿਚ ਪਾਣੀ ਏ, ਕਿਸੇ ਨੇ ਸਿਰ ਤਲੀ ਤੇ ਰੱਖ ਕੇ ਲੰਗਰ ਨਹੀਂ ਛਕਣਾ, ਕਦੀ ਤੱਕੋ ਦਇਆ ਸਿੰਘ ਤੇ ਮਾਨ ਸਿੰਘ ਵੱਲ, ਧਰਮ ਸਿੰਘ ਵੱਲ, ਇਹ ਵੀ ਕੋਈ ਪਤਾ ਨੀ ਰਹਿਣਾ ਕਿ ਨਹੀਂ। ਪਰ ਇੱਕ ਗੱਲ ਇਹ ਦਾਤਿਆ, ਸੀਸ ਕੇਸਗੜ੍ਹ ਦੀ ਪਹਾੜੀ ਤੇ ਦਿੱਤਾ ਸੀ ਤੇਰੇ ਆ, ਭਾਵੇਂ ਚਮਕੌਰ ਸਾਹਿਬ ਲਾ ਲਿੰਦੋ, ਭਾਵੇਂ ਮਾਛੀ ਵਾੜੇ ਲਾ ਲਿੰਦੋ, ਭਾਵੇਂ ਕਿਸੇ ਹੋਰ ਥਾਂ ਤੇ ਲਾ ਲਈ, ਇਹ ਸੀਸ ਤੇਰੇ ਤੋਂ ਬਿਨਾਂ ਕਿਤੋਂ ਨਹੀਂ ਉਜਾਣੀ। ਉੱਥੇ ਜਲ ਛਕਾਇਆ ਮੇਰੇ ਪ੍ਰੀਤਮ ਨੂੰ। ਕਹਿੰਦੇ ਨੇ ਉਸੇ ਵਕਤ ਸਾਹਿਬ ਕਹਿੰਦੇ ਨੇ, ਅੰਜ ਲੱਗਦਾ ਇਹ ਬਾਗ ਆਪਣਾ ਹੋਵੇ, ਤੇ ਇਹ ਬਾਗ ਦੋ ਮਸੰਦ ਸਨ ਮਾਛੀ ਵਾੜੇ, ਭਾਈ ਪੰਜਾਬਾ ਤੇ ਭਾਈ ਗੁਲਾਬਾ, ਇਹ ਕਦੀ ਮਸੰਦ ਹੁੰਦੇ ਸਨ, ਪ੍ਰਚਾਰ ਕਰਦੇ ਸਨ, ਇਹ ਬਾਗ ਇਹਨਾਂ ਦਾ। ਸਤਿਗੁਰੂ ਨੂੰ ਬਾਗ ਵਿਚ ਲੈ ਗਏ ਤੇ ਸਾਹਿਬ ਨੇ ਕਿਹਾ, ਪ੍ਰਬੰਧ ਰੱਖੋ ਪਹਿਰੇ ਦਾ, ਜੇ ਜ਼ਾਲਮ ਆਇਆ ਤੇ ਹੁਣ ਦਇਆ ਸਿਆਂ ਰੁਕਣਾ ਨਹੀਂ, ਆਪਾਂ ਦੋ ਹੱਥ ਕਰਾਂਗੇ। ਨੌਕਰ ਘਰ ਗਿਆ, ਕਹਿੰਦਾ ਮਾਲਕ, ਅੱਜ ਤੇਰੇ ਬਾਗ ਵਿਚ ਤਿੰਨ ਚਾਰ ਆਦਮੀ ਬੈਠੇ ਨੇ, ਉਹਨਾਂ ਵਿਚੋਂ ਇਕ ਇਹੋ ਜਿਹਾ, ਉਹਦਾ ਸਰੀਰ ਤਾਂ ਨਿਰਬਲ ਲੱਗਦਾ ਹੈ, ਥੱਕੇ ਟੁੱਟੇ ਨੇ। ਸਾਹਿਬ ਨੇ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਥੇ ਆਪਣਾ ਕਮਰਕਸ਼ਾ ਖੋਲਿਆ ਸੀ ਮਾਛੀ ਵਾੜੇ। ਕਹਿਣ ਲੱਗੇ, ਪਰ ਉਹਦੇ ਚਿਹਰੇ ਤੇ ਨੂਰ ਹੀ, ਉਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਠੰਡ ਪੈਂਦੀ ਏ। ਪੰਜਾਬਾ ਦੌੜਿਆ ਹੈ, ਕੀ ਦੇਖਿਆ? ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੂੰ ਕਿਹਾ, ਮਹਾਰਾਜ ਦਿਨੇ ਤੁਸੀਂ ਇੱਥੇ ਟਿਕੋ, ਇੱਥੇ ਮੈਂ ਇੱਕ ਅਰਜ਼ ਕਰਾਂ। ਅਸੀਂ ਜਦੋਂ ਸ਼ਬਦ ਹਜ਼ਾਰੇ ਪੜ੍ਹਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ, ਉਹਦੇ ਵਿਚ ਇੱਕ ਆਉਂਦਾ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮੈਂ ਉੱਥੇ ਵੀ ਅਰਜ਼ ਕਰ ਰਿਹਾ ਫ੍ਰੀ ਮਾਊਂਟ,
جب اس شبد نو پڑھنے سی کہ متر پیارے حال مریداں دا کہنا، یہ مطلب ستگرو کسی وچ ہے جنوں کہندے پئے نے میرے متر نو جا کے میرا حال کہیں؟ دھیان رکھنا اس پنکتی بڑی رمز بھرپور ہے، جے صاحب نے آپ خود کہنا ہوں تو گل کہن دی لوڑ نہیں سی کہ کہنا، جدو کہنا شبد آ گیا دا مطلب کہ یہ دو دے درمیان کوئی تیجا ہے جنوں حکم پہ کرتے ہیں کہ متر پیارے نو حال مریداں دا کہنا۔ ایک گرمکھ ودوان لکھدا ہے جدو بھائی سنگت سنگھ شہید ہو گئے نے تے انہاں دی آتما کلگی والے دے چرناں وچ آئیے، بڑے پیارے بچن کیتے دسم گرنتھ دا ٹیکا کردیاں گیانی نرائن سنگھ جی مجنگاں والے لکھدے نے کہ بابا اجیت سنگھ تے جوجھار سنگھ آئے نے، پر زیادہ ودوان اے دے نال سہمت نے ہے ویسے آتمک منڈل دی اڈاری، اصلیت جے درشت مان دنیا دیاں اکھاں وچ لوک شاید نہ منن۔ کہن لگے بھائی سنگت سنگھ دی او پوتر آتما آئی تے مانو نمسکار کر کے کہندے نے ستگرو تیرے چرناں وچ نمسکار، تیری کرپا نال میری سکھی نبھ گئی، چلیا میں پریتم دے دیش نوں تے شاید کہندے نے ایک کام کریں میرے پتا نوں سنیہا دئی جنہیں مینوں پتر دی پدوی دے کے توریا سی، اونوں ایک گل کہیں باپو تیرے پتر نے جو کچھ تو کہندا سی تیرے حکم نوں کمایا ہے اگاں وی کمائے گا، اج پاویں میں 17 تے بیٹھا پاویں میں 16 تے بیٹھا پر میرے باپو نوں دس دئی کہ تیرا پتر تیری رجا دے وچ چڑھدی کلا دے اندر۔ کدی اس خیال پاتشاہ دسویں دے ارتھ کر کے دیکھیے، صاحب کہندے نے متر پیارے نوں حال مریداں دا کہنا، ایتھے متر شبد جڑا آیا ہے نا، میں اتھے عرض کیتی کئی واری سجنے شبد تو بڑی کدی کتراندے نے بھی صاحب نے متر شبد ورتیا اے ہو ہی نہیں سکدا، تے کئی لوگ اس پنکتی تے اس صاحب دے شبد تے ترک وی کر انہاں نوں پتا نہیں، گرو گرنتھ صاحب تا یار شبد وی آیا سن یار ہمارے سجن اک کروں بینتیاں، صاحب کہندے نے او سجن او میت پیارے جو ہم کو ہر نام چتارے ستگر متر میرا بال سکھائی، شبد کئی واری آیا سنکھیپ وچ عرض کراں ارتھ نے متر پیارے نوں میرے اس پیارے متر نوں جا کے نا حال مریداں دا کہنا، انہاں چیلیاں دا حال دسنا۔ اگلی پنکتی تد بن روگ رجائیاں دے اوڈن، سیال دی روتے لوک نگیاں رضائیاں بھی ستے نے، صاحب کہندے نے میرے پریتم نوں کہہ دی داتیا اج کی ہویا میرے کول تن ٹکن نوں رجائی نہیں، جے تیری یاد وسر جائے تے رجائیاں دا اوڈنا وی روگ بن جاندا ہے، جے تو پل جائیں تد بن تیرے تو بنا۔ کہن لگے روگ رجائیاں دے اوڈن، رجائیاں اوڈنیاں ایک روگ نے۔ اگلی پنکتی نال اے دی توکے ناگ نواساں دے رہنا، ایتھے نواس در تے گھر جے توں مصر جائیں تے داتیا اس طرح گھر نے جویں سپاں دے وچ اسی رہندے ہوئیے، دوکھے ناگ نواساں دے رہنا، سول سراہی گرمی دی رت ہوے لوک پانی منگدے نے، پر پریتم جی جے تیری یاد بھل جائے تے ٹھنڈا پانی دی سراہی وی سول ہے، خنزر پیالہ بینگ کسائیاں دا سہنا تے سراہی وچوں کوئی قیمتی وستو کڈ کے پیئے، داتیا تیرے نار دا ستر چنگا ہے پٹ کھیڑیاں دا رہنا، پٹ در تے سڑ جان او کھیڑے در تے وسوں، جتھے میرے مالک تو بھولنا ہے او تھان سڑ کے نہ جائے۔ صاحب دی بانی وچ اک چوک توک ہوندی ہے جت کر ہر کنت نہ پرگٹی سے پٹ نگر سے گرام او نگر پٹ نے۔ خیر میں اگے تراں، صاحب ایتھے پریتم نو یاد کیتا یارڑے دا سانو ستر چنگا پٹ کھیڑیاں دا رہنا، تے کہندے نے بھائی پنجابا گرم دودھ لے کے آئے ہے، صاحب نے اج کنے دنا تو بعد پرت کے دودھ شکیا ہے، بھائی دیا سنگھ نے آپ شکایا ہے، دودھ شکن تو بعد صاحب نو کہندا ہے بھائی گلابا ستگرو دن کڈو رات نو میرے گھر چلنا، صاحب کہندے نے گلابیا اصل وچ میں تیرے گھر نہیں آیا، ایتھے ایک بڑی پریم نال بھجی روح آ جڑی کئی دنوں تو ارداساں کردی مینوں تاں او کھچ کے لے آئی، او کون ہے؟ اتہاس دے کدی پنے پڑھیے قربان جائیے صاحب تو، کہندے نے ایک نہالا کھتریے ماچھی واڑے او دی ماں دا نام ہے گردئی، اونے کئی سالاں دا ایک بستر جڑا ہے او تیار کر کے کھتر دا رکھیا ہے، بڈڑی ارداساں کردی سی کہ ستگرو میرے جیوندے جی آئے گا میرے تن وچ طاقت نہیں میرے بستر نو پروان کری۔ کہن لگے گلابیا میں تا اس بڈڑی ماں دے بستر لین واسطے آیا ہوں، میں پانے نے ٹھیک آنند پور نہیں پائے
मैं माची वाड़े पाऊंगा ते ओही बस्तर साहब ने नीले करके पाए जेड़े उचदे पीर बने। माई ने बस्तर देने ने खैर शाम का वेला मेरे साहब जी गुलाबे दे घर गए ने जाके भाई दया सिंह होना ने गर्म जल कीता सतगुरु जी नूं इशनान कराया है। इशनान तो बाद इशनान वक्त कशहरा जिहड़ा लत नाल जुड़ चुका सी भाई साहब ने आप नूं बड़े ध्यान दे नाल साहब की सेवा की है। रात साहब रहे ने अमृत वेला संभालिया ते सिरे आवाज दिती है कि भाई पंजाबा जी जा उस माई नूं बुला के लियाओ। ते उस माई की उम्र 90 साल तो उत्ते सी उहदा पुत्तर लैके आया बुढ़ी माई आई है पंजाबा नूं पुछदी दस मैनूं लै किते चलां कहन लगे मेरे घर तां आओ। जदों बुढ़ी चबारे दियां पौड़ियां चढ़ी ते साहब उठ के खलो गए मां इकली आई है बस्तर नहीं लैके आई जेड़े बस्तर तू बुन के मेरी इंतजार कर दी से मैं वो बस्तर लैन आया वा कदी प्रेम वाले किरदे नाल तको। माई ने आवाज पछाणी कहन लगी मेरा कलगी वाला पुत्र मिलिया हां चरना ते डिग पई कहिंदे ने तन जेड़ा बिलकुल बुढ़ेपे ने खाता है मां ते झुरड़िया ने हजूर ने प्रेम नाल उस माता नूं चुकया पुत्र नूं घर भेजिया कहिंदे ने थान लियांदा वो जेड़ा बुनिया सी ते जदों माई ने कहन लगे साहब ने कहा मां आनंदपुरों आया सरसा नूं विचों चीर के आया मैं चमकौर की गढ़ी विचों दुश्मन विचों निकल के आया मैं केवल इस करके आया सा एक सिख हिरदा गुरु नूं चेते करदा है जे गुरु ना पहुंचिया किते सिख की भावना खत्म ना हो जाए। देख मां मैं पहुंच गया अपना देश ओ खतर कहिंदे जदों खद्दर दा बस्तर रख के मत्था टेकिया ते डॉक्टर बलबीर सिंह कहिंदे ने मत्था टेकन दी देर सी उस माता दे सवास पूरे हो गए ओ सतगुरु दे चरणा विच लीन हो गई। सह मुस्करा पै ते नाल कह दिता मां सेवा सफल हो गई सेवा सफल होई यात्रा सफल होई। कहिंदे ने माई दा संस्कार कीता गया समय दी गल है ना अज पिंड विच पता लग गया इथे दो पठान रहिंदे ने रुहेले पठान एक दा नां है गनी खां ते दूजे दा नाम है नबी खां दोनों पठान इसे धरती ते रहिंदे इन्हां दा कम सी घोड़े वेचने आनंदपुर जाना ते गुरु कलगी वाले नूं घोड़े वेच के आउंदे हुंदे सन ते साहिब दे चरण परसने भावे नमाज पढ़नी उजू साजना पर इन्हां नूं गुरु गोबिंद सिंह बड़ा चंगा लगना। साहिब दे बचन सुनने कहिंदे ने गुलाबे पंजाबे ने घर रखिया पर गुरु कृपा करे सेवा ओही सिर नाल निभा सकदा जे जिन्नू ओह सिद्ध बख्शे नहीं ते बंदे दे डिगदिया देर नहीं। साहिब ने तां ही कहा कहिंदे ने संसार तिलकण बाजी ए की पता किते किसे ने किथे डिग पैणा ए तां ओही समय जदों निभ जाए दवाई रब दी कोई ना कहा जे इन्ना रौला ना पायो मैं वड्डा सिख हां ए ओही समय जाणो जदों चार भरा चुक के ककारा समेत सत्कार करदे कोई पता नहीं तिलकदिया पहला बुला के लियाए ते परत के कह दिता गुरु गोबिंद सिंह जी सानू अपना डर खांदा पिया तुसी साडे घर नूं छड के चले जाओ कदी तको उस समय नूं जिस गुरु दे चरण पवान लई लोक तरसदे ने जिस गुरु दे चरणां दे विच हीरे मोती रुलदे ने उस गुरु घर आए हुए नूं कह देना कि तुसी रात नूं साडा घर छड के चले जाओ ते उस वक्त सिखां दे मन उते की बीती होवे। साहिब कहन लगे गुलाबा जी मैं तां पहला ही कहिंदा सां मैनूं घर ना लै के जायो मैनूं घर ले जाण वाले नूं सिर तली ते रखना पैणा पर एक रात कढ़न दिओ मैं एक रात रह के सवेरे चला जावांगा। वाह मेरे सतगुरु कियो जी खेड वरताई तू तां निथावियां नूं रब दे घर वी थां दवाना है ते अज तेनूं वी रहण वास्ते एक रात मंगणी पैंदी एक रात रहण दिओ सवेरे मैं चला जावांगा। शाम नूं रात दे वक्त गुलाबा बाहर निकलिया गनी खां नबी खां कई दिनां तो बाद घर आए ने आउंदिया सार गनी खां दी धी ने एक गल कही है बापू अब्बा जिस गुरु दियां बातां तू सुणांदा सै ना अम्मा तो पुछ लोक कहिंदे ने उस गुरु नूं खत्म कर दिता है ओहदे पुत्र शहीद हो गए ने। अब्बा तू तां कहिंदा सै जदों कदी गुरु आवेगा अपने घर लियावांगा पर अब्बा हुण तां कहिंदे ने गुरु नूं खत्म कर दिता ते मैं गुरु दे दर्शन किवें करांगी। कहिंदे ने उसे वक्त पठान पुत्र रोजे रखण वाले कुरान दियां आयतां पढ़न वाले मन वह तुरिया कुछ खादा नहीं पीता नहीं बाहर निकल गया गनी खां ते अमृत वेला सामने गुलाबा मिले कहिंदा गुलाबिया तू गुरु दर ते रहा है
ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਕਹਿੰਦੇ ਨੇ ਲੋਕ ਗੁਰੂ ਸ਼ਹੀਦ ਕਰ ਦਿੱਤਾ। ਗੁਲਾਬਾ ਕਹਿੰਦਾ ਗੁਰੂ ਤਾਂ ਮੇਰੇ ਘਰ ਵਿਚ, ਮੈਂ ਅੱਜ ਉਨ੍ਹਾਂ ਨੂੰ ਤੋੜ ਦੇਣਾ, ਆਪਾਂ ਨਾਣਾ ਲਈਏ, ਆਪਾਂ ਮਰਨਾ। ਗਨੀ ਖਾਂ ਦੀਆਂ ਅੱਖਾਂ ਲਾਲ ਹੋ ਗਈਆਂ, ਭਰਾ ਨੂੰ ਨਾਲ ਲਿਆ, ਕਹਿ ਲੱਗਾ ਗੁਲਾਬਿਆ ਮੇਰੇ ਗੁਰੂ ਨੂੰ ਤੋੜੀ ਨਾ, ਮਾਛੀ ਵਾੜੇ ਨੂੰ ਕਲੰਕਿਤ ਨਾ ਕਰੀ, ਜੇ ਤੂੰ ਨੀ ਰੱਖ ਸਕਦਾ ਤੇ ਮੈਂ ਗੁਰੂ ਨੂੰ ਆਪਣੇ ਕਰ ਲਿਆਵਾ। ਗਨੀ ਖਾਂ ਨਬੀ ਖਾਂ ਗਏ, ਅੱਜ ਵੀ ਉਹ ਗੁਰਦੁਆਰਾ ਚੁਬਾਰਾ ਸਾਹਿਬ। ਮੈਂ ਇਸ ਕਰਕੇ ਕੇਵਲ ਇਤਿਹਾਸ ਵਾਲਾ ਪੱਖ ਜਾਣ ਕੇ ਰੱਖਿਆ ਕਿ ਸਮਝ ਪੈ ਜਾਏ ਗੁਰੂ ਕੇ ਪਿਆਰਿਓ, ਮੇਰੇ ਚੋਜੀ ਪ੍ਰੀਤਮ ਉਸ ਸਾਹਿਬ ਕਮਾਲ ਦਾ ਜੀਵਨ ਕਿੰਨਾ ਸੰਘਰਸ਼ ਭਰੇ। 42 ਸਾਲ ਦੀ ਟੋਟਲ ਉਮਰ ਏ, ਧਿਆਨ ਰੱਖਣਾ 9 ਸਾਲ ਪਿਤਾ ਜੀ ਦੀ ਹਜ਼ੂਰੀ ਵਿਚ ਨਿਕਲੇ ਨੇ, 33 ਸਾਲ ਵਿਚ ਮੇਰਾ ਪ੍ਰੀਤਮ ਉਹ ਕੁਝ ਕਰ ਗਿਆ ਕਿ ਲੋਕ ਉਹਦੇ ਜੀਵਨ ਨੂੰ ਪੜ ਕੇ ਆਪਣੇ ਮੂੰਹ ਵਿਚ ਉਂਗਲੀਆਂ ਪਾ ਲੈਂਦੇ। ਸਮਝ ਨਹੀਂ, ਗਨੀ ਖਾਂ ਨਬੀ ਖਾਂ ਆਪ ਗਏ ਨੇ ਚੁਬਾਰੇ ਵਿਚ ਮੱਥਾ ਟੇਕਿਆ। ਦੋਨੋ ਪਠਾਣ ਭਰਾਵਾਂ ਨੇ ਚਰਨ ਧੋ ਦਿੱਤੇ ਤੇ ਕਿਹਾ ਸਤਿਗੁਰੂ ਕਿਰਪਾ ਕਰਕੇ ਘਰ ਚਰਨ ਪਾਓਗੇ? ਸਾਹਿਬ ਨੇ ਕਿਹਾ ਗਨੀ ਖਾਂ ਦੇਖ, ਜਿਨ੍ਹਾਂ ਨੇ ਬੁਲਾ ਕੇ ਲਿਆਂਦਾ ਉਹ ਤੋੜਦੇ ਪਏ ਨੇ, ਮੈਨੂੰ ਘਰ ਲਿਜਾਣਾ, ਮੌਤ ਨੂੰ ਆਵਾਜ਼ ਮਾਰਨਾ। ਤੇ ਅੱਗੋਂ ਰੋ ਕੇ ਕਿਹਾ ਸੀ ਦਾਤਿਆ ਪਠਾਣ ਆਸੀ, ਜਿੰਨੀ ਦੇਰ ਤੱਕ ਅਸੀਂ ਦੋਨੋਂ ਜੀਂਦੇ ਹਾਂ, ਮੇਰੇ ਗੁਰੂ ਗੋਬਿੰਦ ਸਿੰਘ ਸਾਡੀਆਂ ਲਾਸ਼ਾਂ ਤੋਂ ਨਿਕਲ ਕੇ ਤਾਂ ਤੇਰੇ ਤੱਕ ਕੋਈ ਪਹੁੰਚੇਗਾ, ਸਾਡੇ ਜਿੰਦੇ ਜੀ ਕਦੀ ਤੇਰੇ ਵੱਲ ਕੋਈ ਦੇਖ ਨਹੀਂ ਸਕਦਾ। ਸਤਿਗੁਰੂ ਨੂੰ ਅੰਮ੍ਰਿਤ ਵੇਲੇ ਦੋਨੋਂ ਭਰਾ ਆਪਣੇ ਘਰ ਲੈ ਆਏ। ਮੇਰਾ ਦਿਲ ਕੀਤਾ, ਮੈਂ ਉੱਥੇ ਅਰਜ਼ ਕੀਤੀ 1994 ਚ ਜਦੋਂ ਘਟਨਾ ਮੈਂ ਬੜੇ ਪਿਆਰ ਨਾਲ ਪੜੀ। ਦਿਲ ਕੀਤਾ ਉਹ ਥਾਂ ਤਾਂ ਤੱਕਾਂ, ਨੇੜੇ ਵੇ ਲੁਧਿਆਣੇ ਦੇ, ਦੇਖਾਂ ਤਾਂ ਸੀ ਉਸ ਥਾਂ ਨੂੰ। ਤੇ ਜਦੋਂ ਮੈਂ ਉਸ ਗੁਰਦੁਆਰੇ ਵਿਚ ਪ੍ਰਵੇਸ਼ ਕੀਤਾ ਤੇ ਮਨ ਫੈਸਲਾ ਹੀ ਨਾ ਕਰੇ, ਗੁਰੂ ਤੇ ਕਹਿੰਦਾ ਕਬਰ ਨੂੰ ਨਮਸਕਾਰ ਨਹੀਂ ਕਰਨੀ, ਪਰ ਮੈਂ ਹੁਣ ਇਹਨਾਂ ਨੂੰ ਕੀ ਅਦਬ ਦਿਆਂ? ਦੋਨੋਂ ਭਰਾ ਜਦੋਂ ਗੁਰੂ ਨੂੰ ਅੰਦਰ ਲੈ ਕੇ ਗਏ ਨੇ, ਸਾਹਿਬ ਅੰਦਰ ਨੇ, ਆਪ ਦੋਨੋਂ ਦਰਵਾਜ਼ੇ ਵਿਚ ਬੈਠੇ ਨੇ, ਤੇ ਅੱਜ ਵੀ ਉਸ ਸਥਾਨ ਤੇ ਜਾਓ ਜਦੋਂ ਆਪਾਂ ਗੁਰਦੁਆਰੇ ਵੀ ਜਾਂਦੇ ਹਾਂ, ਤੇ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਦਰਵਾਜ਼ੇ ਵਿਚ ਨੇ, ਦੋਨਾਂ ਦੀਆਂ ਕਬਰਾਂ ਉੱਥੇ ਨੇ। ਮਾਨੋ ਕਹਿ ਰਹੇ ਹੁਣ ਦੁਨੀਆਂ ਦੇ ਲੋਕੋ, ਅਸੀਂ ਗੁਰੂ ਨਾਲ ਨਿਭਾਈਏ, ਜਿੰਦੇ ਦੀ ਨਹੀਂ, ਮਰਨ ਤੋਂ ਬਾਅਦ ਵੀ ਆਉਣ ਵਾਲੀ ਨਸਲ ਇਹ ਸੇਧ ਲਏਗੀ ਕਿ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਹੋਵੇ ਤੇ ਮਰਨ ਤੋਂ ਬਾਅਦ ਵੀ ਉਹਦੇ ਦਰਵਾਜ਼ੇ ਅੱਗੇ ਬੈਠੇ ਰਹੋ। ਖਿਲੋ ਨਾ, ਮੈਂ ਇੱਕ ਅਰਜ਼ ਕਰਾਂ ਭਾਈ ਸਾਹਿਬ, ਭਾਈ ਨੰਦ ਲਾਲ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ। ਅੰਮ੍ਰਿਤ ਵੇਲੇ ਇੱਕ ਦਿਨ ਨਿਕਲੇ ਕੇਸੀ, ਇਸ਼ਨਾਨ ਕੀਤਾ ਤੇ ਪਹਾੜੀ ਤੇ ਖਲੋਤੇ ਨੇ, ਹਵਾ ਬੜੀ ਤੇਜ਼ੀ ਨਾਲ ਚੱਲੀ। ਕਹਿਣ ਲੱਗੇ ਆ ਹਵਾ, ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ, ਭਾਈ ਸਾਹਿਬ ਦੀ ਬਾਣੀ। ਹਵਾ ਕਹਿੰਦੀ ਮੇਰਾ ਸੁਭਾਅ ਰੁਕਣਾ ਨਹੀਂ, ਮੈਂ ਚੱਲਦੀ ਰਹਿੰਦੀ ਹਾਂ, ਦੱਸ ਤੂੰ ਕੀ ਕਹਿਣਾ ਚਾਹੁੰਦਾ? ਕਹਿਣ ਲੱਗੇ ਹਵਾ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿਣ ਲੱਗੀ ਜੀ ਸਦਕੇ ਹੋਣਾ ਚਾਹੀਦਾ। ਕਹਿੰਦਾ ਮੈਂ ਆਪਣੇ ਮੁਰਸ਼ਦ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਲੈਂਦਾ। ਕਹਿਣ ਲੱਗੀ ਇਹ ਵੀ ਚੰਗਾ ਕੰਮ ਏ। ਤੇ ਕਹਿੰਦੇ ਨੇ ਹਵਾ, ਇੱਕ ਮੈਂ ਤੇਰੇ ਤੋਂ ਦਾਤ ਮੰਗਣਾ, ਮੈਨੂੰ ਮੋੜੀ ਨਾ। ਕਹਿੰਦੀ ਗੁਰੂ ਕਾ ਸਿੱਖ ਹੋਵੇ ਤੇ ਉਹ ਦਾਤ ਹਵਾ ਤੋਂ ਮੰਗੇ? ਕਹਿਣ ਲੱਗੇ ਹਵਾ, ਤੇਰਾ ਸੁਭਾਅ ਏ ਕਦੀ ਤੇਜ਼ ਚੱਲਣਾ, ਕਦੀ ਹੌਲੀ ਹੋ ਜਾਣਾ, ਤੇ ਮਰਿਆਂ ਹੋਇਆਂ ਦੀ ਮੜੀਆਂ ਦੀ ਸਵਾਹ ਚੁੱਕ ਲੈਣੀ, ਉਹਨਾਂ ਨੂੰ ਰੋਲਦੇ ਰਹਿਣਾ। ਇੱਕ ਕੰਮ ਕਰੀ, ਮੇਰੇ ਮਰਨ ਤੋਂ ਬਾਅਦ ਮੇਰੀ ਮੜੀ ਦੀ ਰਾਖ ਨੂੰ ਉਡਾ ਕੇ ਲਿਜਾਈ ਨਾ, ਜੇ ਉਡਾ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਸੱਟਿਆ, ਲੋਕ ਕਹਿਣਗੇ ਨੰਦ ਲਾਲ ਜਿਉਂਦਿਆਂ ਤਾਂ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦਾ ਰਹੋ, ਤੇ ਮਰਨ ਤੋਂ ਬਾਅਦ ਤੇਰੀ ਸਵਾਹ ਲੋਕਾਂ ਦੇ ਦਰਵਾਜ਼ਿਆਂ ਤੇ ਰੋਲਦੀ ਪਈ। ਤੂੰ ਇਹਦਾ ਬਣ ਕੇ ਰਹੀ। ਕਹਿਣ ਲੱਗੇ ਮੱਬਰ ਐ ਬਾਦ ਖਾਕਮ, ਅੱਜ ਦਰ ਦੂਸਤ ਦੁਸ਼ਮਨਮ ਸਰਜਨਸ ਉਨਤ ਕੇ ਹਰ ਜਾਈ ਅਸ। ਐ ਹਵਾ, ਲੋਕ ਕਹਿਣਗੇ ਨੰਦ ਲਾਲ ਥਾਂ ਥਾਂ ਤੇ ਵਿਕਣ ਵਾਲਾ, ਮੇਰੇ ਮਰਨ ਤੋਂ ਬਾਅਦ ਵੀ ਮੇਰੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚੋਂ ਨਾ ਚੁੱਕੀ। ਕਿ ਤੇਰਾ ਦਿਲ ਨੀ ਕਰਦਾ ਗੁਰੂ ਗੋਬਿੰਦ ਸਿੰਘ ਦਾ ਬੰਨੂ? ਕਦੀ ਦੇਖ, ਸਾਹਿਬ ਨੇ ਉਹਦਾ ਤਰਜਮਾ ਕੀਤਾ ਇੱਕ ਪੰਜਾਬੀ ਦੇ ਵਿਦਵਾਨ ਨੇ, ਉਹ ਕਹਿੰਦਾ ਗੁਰੂ ਦਰੋਂ ਨਾ ਚੁੱਕ ਲਿਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਉ ਲਗਾਏ, ਥਾਂ ਥਾਂ ਤੇ ਪਿਆਰ ਕਰਨ ਵਾਲਾ। ਅੱਜ ਵੀ ਉਹਨਾਂ ਭਰਾਵਾਂ ਦੀਆਂ ਕਬਰਾਂ ਨੇ ਖੈਰ ਨੀਲਾ ਰੰਗ ਬਸਤਰ ਰੰਗੇ ਗਏ, ਸਾਹਿਬ ਨੂੰ ਮੰਜੇ ਤੇ ਬਿਠਾਇਆ। ਗਨੀ ਖਾਂ ਨਬੀ ਖਾਂ ਦੋਨੋਂ ਭਰਾਵਾਂ ਨੇ ਅੱਗੋਂ ਪਲੰਗ ਚੁੱਕਿਆ, ਪਿੱਛੋਂ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਪਲੰਗ ਚੁੱਕਿਆ, ਮੰਜਾ ਚੁੱਕਿਆ, ਤੇ ਮੋਰਾਂ ਦੇ ਖੰਭ ਲੈ ਕੇ ਭਾਈ ਦਇਆ ਸਿੰਘ ਜੀ ਚੌਰ ਕਰਨ ਲੱਗ ਪਏ ਨੇ, ਛੋਟੀ ਜੀ ਪਾਲਕੀ ਬਣਾ ਦਿੱਤੀ। ਮੇਰੇ ਗੁਰੂ ਗੋਬਿੰਦ ਸਿੰਘ ਤੁਰ ਪਏ ਨੇ, ਸਾਧ ਸੰਗਤ ਰਸਤੇ ਵਿਚ ਜੋ ਕੋਈ ਪੁੱਛਦਾ। ਦੋਨੋਂ ਭਰਾ ਅੱਗੇ ਨੇ, ਆਵਾਜ਼ ਦੇਖ ਕੇ ਕਹਿੰਦੇ ਨੇ ਇਹ ਉੱਚ ਦਾ ਪੀਰ ਏ।
रस्ते विच कहिंदे ने एक थां ते फौजी दस्ते ने घेर लिया, रोक लिया। गनी खां आप गया, कहन लगा मैं जवाब दे।

0: ਪੁੱਛਿਆ ਕੌਣ? ਕਹਿਣ ਲੱਗੇ ਸਾਡਾ ਪੀਰ। ਕਹਿੰਦੇ ਕਿੰਨਾ ਕੁ ਨੇ ਕਰ ਦੇ ਇਹਨੂੰ, ਇਹਦਾ ਮੰਜਾ ਤੁਸੀਂ ਚੁੱਕਿਆ? ਕਹਿਣ ਲੱਗੇ ਜੇ ਇਹ ਸਾਨੂੰ ਕਹੇ ਨਾ ਸਾਰੀ ਜ਼ਿੰਦਗੀ ਚੁੱਕ ਕੇ ਰੱਖੋ, ਇੱਕ ਦੋ ਦਿਨ ਨਹੀਂ, ਅਸੀਂ ਤਾਂ ਸਾਰੀ ਜ਼ਿੰਦਗੀ ਆਪਣਾ ਸੀਸ ਇਹਦੇ ਮੰਜੇ ਦੇ ਥੱਲੇ ਰੱਖਾਂਗੇ। ਕਹਿਣ ਲੱਗੇ ਅਸੀਂ ਇਹਦੀ ਤਲਾਸ਼ੀ ਕਰਨੀ ਹੈ। ਕਿਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਨਹੀਂ ਕਰ ਸਕਦੇ, ਸਾਡਾ ਉੱਚ ਦਾ ਪੀਰ ਏ, ਅਸੀਂ ਪੀਰ ਜੀ ਬੋਲਦੇ ਨਹੀਂ। ਕਹਿਣ ਲੱਗੇ ਕਿਸੇ ਹੋਰ ਬੰਦੇ ਤੋਂ ਆਪਾਂ ਇਹਦੀ ਚੰਗੀ ਤਰ੍ਹਾਂ ਪੜਤਾਲ ਕਰ ਲਈਏ। ਗਨੀ ਖਾਂ ਕਹਿੰਦਾ ਕਿਉਂ ਨਹੀਂ, ਇੱਥੇ ਇੱਕ ਫਕੀਰ ਮਿਲਿਆ ਜਿਹਦਾ ਨਾਂ ਸੀ ਕਾਜ਼ੀ ਪੀਰ ਮੁਹੰਮਦ, ਇਹ ਸਲੋਹ ਵਾਲਾ ਸੀ। ਤੇ ਕਮਾਲ ਦੀ ਖੇਡ, ਇਹ ਉਹ ਕਾਜ਼ੀ ਸੀ ਜਿਹਨੇ ਬਚਪਨ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਰਸੀ ਪੜਾਈ ਸੀ। ਉਹ ਕਾਜ਼ੀ ਨੂੰ ਲਿਆਂਦਾ, ਕਹਿੰਦੇ ਨੇ ਜਦੋਂ ਇਹਨੇ ਪਰਦਾ ਚੁੱਕਿਆ ਤੇ ਸਾਹਿਬ ਦੇ ਦਰਸ਼ਨ ਕੀਤੇ ਤੇ ਸੀਸ ਚੁਕਾ ਦਿੱਤਾ। ਕਹਿਣ ਲੱਗੇ ਕਾਜ਼ੀ ਜੀ ਇਹ ਕੌਣ ਹੈ? ਗੁਰੂ ਗੋਬਿੰਦ ਸਿੰਘ ਤਾਂ ਨਹੀਂ, ਚਰਨਾਂ ਤੇ ਸੀਸ ਰੱਖਣ ਦੀ ਦੇਰ ਸੀ, ਉਹਦੇ ਅੰਦਰ ਨਾਮ ਦੀ ਰੋਹ ਚੱਲ ਪਈ, ਉਹਨਾਂ ਆਪਣਾ ਮੋਢਾ ਵੀ ਮੰਜੇ ਥੱਲੇ ਦੇ ਦਿੱਤਾ। ਕਹਿਣ ਲੱਗਾ ਪੀਰਾਂ ਦਾ ਪੀਰ ਜੇ ਰੋਕੋ ਨਾ, ਜਿੰਨਾ ਰਾਹਾਂ ਤੇ ਇਹਦਾ ਮੰਜਾ ਜਾਂਦਾ ਉਹਦੀ ਖਾਸ ਮੱਥੇ ਤੇ ਲਾਓ, ਖੁਦਾ ਦੇ ਘਰ ਥਾਂ ਮਿਲੇਗੀ। ਸਾਹਿਬ ਜੀ ਇਸ ਤੋਂ ਅੱਗੇ ਨਿਕਲੇ, ਪਿੰਡ ਹੇਰਾ ਆਏ, ਲੁਧਿਆਣੇ ਦੇ ਨੇੜੇ ਦੇ। ਇੱਥੇ ਕਿਰਪਾਲ ਦਾਸ ਉਹ ਉਦਾਸੀ ਸੀ ਜਿਨ੍ਹੇ ਸਾਹਿਬ ਦੇ ਨਾਲ ਭੰਗਾਣੀ ਦੇ ਯੁੱਧ ਵਿਚ ਸਾਥ ਦਿੱਤਾ ਸੀ। 499 ਉਦਾਸੀ ਭੱਜ ਗਏ ਸਨ 500 ਵਿਚੋਂ, ਕੇਵਲ ਕਿਰਪਾਲ ਦਾਸ ਜਿਹੜਾ ਉਹ ਪੂਰਾ ਰਿਹਾ ਸੀ, ਜਿੱਤ ਰਿਹਾ ਸੀ। ਇਥੋਂ ਸਾਹਿਬ ਭਾਈ ਗਨੀ ਖਾਂ ਤੇ ਨਬੀ ਖਾਂ ਦਾ ਮੰਜਾ ਰਖਾਇਆ, ਅੱਜ ਤੋਰਨ ਲੱਗੇ ਨੇ। ਦੋਨਾਂ ਭਰਾਵਾਂ ਨੂੰ ਕਹਿੰਦੇ ਨੇ, ਆਵਾਜ਼ ਦਿੱਤੀ, ਅਜੇ ਤਾਂ ਕਹਿੰਦੇ ਸਨ ਗਨੀ ਖਾਂ ਨਬੀ ਖਾਂ, ਤੇ ਅੱਜ ਸਾਹਿਬ ਦੀ ਆਵਾਜ਼ ਵਿਚੋਂ ਆ ਰਿਹਾ ਸੀ ਪੁੱਤਰ ਗਨੀ ਖਾਂ, ਪੁੱਤਰ ਨਬੀ ਖਾਂ। ਅੱਜ ਸ਼ਬਦ ਪੁੱਤਰ ਵਰਤਿਆ। ਤੋਰਨ ਲੱਗੇ, ਬੇਟਾ ਤੁਸੀਂ ਜਾਓ, ਤੁਸੀਂ ਵਾਪਸ ਘਰ ਨੂੰ ਜਾਓ। ਕਹਿਣ ਲੱਗੇ, ਸਤਿਗੁਰੂ ਕਿਵੇਂ ਜਾਵਾਂਗੇ ਤੇਰੇ ਤੋਂ ਬਿਨਾਂ ਘਰ ਨੂੰ? ਸਾਹਿਬ ਨੇ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਜੀ ਕਲਮ ਕਾਗਜ਼ ਤੇ ਸ਼ਾਹੀ ਦਾ ਪ੍ਰਬੰਧ ਕਰੋ। ਦੋਨੋਂ ਪਠਾਨ ਭਰਾ ਸਾਹਮਣੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਚੁੱਕੀ ਏ ਤੇ ਭੇਂ ਕੇ ਲਿਖੀ ਲਿਖਣ ਲੱਗੇ ਕਾਗਜ਼ ਤੇ ਜਿਹੜੀ ਮੈਂ ਅਰਜ਼ ਕਰਨ ਲੱਗਾ, ਇਹ ਅੱਜ ਤੱਕ ਸਾਹਿਬ ਦਾ ਹੁਕਮਨਾਮਾ ਉਹਨਾਂ ਦੇ ਘਰ ਵਿਚ ਪਿਆ ਹੋਇਆ ਜੀ। ਮਾਛੀ ਵਾੜੇ ਜਾਓ ਤੇ ਦਰਸ਼ਨ ਕਰਿਓ। ਮੈਂ ਸ਼ਬਦ ਵੈਸੇ ਉਹ ਰਿਪੀਟ ਕਰ ਦੇਣਾ, ਇੱਕ ਇੱਕ ਅੱਖਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਦੋਨੋਂ ਸਾਹਮਣੇ ਖਲੋਤੇ ਨੇ ਤੇ ਜਦੋਂ ਉੱਤੇ ਪਾਏ ਤੇ ਲਿਖਿਆ ਹੁਕਮਨਾਮਾ ਪਾਤਸ਼ਾਹੀ ਦਸਵੀਂ, ਤੇ ਪਹਿਲੀ ਸਤਰ ਮੇਰੇ ਗੁਰਦੇਵ ਨੇ ਲਿਖੀ। ਗਨੀ ਖਾਂ ਵੱਲ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਪਹਿਲੀ ਤੁਕ ਇਹ ਲਿਖੀ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ। ਦੂਜੀ ਹਰ ਤੁਕ ਲਿਖੀ, ਕਹਿਣ ਲੱਗੇ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਹੁਕਮਨਾਮਾ ਆਰੰਭ ਹੋ ਗਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਭ ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ। ਪਹਿਲੀ ਸਤਰ ਸੀ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਕੋਸ਼ਿਸ਼ ਕਰਾਂ ਹਰਫ ਟੂ ਹਰਫ ਉਹ ਹੀ ਜਿਹੜਾ ਉੱਥੇ ਲਿਖਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ। ਗਨੀ ਖਾਂ ਨਬੀ ਖਾਂ ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ। ਇਹਦਾ ਅਰਥ ਹੈ ਗਨੀ ਖਾਂ ਨਬੀ ਖਾਂ ਮੇਰੇ ਪੁੱਤਰਾਂ ਤੋਂ ਪਿਆਰੇ ਜੇ। ਅਗਲੀ ਗੱਲ ਕੀ, ਮੇਰੇ ਕੰਮ ਆਏ ਹੈਨ, ਇਹਨਾਂ ਮੇਰੀ ਸੇਵਾ ਕੀਤੀ। ਅਗਲੀ ਤੁਕ ਸੀ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜ਼ੂ ਰਹੇਗ, ਰਜ਼ੂ ਦਾ ਅਰਥ ਹੈ ਜਿਹੜਾ ਇਹਨਾਂ ਵੱਲ ਧਿਆਨ ਦਏਗਾ। ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈਨ, ਮੇਰੇ ਕੰਮ ਆਏ ਹਨ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜ਼ੂ ਰਹੇਗ। ਤੇ ਤਿੰਨ ਅਸੀਸਾਂ ਦਿੱਤੀਆਂ, ਸੋ ਨਿਹਾਲ ਹੋਗ, ਜੀਵਨ ਦੀ ਬਾਜੀ ਜਿੱਤ ਕੇ ਜਾਏਗਾ, ਉਸ ਉਪਰ ਮੇਰੀ ਕਿਰਪਾ ਹੋਗ। ਤੇ ਤੀਜਾ ਸ਼ਬਦ ਕਿਹਾ, ਉਸ ਉਪਰ ਮੇਰਾ ਹੱਥ ਹੋਗ, ਇਹ ਮੇਰੇ ਹੈਨ, ਜੋ ਇਹਨਾਂ ਦੀ ਸੇਵਾ ਕਰੇਗਾ ਸੋ ਮੇਰੀ ਕਰੇਗਾ। ਸੰਮਤ 17 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ ਹੁਕਮ ਦਿੱਤਾ, ਕਹਿਣ ਲੱਗੇ, ਲਾਇਓ ਗਨੀ ਖਾਂ, ਖਾਲਸਾ ਮੇਰਾ ਪੁੱਤਰ ਏ, ਪਰ ਮੈਂ ਤੈਨੂੰ ਲੀਕਾਂ ਮਾਰ ਕੇ ਲਿਖ ਦਿੱਤਾ, ਤੂੰ ਮੇਰਾ ਲੀਕ ਪੁੱਤਰ ਏ, ਲਿਖ ਕੇ ਦਿੱਤਾ, ਮੇਰੇ ਬੱਚਿਓ ਹੁਕਮਨਾਮਾ ਲੈ ਜਾਓ, ਤੁਸੀਂ ਮੇਰੇ ਪੁੱਤਰ ਹੋ। ਕਹਿੰਦੇ ਨੇ ਜਦੋਂ ਕਹਿੰਦੇ ਨੇ ਪਿਛਲੇ ਪੈਰੀ ਤੁਰੇ ਨੇ, ਦਿਲ ਨੀ ਕਰਦਾ ਪਿੱਛ ਕਰੀਏ, ਪਿਛਲੇ ਖੁਰੀ ਤੁਰਦੇ ਪਏ ਨੇ, ਤੇ ਸਾਹਿਬ ਉੱਤਰ ਕੇ ਨਾ ਉਥੋਂ ਪਲੰਗ ਤੋਂ ਨਾਲੇ ਅੱਗੇ ਤੁਰਦੇ ਨੇ, ਨਾਲੇ ਖਾਂ ਕਹਿੰਦੇ ਨੇ ਪੁੱਤਰ ਨਿਹਾਲ, ਦੂਜੀ ਵਾਰੀ ਸ਼ਬਦ ਕਿਹਾ ਬੇਟਾ ਨਿਹਾਲ, ਤੇ ਤੀਜਾ ਸ਼ਬਦ ਕਿਹਾ ਮੇਰੇ ਪੁੱਤਰੋ ਤੁਹਾਡੀ ਸੇਵਾ ਸਫਲ। ਤਿੰਨ ਸ਼ਬਦ ਕਹੇ, ਦੋਨੋਂ ਭਰਾ ਘਰ ਆ ਗਏ ਤੇ ਘਰ ਕਹਿੰਦੇ ਨੇ ਉਹ ਬੱਚੀ ਜਿਨ੍ਹੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸਨ, ਘੁੱਟ ਕੇ ਬਾਪੂ ਨੂੰ ਛਾਤੀ ਨਾਲ ਮਿਲੀ, ਕਹਿਣ ਲੱਗੀ ਅੱਬਾ ਕਿੰਨੇ ਭਾਗਾਂ ਵਾਲੇ ਅਸੀਂ ਹੋ ਗਏ। ਸਾਡੇ ਘਰ ਵਿਚ ਗੁਰੂ ਗੋਬਿੰਦ ਸਿੰਘ ਆ ਗਏ ਨਾ, ਬਾਪੂ ਪਤਾ ਨਹੀਂ ਉਸ ਦਿਨ ਦੀ ਰਾਤ ਨੀਂਦ ਨੀ ਪੈਂਦੀ ਪਈ, ਗੁਰੂ ਦਾ ਚਿਹਰਾ ਅੱਖਾਂ ਦੇ ਸਾਹਮਣੇ ਵੀ, ਉਸ ਦੇ ਬਚਨ ਮੈਨੂੰ ਟੁੰਬਦੇ ਪਏ ਨੇ। ਕਹਿਣ ਲੱਗੇ, ਧੀਏ ਅੱਜ ਤੱਕ ਤਾਂ ਤੂੰ ਦਰਸ਼ਨ ਕੀਤੇ ਸ਼ਰਧਾਲੂ ਬਣ ਕੇ, ਅੱਜ ਤੂੰ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਬੜਾ ਵੱਡਾ ਰੁਤਬਾ ਦੇ ਦਿੱਤੀ। ਕਹਿਣ ਲੱਗੀ, ਕਿਵੇਂ? ਡਾਕਟਰ ਬਲਬੀਰ ਸਿੰਘ ਲਿਖਦੇ ਨੇ ਨੰਮੀ ਨਦਰ ਇੱਕ ਗ੍ਰੰਥ, ਉਹਦੇ ਵਿਚ। ਕਹਿਣ ਲੱਗੇ, ਧੀਏ ਅੱਜ ਤੂੰ ਇੱਕ ਪੋਤੀ ਬਣ ਗਈ ਏ। ਕਹਿਣ ਲੱਗੀ, ਮੈਂ ਪੋਤੀ ਕਿਹਦੀ? ਕਹਿਣ ਲੱਗੇ, ਬੇਟਾ ਅਸੀਂ ਗਏ ਸਾਹਿਬ ਦਾ ਮੰਜਾ ਰੱਖਿਆ। ਕਹਿਣ ਲੱਗੇ, ਗਨੀ ਖਾਂ ਨਬੀ ਖਾਂ ਅਸੀਂ ਮਸੰਦਾਂ ਨੂੰ ਮੰਜੀਆਂ ਉੱਤੇ ਬਹਿਣ ਲਈ ਬਣਾਇਆ ਸੀ, ਪਰ ਇੰਨੇ ਕੁ ਬਹਿ ਗਏ, ਉਹਨਾਂ ਦਾ ਜੀਵਨ ਹੀ ਬਹਿ ਗਿਆ। ਧਿਆਨ ਦੇਣਾ, ਅਸੀਂ ਉਹਨਾਂ ਨੂੰ ਮੰਜੀਆਂ ਤੇ ਬਿਠਾਇਆ, ਉਹ ਜੀਵਨ ਵੱਲੋਂ ਬਹਿ ਗਏ। ਅਸੀਂ ਤੁਹਾਨੂੰ ਮੰਜੀ ਤੇ ਬਿਠਾਇਆ ਨੀ, ਅਸੀਂ ਤੁਹਾਨੂੰ ਮੰਜਾ ਚੁੱਕਣ ਦੀ ਤਾਕਤ ਦਿੱਤੀ। ਧਿਆਨ ਰੱਖਣਾ, ਗੁਰੂ ਗੋਬਿੰਦ ਸਿੰਘ ਦਾ ਤੁਸੀਂ ਮੰਜਾ ਚੁੱਕਿਆ। ਕਹਿਣ ਲੱਗੇ, ਧੀਏ ਜਦੋਂ ਤੁਰਨ ਲੱਗੇ ਇੱਕ ਕੀਮਤੀ ਦਾਤ ਦਿੱਤੀ। ਕਹਿਣ ਲੱਗੀ, ਬਾਪੂ ਕੋਈ ਹੀਰਾ ਕੋਈ ਰੁਪਈਏ? ਕਹਿਣ ਲੱਗੇ, ਨਹੀਂ ਧੀਏ ਇੱਕ ਕਾਗਜ਼ ਵਿਚ ਲਿਖ ਦਿੱਤਾ, ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਨੇ। ਤੇ ਕਹਿਣ ਲੱਗੀ, ਬਾਪੂ ਨੱਚ ਕੇ ਗਲੇ ਨਾ ਲਾ ਕੇ, ਉਹਦੇ ਪੁੱਤਰ ਤਾਂ ਬੜੇ ਹੋਣਗੇ ਪਰ ਪੋਤੀ ਤਾਂ ਕੇਵਲ ਮੈਂ ਇਕੱਲੀ ਉਹਦੀ, ਬਾਕੀ ਉਹਦੀਆਂ ਧੀਆਂ ਜ਼ਰੂਰ ਨੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ। ਜੇ ਤੁਸੀਂ ਉਹਦੇ ਪੁੱਤਰ ਤੇ ਮੈਂ ਉਹਦੀ ਧੀ ਹਾਂ। ਉੱਥੇ ਫਿਰ ਉਹਨੇ ਚਾਰ ਗੱਲਾਂ ਕਹੀਆਂ, ਮੈਂ ਪੋਤੀ, ਮੈਂ ਪੋਤੀ, ਮੈਂ ਆਬਦਾਰ ਮੋਤੀ, ਮੈਂ ਸਿਫਤੀ ਵਿਚ ਪਰੋਤੀ, ਮੈਂ ਪੋਤੀ, ਮੈਂ ਪੋਤੀ। ਉੱਥੇ ਉਹਨਾਂ ਨੇ ਹੁਕਮਨਾਮਾ ਰੱਖਿਆ, ਮੇਰੇ ਸਾਹਿਬ ਹੇਰਾ ਪਿੰਡ ਤੋਂ ਆਲਮਗੀਰ ਆਏ, ਇੱਥੇ ਇੱਕ ਸਿੱਖ ਮਿਲਿਆ। ਸਾਹਿਬ ਨੂੰ ਜਦੋਂ ਦੇਖਿਆ ਬੈਠਿਆ ਤੇ ਸਾਹਮਣੇ ਆਇਆ, ਸੋਚਦਾ ਕੌਣ ਹੈ ਜਿਹੜਾ ਬੈਠਾ। ਤੇ ਜਦੋਂ ਕੋਲ ਆਇਆ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ, ਕੌਣ ਸੀ? ਭਾਈ ਸਾਹਿਬ, ਭਾਈ ਮਨੀ ਸਿੰਘ ਦਾ ਸੱਕਾ ਭਰਾ ਭਾਈ ਨਗਾਈਆ ਤੇ ਉਹਦਾ ਪੁੱਤਰ। ਦੇਖ ਕੇ ਝੱਲਿਆ ਨਾ ਗਿਆ। ਕਹਿਣ ਲੱਗਾ, ਦਾਤਾ ਜੀ ਮੰਜੇ ਤੇ। ਸਾਹਿਬ ਨੇ ਕਿਹਾ, ਘੋੜਾ ਨਹੀਂ? ਉਤਰ ਕੇ ਕਹਿੰਦਾ, ਆਹ ਲੋ ਘੋੜਾ ਪ੍ਰਵਾਨ ਕਰੋ, ਮੈਂ ਆਪੀ ਪੈਦਲ ਚਲਾ ਜਾਵਾਂਗਾ। ਉਥੋਂ ਸਾਹਿਬ ਨੇ ਘੋੜਾ ਲਿਆ। ਆਓ ਪਿਆਰਿਓ, ਉਸ ਕਲਗੀ ਵਾਲੇ ਦੀ ਦਾਸਤਾਨ ਜੇ ਸੁਣ ਕੇ ਦਿਲੋਂ ਤਿਆਰ ਕਰ ਦਿਓ ਤਾਂ ਅਖਰੀ ਨਹੀਂ, ਕਹਿ ਦੇਣਾ ਸੁਣ ਲੈਣਾ ਸਿੱਖੀ ਇਹ ਨਹੀਂ, ਸੁਣ ਕੇ ਕਮਾਣਾ ਹੀ ਸਿੱਖੀਏ। ਜੇ ਵਾਕਈ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣਦੇ ਹੋ ਨਾ, ਆ ਬਸ ਅੱਧੇ ਘੰਟੇ ਤੋਂ ਬਾਅਦ ਤੁਸੀਂ ਉਸ ਸਨ ਵਿਚ ਪ੍ਰਵੇਸ਼ ਕਰਨ ਲੱਗੇ ਹੋ ਜਿੱਥੇ 300 ਸਾਲਾਂ ਪਹਿਲਾਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ। ਤੇ ਵੇਖ ਕੇ ਭਾਈ ਗੁਰਦਾਸ ਦੂਜੇ ਨੇ ਕਿਹਾ ਸੀ, ਕਹਿਣ ਲੱਗੇ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ, ਪੀਵੋ ਕੌਲ ਖੰਡੇ ਤਾਰ ਹੋਏ ਜਨਮ ਸਹੇਲਾ। ਅਖੀਰ ਵਿਚ ਕਿਹਾ ਸੀ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੱਜ ਤੋਂ ਪਹਿਲਾਂ ਚੱਕ ਕੇ ਕਿਹਾ ਸੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕੀ ਆਪਾਂ ਉਸ ਗੁਰੂ ਦੇ ਪੁੱਤਰ ਨਹੀਂ ਬਣਨਾ ਚਾਹੁੰਦੇ? ਆਓ ਮੈਂ ਫਿਰ ਅਰਜ਼ ਕਰਾਂ, ਕੇਵਲ ਇਸ ਟੂਰ ਦਾ ਇੱਕ ਦੀਵਾਨ ਰਹਿ ਗਿਆ ਐਤਵਾਰ ਦਾ ਤੁਹਾਡੀ ਹਾਜ਼ਰੀ ਭਰਨ ਲਈ। ਮੈਂ ਤਰਲਾ ਲੈ ਕੇ ਤੁਹਾਡੇ ਅੱਗੇ ਝੋਲੀ ਫੈਲਾ ਕੇ ਗੱਲ ਕਹਿਣਾ। ਧਿਆਨ ਰੱਖਿਓ, ਜਿਹੜੀ ਦਾਸਤਾਨ ਸੁਣਾਈ ਏ, ਜੇ ਤੁਹਾਡੇ ਅੰਦਰ ਦਰਦ ਏ ਨਾ, ਇੱਕ ਬੇਨਤੀ ਮੰਨ ਲਓ, ਜੋ ਕਹੋਗੇ ਤੁਹਾਡੇ ਚਰਨ ਵੀ ਚੁੰਮਲਾਂਗੇ। ਅਕਾਲ ਤਖ਼ਤ ਦੇ ਹੁਕਮ ਨੂੰ ਮੰਨ ਲਵੋ। ਬੇਨਤੀ ਏ, ਥੱਲੇ ਬਹਿ ਕੇ ਪ੍ਰਸ਼ਾਦ ਨਹੀਂ ਅਸੀਂ ਸਕ ਸਕਦੇ? ਕਦੀ ਤੱਕੋ ਖਲੋਨਾ ਗੁਰਸਿੱਖਾਂ ਵੱਲ, ਸਿਰਫ ਬੇਨਤੀ ਏ। ਮੈਨੂੰ ਆਸ ਏ ਕਿ ਤੁਸੀਂ ਮੇਰੀ ਬੇਨਤੀ ਨੂੰ ਮੇਰੇ ਅੰਦਰ ਨੂੰ ਠੁਕਰਾਇਓ ਨਾ। ਗੁਰੂ ਕਿਰਪਾ ਕਰੇ, ਆਪਾਂ ਅੰਮ੍ਰਿਤ ਦੀ ਦਾਤ ਲੈ ਸਾਹਿਬ ਦੇ ਚਰਨਾਂ ਨਾਲ ਜੁੜ ਜਾਈਏ। ਐਤਵਾਰ ਦੇ ਦੀਵਾਨ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਹੋਰ ਵੀ ਸਾਹਿਬ ਦੀਆਂ ਵਿਚਾਰਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੁੱਢਾ ਜੀ ਇੱਕ ਐਸੀ ਮਹਾਨ ਸ਼ਖਸੀਅਤ, ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਜਿਨ੍ਹਾਂ ਦਾ ਬਦਲ ਸਾਨੂੰ ਹੋਰ ਕਿਤੇ ਕੋਈ ਨਜ਼ਰ ਆਉਂਦਾ ਨਹੀਂ। ਬਾਬਾ ਬੁੱਢਾ ਜੀ ਇੱਕ ਕੁਤਬੀ ਸਿਤਾਰੇ ਦੀ ਤਰ੍ਹਾਂ ਨੇ। ਜਦੋਂ ਵੀ ਸਿੱਖੀ ਦਾ ਬੇੜਾ ਜਾਂ ਸੰਗਤਾਂ ਕਿਤੇ ਡੋਲਣ ਲੱਗੀਆਂ ਤੇ ਬਾਬੇ ਬੁੱਢੇ ਨੇ ਸੇਧ ਬਖਸ਼ ਕੇ ਉਹਨਾਂ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ। ਬਾਬਾ ਬੁੱਢਾ ਆਪਣੇ ਜੀਵਨ ਵਿੱਚ ਉਹਨਾਂ ਨੇ 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਇਹਨਾਂ ਨੇਤਰਾਂ ਨਾਲ ਕੀਤੇ ਨੇ। ਪੰਜ ਗੁਰੂ ਸਾਹਿਬਾਨਾਂ ਨੂੰ ਉਹਨਾਂ ਨੇ ਗੁਰਗੱਦੀ ਦਾ ਤਿਲਕ ਵੀ ਦਿੱਤਾ। ਧਿਆਨ ਦਿਆ ਜੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰੂ ਜੋਤ ਵਿੱਚ ਗੁਰੂ ਸਰੀਰ ਦੇ ਦਰਸ਼ਨ ਕੀਤੇ। ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ। ਤੇ ਜਦੋਂ ਬਾਬਾ ਜੀ ਦਾ ਅੰਤਲਾ ਸਮਾਂ ਆਇਆ, ਉਸ ਵਕਤ ਗੁਰੂ ਹਰ ਰਾਏ ਸਾਹਿਬ ਤੇ ਗੁਰੂ ਤੇਗ ਬਹਾਦਰ ਵੀ ਸਰੀਰਕ ਤੌਰ ਤੇ ਮੌਜੂਦ ਸਨ। ਜੋਤ ਬਾਅਦ ਵਿੱਚ ਅੱਠ ਗੁਰੂ ਸਾਹਿਬਾਨਾਂ ਦੇ ਦੀਦਾਰ ਉਹਨਾਂ ਨੇ ਪਾਏ। ਬਾਬਾ ਬੁੱਢਾ ਜੀ ਦਾ ਜਨਮ, ਇਹਨਾਂ ਦਾ ਪ੍ਰਕਾਸ਼ 22 ਅਕਤੂਬਰ ਤੇ 1506 ਨੂੰ, ਸੰਨ 1506 ਨੂੰ ਪਿੰਡ ਕੱਥੂ ਨੰਗਲ ਭਾਈ ਸੁੱਗਾ ਰੰਧਾਵਾ ਮਾਤਾ ਗੋਰਾਂ ਦੀ ਕੁੱਖ ਵਿੱਚੋਂ ਹੋਇਆ। ਬਾਬਾ ਬੁੱਢਾ ਜੀ ਦੀ ਉਮਰ ਜਦੋਂ ਅਜੇ ਕਰੀਬ 12 ਕੁ ਸਾਲ ਦੀ ਸੀ, ਸੰਨ 1518 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਹਨੂੰ ਦੀਦਾਰ ਹੋਏ ਨੇ। 12 ਸਾਲ ਦੀ ਉਮਰ ਏ। ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜੋ ਉਸ ਵਕਤ ਲਿਖਿਆ, ਮੈਂ ਉਹਨਾਂ ਦੀ ਲਿਖਤ ਮੁਤਾਬਕ ਇਹਨਾਂ ਦਾ ਜੀਵਨ ਆਰੰਭ ਕਰਨ ਲੱਗਾ। ਕਹਿਣ ਲੱਗੇ, 12 ਸਾਲ ਦੀ ਉਮਰ ਵਿੱਚ ਇਸ ਦਾ ਨਾਮ ਪੂਰਾ ਸੀ ਭਾਈ ਬੂੜਾ। 12 ਸਾਲ ਦੀ ਉਮਰ ਵਿੱਚ ਬਾਬਾ ਜੀ ਮੱਝਾਂ ਪਹਿਚਾਰਦੇ ਸਨ ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇਹਨਾਂ ਨੂੰ ਮਿਲੇ ਨੇ। ਕਹਿੰਦੇ ਨੇ, ਪਤਾ ਨਹੀਂ ਕੀ ਪੂਰਬਲੇ ਭਾਗ ਜਾਗੇ, ਬਾਬਾ ਬੁੱਢਾ ਜੀ ਨੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਜੀ ਦੇ ਦਰਸ਼ਨ ਪਾਏ। ਆਪ ਜੀ ਨੇ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਉਸ ਵਕਤ ਸਤਿਗੁਰੂ ਕੇ ਬਚਨ ਸੁਣ ਕੇ, ਗੁਰੂ ਕੀ ਬਾਣੀ ਸੁਣ ਕੇ ਦੁੱਧ ਲਿਆ ਕੇ ਵੀ ਭੇਟ ਕੀਤਾ ਤੇ ਚਰਨ ਪਕੜ ਕੇ ਕਿਹਾ, ਬਾਬਾ ਇੱਕ ਕਿਰਪਾ ਕਰ, ਤੇਰੇ ਚਿਹਰੇ ਨੂੰ ਦਰਸ਼ਨ ਕੀਤਿਆਂ ਸੁੱਖ ਮਿਲਿਆ, ਤੇਰੇ ਬਚਨ ਸੁਣਿਆ ਅੰਦਰ ਨੂੰ ਸਕੂਨ ਮਿਲਿਆ, ਕੋਈ ਇਹੋ ਜਿਹਾ ਸ਼ਬਦ ਇਹੋ ਜਿਹਾ ਬਚਨ ਮੈਨੂੰ ਸੁਣਾ ਦੇ, ਮੇਰਾ ਜਨਮ ਮਰਨ ਕੱਟਿਆ ਜਾ। ਕਹਿੰਦੇ ਨੇ, ਉਸ ਵਕਤ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਨੇ ਪਰਖਿਆ ਤੇ ਕਹਿਣ ਲੱਗੇ, ਪੁੱਤਰ ਅਜੇ ਤਾਂ ਉਮਰ ਤੇਰੀ ਖਾਣ ਪੀਣ ਦੀ ਏ, ਅਜੇ ਉਮਰ ਤਾਂ ਤੇਰੀ ਹੱਸਣ ਖੇਡਣ ਦੀ ਏ, ਤੈਨੂੰ ਕਿਵੇਂ ਇਹ ਸੋਚ ਪੈ ਗਈ ਕਿ ਜਨਮ ਮਰਨ ਕੱਟਿਆ ਜਾਏ, ਅਜੇ ਤਾਂ ਜਵਾਨੀ ਬੁਢੇਪਾ ਆਉਣਾ। ਤੇ 12 ਸਾਲ ਦੀ ਉਮਰ ਵਿੱਚ ਭਾਈ ਬੂੜੇ ਦਾ ਉੱਤਰ ਸੀ, ਬਾਬਾ ਮੌਤ ਦਾ ਕੋਈ ਪਤਾ ਨਹੀਂ, ਹੂੰ ਇਹਨੇ ਜਵਾਨੀ ਆਉਣ ਤੋਂ ਪਹਿਲਾਂ ਬੂੜੇ ਨੂੰ ਲੈ ਜਾਣ, ਮੌਤ ਦਾ ਕੋਈ ਭਰੋਸਾ ਨਹੀਂ। ਭਾਈ ਮਨੀ ਸਿੰਘ ਲਿਖਦੇ ਨੇ, ਹਜ਼ੂਰ ਨੇ ਫਿਰ ਕਿਹਾ, ਕਹਿਣ ਲੱਗੇ, ਬੇਟਾ ਇੱਕ ਤਾਂ ਤੂੰ ਬੜੀ ਰਮਜ਼ ਭਰੀ ਬਾਤ ਕੀਤੀ, ਜਨਮ ਮਰਨ ਕੱਟੋ, ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਮੌਤ ਜਿਹੜੀ ਏ ਇਹ ਜਵਾਨੀ ਵਿੱਚ ਵੀ ਆ ਸਕਦੀ ਏ, ਬਚਪਨ ਵਿੱਚ ਵੀ ਆ ਸਕਦੀ ਏ। ਤੇ ਉਸ ਵਕਤ ਭਾਈ ਬੂੜੇ ਨੇ ਬਚਨ ਸੁਣਾਇਆ, ਕਹਿਣ ਲੱਗਾ, ਬਾਬਾ ਇੱਕ ਸਾਲ ਪਹਿਲਾਂ ਦੀ ਗੱਲ ਏ, ਆਪਣੇ ਬਾਪੂ ਨਾਲ ਖੇਤਾਂ ਵਿੱਚ ਗਿਆ ਵਾਂ, ਜਿਮੀਦਾਰਾ ਕਰਨੇ ਆ ਤੇ ਉਸ ਵਕਤ ਹਾਕਮਾਂ ਦੇ ਘੋੜੇ ਆਏ ਨੇ, ਸਾਡੀ ਕੁਝ ਫਸਲ ਅਜੇ ਜ਼ਮੀਨ ਵਿੱਚੋਂ ਨਿਕਲਦੀ ਪਈ ਸੀ, ਕੁਝ ਜ਼ਮੀਨ ਵਿੱਚੋਂ ਨਿਕਲ ਕੇ ਡੱਡਰੀ ਅੱਧੀ ਕੱਚੀ ਤੇ ਅੱਗੀ ਅੱਧੀ ਪੱਕੀ ਸੀ, ਕੁਝ ਫਸਲ ਪੱਕ ਚੁੱਕੀ ਸੀ, ਹਾਕਮਾਂ ਦੇ ਘੋੜਿਆਂ ਨੇ ਸਾਰੀ ਫਸਲ ਨੂੰ ਜੰਮਦੀ ਹੋਈ ਨੂੰ ਵੀ ਡੱਡਰੀ ਨੂੰ ਵੀ ਪੱਕੀ ਨੂੰ ਵੀ ਇੱਕ ਵੱਡੇ ਤੋਂ ਸਾਰੀ ਨੂੰ ਉਜਾੜ ਕੇ ਰੱਖ ਦਿੱਤਾ। ਤੇ ਉਦਣ ਦੀ ਮਨ ਵਿੱਚ ਆਵਾਜ਼ ਆਈ, ਬੁੜਿਆ ਇਹ ਤਾਂ ਹਾਕਮ ਨੇ, ਇਹਨਾਂ ਦੇ ਘੋੜੇ ਖੇਤ ਵਿੱਚ ਜੰਮਦੀ ਹੋਈ ਫਸਲ ਨੂੰ, ਡੱਡਰੀ ਹੋਈ ਫਸਲ ਨੂੰ, ਪੱਕੀ ਹੋਈ ਫਸਲ ਨੂੰ ਤਬਾਹ ਕਰ ਸਕਦੇ ਨੇ, ਮੌਤ ਤਾਂ ਬੜੀ ਬਲਵਾਨ ਏ, ਹੋ ਸਕਦਾ ਕਿ ਮੇਰੀ ਕੱਚੀ ਫਸਲ ਮੈਨੂੰ ਬਚਪਨ ਵਿੱਚ ਲੈ ਜਾਏ, ਹੋ ਸਕਦਾ ਮੈਨੂੰ ਡੱਡਰਿਆਂ ਜਵਾਨੀ ਵਿੱਚ ਲੈ ਜਾਏ, ਪਰ ਬਾਬਾ ਬੁਢੇਪੇ ਤੋਂ ਬਾਅਦ ਤਾਂ ਮੌਤ ਅਵਸ਼ ਏ। ਇਸ ਕਰਕੇ ਉਦਣ ਦਾ ਸਮਝਣਾ ਵਾ, ਕੋਈ ਐਸਾ ਮਿਲ ਜਾਏ ਜਿਹੜਾ ਕੋਈ ਪਿਆਰੇ ਪ੍ਰਭੂ ਦੀ ਬਾਤ ਸੁਣਾ ਕੇ ਮੈਨੂੰ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਨਾਲ ਜੋੜ ਕੇ ਮੌਤ ਦਾ ਭੈ ਦੂਰ ਕਰ ਦਿੱਤੀ। ਜਦੋਂ ਭਾਈ ਬੂੜੇ ਨੇ ਇੰਨੇ ਬਚਨ ਕਹਿ, ਭਾਈ ਮਨੀ ਸਿੰਘ ਲਿਖਦੇ ਨੇ, ਉਸ ਵਕਤ ਹਜ਼ੂਰ ਨੇ ਕੁੱਟ ਛਾਤੀ ਨਾਲ ਲਾਇਆ ਤੇ ਨਾਲ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਏ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ, 1500 ਤੇ 1800 ਸਨ ਤੋਂ ਇਸ ਬੱਚੇ ਦਾ ਨਾਮ ਪੈ ਗਿਆ ਸੀ ਬਾਬਾ ਬੁੱਢਾ ਜੀ। ਇਹ ਸ਼ਬਦ ਸੁਣ ਕੇ, ਇਹ ਬਚਨ ਸੁਣ ਕੇ ਕਿਹਾ, ਉਮਰ ਬੱਚਿਆਂ ਵਾਲੀ, ਗੱਲਾਂ ਤੁਸੀਂ ਬੁੱਢਿਆਂ ਵਾਲੀਆਂ ਕਰਦੇ ਹੋ। ਸਾਧ ਸੰਗਤ, ਇੱਕ ਵਾਰੀ ਗੁਰੂ ਨਾਨਕ ਨੇ ਘੁੱਟ ਕੇ ਛਾਤੀ ਨਾਲ ਲਾਇਆ, ਪਤਾ ਨਹੀਂ ਬਾਬੇ ਬੁੱਢੇ ਦੇ ਅੰਦਰ ਕੀ ਕਿਰਪਾ ਵਰਤੀ, 1518 ਤੋਂ ਲੈ ਕੇ 1631 ਤੱਕ ਬਾਬਾ ਬੁੱਢਾ ਗੁਰੂ ਨਾਨਕ ਦੇ ਗੀਤ ਹੀ ਗਾਉਂਦਾ ਰਿਹਾ। 113 साल एक गलवकड़ी ने इनी कृपा कर दिती। मैं अगे तुरा, मेरे गुरु नानक साहब ने करतारपुर बनिया रावी दे किनारे दोधे जिमीदार दी जमीन दे अंदर पिंड बनिया। इथे दोधे ने कहा सी, मैं संखेप विच अर्ज कर दिया, जदों कृपा की गुरु नानक ने कहा सी दातिया मैं पिंड वसावांगा। पुछया केड़े नां ते, कहन लगा साइया नानकपुरे दे नां ते। ते मेरे साहब ने कहा सी दोधिया जमीन कि दीए, कहन लगा करतार दी। पुछया नानक किदा, कहन लगे करतार दा। फिर कहन लगे जे जमीन ते नानक करतार दा है, फिर नानकपुरा नहीं पिंड वसेगा उस नां ते जिदी दात में लईए पिंड वसा तू करतारपुरा। इथे करतारपुर वसाया। सतगुरु ने अपने जीवन दे 18 साल करतारपुर वाही कीती है। खद्दर दा परना मोढ़े ते होना, खद्दर दी चादर मोढ़े ते, सिर ते मोटा खद्दर दा परना। कदी देखो उन्हां दिनां नूं, सिखां ने खेतां विच कम करना ते मेरे गुरु नानक बाबा जी आप विच शामिल होना। ते जदों घर आउणा मंजी अलाणी ते बहना ते सिंघां ने कोल बह के निरंकार रूप गुरु नानक तो बचन सुनने। सतगुरु ने 18 साल इत्थे हल वाया ते भाई गुरदास ने इसे गल नूं कहा। फिर बाबा आया करतारपुर, भेख उदासी सकल उतारा, पैर संसारी कपड़े, मंजी बैठ किया अवतारा, सोदर आरती गाविए अमृत वेले जाप उचारा। धर्मशाला कैम हो गई। बाबा बुढ़ा भी पिंड रमदास तो अपने माता पिता नाल रमदास चले गए, उथों करतारपुर पहुंच गए। गुरु नानक साहब की कृपा अथाह वर्षी। संखेप अर्ज करा, जितन अंतले दिन गुरगद्दी भाई लैणे नूं मिलनी है ते जन्म साखी वाले ने कुछ बचन बड़े प्यारे सांभे ने। ओ कहिंदा गुरु नानक साहब ने धानकां वाला रूप बनाया, हाथ विच सोटा पकड़िया, लम्मा चोगा पा के शिकारी कुत्ते लै के जंगल नूं तुर पए, पिछे संगतां तुरियां। ओ कहिंदा लिखदा जन्म साखी वाला, पहला हजूर ने खीरियां दी बरखा कीती, सोने चांदी दी बरखा होई, रुपइयां दी बरखा होई, लोक पैसे लैके पिछा मुड़दे रहे, इस साखी विच भी रमजे। आखीर ते मुकदी गल की, एक भाई बुढ़ा ते दूसरा भाई लैणा, इन्हां ने ना हीरे देखे ना मोती तके, बस नीवी पा के गुरु नानक जी दे पिछे पिछे तुरे गए। सतगुरु रुक गए ते बाबे बुढ़े वल इन्हां ने सोटा उघारिया ते ओ तां इथों तक लिखदे ने, बाबा बुढ़े जी दे मोढ़े दे उत्ते सतगुरु ने डांग भी मारी ते कहन लगे बुढ़िया मैं तैनू कहना अपने घर नू चला जा, कि तू अपने घर जाएगा नहीं, लोक दौलत लैके मुड़ गए, तू अजे भी पिछे तुरिया उन्ने। ते भाई बुढ़े दा अगो उत्तर सी दातिया, जिन्ना लोकां दे घर ने घरां वाले तां अपने घरां नू चले गए, मेरा घर तां उदण दे मुक गया सी जिदन दा तू गुलवकड़ी विच लै के प्यार दिता है, घरां वाले घरां नू चले गए, बुढ़े दा ते घर ही गुरु नानक है, दस तेनू छड के केड़े पासे जाऊं। जदों इन्ने शब्द कहे ना, सतगुरु ने बुढ़े नू फिर छाती न लाया, कहन लगा दातिया तेरे तो विछड़ के नहीं मैं रह सकदा। उथे जड़ी पंक्ति मेरे

ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਨੂੰ ਹੁਕਮ ਹੋ ਗਿਆ, ਕਿਉਂਕਿ ਗੁਰੂ ਇਤਿਹਾਸ ਨਾਲ ਤੁਰੇਗਾ ਬਾਬੇ ਬੁੱਢੇ ਦੇ, ਬਾਬੇ ਬੁੱਢੇ ਦੇ ਜੀਵਨ ਨੂੰ ਨਾਲ ਤੁਰਨ ਲਈ ਗੁਰੂ ਇਤਿਹਾਸ ਵਾਚਣਾ ਪਏਗਾ। ਕਹਿਣ ਲੱਗੇ ਭਾਈ ਲਹਿਣੇ ਨੂੰ ਗੁਰੂ ਅੰਗਦ ਸਾਹਿਬ ਨੂੰ, ਤੁਸੀਂ ਹੁਣ ਕਰਤਾਰਪੁਰ ਟਿਕਣਾ ਨਹੀਂ, ਤੁਸੀਂ ਖਡੂਰ ਚਲੇ ਜਾਓ। ਬਾਬਾ ਬੁੱਢਾ ਜੀ ਪਿੱਛੇ ਕਰਤਾਰਪੁਰ ਟਿਕੇ। ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਖਡੂਰ ਆਏ, ਇੱਥੇ ਮਾਤਾ ਵਿਰਾਈ ਦੇ ਘਰ ਦੇ ਅੰਦਰ ਆ ਕੇ ਟਿਕੇ ਨੇ। ਇਸ ਮਾਈ ਦਾ ਪੇਕਾ ਪਿੰਡ ਸੀ ਮੱਤੇ ਦੀ ਸਰਾਂ। ਮੱਤੇ ਦੀ ਸਰਾਂ ਦਾ ਹਾਕਮ ਸੀ ਜਿਹੜਾ ਚੌਧਰੀ ਸੀ, ਉਹਦਾ ਨਾਂ ਸੀ ਤਖਤ ਮੱਲ। ਇਹਦੀ ਧੀ ਸੀ ਮਾਤਾ ਵਿਰਾਈ ਦਾ ਅਸਲੀ ਨਾਮ ਸੀ ਵੀਰਾਂ ਬਾਈ। ਇਹਦੇ ਸੱਤ ਭਰਾ ਸਨ ਤੇ ਲੋਕੀ ਆਮ ਤੌਰ ਤੇ ਇਹਨੂੰ ਸੱਤ ਭਰਾਈ ਵੀ ਕਹਿੰਦੇ ਹੁੰਦੇ ਸਨ। ਇਸ ਮਾਤਾ ਵਿਰਾਈ ਦਾ ਆਨੰਦ ਕਾਰਜ ਖਡੂਰ ਦੇ ਜ਼ਿਮੀਂਦਾਰ ਨਾਲ ਹੋਇਆ, ਚੌਧਰੀ ਨਾਲ ਹੋਇਆ। ਮਾਤਾ ਭਰਾਈ ਨੇ ਗੁਰੂ ਅੰਗਦ ਸਾਹਿਬ ਦੇ ਪਿਤਾ ਬਾਬਾ ਫੇਰੂ ਮੱਲ ਨੂੰ ਸੱਕਾ ਭਰਾ ਬਣਾਇਆ ਸੀ ਤੇ ਗੁਰੂ ਅੰਗਦ ਸਾਹਿਬ ਮਾਤਾ ਵਿਰਾਈ ਦੇ ਘਰ ਆ ਕੇ ਨਾ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਕੀਤੇ ਸਨ। ਅੱਜ ਜਦੋਂ ਗੁਰਗੱਦੀ ਜੋਤ ਮਿਲੀ, ਮਾਤਾ ਵਿਰਾਈ ਦੇ ਘਰ ਆਏ, ਜਿਹੜੀ ਰਿਸ਼ਤੇਦਾਰੀ ਕਰਕੇ ਭੈਣ ਵੀ ਬਣ ਗਈ, ਵੈਸੇ ਭੂਆ ਲੱਗਦੀ ਸੀ, ਪਰ ਵੀਰ ਸ਼ਬਦ ਇਹਨੇ ਗੁਰੂ ਅੰਗਦ ਸਾਹਿਬ ਲਈ ਵੀ ਵਰਤਿਆ। ਪਰ ਜਿੱਦਣ ਗੁਰੂ ਜੋਤ ਮਿਲ ਗਈ, ਉਦਣ ਵੀਰ ਨਹੀਂ, ਉਦਣ ਗੁਰੂ ਨਾਨਕ ਜਾਣੇ। ਅੰਦਰ ਗੁਰੂ ਅੰਗਦ ਸਾਹਿਬ ਟਿਕ ਗਏ, ਪ੍ਰੇਮ ਦਾ ਵਿਛੋੜੇ ਦਾ ਸਲ ਸੀ। ਬਾਹਰੋਂ ਸਾਰੇ ਇਤਿਹਾਸਕਾਰ ਸਹਿਮਤ ਨੇ ਕਿ ਮਾਤਾ ਵਿਰਾਈ ਨੇ ਦਰਵਾਜ਼ਾ ਲਾ ਦਿੱਤਾ, ਅੱਗੋਂ ਦਰਵਾਜ਼ਾ ਚਿਣ ਦਿੱਤਾ ਤੇ ਇਤਿਹਾਸਕਾਰ ਕਹਿੰਦੇ ਨੇ ਸੰਗਤ ਬੇਬਲ ਹੋ ਗਈ। ਜਿਹੜੇ ਨਾਮ ਤੇ ਪੁਜਾਰੀ ਨੇ ਗੁਰੂ ਨਾਨਕ ਸਾਹਿਬ ਦਿਸੇ ਨਹੀਂ, ਇੱਕ ਇੱਕ ਤੋਂ ਪੁੱਛਦੇ ਨੇ ਗੁਰੂ ਅੰਗਦ ਸਾਹਿਬ ਕੋਲ ਗੁਰੂ ਜੋਤ ਏ, ਪਰ ਗੁਰੂ ਅੰਗਦ ਸਾਹਿਬ ਹੈਣ ਕਿੱਥੇ। ਮਾਤਾ ਵਿਰਾਈ ਨੂੰ ਕਿਹਾ ਤੂੰ ਦੱਸਣਾ ਨੀ ਕਿਸੇ ਨੂੰ, ਗੁਪਤ ਵਾਸ ਹੋ ਗਏ। ਸਿੱਖ ਸੰਗਤਾਂ ਥਾਂ ਥਾਂ ਤੇ ਗਈਆਂ। ਭਾਈ ਅਜਿੱਤਾ ਰੰਧਾਵਾ, ਇਹਦੇ ਮਨ ਵਿੱਚ ਵੀ ਬੜਾ ਚਾਓ ਗੁਰੂ ਕਿੱਥੋਂ ਪ੍ਰਗਟ ਹੋਵੇ। ਜਦੋਂ ਸੰਗਤ ਨੂੰ ਗੁਰੂ ਨਾ ਲੱਭਿਆ, ਉਸ ਵਕਤ ਇੱਕ ਨੇ ਕਿਹਾ, ਕਹਿਣ ਲੱਗੇ ਭਲਿਓ ਭਟਕੋ ਨਾ, ਚਲੇ ਜਾਓ ਬਾਬੇ ਬੁੱਢੇ ਦੇ ਕੋਲ ਰਮਦਾਸ, ਉਹਨੂੰ ਗੁਰੂ ਨਾਨਕ ਇੱਕ ਬਚਨ ਦੇ ਕੇ ਗਿਆ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾ। ਕੇਵਲ ਬਾਬੇ ਬੁੱਢੇ ਨੂੰ ਪਤਾ ਗੁਰੂ ਨਾਨਕ ਦੀ ਜੋਤ ਕਿੱਥੇ ਟਿਕੀ ਹੋਈ। ਸ਼ਬਦ ਬੜੀ ਪਿਆਰੀ ਪੰਕਤੀ ਸੀ, ਤੇਰੇ ਤੋਂ ਓਹਲੇ ਕਦੇ ਨਾ ਹੋ ਸਾ। ਸੰਗਤ ਪਹੁੰਚੀ ਰਮਦਾਸ, ਬਾਬਾ ਬੁੱਢਾ ਜੀ ਖੇਤਾਂ ਵਿੱਚ ਕੰਮ ਤੈ ਕਰਦੇ ਨੇ। ਜਾ ਕੇ ਕਹਿਣ ਲੱਗੇ ਮਹਾਂਪੁਰਸ਼ਾ, ਵਿਛੜਿਆਂ ਨੂੰ ਮਿਲਾਉਣ ਵਾਲਿਆ, ਅੱਜ ਸੰਗਤ ਤੇਰੇ ਘਰ ਵਿੱਚ ਆਈ ਏ। ਸੰਗਤ ਦੀਆਂ ਅੱਖਾਂ ਵਿੱਚ ਨੀਰ ਸੀ। ਪੁੱਛਿਆ ਦੱਸੋ ਸਾਧ ਸੰਗਤ, ਇਸ ਕਿਰਮ ਲਈ ਕੀ ਹੁਕਮ ਏ? ਕਹਿਣ ਲੱਗੇ ਬਾਬਾ ਤੈਨੂੰ ਗੁਰੂ ਨਾਨਕ ਸਾਹਿਬ ਇੱਕ ਬਖਸ਼ਿਸ਼ ਦੇ ਕੇ ਗਏ ਨੇ, ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ, ਇੱਕ ਕਿਰਪਾ ਕਰ ਇਸ ਵਿਛੜੀ ਹੋਈ ਸੰਗਤ ਨੂੰ ਗੁਰੂ ਤੱਕ ਮਿਲਾ ਦੇ, ਇਸ ਸੰਗਤ ਨੂੰ ਗੁਰੂ ਤੱਕ ਲੈ ਜਾ। ਬਾਬੇ ਬੁੱਢੇ ਨੇ ਰਬਾਬੀ ਨਾਲ ਲੈ ਲਏ, ਸੰਗਤ ਨਾਲ ਲੈ ਲਈ। ਬਾਬਾ ਬੁੱਢਾ ਰਮਦਾਸ ਤੋਂ ਤੁਰਿਆ, ਸੰਗਤ ਦਾ ਇਕੱਠ ਨਾਲ ਏ, ਸਿੱਧਾ ਖਡੂਰ ਆ ਕੇ ਪਹੁੰਚਿਆ ਤੇ ਪਹੁੰਚਿਆ ਵੀ ਮਾਤਾ ਵਿਰਾਈ ਦੇ ਘਰ ਏ, ਜਿੱਥੇ ਗੁਰੂ ਅੰਗਦ ਸਾਹਿਬ ਟਿਕੇ ਹੋਏ। ਆ ਕੇ ਕਹਿਣ ਲੱਗੇ ਮਾਂ, ਨਮਸਕਾਰ ਕੀਤੀ ਮਾਤਾ ਵਿਰਾਈ ਨੇ, ਦੇਖਿਆ ਬਾਬਾ ਬੁੱਢਾ ਆ ਗਿਆ, ਬੜਾ ਅਦਬ ਕੀਤਾ। ਕਹਿਣ ਲੱਗੇ ਮਾਈ ਤੇਰੇ ਘਰ ਗੁਰੂ ਟਿਕਿਆ। ਮਾਤਾ ਵਿਰਾਈ ਦੇ ਸ਼ਬਦ ਸੰਗ ਭਾਈ ਵੀਰ ਸਿੰਘ ਲਿਖਦੇ ਨੇ, ਕਹਿਣ ਲੱਗੀ ਤੁਹਾਨੂੰ ਕਿੰਨੇ ਦੱਸਿਆ ਮੇਰੇ ਘਰ ਗੁਰੂ ਵੇ? ਤੇ ਬਾਬਾ ਬੁੱਢਾ ਮੁਸਕਰਾ ਕੇ ਕਹਿਣ ਲੱਗੇ ਮਾਈ ਤੇਰੇ ਚਿਹਰੇ ਦਾ ਨੂਰ ਦੱਸਦਾ ਪਿਆ ਕਿ ਤੇਰੇ ਘਰ ਵਿੱਚ ਗੁਰੂ ਏ, ਤੇਰੇ ਚਿਹਰੇ ਦੀ ਰੌਣਕ ਦੱਸਦੀ ਏ ਤੇਰੇ ਘਰ ਗੁਰੂ ਏ, ਕਿਉਂਕਿ ਜਿਤਨਾ ਮਰਜ਼ੀ ਤੂੰ ਲਕਾਲੈ, ਕਿਉਂਕਿ ਨਾਮ ਦਾ ਰੰਗ ਬੋਲ ਕੇ ਕਹਿੰਦਾ ਤੇਰੇ ਘਰ ਦੀਨ ਦੁਨੀਆ ਦਾ ਖਜ਼ਾਨਾ। ਕਹਿਣ ਲੱਗੀ ਬਾਬਾ ਤੂੰ ਸਭ ਕੁਝ ਸਮਝਣਾ, ਪਰ ਮੈਨੂੰ ਆਪਣੇ ਗੁਰੂ ਦੇ ਹੁਕਮ ਵਿੱਚ ਪਾਬੰਦ ਰਹਿਣ ਦੇ, ਮੈਨੂੰ ਹੁਕਮ ਨਹੀਂ ਮੈਂ ਜ਼ਬਾਨ ਖੋਲਾਂ। ਬਾਬੇ ਬੁੱਢੇ ਨੇ ਪਹਿਲੀ ਜੁਗਤ ਦੱਸੀ। ਕਹਿਣ ਲੱਗੇ ਸਿੱਖੋ ਗੁਰੂ ਪ੍ਰਗਟ ਕਰਨਾ ਜੇ? ਕਹਿਣ ਲੱਗੇ ਹਾਂ। ਤੇ ਰਬਾਬੀਆਂ ਨੂੰ ਕਿਹਾ ਰਬਾਬ ਛੇੜੋ ਤੇ ਬਾਣੀ ਪੜੋ ਗੁਰੂ ਨਾਨਕ ਦੀ। ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਨਾਨਕ ਦੀ ਬਾਣੀ ਸੁਣ ਕੇ ਗੁਰੂ ਅੰਗਦ ਪਾਤਸ਼ਾਹ ਬਾਹਰ ਨਾ ਆਵੇ। ਬਾਣੀ ਦਾ ਅਦਬ ਕਿਤਨਾ, ਗੁਰੂ ਦੀ ਬਾਣੀ ਸੁਣ ਕੇ ਗੁਰੂ ਅੰਗਦ ਜ਼ਰੂਰ ਬਾਹਰ ਆਵੇਗਾ। ਜਦੋਂ ਰਬਾਬੀਆਂ ਨੇ ਸ਼ਬਦ ਛੇੜਿਆ, ਮੈਂ ਮਨ ਜਾਲਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀਓ, ਜਦੋਂ ਪ੍ਰੇਮ ਨਾਲ ਭਿੱਜੇ ਸ਼ਬਦ ਨਿਕਲੇ ਤੇ ਉਸ ਵਕਤ ਕਹਿੰਦੇ ਨੇ ਕਿਵਾੜ ਖੁੱਲਿਆ, ਗੁਰੂ ਅੰਗਦ ਸਾਹਿਬ ਬਾਹਰ ਆ ਗਏ ਤੇ ਬਾਬੇ ਬੁੱਢੇ ਨੇ ਉੱਚੀ ਆਵਾਜ਼ ਕਿਹਾ ਸੰਗਤੇ ਗੁਰੂ ਨੂੰ ਜਦੋਂ ਵੀ ਪ੍ਰਗਟ ਕਰਨਾ ਬਾਣੀ ਦਾ ਆਸਰਾ ਲਈ, ਕਿਉਂਕਿ ਬਾਣੀ ਦੇ ਵਿੱਚ ਹੀ ਗੁਰੂ ਪ੍ਰਗਟ ਹੁੰਦਾ।

ਰਮਜ਼ਾ ਪਾਉਂਦੇ ਪਏ ਸਨ ਕਿ ਆਉਣ ਵਾਲੇ ਸਮੇਂ ਵਿਚ ਇਹ ਕਰਨਾ। ਜਦੋਂ ਗੁਰੂ ਅੰਗਦ ਸਾਹਿਬ ਬਾਹਰ ਆਏ ਤੇ ਬਾਬਾ ਬੁੱਢਾ ਜੀ ਨੇ ਨਮਸਕਾਰ ਪਹਿਲੀ ਕੀਤੀ, ਕਹਿਣ ਲੱਗਾ ਬਾਬਾ ਸਤਿਗੁਰੂ ਇਸ ਸੰਗਤ ਵਿਛੜੀ ਨੂੰ ਆਪਣੇ ਨਾਲ ਜੋੜ, ਕਿਉਂ ਤੁਸੀਂ ਅੰਦਰ ਟਿਕ ਗਏ ਹੋ, ਇਸ ਸੰਗਤ ਨੂੰ ਕੌਣ ਸਾਂਭੇਗਾ। ਕਮਾਲ ਦੀ ਗੱਲ, ਮੇਰੇ ਗੁਰੂ ਅੰਗਦ ਸਾਹਿਬ ਦੇ ਨੇਤਰਾਂ ਵਿਚ ਨੀਰ ਸੀ ਤੇ ਮੁੱਖ ਵਿਚੋਂ ਜਿਹੜਾ ਪਹਿਲਾ ਸ਼ਲੋਕ ਨਿਕਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਰਾਤ ਕੀ ਵਾਰ ਵਿਚ ਗੁਰੂ ਅੰਗਦ ਸਾਹਿਬ ਦਾ ਪਹਿਲੀ ਸ਼ਲੋਕ ਹੈ। ਪੁੱਛਿਆ ਸਤਿਗੁਰੂ ਅੰਦਰ ਕਿਉਂ ਟਿਕਿਆ ਤੇ ਨੇਤਰਾਂ ਵਿਚ ਨੀਰ ਭਰ ਕੇ ਕਿਹਾ, ਬੁੱਢਿਆ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ। ਪਰ ਕਿਹਾ ਸਤਿਗੁਰੂ ਇਹਨੂੰ ਤੇਰੇ ਤੋਂ ਬਿਨਾਂ ਆਸਰਾ ਨੀ ਸੰਗਤ ਨੂੰ। ਬਾਬੇ ਬੁੱਢੇ ਨੇ ਵਿਛੜੀ ਹੋਈ ਸੰਗਤ ਨੂੰ ਗੁਰੂ ਨਾਲ ਮਿਲਾ ਦਿੱਤਾ ਤੇ ਫਿਰ ਹੱਥ ਜੋੜ ਕੇ ਕਿਹਾ, ਸਤਿਗੁਰੂ ਆਪਣੇ ਇਸ ਬੱਚੇ ਨੂੰ ਕੋਈ ਹੁਕਮ ਦਿਓ, ਮੇਰੇ ਪ੍ਰਤੀ ਕੀ ਹੁਕਮ ਏ। ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਸ਼ਬਦ ਕਹਿ ਸਨ, ਕਹਿਣ ਲੱਗੇ, ਬਾਬਾ ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਹੁ। ਕਿੰਨੀ ਕੁ ਕਿਰਪਾ ਹੋ ਗਈ ਹੋਵੇਗੀ। ਗੁਰੂ ਅੰਗਦ ਸਾਹਿਬ ਨੇ ਕਿਹਾ, ਕੀ ਉਪਦੇਸ਼ ਕਰਾਂ ਤੈਨੂੰ ਜਿਹਨੂੰ ਗੁਰੂ ਨਾਨਕ ਕਿਰਪਾ ਦੇਗੀ। ਗੁਰੂ ਅੰਗਦ ਸਾਹਿਬ ਦਾ ਸਮਾਂ ਲੰਘਿਆ ਤੇ ਬਾਬਾ ਬੁੱਢਾ ਖਡੂਰ ਟੇਕ ਗਿਆ। ਬਾਬੇ ਬੁੱਢੇ ਨੂੰ ਸੇਵਾ ਦਿੱਤੀ ਗਈ ਗੁਰੂ ਕੀ ਲੰਗਰ ਵਿਚ ਮਾਤਾ ਖੀਰੀ ਦੇ ਨਾਲ। ਬਾਬੇ ਬੁੱਢੇ ਨੇ ਰੱਜ ਕੇ ਭਾਂਡੇ ਮਾਂਜੇ, ਰੱਜ ਕੇ ਤੱਪੜ ਝਾੜੇ, ਗੁਰੂ ਅੰਗਦ ਸਾਹਿਬ ਦੇ ਚਰਨ ਪਰਸੇ। ਅੱਜ ਜਿੱਦਣ ਬਾਬਾ ਅਮਰਦਾਸ ਆ ਗਏ ਨੇ ਤੇ ਗੁਰਗੱਦੀ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਕੋਲ ਜਾਣੀ ਏ, ਤੇ ਅੱਜ ਫਿਰ ਆਵਾਜ਼ ਦਿੱਤੀ ਕਿ ਬਾਬਾ ਬੁੱਢਾ ਜਿਵੇਂ ਲੈਣ ਗੁਰੂ ਨਾਨਕ ਤੋਂ ਜੋਤ ਲੈਣੇ ਵਿਚ ਆਈ, ਤੇ ਅੱਜ ਗੁਰੂ ਅੰਗਦ ਤੋਂ ਜੋਤ ਗੁਰੂ ਅਮਰਦਾਸ ਅੰਦਰ ਜਾਣੀ ਏ, ਪਰ ਗੁਲਿਆਈ ਦੀ ਤਿਲਕ ਜਿਹੜੇ ਨੇ ਬਾਬਾ ਬੁੱਢਿਆ ਤੂੰ ਹੀ ਲਾਣਾ। ਕਿੰਨਾ ਸਮਰੱਥ ਹੋਵੇਗਾ ਸਿੱਖ। ਸਤਿਗੁਰੂ ਨੇ ਬੁਲਾਇਆ, ਬਾਬੇ ਬੁੱਢੇ ਨੇ ਆਪਣੇ ਹੱਥ ਨਾਲ ਗੁਰੂ ਅਮਰਦਾਸ ਜੀ ਨੂੰ ਤਿਲਕ ਲਾਇਆ ਤੇ ਉਸ ਵਕਤ ਗੁਰੂ ਅੰਗਦ ਸਾਹਿਬ ਨੇ ਕਿਹਾ, ਅਮਰਦਾਸ ਇਹ ਭਾਰੀ ਸਿੱਖੀ, ਇਹਨੂੰ ਆਪਣੇ ਕੋਲ ਰੱਖੀ। ਗੁਰੂ ਅੰਗਦ ਸਾਹਿਬ ਜੀ ਜਦੋਂ ਸਰੀਰਕ ਚੋਲਾ ਤਿਆਗ ਗਏ, ਗੁਰੂ ਅਮਰਦਾਸ ਗੋਇੰਦਵਾਲ ਆ ਗਏ ਤੇ ਬਾਬਾ ਬੁੱਢਾ ਖਡੂਰ ਤੋਂ ਗੁਰੂ ਜੋਤ ਨਾਲ ਗੋਇੰਦਵਾਲ ਆ ਗਏ। ਗੋਇੰਦਵਾਲ ਜਿੱਦਣ ਉੱਚੀ ਜਾਤ ਵਾਲਿਆਂ ਨੇ ਪਾਣੀ ਨਾ ਭਰਨ ਦਿੱਤਾ, ਸਿੱਖਾਂ ਦੇ ਘੜੇ ਭੰਨ ਦਿੱਤੇ, ਮਸ਼ਕਾਂ ਨੂੰ ਤੀਰ ਮਾਰ ਕੇ ਪਾੜਿਆ, ਤੇ ਉਸ ਵਕਤ ਸਵਾਲ ਉੱਠਿਆ ਪਾਣੀ ਕਿੱਥੋਂ ਲੈਣਾ, ਤੇ ਬਾਪੂ ਗੁਰੂ ਅਮਰਦਾਸ ਨੇ ਕਿਹਾ ਬੌਲੀ ਵਿੱਚੋਂ, ਤੇ ਸਾਧ ਸੰਗਤ ਸਵਾਲ ਉੱਠਿਆ ਬੌਲੀ ਦਾ ਟੱਕ ਕੌਣ ਲਾਏਗਾ। ਬਾਬਾ ਬੁੱਢਾ ਭਾਂਡੇ ਪਿਆ ਮਾਂਜਦਾ ਸੀ ਤੇ ਗੁਰੂ ਅਮਰਦਾਸ ਨੇ ਬਾਂਹ ਪਕੜ ਕੇ ਕਿਹਾ, ਕਹਿਣ ਲੱਗੇ, ਗੁਰੂ ਨਾਨਕ ਦੇ ਪਿਆਰਿਆ ਆ ਜੁਗੋ ਜੁਗ ਅਟਲ ਬੌਲੀ ਰਹਿਣੀ ਏ, ਤੇ ਇਸ ਬੌਲੀ ਨੂੰ ਟੱਪ ਮੈਂ ਤੇਰੇ ਹੱਥਾਂ ਨਾਲ ਲਵਾਉਣਾ। ਗੋਇੰਦਵਾਲ ਦੀ ਬੌਲੀ ਦਾ ਟੱਕ ਬਾਬਾ ਬੁੱਢਾ ਜੀ ਨੇ ਲਾਇਆ, ਸੇਵਾ ਕਰਦੇ ਰਹੇ। ਇੱਥੋਂ ਤੱਕ ਵਿਦਵਾਨਾਂ ਨੇ ਖੋਜ ਕਰ ਦਿੱਤੀ, ਜਿਹੜੀਆਂ 22 ਮੰਜੀਆਂ ਸਾਥੀਆਂ ਗੁਰੂ ਅਮਰਦਾਸ ਜੀ ਨੇ, ਬਾਬੇ ਬੁੱਢੇ ਨੂੰ ਕੋਈ ਮੰਜੀ ਨਹੀਂ ਦਿੱਤੀ, ਪਰ ਭਾਈ ਵੀਰ ਸਿੰਘ ਲਿਖਦੇ ਨੇ 22 ਮੰਜੀਆਂ ਦੇ ਪ੍ਰਚਾਰਕ ਹਰ 6 ਮਹੀਨਿਆਂ ਬਾਅਦ ਬਾਬੇ ਬੁੱਢੇ ਨੂੰ ਆ ਕੇ ਰਿਪੋਰਟ ਦਿੰਦੇ ਸਨ ਕਿ ਅਸੀਂ ਕਿਹੜੀ ਕਿਹੜੀ ਥਾਂ ਤੇ ਪ੍ਰਚਾਰ ਕਰਕੇ ਆਏ ਹਾਂ, ਕਿਹੜੀ ਕਿਹੜੀ ਥਾਂ ਤੇ ਅਸੀਂ ਗੁਰਮਤ ਦਾ ਫੈਲਾਓ ਕੀਤਾ। ਬਾਬੇ ਬੁੱਢੇ ਦੇ ਅਧੀਨ ਉਹਦੇ ਪ੍ਰਬੰਧ ਹੇਠ 22 ਮੰਜੀਆਂ ਨੇ ਸਾਧ ਸੰਗਤ। ਬਾਬਾ ਬੁੱਢਾ ਜੀ ਨੇ ਰੱਜ ਕੇ ਗੋਇੰਦਵਾਲ ਸੇਵਾ ਕੀਤੀ ਤੇ ਅੱਜ ਭਾਈ ਜੇਠਾ ਜਿਹਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਚੁੱਕਾ ਸੀ, ਟੋਕਰੀ ਚੁੱਕ ਕੇ ਮਿੱਟੀ ਵੀ ਆਉਂਦਾ ਪਿਆ, ਤੇ ਉਸ ਵਕਤ ਬਾਬਾ ਅਮਰਦਾਸ ਪੁੱਛਦੇ ਨੇ, ਬੁੱਢਿਆ ਗੁਰਗੱਦੀ ਕਿਹਨੂੰ ਦੇਣੀ ਏ। ਉੱਤਰ ਸੀ, ਦਾਤਾ ਜਿਵੇਂ ਤੈਨੂੰ ਭਾਉਂਦਾ। ਉਸ ਵਕਤ ਬਾਬੇ ਬੁੱਢੇ ਨੇ ਭਾਈ ਜੇਠਾ ਜੀ ਦੇ ਸਿਰ ਤੋਂ ਟੋਕਰੀ ਉਤਾਰੀ, ਗੁਰੂ ਰਾਮਦਾਸ ਜੀ ਦੇ ਸੀਸ ਤੋਂ ਬੌਲੀ ਵਿਚ ਲਿਜਾ ਕੇ ਇਸ਼ਨਾਨ ਕਰਾਇਆ, ਆਪਣੇ ਹੱਥਾਂ ਨਾਲ ਦਸਤਾਰ ਸਜਾ ਕੱਪੜੇ ਪਵਾਏ, ਤੇ ਬਾਬੇ ਬੁੱਢੇ ਨੇ ਲਿਆ ਤਖ਼ਤ ਤੇ ਬਿਠਾਇਆ ਤੇ ਗੁਰੂ ਅਮਰਦਾਸ ਜੀ ਮੱਥਾ ਟੇਕਣ ਲੱਗੇ ਤੇ ਗੁਰਿਆਈ ਦਾ ਤਿਲਕ ਫਿਰ ਬਾਬਾ ਬੁੱਢਾ ਜੀ ਨੇ ਦਿੱਤਾ। ਅੱਜ ਗੁਰੂ ਅਮਰਦਾਸ ਤੋਂ ਜੋਤ ਗੁਰੂ ਰਾਮਦਾਸ ਅੰਦਰ ਪ੍ਰਵੇਸ਼ ਕਰ ਗਈ। ਸਾਧ ਸੰਗਤ, ਸਮਾਂ ਆ ਗਿਆ ਗੁਰੂ ਰਾਮਦਾਸ ਜੀ ਦਾ, ਅੰਮ੍ਰਿਤ ਸਰੋਵਰ ਦਾ ਟੱਕ ਲੱਗਾ ਤੇ ਇੱਥੋਂ ਤੱਕ ਸਿੱਖ ਵਿਦਵਾਨ ਕਹਿੰਦੇ ਨੇ ਅੰਮ੍ਰਿਤਸਰ ਦੀ ਧਰਤੀ ਵੇਖਣ ਵਾਸਤੇ ਜਿੱਥੇ ਨਗਰ ਵਸਦਾ, ਗੁਰੂ ਅਮਰਦਾਸ ਜੀ ਨੇ ਭਾਈ ਜੇਠੇ ਦੇ ਨਾਲ ਬਾਬੇ ਬੁੱਢੇ ਨੂੰ ਭੇਜਿਆ ਸੀ। ਬਾਬਾ ਬੁੱਢਾ ਜੀ ਖੁਦ ਗਏ, ਜ਼ਮੀਨ ਤੱਕੀ, ਜ਼ਮੀਨ ਖਰੀਦੀ ਤੇ ਜਿੱਦਣ ਅੰਮ੍ਰਿਤ ਸਰੋਵਰ ਦਾ ਟੱਕ ਲੱਗਣ ਲੱਗਾ ਤੇ ਉਸ ਵਕਤ ਮੇਰੇ ਗੁਰੂ ਰਾਮਦਾਸ ਨੇ ਫਿਰ ਬਾਬੇ ਬੁੱਢੇ ਨੂੰ ਅੱਗੇ ਕਰ ਦਿੱਤਾ। ਬਾਬਾ ਬੁੱਢਾ ਜੀ ਨੇ
ਉਹ ਟੱਕ ਲਾਇਆ ਉਸ ਵਕਤ ਆਪ ਸੇਵਾ ਵੀ ਕਰਦੇ ਰਹੇ। ਜਦੋਂ ਤਿਰਥੀਏ ਨੇ ਰੌਲਾ ਪਾਇਆ, ਆਪਾਂ ਇਤਿਹਾਸ ਵੀ ਸੁਣਿਆ ਵੀ ਸ਼ਾਮ ਦੀ ਕਥਾ ਵਿੱਚ ਚਿੱਠੀਆਂ ਲੁਕਾਉਂਦਾ ਰਿਹਾ ਤੇ ਗੁਰੂ ਰਾਮਦਾਸ ਗੁਰਗੱਦੀ ਦੇਣ ਲੱਗੇ ਤੇ ਪੁੱਛਦੇ ਪਏ ਨੇ ਬਾਬਾ ਬੁੱਢਾ ਗੁਰਗੱਦੀ ਕਿਨੂੰ ਦਈਏ, ਤੇਰੀ ਨਜ਼ਰ ਵਿੱਚ ਕੌਣ ਪਰਵਾਨ ਏ। ਤੇ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ ਸੀ ਸਤਿਗੁਰੂ ਅਰਜਨ ਹੀ ਗੁਰਗੱਦੀ ਦੇ ਲਾਇਕ ਨੇ ਤੇ ਲਾਹੌਰ ਤੋਂ ਲੈਣ ਵਾਸਤੇ ਵੀ ਬਾਬਾ ਬੁੱਢਾ ਜੀ ਗਏ। ਲੈ ਕੇ ਆਏ ਗੁਰਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੂੰ ਦਿੱਤਾ। ਸਮਾਂ ਆ ਗਿਆ, ਵਾਹਿਗੁਰੂ ਗੁਰੂ ਅਰਜਨ ਸਾਹਿਬ ਦਾ ਸਮਾਂ ਆਇਆ। ਤਿਰਥੀਏ ਨੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਇੱਥੋਂ ਤੱਕ ਦਿਨ ਦੇਖਣੇ ਪਏ, ਗੁਰੂ ਅਰਜਨ ਸਾਹਿਬ ਰਾਤ ਨੂੰ ਭੁੱਖੇ ਵੀ ਸੌਂਦੇ ਰਹੇ। ਬਾਬਾ ਬੁੱਢਾ ਆਇਆ ਬੀੜ ਸਾਹਿਬ ਤੋਂ, ਇਹ ਚੌਧਰੀ ਲਗਾ ਨੇ ਦਿੱਤੀ ਸੀ ਇੱਕ ਬੀੜ ਦਾ ਟੁਕੜਾ ਗੁਰੂ ਕੇ ਪਸ਼ੂਆਂ ਲਈ। ਬਾਬਾ ਬੁੱਢਾ ਜੀ ਬੀੜ ਵਿੱਚ ਰਹਿੰਦੇ ਨੇ। ਆਏ ਭਾਈ ਗੁਰਦਾਸ ਆਇਆ, ਦੇਖਿਆ ਲੰਗਰ ਦੀ ਹਾਲਤ ਬੜੀ ਪਤਲੀ ਏ ਤੇ ਪੁੱਛਿਆ ਸੀ, ਕਹਿਣ ਲੱਗੇ ਕੀ ਕਾਰਨ ਬੀਬੀ ਭਾਨੀ ਨੂੰ ਕਿ ਗੁਰੂ ਘਰ ਵਿੱਚ ਤਾਂ ਮੈਂ ਉਹ ਸਮਾਂ ਦੇਖਿਆ ਰਸ ਅੰਮ੍ਰਿਤ ਖੀਰ ਕਿਹਾਲੀ, ਪਰ ਅੱਜ ਕੀ ਬਣ ਗਿਆ ਗੁਰੂ ਕਾ ਲੰਗਰ ਮਸਤਾਨਾ। ਤੇ ਉਸ ਵਕਤ ਬੀਬੀ ਭਾਨੀ ਨੇ ਕਿਹਾ ਸੀ ਗੁਰੂ ਕੇ ਸਵਾਰਿਆ ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਿਰਤੀਏ ਨੇ, ਰਸਤਾ ਆਪਣੇ ਕਰ ਲਿਜਾਂਦਾ, ਲੰਗਰ ਛਕਣ ਲਈ ਸੰਗਤ ਇੱਧਰ ਭੇਜਦਾ। ਬਾਬੇ ਨੇ ਡਾਂਗ ਚੁੱਕੀ ਤੇ ਜਿੱਥੇ ਪੁਤਲੀ ਘਰ ਅੰਮ੍ਰਿਤਸਰ ਉੱਥੇ ਬਾਬੇ ਬੁੱਢੇ ਨੇ ਨਾਕਾ ਲਾ ਲਿਆ ਤੇ ਭਰੀ ਹੋਈ ਸੰਗਤ ਜਦੋਂ ਆਉਣੀ, ਇੰਨਾ ਵਿਸ਼ਵਾਸ ਸੀ ਸੰਗਤ ਨੂੰ ਬਾਬੇ ਬੁੱਢੇ ਤੇ, ਇਹ ਕਹਿਣਾ ਤਿਰਥੀਆ ਝੂਠ ਬੋਲਦਾ ਜੇ ਗੁਰੂ ਅਰਜਨ ਸਾਹਿਬ ਗੁਰੂ ਨੇ, ਤੁਸੀਂ ਜੇ ਨਮਸਕਾਰ ਕਰਨੀ ਹੈ ਤੇ ਗੁਰੂ ਅਰਜਨ ਸਾਹਿਬ ਦੇ ਘਰ ਗਾਇਆ। ਬਾਬਾ ਬੁੱਢਾ ਜੀ ਉਹਨਾਂ ਨੇ ਆਪ ਪਰਤ ਕੇ ਲੰਗਰ ਬਹਾਲ ਕੀਤਾ। ਸਾਧ ਸੰਗਤ ਅੱਜ ਸਮਾਂ ਆ ਗਿਆ, ਬਾਬਾ ਬੁੱਢਾ ਜੀ ਫਿਰ ਬੀੜ ਸਾਹਿਬ ਚਲੇ ਗਏ ਸਤਿਗੁਰੂ ਕੇ ਦਰਸ਼ਨ ਕਰ ਜਾਣੇ। ਉੱਥੇ ਸਾਰਾ ਦਿਨ ਭਜਨ ਬੰਦਗੀ ਕਰਨੀ, ਵਾਹੀ ਕਰਨੀ, ਪਸ਼ੂ ਚਾਰਨੇ ਤੇ ਪਸ਼ੂ ਗੁਰੂ ਕੇ ਹੁੰਦੇ ਸਨ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ, ਮਾਤਾ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰਕੇ ਕਿਹਾ ਦਾਤਾ ਸਭ ਨੂੰ ਦਾਤਾਂ ਵੰਡਣਾ, ਹੁਣ ਤਾਂ ਸ਼ਰੀਕੇ ਨੇ ਵੀ ਕਹਿ ਦਿੱਤਾ। ਮੈਂ ਕਾਲਖ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਜੀਵਨੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਕਿ ਪਿਰਥੀਆ ਆਮ ਤੌਰ ਤੇ ਕਹਿੰਦਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਪੁੱਤਰ ਹੋਣਾ, ਕੱਲ ਨੂੰ ਗੱਦੀ ਦੇ ਵਾਰਸ ਅਸੀਂ ਹਾਂ। ਤੇ ਉਸ ਮਾਂ ਦੇ ਹਿਰਦੇ ਵਿੱਚ ਕੀ ਬੀਤੀ ਹੋਵੇਗੀ ਜਿਹਨੂੰ ਕਹਿ ਦੇਣਾ ਤੇਰੀ ਤਾਂ ਸੰਤਾਨ ਹੀ ਨਹੀਂ ਹੋਣੀ। ਉਸ ਵਕਤ ਗੁਰੂ ਅਰਜਨ ਸਾਹਿਬ ਨੂੰ ਅਰਜ ਕੀਤੀ ਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਗੰਗਾ ਜੇ ਪੁੱਤਰ ਦੀ ਦਾਤ ਲੈਣੀ ਆ, ਬੀੜ ਸਾਹਿਬ ਵਿੱਚ ਬੈਠਾ ਹੈ ਪੂਰਨ ਬ੍ਰਹਮ ਗਿਆਨੀ। ਹੁਣ ਕਈ ਲੋਕ ਇੱਥੇ ਤਰਕ ਕਰਦੇ ਨੇ ਜੀ, ਗੁਰੂ ਸਾਹਿਬ ਸਮਰੱਥ ਸਨ, ਉਹਨਾਂ ਨੂੰ ਕੀ ਲੋੜ ਪੈ ਗਈ ਬਾਬੇ ਬੁੱਢੇ ਕੋਲ ਭੇਜਣ ਦੀ। ਇੱਕ ਗੱਲ ਚੇਤੇ ਰੱਖਿਓ, ਸਿੱਖ ਕਦੀ ਨਹੀਂ ਜਾਂਦਾ ਮੇਰੀ ਵਡਿਆਈ ਹੋਵੇ, ਪਰ ਗੁਰੂ ਦਾ ਬਿਰਦ ਤੇ ਗੁਰੂ ਵਿੱਚ ਕੀ ਅੰਤਰ ਏ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸੱਲੈ ਸਰਲ ਸਮਾਏ ਦਾ। ਮਾਤਾ ਗੰਗਾ ਜੀ ਨੂੰ ਕਿਹਾ, ਬਾਬੇ ਬੁੱਢੇ ਕੋਲੋਂ ਅਰਦਾਸ ਕਰਾ, ਦੇਖ ਉਹ ਜੇ ਅਰਦਾਸ ਕਰਦੇ ਤੇ ਝੋਲੀ ਵਿੱਚ ਖੈਰ ਜ਼ਰੂਰ ਪਏਗੀ। ਸਾਧ ਸੰਗਤ ਮਾਤਾ ਗੰਗਾ ਜੀ ਗਏ, ਠੀਕ ਉਹਦੇ ਬਾਰੇ ਪਹਿਲਾਂ ਕੁਝ ਭਾਜੜਾਂ ਬਾਰੇ ਵੀ ਲਿਖਿਆ। ਮਾਤਾ ਗੰਗਾ ਜੀ ਨੇ ਆਪ ਪ੍ਰਸ਼ਾਦ ਤਿਆਰ ਕੀਤਾ, ਮਿੱਸੀ ਰੋਟੀ ਲਈ, ਆਚਾਰ ਲਿਆ, ਮੱਖਣ ਲਿਆ, ਸਿਰ ਤੇ ਲੱਸੀ ਦਾ ਭਰਿਆ ਹੋਇਆ ਭਾਂਡਾ ਰੱਖਿਆ। ਮਾਤਾ ਗੰਗਾ ਜੀ ਪਹੁੰਚੇ ਤੇ ਲਿਖਦਾ ਪ੍ਰਿੰਸੀਪਲ ਸੁਖਬੀਰ ਸਿੰਘ, ਬਾਬਾ ਬੁੱਢਾ ਜੀ ਉਸ ਵਕਤ ਹੜ ਪੈ ਵਾਂਦੇ ਸਨ। ਦੂਰੋਂ ਦੇਖਿਆ ਤੇ ਪੁੱਛਦੇ ਨੇ ਸੇਵਕ ਨੂੰ ਕੌਣ ਆ ਰਹੇ ਨੇ, ਕਿਉਂਕਿ ਬਜ਼ੁਰਗ ਸਨ। ਉਹਨੇ ਨਜ਼ਰ ਟਿਕਾ ਕੇ ਕਿਹਾ, ਬਾਬਾ ਜੀ ਮਾਤਾ ਗੰਗਾ ਜੀ ਆਉਂਦੇ ਪਏ ਨੇ। ਬਾਬੇ ਬੁੱਢੇ ਨੇ ਹਲ ਛੱਡ ਦਿੱਤਾ, ਉਸੇ ਵਕਤ ਦੌੜ ਕੇ ਗਏ ਤੇ ਚਰਨਾਂ ਤੇ ਡਿੱਗ ਕੇ ਕਹਿਣ ਲੱਗੇ, ਮਾਂ ਪੁੱਤਰ ਦੀ ਭੁੱਖ ਨੂੰ ਕੇਵਲ ਮਾਂ ਹੀ ਜਾਣਦੀ ਏ, ਪੁੱਤਰ ਦੀ ਭੁੱਖ ਨੂੰ ਕੋਈ ਹੋਰ ਨਹੀਂ ਜਾਣਦਾ। ਅੱਜ ਬੜੀ ਭੁੱਖ ਲੱਗੀ ਸੀ ਮਾਂ, ਕਿੰਨੀ ਕਿਰਪਾ ਕਰਕੇ ਆਪਣੇ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਣਾ ਈ। ਉਸ ਵਕਤ ਮਾਤਾ ਗੰਗਾ ਜੀ ਨੇ ਥੱਲੇ ਪ੍ਰਸ਼ਾਦਾ ਪਾਣੀ ਰੱਖਿਆ ਤੇ ਪੁੱਛਦੇ ਨੇ, ਬਾਬਾ ਬੁੱਢਾ ਜੀ ਮਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਬਾਰੇ। ਮਾਤਾ ਜੀ ਨੇ ਹੱਥ ਜੋੜ ਲਏ। ਬਾਬਾ ਬੁੱਢਾ ਜੀ ਖੜੇ ਹੋ ਗਏ, ਕਹਿਣ ਲੱਗੇ, ਮਾਂ ਮੈਂ ਤੇਰੇ ਦਰ ਦਾ ਕੂਕਰ ਹਾਂ। ਕਹਿਣ ਲੱਗੇ, ਨਹੀਂ ਬਾਬਾ, ਪੁੱਤਰ ਦੀ ਦਾਤ ਲੈਣ ਆਈ ਹਾਂ, ਤੇਰੇ ਚਰਨਾਂ ਵਿੱਚ ਸਤਿਗੁਰੂ ਨੇ ਭੇਜਿਆ, ਤੂੰ ਅਰਦਾਸ ਕਰ
بابے بڈھے دیاں اکھاں پج گئیاں پانی نال، کہن لگا ماں دین والا تے گرو آ، بس میرے چمڑے نو تیویں وڈیائی پیا دیندا ہے، پتر دی دات گرو نانک نے دینی ہے۔ اس وقت کہندے نے بابے نے کیتی ارداس، او استھان جتھے بیڑ صاحب ہے۔ اج وی ایک گل بھروسے تے یقین نال جانیو، کیونکہ سانو دودھ پتر دی لوڑ ہے، سکھ نے سماج وچ وچرنا ہے، بانی وچ ادھارنا ملدیاں نے۔ پتر دی دات لین لئی 30-20 دھاگے نہیں، پتر دی دات لین لئی کسے پکھنڈی دے پیراں وچ نہیں۔ اج وی بابے بڈھے دی بھیڑ جاؤ کتے بھاونا نال ارداس کرو، بابا اج وی پاگ لاندا ہے۔ جس تھان تے او کوئی بہ کے بندگی کر جائے، سکھ دی کیتی ہوئی بندگی جگاں تک بیرتھ نہیں دے جاندی۔ بابا بڈھا جی نے ارداس کیتی، اس وقت لکھدا ہے گر بلاس والا اسمان تے بدل چمکیا ہے، تے بابے بڈھے نے ایک گل کئی کہن لگے، ماں جویں اسمان وچ بجلی چمکی ہے، تیرے گھر وچ او جوڑا پیدا ہوئے گا جدی تیگ دی چمک سامنے بڑے بڑے ظالم وی چک جان۔ ماتا گنگا جی واپس آ گئے، امرتسر تو گرو کی وڈالی آئے، پرسیے نے ورودھ کیتا ہویا سی۔ گرو کی وڈالی میرے دھن گرو ہرگوبند صاحب دا پرکاش ہویا ہے۔ دھیان دینا، بابا بڈھا جی بیڑ صاحب نے انہاں نوں سنیہا بھیجیا، بابا جی گرو ارجن صاحب دے گھر ماتا گنگا دی کوکھ وچوں صاحبزادے دا جنم ہویا ہے، تے بابا بڈھا ننگے چرن تر کے آیا بیڑ صاحب تو، آ کے درشن کیتے، سنگت اکٹھی ہے، تے پچھیا سنگت نے، مہاراج ہن اس بچے دا نام کون رکھے گا؟ کنی وڈیائی سی بابا تینوں۔ اس وقت گرو ارجن صاحب نے کیا، جدی ارداس نال آئے نے نام ہی او رکھے گا۔ کمال دی گل، گرو ہرگوبند صاحب دا نام ہی بابا بڈھا جی نے رکھیا، ہرگوبند نام ہی بابا بڈھا جی نے رکھیا۔ اس وقت شبد کیرتن ہویا، ساتھ سنگت ستگرو واپس امرتسر آ گئے۔ بابا بڈھا جی بیڑ صاحب نے پرت کے جدو سوال اٹھیا، گرو ہرگوبند صاحب جی دی عمر 5 سال دے قریب ہوئی، کوئی 4 سال لکھدا ہے، میں کالف لکھدا ہے۔ اس وقت پچھیا گرو ارجن صاحب نے وڈے بھرا مہادیو نو کہ بالک ہرگوبند دی ودیا دا کی پربند کرانگے، انہاں نو پڑھائے گا کون؟ تے اس وقت کہندے نے بابا مہادیو نے کیا، ستگرو جے کتے بابا بڈھا من جائے ودیا لئی، جے بابا بڈھا من جائے ودیا پڑھان لئی، اودے نالو وڈا دنیا وچ کوئی استاد نہیں۔ بابا بڈھا جی نو بیڑ صاحب تو بلایا تے پچھیا، ستگرو کی چاکر نو حکم ہے؟ کہن لگے، بابا ایس ہرگوبند صاحب نو ساڈے سپتر نو ودیا تو پڑھانی ہے۔ اوتھے ایک گل بڑی سونی کہی گنگا سنگھ ہوراں نے، کہندے نے بابے بڈھے نے چرن پکڑ لے، کہن لگا داتا میں مجھاں دا چھیڑو، بلداں نے ہل واہن والا، پٹھے وڈن والا جٹ زمیندار، مینوں کوئی پتہ نہیں ودیا بارے، میں بالکل ان پڑھا، میں کی پڑھا سکنا، کسے ودوان پنڈت کول پڑھنے پاؤ؟ تے ستگرو نے ایک گل کہی، کہن لگے بڈھیا توں بالکل ان پڑھے میں سمجھنا وا، پر میرے پتر نو او ودیا پڑھا دے جیڑے شبد سن کے تینوں گرو نانک نے بچے تو بڈھا بنا دیتا، او شبد میرے پتر نو نہیں سکھا دے، او ودیا پڑھا جیڑی ودیا نو دیکھ کے گرو نانک تیرے تے ترٹھے۔ بابا بڈھا جی نے میکالک مطابق گھوڑ سواری، اوڑا ایڑا، گربانی دی سنکھیا سنتھیا، تیراکی، رسائن ودیا، میکالک رکھدا تارا منڈل دی ودیا بھی بابے بڈھے نے گرو ہرگوبند صاحب نو سکھائی۔ ایک ودوان نے تا ایتھوں تک لکھیا 64 ودیا بابے بڈھے نے گرو ہرگوبند صاحب نو سکھائیاں نے۔ ایدا مطلب بابا بڈھا کنا وڈا ودوان سی، 64 ودیا دا ذکر تھوڑا تھوڑا ودواناں نے کیتا ہے۔ خیر، گرو ہرگوبند صاحب جی نو پڑھایا، گھوڑ سواری سکھائی، بابا بڈھا جی بیڑ صاحب چلے گئے۔ اج سوال پیدا ہو گیا، ہرمندر صاحب تیار ہے، سروور دی سیوا بابے بڈھے نے کرائی، اج بھی او بیر کھلوتی ہے جدو پرکرما کر کے آنے ہاں، اج بھی بیر بول کے کہندی ہے کہ صدیاں پہلا کوئی پورن برہم گیانی نے میرے تھلے بیٹھ کے اپنے گرو دے حکم نو کمایا سی۔ بابا بڈھا جی دی بیر اج بھی پرکرما وچ ہے۔ ستگرو نے بھائی گرداس نو کول بلایا، کہن لگے بھائی گرداس، گرو صاحبانہ دی بانی ایک تھان تے اکتر کرنی ہے،
ਹਰਿਮੰਦਰ ਸਾਹਿਬ ਵਿੱਚ ਵੀ ਕੋਈ ਚਾਹੀਦਾ, ਸਾਡੇ ਕੋਲ ਸਮਾਂ ਨਹੀਂ ਸੰਗਤ ਕੋਲ ਮਿਲਣ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਤੇ ਪੁੱਛਿਆ ਹਰਿਮੰਦਰ ਸਾਹਿਬ ਕੌਣ ਬੈਠੇਗਾ ਸਤਿਗੁਰੂ, ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬੇ ਬੁੱਢੇ ਨੂੰ ਬੁਲਾਓ, ਹਰਿਮੰਦਰ ਵਿੱਚ ਬੈਠ ਕੇ ਸੰਗਤ ਨੂੰ ਉਪਦੇਸ਼ ਉਹ ਕਰੇਗਾ, ਅਸੀਂ ਬੀੜ ਤਿਆਰ ਕਰਾਂਗੇ। ਇਹ ਗੱਲ ਯਾਦ ਰੱਖੋ ਗੁਰਸਿੱਖੋ, ਬਾਬੇ ਬੁੱਢੇ ਕੋਲ ਕਿੰਨਾ ਕੁ ਖਜ਼ਾਨਾ ਸੀ ਕਿ ਗੁਰੂ ਆਪਣੀ ਥਾਂ ਬਾਬੇ ਬੁੱਢੇ ਨੂੰ ਉਪਦੇਸ਼ ਕਰਨ ਲਈ ਹਰਿਮੰਦਰ ਵਿੱਚ ਬਿਠਾਉਂਦੇ ਪਏ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਸ ਵਕਤ ਆ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬਾ ਜੀ, ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸੰਗਤ ਨੂੰ ਬਾਣੀ ਦ੍ਰਿੜ ਕਰਾਉਣੀ ਹੈ, ਤੇ ਅਸੀਂ ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਗੁਰੂ ਅਰਜਨ ਸਾਹਿਬ ਬਾਣੀ ਲਿਖਾਉਂਦੇ ਨੇ, ਭਾਈ ਗੁਰਦਾਸ ਲਿਖਦਾ ਹੈ, ਭਾਈ ਬੰਨੋ ਜੀ ਕਲਮ ਦਬਾਅ ਦੀ ਸੇਵਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਹੋ ਗਿਆ, ਹੁਕਮਨਾਮੇ ਭੇਜੇ ਕਿ ਸੰਗਤਾਂ ਆਉਣ, ਇਸ ਦਿਨ ਨੂੰ ਆਪਾਂ ਪ੍ਰਕਾਸ਼ ਕਰਨਾ। ਬਾਬਾ ਬੁੱਢਾ ਹਰਿਮੰਦਰ ਸਾਹਿਬ ਬੈਠਾ ਹੈ, ਸੁਨੇਹਾ ਭੇਜ ਦਿੱਤਾ ਗੁਰੂ ਅਰਜਨ ਸਾਹਿਬ ਨੇ, ਬਾਬਾ ਜੀ ਅੱਜ ਤੁਸੀਂ ਰਾਮਸਰ ਦੇ ਕਿਨਾਰੇ ਰਾਤ ਨੂੰ ਆ ਜਾਣਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਹੈ। ਦੇਖੋ ਕਿੰਨਾ ਕੁ ਅਦਬ ਹੈ। ਅੱਜ ਦੇ ਮਹਾਂਪੁਰਸ਼ਾਂ ਨੂੰ ਵੀ ਖਾਸ ਕਰਕੇ ਧਿਆਨ ਦੇਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਦਾ ਅਦਬ ਜਿੰਨਾ ਕਰੋਗੇ, ਕੁਝ ਕਿਰਪਾ ਲੈ ਜਾਓਗੇ। ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਨਹੀਂ ਕੀਤਾ, ਸਿੱਖ ਹੋ ਕੇ ਉਹਨੂੰ ਨਾ ਇੱਥੇ ਢੋਈਏ ਨਾ ਉੱਥੇ ਢੋਈਏ, ਗੁਰੂ ਦੇ ਬਰਾਬਰ ਕੋਈ ਨਹੀਂ। ਕਮਾਲ ਦੀ ਗੱਲ, ਇਤਿਹਾਸ ਬੋਲਦਾ ਜਿਹੜੀ ਮੈਂ ਅਰਜ਼ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਹੈ। ਸਤਿਗੁਰੂ ਜੀ ਮੰਜੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਿਰਾਜਮਾਨ ਕਰ ਦਿੱਤਾ। ਬਾਬੇ ਬੁੱਢੇ ਨੂੰ ਕੋਲ ਬੁਲਾ ਕੇ ਪੁੱਛਦੇ ਨੇ, ਬਾਬਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪ੍ਰਕਾਸ਼ ਕਿੱਥੇ ਕਰਨਾ? ਤੇ ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਕਿ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ, ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਨਾ ਸਥਾਨ ਕੋ ਮਰਾਰਾ। ਹੇ ਮੇਰੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ ਜਿੱਥੇ ਪ੍ਰਕਾਸ਼ ਕਰੀਏ। ਅਦਬ ਦੇ ਵਿੱਚ ਇੱਕ ਇਹ ਵੀ ਬੜੀ ਰਮਜ ਹੈ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ ਤਿਆਰ ਹੋਇਆ, ਹਰਿਮੰਦਰ ਸਾਹਿਬ ਪਹਿਲਾਂ ਤਿਆਰ ਹੋਇਆ। ਇਹਦਾ ਮਤਲਬ ਇਹ ਸੀ ਸਿੱਖਾਂ, ਜਿਸ ਥਾਂ ਤੇ ਗੁਰੂ ਕਾ ਪ੍ਰਕਾਸ਼ ਕਰਨਾ ਉਹ ਥਾਂ ਅਦਬ ਵਾਸਤੇ ਪਹਿਲਾਂ ਤਿਆਰ ਕਰ ਦੇ, ਹਰਿਮੰਦਰ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ। ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਤੂੰ ਸੱਤ ਕਿਹਾ, ਸ਼ਾਮ ਪੈ ਗਈ, ਸੋਦਰ ਦਾ ਪਾਠ ਹੋਇਆ, ਰਾਮਸਰ ਜਿਹੜਾ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਬਿਲਕੁਲ ਨਾਲ, ਸ਼ਹੀਦਾਂ ਦੇ ਨਾਲ। ਉਸ ਵਕਤ ਰਾਤ ਲੰਗਰ ਛਕਣ ਤੋਂ ਬਾਅਦ ਸਾਰੀ ਸੰਗਤ ਪੈ ਗਈ। ਵਿਦਵਾਨ ਲਿਖਦੇ ਨੇ, ਭੂਮ ਸੈਨ ਸਭ ਤਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜੇ, ਗੁਰੂ ਅਰਜਨ ਸਾਹਿਬ ਆਪ ਵੀ ਜ਼ਮੀਨ ਤੇ ਸੁੱਤੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉੱਚੀ ਥਾਂ ਤੇ ਰੱਖਿਆ। ਤੇ ਸ਼ਾਮ ਦੇ ਵਕਤ ਜਦੋਂ ਸਾਰੇ ਰਾਤ ਨੂੰ ਸੌਂ ਗਏ ਤੇ ਗੁਰੂ ਅਰਜਨ ਸਾਹਿਬ ਉੱਠ ਬੈਠੇ ਨੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਸਤਿਗੁਰੂ ਸਿੱਖਾਂ ਵਿੱਚ ਟਹਿਲਦੇ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਨੇ, ਪਰਿਕਰਮਾ ਕਰਕੇ ਅੱਖਾਂ ਵਿੱਚ ਨੀਰ ਭਰਦੇ ਨੇ ਤੇ ਕੋਲ ਖਲੋ ਕੇ ਕਹਿ ਦਿੰਦੇ ਨੇ, ਦਾਤਿਆ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋਈ। ਜਿਹੜਾ ਅੱਜ ਸਵਰੂਪ ਤਿਆਰ ਹੋਇਆ ਮੇਰੇ ਵਿੱਚ ਗੁਣ ਨਹੀਂ, ਤੂੰ ਜੋਗ ਬਣਾ ਕੇ ਕਰਾ ਲਿਆ। ਕਹਿਣ ਲੱਗੇ, ਅੱਧੀ ਰਾਤ ਨੂੰ ਜਦੋਂ ਸਿੱਖਾਂ ਵਿੱਚ ਟਹਿਲਦੇ ਨੇ, ਸਾਰੇ ਸੁੱਤੇ ਨੇ, ਮਨ ਵਿੱਚ ਇੱਕ ਵਿਚਾਰ ਆਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਭਾਈ ਗੁਰਦਾਸ ਨੇ, ਪਰ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਉਹਨੂੰ ਥਾਪਾਂ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਵੇ, ਕਿਸ ਸਿੱਖ ਨੂੰ ਸੇਵਾਦਾਰ ਬਣਾਵਾਂ? ਲਿਖਦਾ ਵਿਦਵਾਨ ਇਤਿਹਾਸਕਾਰ, ਕਹਿ ਲੱਗੇ, ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ, ਨਿਜ ਮਨ ਇਹ ਬਿਜਾਰਤ ਭੈ, ਸ੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਕਿੰਨੂੰ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣਾਵਾਂ। ਤੁਰਦਿਆਂ ਤੁਰਦਿਆਂ ਇੱਕ ਇੱਕ ਸਿੱਖ ਵਿੱਚੋਂ ਨਿਕਲੇ ਤੇ ਜਿੱਧਰ ਸਿੱਖਾਂ ਦੇ ਚਰਨ ਸਨ ਨਾ ਸੁੱਤਿਆਂ, ਉਸ ਪਾਸੇ ਬਾਬਾ ਬੁੱਢਾ ਜੀ ਪਏ ਹੋਏ, ਚਿਹਰਾ ਲਾਲ ਸੁਰਖ ਪੱਕਦਾ ਪਿਆ, ਕੇਸ ਦੁੱਧ ਵਰਗੇ ਚਿੱਟਾ ਦਾੜਾ, ਉੱਪਰ ਵਾਲੇ ਅੱਖਾਂ ਦੀਆਂ ਚਿਮਣੀਆਂ ਵੀ ਚਿੱਟੀਆਂ ਨੇ। ਤੇ ਗੁਰੂ ਅਰਜਨ ਸਾਹਿਬ ਨਾ ਬਾਬੇ ਬੁੱਢੇ ਦੇ ਕੋਲ ਖਲੋ ਗਏ, ਕੋਲ ਖਲੋ ਕੇ ਨਾ ਚਿਹਰੇ ਨੂੰ ਤੱਕ ਕੇ ਇੱਕੋ ਦਮ ਸ਼ੁਕਰ ਕੀਤਾ, ਦਾਤਾ ਹਰਿਮੰਦਰ ਵੀ ਬਣ ਗਿਆ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਤਿਆਰ ਹੋ ਗਿਆ, ਅੱਜ ਤੇਰਾ ਕੋਟਾਨ ਕੋਟ ਸ਼ੁਕਰ ਹੈ, ਉਹ ਸਿੱਖ ਵੀ ਤੇਰੀ ਕਿਰਪਾ ਨਾਲ ਮਿਲ ਗਿਆ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਈ।
ਉੱਥੇ ਖਲੋ ਕੇ ਬਾਬੇ ਬੁੱਢੇ ਨੂੰ ਸੁੱਤਿਆਂ ਸੰਬੋਧਨ ਕਰਕੇ ਕਿਹਾ, ਚਾਰ ਗੁਰੂ ਕੀ ਸੇਵਾ ਕਰੀ। ਬਾਬੇ ਬੁੱਢਿਆ, ਤੂੰ ਚਾਰ ਗੁਰਾਂ ਦੀ ਸੇਵਾ ਕੀਤੀ, ਮੈਂ ਤੇਰੇ ਤੋਂ ਕੁਰਬਾਨ ਜਾਵਾਂ। ਚਾਰ ਗੁਰੂ ਕੀ ਸੇਵਾ ਕਰੀ, ਪਾਇਓ ਪਰਮ ਨਿਧਾਨ, ਬੜੇ ਖਜ਼ਾਨੇ ਦਾ ਮਾਲਕ ਹੈ। ਸੇਵਕ ਕੀ ਇਹ ਵੱਤ ਹੈ, ਸ੍ਰੀ ਮੁਖ ਕੀ ਉਹ ਬਖਾਣ। ਕਹਿਣ ਲੱਗੇ, ਸੇਵਕ ਦੀ ਵਸਤੂ ਏ ਤੇ ਸੇਵਕ ਨੂੰ ਮਿਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਸਿੱਖ ਸੰਗਤਾਂ ਨੇ। ਬਾਬਾ ਬੁੱਢਾ ਜੀ ਇਸ਼ਨਾਨ ਕਰਕੇ ਨਾ ਸੰਗਤ ਵੀ ਸਭ ਤੋਂ ਪਿੱਛੇ ਜਾ ਕੇ ਬਹਿ ਜਾਏ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸਵਰੂਪ ਤਿਆਰ ਕੀਤਾ। ਉਸ ਵਕਤ ਢੋਲਕੀਆਂ ਛੈਣਿਆਂ ਨਾਲ ਸ਼ਬਦ ਪੜੇ ਗਏ, ਜੋਟੀਆਂ ਵੀ ਸ਼ਬਦ ਗਾਏ ਗਏ ਤੇ ਆਈ ਆਵਾਜ਼। ਸਿੱਖ ਸੋਚਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਗੁਰੂ ਅਰਜਨ ਸਾਹਿਬ ਸੀਸ ਤੇ ਲੈਣਗੇ। ਸਿੱਖ ਕਹਿਣ ਲੱਗੇ, ਮਹਾਰਾਜ ਸਵਰੂਪ ਲਵੋ। ਤੇ ਦੇਖਿਆ ਬਾਬਾ ਬੁੱਢਾ ਕਿੱਥੇ ਵੇ। ਬਾਬਾ ਬੁੱਢਾ ਹੱਥ ਵਿੱਚ ਡੰਗੋਰੀ ਪਕੜ ਕੇ ਸਭ ਤੋਂ ਪਿੱਛੇ ਖਲੋਤਾ। ਸਤਿਗੁਰੂ ਨੇ ਬਾਂਹ ਪਕੜ ਕੇ ਕਿਹਾ, ਬਾਬਾ ਅੱਜ ਪਿੱਛੇ ਨਹੀਂ, ਅੱਜ ਤੂੰ ਅੱਗੇ ਲੱਗੇਗਾ, ਮੈਂ ਤੇਰੇ ਪਿੱਛੇ ਤੁਰਾਂਗਾ। ਕਮਾਲ ਦੀ ਖੇਡ, ਕਿੰਨਾ ਕੁ ਸਿੱਖਾ ਤੂੰ ਗੁਰੂ ਨੂੰ ਰਿਝਾ ਲਿਆ ਸੀ। ਕਹਿਣ ਲੱਗਾ, ਦਾਤਾ ਮੈਂ ਪਿੱਛੇ ਚੰਗਾ ਲੱਗਣਾ। ਕਹਿਣ ਲੱਗੇ, ਅੱਜ ਤੱਕ ਤੂੰ ਪਿੱਛੇ ਵੇ, ਪਰ ਜਿਸ ਗੁਰੂ ਗ੍ਰੰਥ ਦੀ ਸੇਵਾ ਤੂੰ ਕਰਨ ਲੱਗਾ, ਤੇਰੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਹੋਵੇਗਾ, ਤੂੰ ਅੱਗੇ ਚੱਲੇਗਾ ਤੇ ਤੇਰਾ ਗੁਰੂ ਅਰਜਨ ਤੇਰੇ ਪਿੱਛੇ ਤੁਰੇ। ਉਸ ਵਕਤ ਕਹਿੰਦੇ ਨੇ, ਸਾਹਿਬ ਬੁੱਢਾ ਆਗੈ ਕੀਨਾ ਤੇ ਪਾਛੈ ਸਤਿਗੁਰ ਸੁਖ ਲੀਨਾ। ਪਿੱਛੇ ਗੁਰੂ ਅਰਜਨ ਸਾਹਿਬ ਚੌਰ ਕਰੀ ਜਾਣ। ਬਾਬੇ ਬੁੱਢੇ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ। ਮਨ ਵੀ ਸੋਚਦਾ, ਬੁੱਢਿਆ ਕਰਮ ਤਾਂ ਤੇਰੇ ਨਹੀਂ ਸਨ, ਪਤਾ ਨੀ ਗੁਰੂ ਨਾਨਕ ਤੇਰੇ ਤੇ ਕਿੰਨਾ ਕੁ ਤਰੁਸ ਚੁੱਕਾ। ਆਖਦੇ ਨੇ ਹਰਿਮੰਦਰ ਸਾਹਿਬ ਆਏ। ਉਸ ਵਕਤ ਬਾਬਾ ਬੁੱਢਾ ਜੀ ਨੇ ਸਵਰੂਪ ਥੱਲੇ ਰੱਖਿਆ, ਪਿਛਾਂ ਹੋ ਗਏ। ਸੋਚਿਆ ਗੁਰੂ ਅਰਜਨ ਸਾਹਿਬ ਪ੍ਰਕਾਸ਼ ਕਰਨਗੇ, ਗੁਰੂ ਅਰਜਨ ਸਾਹਿਬ ਤਾਬਿਆ ਬਹਿਣਗੇ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਬੁੱਢਾ ਸਾਹਿਬ ਹੁਣ ਅਸੀਂ ਥੱਲੇ ਬਹਾਂਗੇ, ਤੁਸੀਂ ਤਾਬਿਆ ਬਹੋ। ਸ਼ਬਦ ਕਹਿ, ਬੁੱਢਾ ਸਾਹਿਬ ਖੋਲੋ ਗ੍ਰੰਥ। ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਖੋਲ, ਲਿਓ ਆਵਾਜ਼, ਹੁਕਮਨਾਮਾ ਲੈ, ਸੁਣੇ ਸਭ ਪੰਥ। ਇਹਦਾ ਮਤਲਬ ਗੁਰੂ ਕੇ ਸਿੱਖਾ, ਗੁਰੂ ਦੇ ਹੁਕਮ ਤੋਂ ਉੱਤੇ ਕੋਈ ਹੁਕਮ ਨਹੀਂ ਹੋ। ਕਿਸੇ ਬੰਦੇ ਨੂੰ ਪੁੱਛਣ ਦੀ ਬਜਾਏ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਆ ਕੇ ਪੁੱਛੀ, ਕਿਉਂਕਿ ਤੇਰਾ ਗੁਰੂ ਆਪਣੇ ਸਰੀਰ ਦੇ ਹੁੰਦਿਆਂ ਕਹਿੰਦਾ, ਬੁੱਢਿਆ ਤੂੰ ਸ਼ਬਦ ਪਰ ਸੰਗਤ ਗੁਰੂ ਕੀ ਆਵਾਜ਼ ਸੁਣਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ। ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼, ਬੁੱਢਾ ਮੁਖ ਬੋਲਾ। ਕੀ ਬੋਲਿਆ, ਸੰਤਾਂ ਕਾ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸਾਹਿਆ ਰਾਮ। ਪ੍ਰਕਾਸ਼ ਹੋ ਗਿਆ। ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਸਾਧ ਸੰਗਤ, ਸਤਿਗੁਰੂ ਨੇ ਕਿਹਾ ਇਸ ਤੋਂ ਬਾਅਦ ਸੇਵਾ ਤੁਸੀਂ। ਪੁੱਛਿਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸ਼ਾਮ ਨੂੰ ਕਿੱਥੇ ਆਸਣ ਕਰਨਾ। ਕਹਿਣ ਲੱਗੇ, ਕੋਠਾ ਸਾਹਿਬ ਜਿੱਥੇ ਸਾਡਾ ਆਸਣ ਹੈ। ਅਗਲਾ ਸਵਾਲ ਸੀ, ਸਤਿਗੁਰੂ ਤੁਹਾਡਾ ਆਸਣ ਕਿੱਥੇ। ਕਹਿਣ ਲੱਗੇ, ਅੱਜ ਸਾਡੇ ਪਲੰਗ ਤੇ ਗੁਰੂ ਗ੍ਰੰਥ ਸਾਹਿਬ, ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਹੋਵੇਗਾ ਮੇਰੇ ਲਈ ਤਖ਼ਤ ਨਾ ਲਾਇਓ, ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪਲੰਗ ਦੇ ਥੱਲੇ ਮੇਰੀ ਚਾਦਰ ਵਿਛਾ ਦੇ। ਕਮਾਲ ਦੀ ਗੱਲ, ਬਾਬਾ ਬੁੱਢਾ ਚਾਦਰ ਸ਼ਾਮ ਨੂੰ ਵਿਛਾਉਂਦਾ ਹੈ, ਅੱਜ ਵੀ ਅਕਾਲ ਤਖ਼ਤ ਤੇ ਜਾਓ। ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਜਦੋਂ ਜਾਂਦਾ ਹੈ, ਇੱਕ ਛੱਤ ਥੱਲੇ ਚਾਦਰ ਚਿੱਟੀ ਵਿਛੀ ਏ, ਉਹ ਗੁਰੂ ਅਰਜਨ ਸਾਹਿਬ ਦੇ ਨਾਂ ਤੇ। ਇਹਦਾ ਮਤਲਬ ਸੀ, ਸਿੱਖਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਤਨਾ ਮਰਜ਼ੀ ਕੋਈ ਬ੍ਰਹਮ ਗਿਆਨੀ ਹੋਵੇ, ਗੁਰੂ ਸਮਰੱਥ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਥੱਲੇ ਬਹਿਗਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੀ ਲਾ ਕੇ ਬਿਲਕੁਲ ਨਾ ਬਹਿ। ਇਹਦਾ ਮਤਲਬ ਸਤਿਗੁਰੂ ਨੇ ਹਰ ਪੂਰਨਾ ਪਾਇਆ। ਗੁਰੂ ਅਰਜਨ ਸਾਹਿਬ ਸ਼ਹਾਦਤ ਲਈ ਤੁਰੇ। ਬਾਬੇ ਬੁੱਢੇ ਨਾਲ ਸਲਾਹ ਕੀਤੀ, ਬਾਬੇ ਬੁੱਢੇ ਨੂੰ ਪਿੱਛੇ ਛੱਡ ਗਏ। ਸਾਧ ਸੰਗਤ, ਮੈਂ ਥੋੜਾ ਜਿਹਾ ਸਮਾਂ ਤੁਹਾਡਾ ਲੈਣਾ, ਇਕਾਗਰਤਾ ਜ਼ਰੂਰ ਬਖਸ਼ਿਆ ਜੀ। ਬਾਬਾ ਬੁੱਢਾ ਜੀ ਦੇ ਅੰਤਲੇ ਦਿਨਾਂ ਤੱਕ ਮੈਂ ਅਰਜ਼ ਕਰਨਾ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਗਈ, ਬਾਬਾ ਬੁੱਢਾ ਜੀ ਆ ਗਏ ਅੰਮ੍ਰਿਤਸਰ ਦੀ ਧਰਤੀ ਤੇ। ਜਿੱਦਣ ਸ਼ਹਾਦਤ ਬਾਰੇ ਸੁਣਿਆ, ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਸਪੀਚ ਦਿੱਤੀ, ਲੈਕਚਰ ਦਿੱਤਾ। ਬਾਬਾ ਬੁੱਢਾ ਕੋਲ ਸੀ। ਕਹਿਣ ਲੱਗੇ, ਸਾਧ ਸੰਗਤ ਇਹ ਮਤ ਸੋਚਿਓ ਅਸੀਂ ਮੁੱਠੀ ਪਾਰਾਂ, ਅੱਜ ਕੁਝ ਦਿਨ ਹੋਏ ਨੇ ਤੁਹਾਡੀ ਠੰਡਕ ਨੂੰ ਤਪਦੀ ਹੋਈ ਤਵੀ ਉੱਤੇ ਸਾੜ ਦਿੱਤਾ ਹੈ, ਇਹ ਮਤ ਸਮਝੋ ਅਸੀਂ ਥੋੜੇ ਹਾਂ, ਤੀਲੀ ਤਾਂ ਇੱਕ ਹੀ ਬੜੀ ਹੈ ਜੰਗਲ ਨੂੰ ਤਬਾਹ ਕਰਨ ਵਾਸਤੇ।
ਪਾਣੀ ਦੇ ਸੋਮੇ ਜਦੋਂ ਨਿਕਲਦੇ ਨੇ, ਨਿਕਲਦਾ ਛੋਟੀ ਦੀ ਥਾਂ ਤੁਵੇਂ ਚਸ਼ਮਾ, ਪਰ ਜਦੋਂ ਦਰਿਆ ਬਣ ਜਾਂਦਾ ਉਹਦੇ ਅੱਗੇ ਕੋਈ ਅਟਕਦਾ ਨਹੀਂ। ਯਾਦ ਰੱਖਿਓ, ਭਾਵੇਂ ਤੁਸੀਂ ਥੋੜੇ ਹੋ ਪਰ ਘਬਰਾਇਓ ਨਾ, ਗੁਰੂ ਤੁਹਾਡੇ ਨਾਲ ਏ। ਉਸ ਵਕਤ 500 ਨੌਜਵਾਨ ਉੱਠ ਕੇ ਸਾਹਮਣੇ ਆਇਆ, ਕਹਿਣ ਲੱਗਾ, ਦਾਤਿਆ ਦੋ ਵਕਤ ਦਾ ਪ੍ਰਸ਼ਾਦਾ ਦੇ ਦਈ, 6 ਮਹੀਨਿਆਂ ਬਾਅਦ ਇੱਕ ਪੁਸ਼ਾਕ ਦੇ ਦਈ, ਤੇ ਇਹ ਸਰੀਰ ਤੇਰਾ ਜਿੱਥੇ ਚਾਹੇ ਜਦੋਂ ਚਾਹੇ ਇਸ ਠੀਕਰੇ ਨੂੰ ਪੰਨ ਲਵੇ। ਬਾਬਾ ਬੁੱਢਾ ਜੀ ਸਭ ਕੁਝ ਦੇਖਦੇ ਪਏ ਨੇ। ਉਸ ਵਕਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਵੀ ਜਿੱਥੇ ਦਿੱਤਾ ਹੈ। ਬਾਬੇ ਨੇ ਦੋ ਕਿਰਪਾਨਾਂ ਪਾਈਆਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਉਸ ਤੋਂ ਬਾਅਦ ਅਕਾਲ ਤਖ਼ਤ ਤਿਆਰ ਹੋਣ ਲੱਗਾ ਹੈ, ਇੱਕ ਪਾਸੇ ਦਿੱਲੀ ਦਾ ਤਖ਼ਤ ਹੈ। ਕੀ ਕਾਰਨ? ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਬਣਾਉਂਦਿਆਂ ਕੋਈ ਕਾਰੀਗਰ ਨਹੀਂ ਲਾਇਆ। ਕਦੀ ਇਤਿਹਾਸ ਨੂੰ ਪੜ੍ਹੋ, ਬਾਬਾ ਬੁੱਢਾ ਜੀ ਨੂੰ ਕੋਲ ਬੁਲਾਇਆ, ਭਾਈ ਗੁਰਦਾਸ ਨੂੰ ਕੋਲ ਬੁਲਾਇਆ, ਤੀਸਰੇ ਗੁਰੂ ਹਰਗੋਬਿੰਦ ਸਾਹਿਬ ਨੇ। ਅੱਜ ਜੇ ਬਾਬਾ ਬੁੱਢਾ ਬੌਲੀ ਦਾ ਟੱਕ ਲਾਉਂਦਾ, ਜੇ ਰਾਮਦਾਸ ਗੁਰੂ ਜੀ ਦੇ ਸਰੋਵਰ ਦਾ ਟੱਕ ਲਾਉਂਦਾ, ਤੇ ਅੱਜ ਗੁਰੂ ਰਾਮਦਾਸ ਦਾ ਪੋਤਾ ਗੁਰੂ ਹਰਗੋਬਿੰਦ ਸਾਹਿਬ ਜਦੋਂ ਅਕਾਲ ਤਖ਼ਤ ਬਣਾਉਣ ਲੱਗਾ, ਤੇ ਸਭ ਤੋਂ ਪਹਿਲੀ ਇੱਟ ਵੀ ਬਾਬੇ ਬੁੱਢੇ ਨੇ ਲਾਈ। ਅਕਾਲ ਬੁੰਗਾ ਵੀ ਉਹਨਾਂ ਸਿਰਜਿਆ, ਤੇ ਲਿਖਦਾ, ਵਿਦਵਾਨ ਕਿਸੇ ਰਾਜ ਮੈਂ ਹੱਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਤੇ ਜਿਹੜੀ ਇੱਟ ਬਾਬੇ ਬੁੱਢੇ ਦੀ ਹੱਥ ਦੀ ਲੱਗੀ ਏ, ਪਿਆਰਿਓ, ਉਸ ਦੀਆਂ ਜੜ੍ਹਾਂ ਨੂੰ ਕੋਈ ਉਖੇੜ ਨਹੀਂ ਦੇ ਸਕਦਾ। ਬਾਬਾ ਬੁੱਢਾ ਜੀ ਇੱਥੇ ਟਿਕੇ ਰਹੇ, ਫਿਰ ਬੀੜ ਚਲੇ ਗਏ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਰਸ਼ਨ ਕਰਨ ਆਉਂਦੇ ਰਹੇ। ਇੱਕ ਘਟਨਾ ਮੈਂ ਪੜ੍ਹੀ ਕਿਤੋਂ ਨਹੀਂ, ਇੱਕ ਮੈਨੂੰ ਨਿਰਮਲੇ ਗੁਰਮੁਖ ਪਿਆਰੇ ਸਾਧੂ ਨੇ ਸੁਣਾਈ। ਉਹ ਕਹਿੰਦਾ, ਜਿੱਦਣ ਬਾਬਾ ਬੁੱਢਾ ਜੀ ਦੀ ਉਮਰ 102 ਸਾਲ ਦੇ ਕਰੀਬ ਹੋ ਗਈ ਨਾ, ਉਸ ਵਕਤ ਨਾ ਬਾਬਾ ਬੁੱਢਾ ਜੀ ਬੀੜ ਸਾਹਿਬ ਰਹਿਣ ਲੱਗ ਪਏ, ਤੇ ਐਸਤਾ ਐਸਤਾ ਤੁਰ ਕੇ ਆਉਣਾ। ਉਹਦੇ ਬਚਨ ਸਨ, ਕਹਿੰਦਾ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬਾਬਾ ਜੀ ਤੁਸੀਂ ਬੀੜ ਸਾਹਿਬ ਤੋਂ ਨਾ ਆਇਆ ਕਰੋ, ਸਰੀਰ ਨੂੰ ਖੇਚਲ ਨਾ ਦਿਓ, ਮੈਂ ਤੁਹਾਡੇ ਦਰਸ਼ਨ ਕਰਨ ਲਈ ਖੁਦ ਪਹੁੰਚਿਆ ਕਰਾਂਗਾ, ਤੁਹਾਡੇ ਕੋਲ ਪਹੁੰਚਾਂਗਾ। ਉਸ ਮਹਾਂਪੁਰਸ਼ ਨੇ ਮੈਨੂੰ ਬਚਨ ਸੁਣਾਏ, ਕਹਿਣ ਲੱਗੇ, ਬੇਟਾ ਬਾਬਾ ਬੁੱਢਾ ਜੀ ਨਾ ਮੰਨੇ, ਕਹਿਣ ਲੱਗੇ, ਦਾਤਿਆ ਸਿੱਖ ਦਾ ਕੰਮ ਹੈ ਗੁਰੂ ਦੇ ਦਰ ਤੇ ਚੱਲ ਕੇ ਆਉਣਾ, ਮੈਂ ਗੁਰੂ ਨਾਨਕ ਦੇ ਦਰ ਤੇ ਅੰਤਲੇ ਸਮੇਂ ਤੱਕ ਆਉਂਦਾ ਰਹਾਂ, ਤੁਸੀਂ ਕਿਰਪਾ ਕਰੋ। ਸਾਹਿਬ ਨੇ ਇੱਕ ਗੱਲ ਕਹੀ, ਬਾਬਾ ਜੀ ਜੇ ਤੁਸੀਂ ਆਉਣਾ ਹੀ ਚਾਹੁੰਦੇ ਹੋ ਨਾ, ਤੁਰ ਕੇ ਨਾ ਆਇਆ ਕਰੋ, ਪਾਲਕੀ ਲੈ ਜਾਓ, ਤੁਸੀਂ ਪਾਲਕੀ ਵਿੱਚ ਬੈਠ ਕੇ ਆਇਆ ਕਰੋ। ਬਾਬਾ ਜੀ ਕਹਿਣ ਲੱਗੇ, ਨਹੀਂ, ਤੇਰੇ ਦਰ ਤੇ ਮੈਂ ਤੁਰ ਕੇ ਆਉਣਾ। ਸਤਿਗੁਰੂ ਨੇ ਪਾਲਕੀ ਦਿੱਤੀ, ਉਹ ਮਹਾਂਪੁਰਸ਼ ਦੀ ਸ਼ਬਦਾਵਲੀ ਸੀ। ਬਾਬਾ ਬੁੱਢਾ ਜੀ ਪਾਲਕੀ ਵਿੱਚ ਬੈਠ ਕੇ ਆਏ, ਸਿੱਖਾਂ ਨੇ ਪਾਲਕੀ ਚੁੱਕੀ। ਜਦੋਂ ਰਾਮਸਰ ਦੇ ਕਿਨਾਰੇ ਆਏ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਲੈਣ ਚਲੇ ਗਏ, ਪਾਲਕੀ ਬੰਨ੍ਹਦੇ। ਬਾਬਾ ਬੁੱਢਾ ਜੀ ਨੇ ਪਾਲਕੀ ਸਿੱਖਾਂ ਨੇ ਚੁੱਕੀ, ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਕਰਕੇ ਕਿਹਾ, ਇੱਕ ਨੂੰ ਤੂੰ ਪਿਛਾਂ ਹੋ ਜਾ, ਬਾਬੇ ਦੀ ਪਾਲਕੀ ਨੂੰ ਮੋਢਾ ਮੈਨੂੰ ਲਾ ਲੈਂਦੇ। ਸਤਿਗੁਰੂ ਨੇ ਜਦੋਂ ਮੋਢਾ ਲਾਇਆ, ਤੇ ਪਾਲਕੀ ਵਿੱਚੋਂ ਆਵਾਜ਼ ਆਈ, ਇੱਕ ਕਦਮ ਵੀ ਅੱਗੇ ਨਾ ਤੁਰਿਓ, ਨਹੀਂ ਤੇ ਮੈਂ ਪਾਲਕੀ ਵਿੱਚੋਂ ਛਾਲ ਮਾਰਾਂਗਾ। ਸਤਿਗੁਰੂ ਨੇ ਥੱਲੇ ਪਾਲਕੀ ਰੱਖੀ, ਬਾਬੇ ਚਰਨਾਂ ਤੇ ਡੇਗ ਕੇ ਕਿਹਾ, ਦਾਤਾ ਇਸੇ ਕਰਕੇ ਤੇ ਮੈਂ ਪਾਲਕੀ ਲਿਜਾਂਦਾ ਨਹੀਂ। ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਬੁੱਢਿਆ ਹੇ ਬਾਬਾ ਤੂੰ ਪਾਲਕੀ ਵਿੱਚ ਹੈ, ਕੱਪੜੇ ਨਾਲ ਬਿਲਕੁਲ ਪਾਲਕੀ ਬੰਨ੍ਹਦੇ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਂ ਤੇਰੀ ਪਾਲਕੀ ਨੂੰ ਮੋਢਾ ਲਾ ਦਿੱਤਾ? ਜਿਹੜੀ ਗੱਲ ਉਹਨੇ ਕਹੀ ਉਹਦੇ ਅਰਥ ਸਮਝਣੇ। ਕਹਿਣ ਲੱਗੇ, ਸਤਿਗੁਰੂ ਮੈਨੂੰ ਕਿਵੇਂ ਪਤਾ ਲੱਗਾ? ਅਸਲੀਅਤ ਇਹ ਹੀ, ਜਦੋਂ ਤੁਸੀਂ ਅਕਾਲ ਤਖ਼ਤ ਅਕਾਲ ਬੁੰਗੇ ਤੋਂ ਤੁਰੇ ਸੋ, ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਬੁੱਢਿਆ ਤੇਰਾ ਗੁਰੂ ਤੇਰੇ ਵੱਲ ਆਉਂਦਾ ਪਿਆ, ਕਿਉਂਕਿ ਜਿੱਦਣ ਦਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਵਾ, ਉਦਣ ਦੀ ਸੁਰਤ ਗੁਰੂ ਨਾਨਕ ਦੇ ਚਰਨਾਂ ਤੋਂ ਬਿਨਾਂ ਕਿਤੇ ਗਈ ਹੋਈ। ਜਦੋਂ ਗੁਰੂ ਕੇ ਚਰਨ ਤੁਰਨ ਤੇ ਬਾਬੇ ਨੂੰ ਪਤਾ ਨਾ ਲੱਗੇ, ਸਾਧ ਸੰਗਤ, ਬਾਬਾ ਬੁੱਢਾ ਜੀ ਕੋਈ ਦਿਨ ਟਿਕੇ, ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤੇ ਜਹਾਂਗੀਰ ਨੇ। ਕੁਝ ਕਹਿੰਦੇ ਨੇ ਚਲੀਆ ਕੱਟਣ ਗਏ, ਗੱਲ ਨਹੀਂ, ਪੂਰਾ ਯੋਜਨਾਬੱਧ ਤਰੀਕਾ ਸੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨਾ। ਜਦੋਂ ਸੰਗਤ ਬੇਬਲ ਹੋ ਗਈ, ਬਾਬਾ ਬੁੱਢਾ ਜੀ ਫਿਰ ਬੀੜ ਸਾਹਿਬ ਤੋਂ ਆਏ। ਜਦੋਂ ਸੰਗਤ ਬੇਬਲ ਹੁੰਦੀ ਸੀ, ਬਾਬਾ ਅਗਵਾਈ ਕਰਦਾ। ਅੱਜ ਬਾਬੇ ਬੁੱਢੇ ਦੀ ਉਮਰ 115 ਸਾਲ ਦੇ ਕਰੀਬ ਹੋ ਚੁੱਕੀ ਸੀ। 15-16 ਸਾਲ ਦੇ ਵਡੇਰਾ ਸਰੀਰ ਅਕਾਲ ਬੁੰਗੇ ਤੇ ਆਏ, ਸੰਗਤ ਬੇਬਲ, ਗੁਰੂ ਸਾਹਿਬ ਅੰਦਰ ਨੇ, ਤੇ ਬਾਬਾ ਜੀ ਨੇ ਇੱਕ ਗੱਲ ਕਹੀ, ਸਾਧ ਸੰਗਤ ਨਿਰਾਸ਼ ਮਤ ਹੋ, ਗੁਰੂ ਸਾਡੇ ਅੰਗ ਸੰਗੇ, ਤੁਸੀਂ ਸ਼ਬਦ ਪੜ੍ਹੋ, ਆਪਾਂ ਗਵਾਲੀਅਰ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾਵਾਂਗੇ। ਜਿਹੜਾ ਅਸੀਂ ਕਹਿੰਦੇ ਹਾਂ ਚੌਂਕੀਆਂ ਝੰਡੇ,
ਅਰਦਾਸ ਵਿੱਚ ਇਹਦੀ ਕੋਈ ਰਮਜ ਹੈ ਸਮਝਣਾ ਇਸ ਗੱਲ ਨੂੰ। ਬਾਬੇ ਬੁੱਢੇ ਨੇ ਹੱਥ ਵਿੱਚ ਪਕੜੀ ਮਿਸਾਲ, ਭਾਈ ਗੁਰਦਾਸ ਨੂੰ ਨਾਲ ਲਿਆ, ਨਾਲ ਨਾਲ ਲੈ ਲਿਆ, ਰਾਤੋ ਰਾਤ ਪਿੰਡਾਂ ਵਿੱਚ ਗਏ, ਜਿੱਥੇ ਜਿੱਥੇ ਸੰਗਤ ਸੀ ਬਾਬੇ ਦੇ ਅਦਬ ਲਈ ਲੋਕ ਬਾਹਰ ਆਏ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹਿਣੀ, ਘਬਰਾਓ ਨਾ ਗੁਰੂ ਅੰਗ ਸੰਗੇ, ਚਲੋ ਆਪਾਂ ਗਵਾਲੀਅਰ ਦੇ ਕਿਲੇ ਗੁਰੂ ਦੇ ਦੀਦਾਰ ਕਰੀਏ। 115 ਸਾਲ ਦਾ ਬਜ਼ੁਰਗ ਬਾਪੂ ਹੱਥ ਵਿੱਚ ਡੰਗੋਰੀ ਪਕੜ ਕੇ ਗਵਾਲੀਅਰ ਪਹੁੰਚ ਗਿਆ। ਗਵਾਲੀਅਰ ਦੇ ਕਿਲੇ ਦੀ ਕੀਤੀ ਪਰਿਕਰਮਾ ਤੇ ਜਦੋਂ ਦਰਵਾਜ਼ੇ ਵਾਲੇ ਪਾਸੇ ਬਾਬਾ ਬੁੱਢਾ ਆਇਆ ਤੇ ਕਹਿੰਦੇ ਨੇ ਦਰਵਾਜ਼ੇ ਵਿੱਚ ਨਮਸਕਾਰ ਕੀਤੀ, ਕਿਲੇ ਦੀਆਂ ਕੰਧਾਂ ਨੂੰ ਚੁੰਮਿਆ ਤੇ ਹਾਕਮ ਨੇ ਪੁੱਛਿਆ, ਬਾਬਾ ਇਹ ਕਿਉਂ? ਕਹਿਣ ਲੱਗਾ, ਮੇਰਾ ਪ੍ਰੀਤਮ ਇੱਥੇ ਬੈਠਾ ਹੈ, ਕਿੰਨੇ ਦਿਨ ਹੋ ਗਏ ਨੇ ਦਰਸ਼ਨ ਕੀਤਿਆਂ, ਜਿਸ ਕਿਲੇ ਵਿੱਚ ਹੋਵੇ ਮੈਂ ਉਸ ਕਿਲੇ ਦੀਆਂ ਦੀਵਾਰਾਂ ਨੂੰ ਚੁੰਮ ਕੇ ਆਪਣੇ ਗੁਰੂ ਨੂੰ ਨਮਸਕਾਰ ਪਿਆ ਕਰਨਾ। ਪਰਿਕਰਮਾ ਕਰੀ ਗਏ, ਗੁਰੂ ਹਰਗੋਬਿੰਦ ਸਾਹਿਬ ਬਾਹਰ ਆਏ, ਬਾਬਾ ਬੁੱਢਾ ਜੀ ਬਾਹਰ ਨਿਕਲੇ, ਬਾਹਰ ਮਿਲੇ, ਨਮਸਕਾਰ ਕੀਤੀ। ਜਦੋਂ ਸਤਿਗੁਰੂ ਅੰਮ੍ਰਿਤਸਰ ਪਹੁੰਚੇ ਤੇ ਬਾਬਾ ਬੁੱਢਾ ਫਿਰ ਸ਼ਬਦ ਪੜਦਾ ਜੋਤੀ ਵਿੱਚ ਅੱਗੇ ਮਿਲਿਆ, ਜਿਹਨੂੰ ਕਹਿੰਦੇ ਨੇ ਚੌਂਕੀ ਕੱਢੀ। ਬਾਬੇ ਬੁੱਢੇ ਨੇ ਦੀਪਮਾਲਾ ਕਰਕੇ ਚੌਂਕੀ ਕੱਢੀ ਤੇ ਉਦਨ ਗੁਰੂ ਹਰਗੋਬਿੰਦ ਸਾਹਿਬ ਨੇ ਭਰੀ ਹੋਈ ਸੰਗਤ ਵਿੱਚ ਕਿਹਾ ਸੀ, ਬਾਬਾ ਤੇਰੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ, ਜਦੋਂ ਵੀ ਤੇਰੀ ਚੌਂਕੀ ਨੇਕ ਨਿਕਲੇਗੀ ਕੋਈ ਭਾਵਨਾ ਵਾਲਾ ਸਿੱਖ ਤੇਰੀ ਚੌਂਕੀ ਵੀ ਸ਼ਾਮਲ ਹੋਵੇ, ਰਹਿੰਦੀ ਦੁਨੀਆਂ ਤੱਕ ਤੇਰੀ ਚੌਂਕੀ ਵਿੱਚ ਮੈਂ ਖੁਦ ਸ਼ਾਮਲ ਹੋਇਆ ਕਰਾਂ। ਅੱਜ ਵੀ ਹਰਿਮੰਦਰ ਸਾਹਿਬ ਜਾਓ, ਸ਼ਾਮ ਨੂੰ ਹੁੰਦਾ ਕੀਰਤਨ, ਇੱਕ ਚੌਂਕੀ ਆਉਂਦੀ ਹੈ ਬਾਬੇ ਬੁੱਢੇ ਦੀ, ਬਜ਼ੁਰਗਾਂ ਦੇ ਹੱਥ ਵਿੱਚ ਗੁਟਕੇ ਹੁੰਦੇ ਨੇ, ਸ਼ਬਦ ਪੜ੍ਹਦੇ ਨੇ ਜੋਤੀ ਵਿੱਚ। ਜਦੋਂ ਚੌਂਕੀ ਦਰਬਾਰ ਸਾਹਿਬ ਦੇ ਸਾਹਮਣੇ ਆਉਂਦੀ ਏ, ਅੰਦਰ ਕੀਰਤਨ ਦੀ ਸਮਾਪਤੀ ਹੁੰਦੀ ਏ, ਬਾਬੇ ਬੁੱਢੇ ਦੀ ਚੌਂਕੀ ਦੇ ਅੱਧ ਵੀ ਸੰਗਤ ਉੱਠ ਕੇ ਖੜੀ ਹੋ ਜਾਂਦੀ। ਇਸੇ ਕਰਕੇ ਅੱਜ ਤੱਕ ਕਹਿੰਦੇ ਆ, ਗੁਰੂ ਤੇਰੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਕੀਰਤਨ ਦੀ ਚੌਂਕੀ ਵੀ ਏ। ਬਾਬੇ ਬੁੱਢੇ ਦੀ ਕੀਰਤਨ ਜਿਹੜੀ ਮੈਂ ਚੌਂਕੀ ਸ਼ੁਰੂ ਕੀਤੀ, ਅੱਜ ਵੀ ਨਿਕਲਦੀ ਏ। ਅੱਜ ਉਹ ਸਮਾਂ ਆ ਗਿਆ ਜਦੋਂ ਸੰਸਾਰ ਤੋਂ ਸਭ ਨੇ ਚਲੇ ਜਾਣਾ। ਇੱਕ ਉਹ ਨੇ ਜਿਹੜੇ ਉਮਰ ਭੋਗ ਕੇ ਅਫਸੋਸ ਨਾਲ ਜਾਂਦੇ ਨੇ, ਇੱਕ ਉਹ ਜਿਹੜੇ ਉਮਰ ਭੋਗ ਕੇ ਸੁਰਖਰੂ ਹੋ ਕੇ ਜਾਂਦੇ ਨੇ। ਬਾਬਾ ਬੁੱਢਾ ਜੀ ਰਮਦਾਸ ਚੱਲੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਕਰ ਗਏ ਨੇ, ਸਤਿਗੁਰੂ ਇਉਂ ਲੱਗਦਾ ਜਿਵੇਂ ਗੁਰੂ ਨਾਨਕ ਜੀ ਦੀ ਸੱਦ ਪਈ ਆਉਂਦੀ ਏ, ਆ ਸਿਰਫ ਇੱਕ ਭਰਮ ਏ ਤਨ, ਮੈਂ ਇਸ ਠੀਕਰੇ ਨੂੰ ਭੰਨ ਕੇ ਗੁਰੂ ਨਾਨਕ ਕੋਲ ਜਾਣਾ, ਤੁਸੀਂ ਕਿਰਪਾ ਕਰਿਓ ਇਸ ਬੁੱਢੇ ਨੂੰ ਸਾਰੀ ਜ਼ਿੰਦਗੀ ਨਵਾਜੇ। ਦਾਤਿਆ ਜਦੋਂ ਅੰਤਲਾ ਸਮਾਂ ਹੋਵੇ, ਸਵਾਸ ਅੰਤਲਾ ਨਿਕਲੇ ਤੇ ਤੁਸੀਂ ਮੇਰੇ ਸਾਹਮਣੇ ਹੋ। ਸਤਿਗੁਰੂ ਨੇ ਬੜੇ ਪਿਆਰ ਨਾਲ ਕਿਹਾ, ਬਾਬਾ ਜੀ ਕਿਉਂ ਨਹੀਂ? ਬਾਬਾ ਬੁੱਢਾ ਜੀ ਰਮਦਾਸ ਚਲੇ ਗਏ। ਦਿਨ ਆ ਗਿਆ 16 ਅਕਤੂਬਰ ਤੇ 1631 ਦਾ। ਬਾਬੇ ਬੁੱਢੇ ਕੋਲ ਸੰਗਤ ਬੈਠੀ ਏ ਤੇ ਸਵਾਲ ਕਰਦੀ ਏ, ਬਾਬਾ ਗੁਰੂ ਨਾਨਕ ਦੀ ਕਿਰਪਾ ਕਿਵੇਂ ਮਿਲੇ? ਤੇ ਬਾਬਾ ਬੁੱਢਾ ਆਵਾਜ਼ ਦੇ ਕੇ ਕਹਿੰਦਾ, ਸ਼ਬਦ ਪੜ੍ਹੋ, ਸਾਖੀ ਵਾਲੇ ਦੇ ਬਚਨ ਨੇ, ਸ਼ਬਦ ਪੜ੍ਹੋ, ਬੰਦਗੀ ਕਰੋ, ਖੀਲਾ ਕਰੋ, ਉੱਦਮ ਕਰੋ, ਸਭ ਕੁਝ ਕਰੋ, ਪਰ ਟੇਕ ਰੱਖੋ ਉਹਦੀ ਮਿਹਰ ਦੇ। ਸ਼ਬਦ ਬੜੇ ਸੁਣ, ਉਹਦੀ ਕਿਰਪਾ ਦੀ ਟੇਕ ਰੱਖੋ। ਸ਼ਾਮ ਦੇ ਵਕਤ ਬਾਬੇ ਨੇ ਭਾਈ ਰਮਦਾਸ, ਇੱਕ ਸਿੱਖ ਸੀ, ਉਹਨੂੰ ਆਵਾਜ਼ ਦੇ ਕੇ ਕਿਹਾ, ਪਿਆਰਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਦੇਸ਼ ਦੇ ਦੇਈ, ਬੁੱਢਾ ਤੈਨੂੰ ਯਾਦ ਪਿਆ ਕਰਦਾ। ਸੰਦੇਸ਼ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜ ਕੇ ਰਮਦਾਸ ਪਹੁੰਚੇ ਤੇ ਕਹਿੰਦੇ ਨੇ ਇਤਿਹਾਸਕਾਰ, ਬਾਬਾ ਬੁੱਢਾ ਜੀ ਤਖ਼ਤ ਤੇ ਬੈਠੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਬਾਬੇ ਬੁੱਢੇ ਦੇ ਘੁੱਟ ਕੇ ਚਰਨ ਪਕੜ ਲਏ। ਬਾਬਾ ਬੁੱਢਾ ਜੀ ਉੱਠ ਖਲੋਤੇ, ਕਹਿਣ ਲੱਗੇ, ਸਤਿਗੁਰੂ ਬਖਸ਼ ਦੀ ਇਸ ਬੁੱਢੇ ਨੂੰ, ਸ਼ਾਮ ਦੇ ਵਕਤ ਜਿਹੜੀਆਂ ਗੱਲਾਂ ਹੋਈਆਂ ਨੇ ਵਿਦਵਾਨਾਂ ਨੇ ਸਾਂਭ ਕੇ ਰੱਖੀਆਂ ਨੇ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਬਹਿ ਗਏ, ਕਹਿਣ ਲੱਗੇ, ਬਾਬਾ 113 ਸਾਲ ਗੁਰੂ ਨਾਨਕ ਦੇ ਘਰ ਰਿਹਾ ਹੈ, ਕੋਈ ਸੁਣਾ ਬਾਤਾਂ ਗੁਰੂ ਨਾਨਕ ਦੇ ਘਰ ਦੀਆਂ। ਬਾਬੇ ਬੁੱਢੇ ਨੇ ਗੁਰੂ ਨਾਨਕ ਦਾ ਨਾਂ ਸੁਣ ਲਿਆ, ਅੱਖਾਂ ਵਿੱਚ ਪਾਣੀ ਭਰ ਲਿਆ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬੇ ਬੁੱਢੇ ਨੇ ਅਰਜ਼ ਕੀਤੀ, ਕਹਿਣ ਲੱਗਾ, ਸਤਿਗੁਰੂ ਮੈਂ ਖਿਨ ਖਿਨ ਭੁੱਲਿਆ ਵਾਂ, 113 ਸਾਲ ਤੇਰੇ ਘਰ ਵਿੱਚ ਚਾਕਰ ਰਿਹਾ ਵਾਂ, ਇਸ ਬੁੱਢੇ ਨੇ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਕੀਤੀਆਂ ਹੋਣਗੀਆਂ, ਅੱਜ ਜਾਣ ਲੱਗਿਆ ਸਿਰਫ ਇੰਨਾ ਕੁ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਪਿਆਰਿਓ ਚੇਤੇ ਰੱਖਿਓ, ਜਿਨ੍ਹਾਂ ਕਿਰਪਾ ਲਈ ਉਹ ਅੰਤਲੇ ਦਿਨ ਤੱਕ ਵੀ ਮਿਹਰ ਮੰਗਦੇ ਨੇ, ਅੱਜ ਸਤਿਗੁਰੂ ਇੰਨੀ ਗੱਲ ਤੁਰਦਿਆਂ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਨੀਰ ਭਰ ਕੇ ਕਿਹਾ, ਕਹਿਣ ਲੱਗੇ, ਬਾਬਾ
मैं मूर्ख की केतक बात है कोट पराधी तरियारे गुरु नानक जिन सुनिया देखिया से फिर गर्भाग ना परियारे जिन्ना सुनिया जिन्ना देखिया ओ बख्शे गए तेनू ता कई बारी गुरु नानक ने गलवकड़ी विच लिया तू क्यों नहीं बख्शिया गया। बाबा बुढ़ा जी ने अमृत वेले इशनान कीता गुरु हरगोबिंद साहब नू कोल बिठाया कह लगे दाता जी मैं जपजी साहब का पाठ करांगा तुसी सुनियो। बाबे ने सुरीली आवाज विच पाठ शुरू किया। अज ओ कुतबी सितारा अपने पुत्र नू कोल बुलाया भाई भाने नू ते गुरु हरगोबिंद साहब के चरणा विच मत्था टिका के कह लगा दाता ए तेरे ही जिवें मैनू गरीब नू नवाजिया मेरी अंश नू सिखी दी दात दई अपने सिख बंदी जाय दसी। सतगुरु ने कहा बाबा केवल तू नहीं तेरिया रहिंदियां पुश्तां विच भी सिखी दी दात चलेगी। अमृत वेले इशनान कीता बाबा जी ने जपजी साहब का पाठ शुरू कर दिता। गुरु हरगोबिंद साहब सुनी गए बाबा पौड़ी पौड़ी चढ़दा गया जपजी साहब की पौड़ियां की लंघिया वह सचखंड दियां पौड़ियां नू जांदा पिया। जदों पहुंच गया सचखंड वसै निरंकार कर कर वेखा नजर निहाल फिर कमाई ते आ गया जत पहारा धीरे सुनियार पढ़ ली अंतली पौड़ी ते जदों शब्द आया जिन्नी नाम त्याया गए मशक्कत काल नानक ते मुखुजले केती छुट्टी नाल मत्था टेकिया ते परत के मत्था उठिया नहीं बाबा बुढ़ा सदा ली गुरु नानक दे चरणा में चला गया। जपजी साहब की समाप्ति हुई बाबा बुढ़ा जी दे तन नू चुकिया मंजे ते पाया चेहरा उस तरह भखदा पिया। पहला समा सी विद्वान सज्जन लिखदा पहला समय बाबे बुढ़े नू इशनान कराण लगे एकाग्रता बख्शिया जे थोड़ी जी टिक जाया जे बाबे बुढ़े नू इशनान करांदा पिया मेरा गुरु हरगोबिंद साहब। जदों सतगुरु ने इशनान करा दिता ते बाबा जी दी अर्थी नू चुकन लगे ना अगे लगा बाबा बुढ़ा जी दा पुत्र भाई भाना नाल लगा बाबा बुढ़ा जी दी अर्थी दे भाई गुरदास पिछे लगा भाई विधि चंद ते नाल लगा भाई जेठा चार जणिया ने चुकी ते मेरे गुरु हरगोबिंद साहब जदों अर्थी चुकी देखी ते अपना आप अर्थी दे थले भेट कर दिता। भाई जेठे नू पासे करके कहिंदे ने जेठिया बाबे ने जींदे जी तो पालकी नू मोढ़ा नहीं लान दिता हुण घट्टो घट जान लग्या तां बाबे दी सेवा कर लैंदे। बाबा बुढ़ा जी दी अर्थी नू मोढ़ा ला के गुरु हरगोबिंद साहब गए कह लगे चंदन दी चिखा चुनी ते जदों बाबा बुढ़ा जी दी देह उत्ते रखी अंतले दर्शन कीते कपड़ा चुकिया सतगुरु दियां अखां विच कदी इस तरह विछोड़े दा नीर नहीं सी देखिया ते जदों बाबा बुढ़ा पिया चिखा दे उत्ते एक एक सीन सामने आ गया किवें मां गंगा जाके अरदास करदी होवेगी किवें बाबे बुढ़े मेरा नां रखिया सी किवें बाबे बुढ़े मैनूं संख्या दित्ती किवें बाबे बुढ़े ने दो कृपानां पवाईआं किवें बाबे बुढ़े ने अकाल तख्त दी नींह रखी किवें बजुर्ग बाबा ग्वालियर मेरे पिछे पहुंचिया ते चिखा नूं अग लगन लगी ते विद्वान लिखदा चिखा उपर जब धरी साहिब बुढ़े दे। जदों बुढ़े साहिब दी अर्थी चिखा ते रखी हरगोबिंद दे नैण ते चल्यो नीर असने इक्को दम नीर दी धारा।

0: ਪੰਛੀ ਰਹਿੰਦੇ ਨੇ। ਜਦੋਂ ਰਾਤ ਪੈਂਦੀ ਹੈ ਚੱਕਵੀ ਦਰਿਆ ਦੇ ਖੱਬੇ ਨੂੰ ਚਲੀ ਜਾਂਦੀ ਹੈ, ਚੱਕਵਾ ਸੱਜੇ ਨੂੰ ਚਲਾ ਜਾਂਦਾ, ਇੱਕ ਦੂਜੇ ਨੂੰ ਪੁਕਾਰਦੇ ਨੇ, ਪਰ ਹੈਰਾਨਗੀ ਦੀ ਬਾਤ ਇੱਕ ਦੂਜੇ ਦੀ ਆਵਾਜ਼ ਸੁਣ ਕੇ ਇੱਕ ਦੂਜੇ ਨੂੰ ਮਿਲ ਜਾਂਦੇ ਨੇ, ਮਿਲਾਪ ਹੁੰਦਾ ਇਹਨਾਂ ਦਾ। ਦਰਿਆ ਵਿੱਚ ਉੱਡਦਿਆਂ ਖੱਬਾ ਸੱਜੇ ਨੂੰ ਚਲਾ ਜਾਂਦਾ, ਸੱਜਾ ਖੱਬੇ ਨੂੰ ਚਲਾ ਜਾਂਦਾ, ਸਾਰੀ ਰਾਤ ਚੱਕਰ ਕਰਦੇ ਰਹਿੰਦੇ ਨੇ ਪਰ ਮਿਲਾਪ ਹੁੰਦਾ ਨਹੀਂ। ਬਾਬਾ ਕਬੀਰ ਕਹਿੰਦੇ ਨੇ ਮੈਂ ਚੱਕਵੀ ਨੂੰ ਦੇਖਿਆ, ਰਾਤ ਉੱਚੀ ਉੱਚੀ ਪੁਕਾਰੇ, ਮੈਂ ਕਿਹਾ ਸਬਰ ਨਾਲ ਟਿਕ ਜਾ, ਸਾਰੀ ਦੁਨੀਆ ਆਰਾਮ ਕਰਦੀ ਤੈਨੂੰ ਚੈਨ ਨਹੀਂ। ਤੇ ਚੱਕਵੀ ਨੇ ਕਿਹਾ ਜਿਹਦਾ ਪਿਆਰਾ ਵਿਛੜ ਜਾਏ ਉਹਨੂੰ ਟਿਕਾ ਤੇ ਚੈਨ ਕਿੱਥੇ। ਤੇ ਕਹਿੰਦੇ ਨੇ ਮੈਂ ਉਹਨੂੰ ਉੱਤਰ ਦਿੱਤਾ, ਚੱਕਵੀ ਦੇਖ ਸੂਰਜ ਚੜ੍ਹਨਾ, ਸੂਰਜ ਨੇ ਤੁਹਾਡੇ ਲਈ ਮਿਲਾਪ ਦਾ ਸੰਦੇਸ਼ ਲੈ ਕੇ ਆਉਣਾ, ਇੱਕ ਰਾਤ ਦਾ ਵਿਛੋੜਾ, ਦਿਨ ਚੜ੍ਹਨਾ ਤਾਂ ਮਿਲ ਪੈਣਾ, ਕਿ ਇੱਕ ਰਾਤ ਦਾ ਵਿਛੋੜਾ ਤੇਰੇ ਤੋਂ ਜ਼ਰਿਆ ਨਹੀਂ ਜਾਂਦਾ। ਤੇ ਉਸ ਵਕਤ ਚੱਕਵੀ ਦਾ ਉੱਤਰ ਸੀ, ਭਗਤ ਯਾਦ ਰੱਖ ਤੂੰ ਇੱਕ ਰਾਤ ਦੀ ਗੱਲ ਕਰਨਾ, ਜਿਨ੍ਹਾਂ ਦਾ ਪ੍ਰੀਤਮ ਨਾਲ ਨੇ ਪੈ ਗਏ ਉਹ ਇੱਕ ਖਿੰਨ ਵੀ ਉਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ, ਮੈਂ ਸਾਰੀ ਰਾਤ ਪੁਕਾਰਦੀ ਰਹਾਂਗੀ ਜਿੰਨੀ ਦੇਰ ਤੱਕ ਪਿਆਰਾ ਮਿਲਦਾ ਨਹੀਂ। ਤੇ ਬਾਬੇ ਕਬੀਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਬੰਦੇ ਜਦੋਂ ਮੈਂ ਚੱਕਵੀ ਵੱਲ ਦੇਖਣਾ ਵਾ ਤੇ ਤੇਰੇ ਵੱਲ ਝਾਤੀ ਮਾਰਨਾ, ਮੈਨੂੰ ਤੇਰੀ ਉਮਰ ਤੇ ਬੜਾ ਅਫਸੋਸ ਹੁੰਦਾ। ਪੁੱਛੀਏ ਜੀ ਕਿਉਂ? ਭਗਤ ਜੀ ਕਹਿਣ ਲੱਗੇ ਚੱਕਵੀ ਇੱਕ ਰਾਤ ਵਿਛੜਦੀ ਏ, ਇਹ ਵੀ ਪੂਰਾ ਯਕੀਨ ਹੈ ਕਿ ਸੂਰਜ ਚੜ੍ਹਨਾ ਤੇ ਪ੍ਰੀਤਮ ਨੇ ਜ਼ਰੂਰ ਮਿਲਣਾ, ਇੱਕ ਰਾਤ ਦੇ ਵਿਛੋੜੇ ਤੋਂ ਬਾਅਦ ਉਹਦਾ ਮਿਲਾਪ ਇਵਾਸ਼ ਹੈ ਤੇ ਇੱਕ ਰਾਤ ਉਹਨੂੰ ਚੈਨ ਨਹੀਂ। ਤੂੰ ਤਾਂ ਮਨਾ ਕਈ ਜਨਮਾਂ ਦਾ ਪ੍ਰੀਤਮ ਤੋਂ ਵਿਛੜਿਆ, ਇਹ ਵੀ ਕੋਈ ਭਰੋਸਾ ਨਹੀਂ ਇਸ ਜਨਮ ਵਿੱਚ ਮਿਲਣਾ ਕਿ ਨਹੀਂ, ਤੈਨੂੰ ਚੈਨ ਕਿਵੇਂ ਨੇ? ਕਦੀ ਪੁੱਛ, ਜਿਨ੍ਹਾਂ ਨੇ ਪ੍ਰੀਤਮ ਨੂੰ ਪੁਕਾਰਨਾ ਉਹ ਚੱਕਵੀ ਦੀ ਤਰ੍ਹਾਂ ਫਿਰ ਟਿਕ ਦੇ। ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਚੱਕਈ ਜੋ ਨਿਸ ਬਿਛੜੈ, ਨਿਸ ਦਰਥ ਰਾਤ, ਚੱਕਵੀ ਰਾਤ ਨੂੰ ਵਿਛੜਦੀ ਏ, ਆਏ ਮਿਲੈ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਓ, ਨਾ ਦਿਨ ਮਿਲੈ ਨਾ ਰਾਤ, ਜਿਹੜੇ ਪ੍ਰੀਤਮ ਤੋਂ ਵਿਛੜ ਗਏ ਉਹਨਾਂ ਦਾ ਕਦੀ ਵੀ ਮਿਲਾਪ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ, ਬਜ਼ੁਰਗ ਬਾਬੇ ਨੂੰ ਇੱਕ ਬੋਲੀ ਮਾਰ ਦਿੱਤੀ, ਉਹ ਦੇਖ ਬਾਬਾ ਇੰਨੇ ਜਨਮਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ, ਅਜੇ ਵੀ ਗੁਰੂ ਵਾਲਾ ਨਹੀਂ ਬਣਿਆ। ਉਸ ਬੋਲੀ ਨੇ ਟਿਕਣ ਨਾ ਦਿੱਤਾ, ਜੇ ਬਾਬਾ ਅਮਰਦਾਸ ਰਾਤ ਨੂੰ ਮੰਜੇ ਤੇ ਪੈਂਦਾ, ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਹੇ ਪ੍ਰਭੂ ਮੈਂ ਇਸ ਨਗੁਰੇ ਦੀ ਸੰਗਤ ਕੀਤੀ, ਜੇ ਕੁਝ ਖਾਣ ਲੱਗਦਾ ਆਵਾਜ਼ ਪੈਂਦੀ ਹੈ ਦੇਖ ਤੇਰੇ ਕੇਸ਼ ਕਾਲਿਆਂ ਤੋਂ ਚਿੱਟੇ ਹੋ ਗਏ, ਅਜੇ ਵੀ ਨਗੁਰਾ, ਨਾ ਇਹਨੂੰ ਖਾਣਾ ਚੰਗਾ ਲੱਗਦਾ ਨਾ ਸੌਣਾ ਚੰਗਾ ਲੱਗਦਾ। ਭਾਈ ਵੀਰ ਸਿੰਘ ਲਿਖਦੇ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਇਸ ਬਾਬੇ ਨੇ ਬਿਲਕੁਲ ਆਰਾਮ ਨਹੀਂ ਕੀਤਾ, ਸਾਰੀ ਰਾਤ ਇਹਨੇ ਤੁਰਦੇ ਰਹਿਣਾ, ਅੱਖਾਂ ਵਿੱਚ ਨੀਰ ਭਰਨਾ, ਕਦੀ ਰੋ ਪੈਣਾ, ਕਦੀ ਚੁੱਪ ਕਰ ਜਾਣਾ ਤੇ ਇੱਕੋ ਗੱਲ ਕਹਿਣੀ, ਅਮਰਦਾਸ ਹੋ ਸਕਦਾ ਹੁਣ ਤਾਂ ਕੰਧੀ ਉੱਤੇ ਰੁਕਣਾ, ਕੀ ਪਤਾ ਪੂਰਾ ਗੁਰੂ ਮਿਲੇ ਕਿ ਨਾ ਮਿਲੇ, ਇਹ ਵੀ ਜਨਮ ਤੇਰਾ ਚਲਾ ਗਿਆ। ਇੱਕ ਵਿਦਵਾਨ ਸੱਜਣ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦਾ ਜਦੋਂ ਕਿਸੇ ਨੂੰ ਬਿਰਹਾ ਦਾ ਸੱਲ ਲੱਗਦਾ ਨਾ ਫਿਰ ਉਹ ਚੈਨ ਨਾਲ ਟਿਕਦਾ ਨਹੀਂ। ਉਸ ਵਿਦਵਾਨ ਸੱਜਣ ਨੇ ਕਿਹਾ, ਕਹਿਣ ਲੱਗੇ ਜਿਹੜੇ ਬਿਰਹਾ ਦੇ ਪੁੱਠੇ ਹੋਏ ਜੀਵ ਨੇ ਨਾ ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਫ ਹੈ। ਪੁੱਛਿਆ ਕਿਹੜੀਆਂ? ਕਹਿਣ ਲੱਗੇ ਪਹਿਲੀ ਗੱਲ, ਉਹਨਾਂ ਦੇ ਚਿਹਰੇ ਦਾ ਰੰਗ ਕਈ ਵਾਰੀ ਦੇਖੇਗਾ ਤੇ ਪੀਲਾ ਪੈ ਜਾਏਗਾ, ਦੂਸਰਾ ਉਹ ਠੰਡੇ ਸਾਹ ਲੈਂਦੇ ਨੇ, ਹੋ ਕੇ ਲੈਂਦੇ ਨੇ, ਤੀਜਾ ਲੱਛਣ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਕਦੀ ਨਹੀਂ ਸੁੱਕਦਾ, ਚੌਥਾ ਲੱਛਣ ਉਹ ਘੱਟ ਖਾਂਦੇ ਨੇ, ਪੰਜਵਾਂ ਚਿੰਨ੍ਹ ਉਹ ਘੱਟ ਸੌਂਦੇ ਨੇ, ਛੇਵਾਂ ਚਿੰਨ੍ਹ ਉਹ ਬਿਲਕੁਲ ਘੱਟ ਬੋਲਦੇ ਨੇ, ਸੱਤਵਾਂ ਚਿੰਨ੍ਹ ਉਹ ਪਿਆਰੇ ਦੀ ਇੰਤਜ਼ਾਰ ਵੀ ਚੁੱਕੇ ਨੇ, ਅੱਠਵਾਂ ਚਿੰਨ੍ਹ ਉਹਨਾਂ ਦਾ ਇਵੇਂ ਇੱਕੋ ਦਮ ਕਈ ਵਾਰੀ ਇੰਤਜ਼ਾਰ ਵੀ ਤੜਪ ਉੱਠਦੇ ਨੇ, ਤੇ ਨਾਵਾਂ ਚਿੰਨ੍ਹ ਉਹਨਾਂ ਦਾ ਆਪਣੇ ਮੱਥੇ ਤੇ ਹੱਥ ਰੱਖ ਕੇ ਕਿੰਨਾ ਕਿੰਨਾ ਸਮਾਂ ਸੋਚਦੇ ਰਹਿੰਦੇ। ਸਿਆਣੇ ਵਿਦਵਾਨ ਸੱਜਣ ਨੇ ਲਿਖਿਆ, ਕਹਿਣ ਲੱਗਾ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੋ ਕੰਮ ਖੁਰਦ ਨੋ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਉਹਨਾਂ ਦੇ ਨੌ ਲੱਛਣ ਨੇ ਜਿਹੜੇ ਪ੍ਰੀਤਮ ਤੋਂ ਵਿਛੜੇ। ਬਾਬਾ ਅਮਰਦਾਸ ਨੂੰ ਤਿੰਨ ਦਿਨ ਹੋ ਗਏ ਨੇ ਟਿਕਾਓ ਨਹੀਂ, ਆਵਾਜ਼ ਕੰਨਾਂ ਵਿੱਚ ਗੂੰਜਦੀ ਤੂੰ ਨਗੁਰੇ, ਅੱਜ ਤੀਜੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਬਿਲਕੁਲ ਭਰਾ ਦੀ ਕੰਧ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ, ਨਾਲ ਦੇ ਘਰ ਵਿੱਚ ਮਦਾਣੀ ਪਈ, ਮਦਾਣੀ ਨਾਲ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਮਿੱਠੀ ਆਵਾਜ਼ ਮਦਾਣੀ ਦੀ ਆਵਾਜ਼ ਨਾਲ ਮਦਾਣੀ ਰਿੜਕਣ ਵਾਲੀ ਉਸ ਬੀਬੀ ਦੀ ਆਵਾਜ਼ ਸ਼ੁਰੂ ਹੋਈ। ਗਲਾ ਸੁਰੀਲਾ ਸੀ, ਪ੍ਰੇਮ ਵਿੱਚ ਭਿੱਜਾ ਸੀ। ਉਦਨ ਮਦਾਣੀ ਦੀ ਆਵਾਜ਼ ਤੇ ਉਦਨ ਆਵਾਜ਼ ਆਉਣ ਲੱਗੀ ਮਾਰੂ ਮਹਿਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਤੋਂ ਲੇਖ ਪਏ। ਇਹ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਬਾਬੇ ਅਮਰਦਾਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਡਿੱਗੇ ਹੋਏ ਨੂੰ ਆਸਰਾ ਦੇ ਦਿੱਤਾ, ਜਿਵੇਂ ਕਿਸੇ ਨੇ ਜ਼ਖਮ ਤੇ ਮਲਮ ਲਾ ਦਿੱਤੀ। ਤੇ ਕਹਿੰਦੇ ਨੇ ਬਾਬਾ ਅਮਰਦਾਸ ਕੰਧ ਦੇ ਨਾਲ ਕੰਨ ਲਾ ਕੇ ਸੁਣ ਲੱਗੇ ਤੇ ਬੀਬੀ ਸ਼ਬਦ ਪੜ੍ਹੀ ਜਾ ਰਹੀ ਸੀ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪੜ੍ਹਦੀ ਪਈ ਸੀ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਬੀਬੀ ਦੇ ਬੋਲ ਇੱਥੇ ਆ ਗਏ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ। ਜਦੋਂ ਸ਼ਬਦ ਦਾ ਪਿਆ ਭੋਗ ਤੇ ਇਸ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ, ਕੰਧ ਨੂੰ ਪਾਰ ਕਰਕੇ ਦਰਵਾਜ਼ੇ ਰਹੀ ਘਰ ਵਿੱਚ ਪਹੁੰਚਿਆ ਤੇ ਪਿੱਛੋਂ ਆਵਾਜ਼ ਦੇਖ ਕੇ ਕਹਿਣ ਲੱਗਾ, ਬਚੜੀਏ ਅੱਜ ਤੂੰ ਮੈਨੂੰ ਡਿੱਗੇ ਨੂੰ ਆਸਰਾ ਦਿੱਤਾ, ਮੈਨੂੰ ਢੱਠੇ ਨੂੰ ਸਹਾਰਾ ਦਿੱਤਾ, ਮੇਰੇ ਜ਼ਖਮਾਂ ਉੱਤੇ ਤੂੰ ਮਲਮ ਲਾ ਦਿੱਤੀ, ਮੇਰੇ ਤੜਫ ਦੇ ਅੰਦਰ ਤੂੰ ਅੰਮ੍ਰਿਤ ਦੇ ਛੱਤੇ ਮਾਰ ਦਿੱਤੇ। ਤੇ ਜਦੋਂ ਬੀਬੀ ਨੇ ਸ਼ਬਦ ਸੁਣਿਆ ਬਚੜੀਏ ਤੇ ਤੜਪ ਕੇ ਪਿੱਛੇ ਦੇਖਿਆ ਤੇ ਕੌਣ ਹੈ, ਉਹਦੇ ਸਹੁਰੇ ਦਾ ਵੱਡਾ ਭਰਾ ਹੈ ਬਾਬਾ ਅਮਰਦਾਸ। ਤੇ ਕੋਲ ਜਾ ਕੇ ਕਹਿਣ ਲੱਗੇ, ਧੀਏ ਘਬਰਾ ਨਾ, ਦੇਖ ਮੈਂ ਅਜੇ ਤੱਕ ਨਗੁਰਾ ਹੂੰ, ਮੇਰਾ ਗੁਰੂ ਕੋਈ ਨਹੀਂ, ਸੱਟ ਮਾਰ ਗਿਆ ਸੀ ਕੋਈ, ਇਲਾਜ ਨਹੀਂ ਹੂੰ ਦੱਸ ਕੇ ਗਿਆ, ਚੋਟ ਕਿਸੇ ਨੇ ਮਾਰੀ, ਇਲਾਜ ਤੇਰੇ ਸ਼ਬਦਾਂ ਵਿੱਚੋਂ ਨਜ਼ਰ ਆਇਆ, ਤੂੰ ਦੱਸੇਗੀ ਜੋ ਕੁਝ ਗਾਉਂਦੀ ਸਹਿ ਕੀ ਸੀ। ਤੇ ਉਹ ਬੀਬੀ ਕੋਈ ਹੋਰ ਨਹੀਂ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਏ ਬੀਬੀ ਅਮਰੋ, ਜਿਹੜੀ ਬਾਬਾ ਅਮਰਦਾਸ ਜੀ ਦੇ ਸਕੇ ਭਤੀਜੇ ਨਾਲ ਵਿਆਹੀ ਏ। ਤੇ ਉਸ ਵਕਤ ਕਹਿਣ ਲੱਗੀ, ਪਿਤਾ ਜੀ ਇਹ ਕੋਈ ਆਮ ਗੀਤ ਤੇ ਕਵਿਤਾ ਨਹੀਂ, ਇਹ ਬਾਣੀ ਏ ਮੇਰੇ ਗੁਰੂ ਨਾਨਕ ਦੀ। ਤੇ ਮੈਂ ਇੱਕ ਅਰਜ਼ ਕਰਦਿਆਂ ਸਿਰਫ ਇੱਕ ਖਿਨ ਨਿਕਲਣ ਲੱਗਾ, ਬਾਣੀ ਵਿੱਚ ਤੇ ਕਵਿਤਾ ਵਿੱਚ ਬੜਾ ਅੰਤਰ ਜੇ। ਕਵਿਤਾ ਦੀ ਮਿਆਦ ਕੋਈ 2-4 ਸਾਲ ਹੋ ਸਕਦੀ ਏ, ਮੈਂ ਇਹ ਨਹੀਂ ਕਹਿ ਰਿਹਾ ਕਵਿਤਾ ਕੋਈ ਛੋਟੀ ਚੀਜ਼ ਹੈ, ਜਿਹੜਾ ਕਵਿਤਾ ਰਚਦਾ ਉਹਦੇ ਤੇ ਵੀ ਰੱਬ ਦੀ ਕਿਰਪਾ, ਪਰ ਕਿਸੇ ਲਿਖੇ ਹੋਏ ਗੀਤ ਨੂੰ ਤੁਸੀਂ 1-2 ਸਾਲ ਲਗਾਤਾਰ ਪੜੋਗੇ, ਉਸ ਗੀਤ ਨੂੰ ਤੁਸੀਂ ਗਾਏ ਹੋਏ ਨੂੰ 2-4 ਸਾਲ ਸੁਣੋਗੇ, ਇੱਕ ਦਿਨ ਕਹੋਗੇ ਛੱਡੋ ਇਹ ਗੀਤ ਤਾਂ ਸੁਣ ਸੁਣ ਕੇ ਕੰਨ ਵੀ ਥੱਕ ਗਏ ਨੇ, ਪਰ ਬਾਬਾ ਤੇਰੀ ਆਸਾ ਕੀ ਵਾਰ ਦੀ ਆਵਾਜ਼ ਰਾਵੀ ਦੇ ਕਿਨਾਰਿਓ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਸਦੀਆਂ ਹੋ, ਪਤਾ ਨੀ ਕਿੰਨੇ ਕੁ ਸਿੱਖ ਜਪਜੀ ਪੜਨ ਵਾਲੇ ਚਲੇ ਗਏ, ਕਿੰਨੇ ਕੁ ਪੜਦੇ ਨੇ, ਕਿੰਨਿਆਂ ਕੁ ਨੇ ਪੜਨਾ, ਪਰ ਕਦੀ ਕਿਸੇ ਨੇ ਕਿਹਾ ਕਿ ਰੋਜ਼ ਹੀ ਜਪਜੀ ਸਾਹਿਬ, ਕਿਉਂਕਿ ਮੇਰਾ ਗੁਰੂ ਨਿਤ ਨਵੇਂ, ਮੇਰੇ ਗੁਰੂ ਦੀ ਬਾਣੀ ਦੀ ਤਸੀਰ ਐਸੀ ਏ। ਕਹਿਣ ਲੱਗੇ, ਬੱਚੀਏ ਇਹ ਹੈ ਕੀ? ਕਹਿਣ ਲੱਗੀ, ਪਿਤਾ ਜੀ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਏ। ਤੇ ਅੱਗੋਂ ਬਜ਼ੁਰਗ ਬਾਬੇ ਦੀਆਂ ਅੱਖਾਂ ਵਿੱਚੋਂ ਅਥਰੂ ਇੰਜ ਡਿੱਗੇ ਜਿਵੇਂ ਮਾਨੋ ਚਿੱਟੇ ਮੋਤੀ ਡਿੱਗਦੇ ਨੇ। ਕਹਿਣ ਲੱਗੇ, ਬਚੜੀਏ ਇਸ ਬਾਣੀ ਦੇ ਅਰਥ ਕਰਕੇ ਦੱਸੇਗੀ, ਇਹਦੇ ਅਰਥ ਕੀ ਨੇ? ਤੇ ਬੱਚੀ ਨੇ ਅਰਥ ਸ਼ੁਰੂ ਕੀਤੇ ਤੇ ਜਦੋਂ ਇੱਥੇ ਪਹੁੰਚੀ ਨਾ, ਕਾਇਆ ਆਰਨ ਅਰਥ ਕਰਦੀ ਕਹਿਣ ਲੱਗੀ, ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਇਆ ਆਰਨ, ਸਾਡਾ ਸਰੀਰ ਇੱਕ ਲੁਹਾਰ ਦੀ ਭੱਠੀ ਏ ਜਿਹਦੇ ਵਿੱਚ ਲੋਹਾ ਗਰਮ ਕੀਤਾ ਜਾਂਦਾ, ਆਰਨ ਦਾ ਅਰਥ ਹੁੰਦਾ ਭੱਠੀ, ਮਨ ਵਿੱਚ ਲੋਹਾ, ਤੇ ਸਾਡਾ ਮਨ ਜਿਹੜਾ ਉਸ ਭੱਠੀ ਵਿੱਚ ਲੋਹਾ ਬਣ ਕੇ ਪਿਆ, ਸਰੀਰ ਲੁਹਾਰ ਦੀ ਭੱਠੀ ਏ, ਮਨ ਲੋਹਾ। ਤੇ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੰਚ ਅਗਨ ਤੇ ਤਲਾਗ ਰਹੀ, ਆ ਕਾਮ ਕ੍ਰੋਧ ਲੋਭ ਮੋਹ ਦੀ ਹੰਕਾਰ ਦੀ ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ। ਤੇ ਕਿਸੇ ਬੰਦੇ ਦਾ ਮਨ ਵਿਰਲੇ ਦਾ ਜਿਹੜਾ ਸਾਬਤ ਹੋਵੇ, ਨਹੀਂ ਤੇ ਇਸ ਅੱਗ ਨੇ ਸਾੜ ਕੇ ਖਤਮ ਕਰ ਦਿੱਤਾ ਮਨ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ ਤੇ ਅੱਗ ਬੁੱਝਦੀ ਨਹੀਂ, ਕੋਇਲੇ ਪਾਪ ਪੜੇ ਤਿਸ ਉੱਪਰ, ਪਾਪਾਂ ਦੇ ਕੋਲੇ ਪੈਂਦੇ ਨੇ, ਅੱਗ ਹੋਰ ਮੱਚਦੀ ਏ, ਮਨ ਜਲਿਆ ਸੰਨੀ ਚਿੰਤ ਭਈ। ਸੰਨੀ ਉਹ ਉਜਾਰ जिदे नाल लुहार गर्म लोहे नू पकड़दा चिंता दी सन्नी है पापां दे कोले ने मन लोया वकारां दी आगे कह लगी भया मनूर गुरु नानक साहब कहिंदे ने सड़ के बिलकुल मनूर हो गया मनूर दर ते ओ निकम्मा लोया कि जिहड़ा किसे कम नहीं आउणा भया मनूर ते बाबे अमरदास ने जदों सुनिया शब्द भया मनूर ते इहदियां भुब्बां निकल गईआं कह लगा बचिए जेड़े बचन तेरे गुरु ने कहे सच पुछ अमरदास दा अंदर भी सड़ के मनूर हो चुका है मैं ता सड़े हुए लोहे दी तरह वां मैनू किते भी थां नहीं ते बीबी अमरो दे अगले शब्द सन पिता जी गुरु नानक दी अगली गल ता सुन लवो भया मनूर जेड़ा निकम्मा लोहा सड़ चुका है कंचन फिर होवै ओ सोना बन सकदा है पर शर्त एक के जे गुरु मिले तनेहा जे पूरा गुरु मिल पवे ओ सड़े हुए लोहे नूं ही सोना बना देंदा है पर किवें बनांदा है एक नाम अमृत ओ देवै तां नानक त्रिष्ट सदेहा जे नाम अमृत देवै ते सड़े हुए मना नूं भी कीमती सोने वर्गे बना देंदा है बाबा अमरदास कहण लगा बचिए गल तां तेरी ठीक है कि सड़े हुए लोहे भी सोना बन सकते ने पर गल तां उत्थे फिर अटक गई ना पूरा गुरु मिले कित्थों किवें मैनू कोई सोने सोना बना देवे साध संगत देखो गुरु के शब्द विच इन्नी ताकत जे बाणी विच इक प्रमाण हुंदा गुरु अर्जन साहब जी दा किन्ने जेड़ा बंदा दुनिया तो तंग हो जाए ना जिन्हों संसार दे लोक बिल्कुल पसंद ना करन कई वारी बंदा परिवार तो भी दुखी हुंदा है ते फिर एक आस नाल जींदा चलो परिवार नहीं निरंकार ते है ना रब ते है ना ते गुरु पंचम पिता कहिंदे ने जिहड़ा संसार तो दुखी होया ते निरंकार वल तुर पिया है ते जे निरंकार भी कह के तेरे वर्गे निकम्मे नूं मेरे घर भी थां नहीं हो जाए किथे जिन्हों संसार नहीं रखदा वह निरंकार वल जांदा है ते जिन्हों निरंकार कह दे तेनू मेरे घर भी थां नहीं वह किथे जाए ते सतगुरु बाणी विच कहण लगे सजना ध्यान दई जे संसार नहीं रखदा निरंकार नहीं रखदा ते पूरे गुरु के शब्द नाल जुड़ जा गुरु के शब्द विच एनी ताकती संसार ते निरंकार दे धक्या होया नूं भी गुरु पवित्र करके रब दी दरगाह विच प्रवान कर दिंदा बाणी विच बचन आया हजूर कहिंदे ने आपे कुदरत साज कै आपे करे विचार इक खोटे इक खरे आपे परखण हार खरे खजाने पाइए खोटे सतियां बार बार खोटे सच्ची दरगाह सुटियां खोटियां नूं सच्ची दरगाह विचों भी बाहर सर दिता किस आगे करे पुकार किदे कुल जाके खोटा रोवे ते साहब कहिंदे ने सतगुरु पिछे भज पवे ए आ करनी सार क्योंकि सतगुरु खोट्यो खरे करे शब्द सवार बहार गुरु कोल ए ताकत खोटे नूं भी खरा बना दिंदा है कहन लगे बचिए मन मेरा मनूरी गुरु नानक दे चरणा विच मैनू लै जा जिदी बाणी सुन के टिका मिलिया ते जिदा मैं ओदा हो जावांगा ओदन पता नहीं किन्ना कु आनंद मिलेगा ते बीबी अमरो ने एक शब्द कहा कह लगी पिता जी गुरु नानक साहब ता हो गए ने अंतर ध्यान उन्हां दी जोत हुण मेरे पिता गुरु अंगद साहब दे अंदर विराजमान ने मेरे पिता जी ने खडूर ते कहन लगे धीए जिथे गुरु नानक दी जोत है तू मैनू उथे लै जा मैं हो सकदा तेरे पिता दे चरण परसा ते मेरे अंदर नू टिकाओ मिल जाए उस वक्त बीबी अमरो ने कहा पिता जी गुरु पिता दा हुक्म है साडी आग्या तो बिना घर नहीं आउणा जे मैं चली गई ते गुरु पिता की कहणगे ते बाबे अमरदास ने कहा कहन लगे धीए जिस गुरु की बाणी दे विच इना बैराग इनी कृपा है जदों मेरे वर्गे सड़े हुए मनूर नू गुरु पारस दे कोल लैके जाएगी ना ते मैं तरला लैके कह देंगे दाता ए अमरो तेरे करके नहीं असल विच मेरे वर्गे सड़े हुए मनूर वास्ते आई तू चल ता सही अज एक बीबी जेड़ी बाणी विच रंगी है चेते रखियो जे किते बीबियां बाणी नाल जुड़ जान ना ते पूरे दा पूरा घर तब्दील हो सकदा है ध्यान दिया जे गुरमत विच बड़ी वड्डी थां है बेबे नानकी बाणी नाल जुड़ी है ते गुरु नानक कहिंदा रबाब मैं बेबे दे रुपइयां दी लैणी है कमाल दी गल बीबी अमरो बाणी नाल जुड़ी है ਤੇ ਬਾਬਾ ਅਮਰਦਾਸ ਜਿਹੜਾ ਨਗੂੜਾ ਹੈ, ਅੱਜ ਉਸ ਬੀਬੀ ਦੀ ਪੜੀ ਹੋਈ ਬਾਣੀ, ਉਸ ਬੀਬੀ ਦਾ ਕਮਾਇਆ ਹੋਇਆ ਜੀਵਨ ਉਸ ਬਾਬੇ ਬਜ਼ੁਰਗ ਨੂੰ ਗੁਰੂ ਦੇ ਘਰ ਵਿੱਚ ਲੈ ਕੇ ਜਾ ਰਿਹਾ। ਇੱਕ ਨਹੀਂ, ਬੇਅੰਤ ਉਦਾਹਰਣਾਂ ਨੇ। ਮਾਤਾ ਖੀਵੀ ਬੀਬੀ ਏ, ਜਿਹਨੂੰ ਸੱਤਾ ਬਲਵੰਡ ਕਹਿੰਦਾ, ਮਾਂ ਜਦੋਂ ਤੇਰੇ ਲੰਗਰ ਵਿੱਚ ਆ ਕੇ ਬਹਿੰਦੇ ਹਾਂ ਤੇ ਅੰਜ ਲੱਗਦਾ ਜਿਵੇਂ ਧੁੱਪ ਵਿੱਚ ਸੜੇ ਹੋਏ ਬੰਦੇ ਨੂੰ ਸੰਘਣੇ ਪੱਤਿਆਂ ਵਾਲਾ ਰੁੱਖ ਉਹਦੀ ਛਾਂ ਮਿਲ ਗਈ ਹੋਵੇ। ਧਿਆਨ ਰੱਖਣਾ, ਬੀਬੀ ਭਾਨੀ ਏ, ਬਾਣੀ ਨਾਲ ਜੁੜੀ ਏ, ਜਿਹੜੀ ਪਿਤਾ ਦੀ ਸੇਵਾ ਕਰਕੇ ਕਹਿੰਦੀ ਏ, ਜਾਨ ਨਾ ਦੇਸਾਂ ਸੋਡੀਆਂ, ਖੋਰਸ ਆਜ਼ਾਰ ਨਾ ਜਰਿਆ ਜਾਵੇ। ਬੀਬੀ ਕਦੀ ਤੱਕੋ ਵੀਰੋ ਵੱਲ, ਕਿੰਨੀ ਕੁ ਗੁਰਮਤ ਨੇ ਰੰਗੀ ਏ। ਜੇ ਘਰ ਪੁੱਤਰ ਪੈਦਾ ਹੋਏ ਤੇ ਬੀਬੀ ਵੀਰੋ ਦੇ ਪੁੱਤਰ ਕੁਰਬਾਨੀ ਪੈ ਕਰਦੇ ਨੇ। ਮਾਤਾ ਗੁਜਰੀ ਵੱਲ ਤੱਕੋ, ਮਾਤਾ ਸਾਹਿਬ ਕੌਰ ਵੱਲ ਤੱਕੋ, ਮਾਤਾ ਸੁੰਦਰੀ ਵੱਲ ਤੱਕੋ, ਕਦੀ ਉਹ ਬੀਬੀ ਸ਼ਰਨ ਕੌਰ ਵੱਲ ਤੱਕੋ, ਜਿਹੜੀ ਚਮਕੌਰ ਦੀ ਗੜੀ ਵਿੱਚ ਸ਼ਹੀਦਾਂ ਦਾ ਸੰਸਕਾਰ ਵੀ ਕਰਦੀ ਏ, ਕਦੀ ਉਸ ਬੀਬੀ ਹਰਸ਼ਰਨ ਕੌਰ ਵੱਲ ਤੱਕੋ, ਜਿਹੜੀ ਜਮਰੌਦ ਦੇ ਕਿਲੇ ਵਿੱਚੋਂ ਸੰਦੇਸ਼ ਲੈ ਕੇ ਪਸ਼ਾਵਰ ਦੀ ਧਰਤੀ ਤੇ ਪਹੁੰਚਦੀ ਵੀ ਹਰੀ ਸਿੰਘ ਨਲਵੇ ਦੇ ਕੋਲ। ਖੈਰ, ਇੱਕ ਬੀਬੀ ਨੇ ਬਾਣੀ ਪੜੀ, ਉਹਦਾ ਕਮਾਇਆ ਹੋਇਆ ਜੀਵਨ, ਅੱਗੇ ਅੱਗੇ ਬੀਬੀ ਅਮਰੋ, ਪਿੱਛੇ ਪਿੱਛੇ ਬਜ਼ੁਰਗ ਬਾਬਾ ਅਮਰਦਾਸ, ਜਿਹਦੀ ਉਮਰ 7 ਸਾਲ ਦੇ ਕਰੀਬ ਏ, ਤੇ ਕਹਿਣ ਲੱਗੇ, ਬੱਚੀਏ ਮੈਂ ਬੈਠਣਾ ਵਾ ਬਾਹਰ, ਤੇ ਤੂੰ ਘਰ ਜਾ ਕੇ ਪਿਤਾ ਤੋਂ ਪੁੱਛ ਗਿਆ ਕਿ ਅੱਜ ਤੇਰੇ ਦਰ ਤੇ ਇੱਕ ਨਗੂਰਾ ਆਇਆ, ਤੇਰੇ ਦਰ ਤੇ ਇੱਕ ਮਨੂਰ ਆਇਆ, ਤੇਰੇ ਦਰ ਤੇ ਇੱਕ ਵਾਹਿਗੁਰੂ ਤੋਂ ਵਿਛੜਿਆ ਹੋਇਆ ਆਇਆ, ਵਿਛੜਿਆ ਨੂੰ ਮਨਾਉਣ ਵਾਲਿਆ, ਨਗੁਰਿਆਂ ਦੀ ਮਹਿਲ ਲਾਉਣ ਵਾਲਿਆ, ਮਨੂਰਾਂ ਤੋਂ ਕੰਚਨ ਕਰਨ ਵਾਲਿਆ, ਇਸ ਬੁੱਢੇ ਬਾਬੇ ਦੀ ਉਮਰ ਕੰਧੀ ਉੱਤੇ ਰੁਕੜਾ, ਜੇ ਤਰੁੱਠਾ ਤੇ ਅੱਜ ਇਹਨੂੰ ਆਪਣੇ ਚਰਨਾਂ ਨਾਲ ਜੋੜ ਲੈ। ਬੀਬੀ ਅਮਰੋ ਘਰ ਚਲੀ ਗਈ। ਕਹਿੰਦੇ ਨੇ ਗੁਰੂ ਅੰਗਦ ਸਾਹਿਬ ਬੈਠੇ ਨੇ, ਜਾ ਕੇ ਪਿਤਾ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਆਸੀਸ ਦਿੱਤੀ ਪਿਤਾ ਨੇ। ਕਹਿਣ ਲੱਗੇ, ਬੱਚੀਏ ਬਿਨਾਂ ਬੁਲਾਇਆ ਤੋਂ ਪਹੁੰਚੀ ਏ। ਕਹਿਣ ਲੱਗੀ, ਸਤਿਗੁਰੂ ਆਪ ਨਹੀਂ, ਅੱਜ ਇੱਕ ਜਗਿਆਸੂ ਤੜਫਦਾ ਪਿਆ ਈ, ਤੇਰੇ ਚਰਨਾਂ ਦੀ ਛੂਹ ਚਾਹੁੰਦਾ ਹੈ। ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਧੀਏ 3 ਦਿਨ ਹੋ ਗਏ ਨੇ, ਉਹਦੇ ਹੌਕਿਆਂ ਨੇ ਮੈਨੂੰ ਆਰਾਮ ਨਹੀਂ ਕਰਨ ਦਿੱਤਾ, ਹੁਣ ਜਦੋਂ ਮਿਲਣ ਦਾ ਸਮਾਂ ਆਇਆ ਉਹਨੂੰ ਬਾਹਰ ਬਿਠਾ ਕੇ ਆ ਗਈ ਏ, ਆ ਦੇਖ ਮੈਂ ਅੱਜ ਸਵੇਰ ਤੋਂ ਉਹਦੀ ਇੰਤਜ਼ਾਰ ਪਿਆ ਕਰਨਾ। ਜਦੋਂ ਗੁਰੂ ਨਾਲ ਨੇਹ ਹੋਵੇ ਤੇ ਗੁਰੂ ਵੀ ਸਿੱਖ ਦੀ ਇੰਤਜ਼ਾਰ ਕਰਦਾ ਜੇ। ਸਾਧ ਸੰਗਤ, ਬਾਬਾ ਅਮਰਦਾਸ ਗਿਆ, ਕਦੀ ਪਹਿਲਾਂ ਗਏ ਸਨ, ਜਿੱਦਣ ਭਤੀਜੇ ਦਾ ਵਿਆਹ ਸੀ ਉਦਣ ਭਾਈ ਲੈਣੇ ਨੂੰ ਗਲਵੱਕੜੀ ਪਾ ਕੇ ਮਿਲਿਆ ਸੀ ਕੁੜਮਾਚਾਰੀ ਦੇ ਨਾਤੇ ਨਾਲ, ਤੇ ਅੱਜ ਗੁਰੂ ਅਮਰਦਾਸ ਨੇ ਦੇਖਿਆ ਬਜ਼ੁਰਗ ਬਾਬੇ ਦੇ ਕੇਸ਼ ਦੁੱਧ ਵਰਗੇ ਚਿੱਟੇ ਨੇ, ਮੋਢੇ ਤੇ ਪਰਨਾ ਰੱਖਿਆ ਤੇ ਸਿਰ ਉੱਤੇ ਖੱਦਰ ਦਾ ਜਿਹੜਾ ਕੱਪੜਾ ਉਹ ਬੰਨਿਆ ਦਸਤਾਰਾ, ਤੇ ਕਹਿੰਦੇ ਨੇ ਅੱਖਾਂ ਰੋ ਰੋ ਕੇ ਸੁੱਜੀਆਂ ਪਈਆਂ ਨੇ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ, ਪਹਿਲਾਂ ਆਵਾਜ਼ ਗੂੰਜਦੀ ਸੀ ਇੰਨੀ ਉਮਰ ਲੰਘ ਗਈ ਤੂੰ ਨਗੁਰੇ, ਹੁਣ ਕੰਨਾਂ ਵਿੱਚ ਆਵਾਜ਼ ਗੂੰਜਦੀ ਏ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਹੁਣ ਜਦੋਂ ਆਵਾਜ਼ ਗੂੰਜੀ ਕੰਨਾਂ ਵਿੱਚ ਤੇ ਗੁਰੂ ਅੰਗਦ ਸਾਹਿਬ ਅੱਗੋਂ ਗਲਵੱਕੜੀ ਵਿੱਚ ਲੈਣ ਲੱਗੇ, ਤੇ ਬਜ਼ੁਰਗ ਬਾਬਾ ਗਲਵੱਕੜੀ ਵਿੱਚੋਂ ਨਿਕਲ ਗਿਆ ਤੇ ਚਰਨਾਂ ਤੇ ਡਿੱਗ ਕੇ ਅੱਖਾਂ ਦੀਆਂ ਨਈਆਂ ਨਾਲ, ਇਹਨਾਂ ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ। ਸਾਹਿਬ ਕਹਿਣ ਲੱਗੇ, ਬਾਬਾ ਜੀ ਤੁਸੀਂ ਕੁੜਮ ਹੋ। ਕਹਿਣ ਲੱਗੇ, ਦਾਤਾ ਕੁੜਮਾਚਾਰੀ ਦਾ ਨਾਤਾ ਮੈਂ ਛੱਡ ਕੇ ਆਇਆ, ਅੱਜ ਅਮਰਦਾਸ ਉਹ ਨਹੀਂ ਜਿਹਦਾ ਭਤੀਜਾ ਤੇਰੇ ਘਰ ਵਿਆਹਿਆ, ਅੱਜ ਅਮਰਦਾਸ ਤਾਂ ਉਹ ਵੀ ਜਿਹੜਾ ਨਗੁਰਾ ਤੇ ਤੇਰੇ ਚਰਨਾਂ ਵਿੱਚੋਂ ਦਾਤਾ ਮੈਂ ਸ਼ਬਦ ਦੀ ਦਾਤ ਲੈਣ ਆਇਆ। ਕੁੜਮ ਬਣ ਕੇ ਨਹੀਂ, ਜਗਿਆਸੂ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਮਨੂਰ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਇੱਕ ਵਿਛੜਿਆ ਹੋਇਆ ਤੇਰੇ ਚਰਨਾਂ ਵਿੱਚ ਆਇਆ। ਜੇ ਮੇਰ ਦੇ ਘਰ ਵਿੱਚ ਆਏ, ਇਸ ਨਗੁਰੇ ਦੇ ਅੰਦਰ ਦੀ ਮਹਿਲ ਨੂੰ ਉਤਾਰ ਦੇ। ਬਾਬੇ ਅਮਰਦਾਸ ਨੇ ਚਰਨ ਧੋ ਦਿੱਤੇ ਗੁਰੂ ਅੰਗਦ ਸਾਹਿਬ ਦੇ। ਮੇਰੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਪਤਾ ਨਹੀਂ ਹੱਥ ਰੱਖਣ ਦੀ ਦੇਰ ਸੀ, ਬਾਬੇ ਅਮਰਦਾਸ ਦੇ ਅੰਦਰ ਨੂੰ ਟਿਕਾ ਮਿਲ ਗਿਆ, ਅੰਦਰ ਬਿਲਕੁਲ ਟਿਕ ਗਿਆ। ਤੇ ਗੁਰੂ ਅੰਗਦ ਸਾਹਿਬ ਪਰਤ ਕੇ ਬੋਲੇ ਨਹੀਂ। ਬਾਬਾ ਅਮਰਦਾਸ ਦੀਵਾਨ ਵਿੱਚ ਬੈਠੇ, ਉਸ ਤੋਂ ਬਾਅਦ ਇਕਾਂਤ ਵੀ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਰੱਖਿਆ। ਕਿੰਨੇ ਦਿਨ ਲੰਘ ਗਏ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ ਬੁਲਾਇਆ ਬਾਬੇ ਅਮਰਦਾਸ ਨੂੰ। ਤੇ ਅੱਜ ਲੰਗਰ ਵਿੱਚ ਬਾਬਾ ਅਮਰਦਾਸ ਆਇਆ ਤੇ ਭਾਈ ਜੋਧ ਰਸੋਈਆ जिन्हों देवते की पदवी हजूर ने दिती चरणों में खलो के सात साल के बाबे ने कहा भाई जोध मैं पहली बारी आया मैनू पता नहीं इस घर की मर्यादा का मैं चाहना वा जिवें तुसी सेवा करते हो मैं भी सेवा करा मैनू कुछ सेवा दे सकना कह लगा बाबा तेरा शरीर वडेरा है देख लै भांड्यां विच खलो जा कर बर्तन मांग लै टप्पड़ झाड़ दिया कर जां कितें लंगड़ विच लकड़ां अगे डाह दिया कर चुंबिया विच चुल्हे विच लकड़ अगे करिया कर ते बाबे दी नजर पै गई पित्तल दी गागर ते कह लगा जोध मैनू दसेंगा गुरु साहब नू इशनान कित्थे करांदे ने कह लगे सतगुरु अमृत वेले इशनान करदे ने सेवक गागर पानी दी भर के उत्थे पहुंच जांदा है ते बाबे ने एक कपड़े का लिया उन्नू दूजी पकड़ ली पित्तल की गागर कह लगा जोध अज तो बाद अमृत वेले मेरे गुरु का इशनान मैं करावा करांगा मेरा दिल करदा मैं अमृत वेले अपने गुरु की कृपा लव सत साल का बजुर्ग बंदा हद होगी मिथ्यास नहीं कि सवाह की चूंडी सट्टी ते बंदा बन गया कन्न की मैल कढ़ी ते बुलाड़ा देवता प्रगट हो गया यह प्रतख इतिहास है सत साल के बाबे के मोढ़े ते गागरे इतिहास कहिंदा कि पिछले पैर इन्होंने ब्यास दरिया को जाना खडूर तो ब्यास जाना आप इशनान करना ते कहिंदे उस वक्त पानी की गागर भर के मोढ़े ते रखनी रात को तुरना ब्यास पहुंचना अमृत वेले गुरु अंगद साहब के उठन तो पहला पानी की गागर लैके पहुंच जाना ते कई बार सोची दा बाबा अमरदास इना बारह साल कि समय तू आराम किया होगा रात को क्योंकि तेरी तो सारी रात आने से जान निकल जाती होगी गागर भर के लियानी गुरु के उठन तो पहला पहुंच जाने कहने इशनान कराना कुछ दिन इशनान कराया पता नहीं रात इना कु सेवा आ गया कह दिता गुरु अंगद साहब जी एक सेवा मैं होर दे दौ जी सेवा करती सी मां खीवी ओ सेवा सी गुरु अंगद साहब के बस्तर धोने कह लगे एक तो बजुर्ग बाबे ने पानी की गागर लेनी ते दूजा माता खीवी दे चरणा में खलो के क्या कह लगे मां मां शब्द वरत्या एक कृपा मेरे ते कर दे इस बुढ़े से बड़ी कृपा तुसा की है जेड़े गुरु अंगद साहब के बस्तर होंगे ने ना इन्हों मेरे बस्तर की मैनू सेवा दे दे क्योंकि ओदी मैल मेरे अंदर की मैल नू ला के रख देवेगी शब्द बड़े प्यारे सन ओदी मैल मेरे अंदर की मैल नू धो देगी गागर पानी दी ते गुरु अंगद साहब के कपड़े धोने ते कहिंदे ने समा लंघी गया बाबा अमरदास प्रेम नाल भिज के सेवा कर लग पए साध संगत एक बचन कुछ को इतिहास विचों मिलदा इथों तक कि इन्नी सेवा विच पुग गए जदों बाबा अमरदास लंघते सन मुरदिया दियां हड्डियां ते चल पै जाने ते कहिंदे उन्हां दे पिंजरां विच वी रूह जिहड़ी बोलन लग पैंदी सी इन्नी कमाई कीती कवि संतोख सिंह ने भी दस्सिया बारह साल गागर धोई पर मैं एक अर्ज करां बाबे की सेवा करन दा ढंग सी एक बाणी विच बचन आउंदा है सतगुरु की सेवा सफल है जे को करे चित लाए हुण जे कल्ली असीं इन्नी कु गल कहीए जी बाबे ने पानी धो के गद्दी लै ली पर मैं एक बेनती करा अपने पिंडां विच झूर जिहड़े ने ना उन्हां दा विचार इहदा कीता ही होवे सवेरे भी पानी धोना शाम नूं भी पानी धोना उन्हां नूं भी गद्दी किसे ने दित्ती कल्ली पानी धोण दी गल नहीं पंक्ति वल ध्यान दिओ सतगुरु की सेवा सफल है जे को करे चित लाए ते सानू हर एक नूं पहरा देना चाहिए जदों तू गुरु की सेवा करे ए मत सोची मैं फलाने बंदे दे इन्ने भांडे मांजे भांडे संगत दे होण ते चित तेरा होवे मैं गुरु नानक दे भांडे पिया मांजना चित गुरु वल बाबे अमरदास दे मोढ़े ते गागर चित गुरु वल बारह साल गागर धोई ते अज अमृत वेले जदों गागर लैके तुरिया बाबा ते इन्ना कु बाणी विच रच गया पता ने बड़े प्यारे बचन कहे कहिंदे ने गुरु अमरदास जिहड़ी तुसी पढ़ाई कीती ना ओह भी एक वाहिगुरु दे नाम दी कीती कहिंदे ने जदों तेरे नेत्र खुलदे सन गागर चुके उदों तेरे नेत्रां विचों एक तो बिना दूजा दिसदे कोई नहीं सी जदों तुसी मुख विचों बोलदे सो वाहिगुरु तो बिना दूजा है ही नहीं ते बाबा अमरदास पहली गल तां कदी तुसी टिके नहीं जे टेके किते अख लग गई सुपना आ गया तेन सुपना भी एक तो बिना दूजे का आंदा ही कोई नहीं पता नहीं कमाई की गल करदे आ क्या तै पढ़ियो एक मन धरियो एक कर एक पछाणियो नैण बैण मोए एक एक दो थाए न जाणियो सुपन एक परपख एक एक समय लीणो तीस एक अरपंच सिद्ध तैतीस न खीणो इको जे लाख लखो अलख है एक एक कर वरण्यो गुरु अमरदास जाल भड़े तू एक लोड़ है एक मन्यो अज जदों गागर भर के तुरे उधर तूफान है बिजली चमकदी है ते उधर बाबे ने भी निश्चा किया मैं गुरु दे इशनान तो पहला पानी पहुंचा देने किन्ने तुरदे पहुंचे खडूर सानू सब नू पता है खड्डी विच डिगे ने ते जुलाए ने इन्नी आवाज दे के पुछा कौन है इस वेले ते अंदरों जुलाई ने बोल के क्या कह लगा कौन होना है ओही अमरू निथाना है जेड़ा टुकड़िया की खातर कुड़मां दे दर ते बैठा होया जेड़ा रोटी की खातर इत्थे दिन रात गागर चुकी फिरदा जिन्हों चैन नहीं जब शब्द वरत्या निथाव ते बाबे अमरदास ने कहा नहीं चलिए तू मैनू जो मर्जी कह पर निथावा ना कहीं क्योंकि जेड़ा गुरु नानक दा हो गया वो कभी निथावा नहीं हुंदा सी मैं कभी निथावा पर जिदन का गुरु अंगद साहब के दर से आ गए उदन भी मेरे निथावे की थां गुरु नानक बन गए मैं निथावा नहीं मेरी थां गुरु नानक गागर डिगी पर पानी नहीं डुलन दिता गुरु अंगद साहब का किवाड़ खुलिया सतगुरु ने दरवाजा खोलिया ते पुछया अमरदास अज इनी देर मिल क्यों क्यों देरी होगी बोले कुछ नहीं सिर्फ अखा विचों नीर सी ते मन कह रहा सी मना देख अज ता शरीर भी जवाब दई जांदा हजूर ने झंझोर के पुछया अमरदास देरी क्यों ते चरण पकड़ के क्या दाता शरीर वडेरा अज ता पानी दी गागर लेंदिया डिग पिया जदों शब्द वरत्या डिग पियावां ते सतगुरु ने छाती न ला के क्या अमरदास मैं इस दिन की इंतजार भी सा कदों तू डिगे मैं तेन डिगे हुए नू गुरु नानक दा तक दे दिया डिगना ही तो मुश्किल बंदा डिगन लई तैयार नहीं रमन से शब्द अंदर कह लगे देख अमरदास तू कहना मैं डिगा वा जदों फल पक जांदा है पकण तो बाद जमीन ते डिगदा है ते फल उन्हां रुखां दे पकदे ने जिन्हां ने सर्दी नू गर्मी नू झक्खड़ नू कक्कर नू पिंडे ते हंडाया तू बारह साल सेवा कीती डिगा किथे वे कह लगा दाता खड्डी विच ते शब्द वरते इक विद्वान सज्जन ने हजूर कह लगे खड्डी माड़ी नहीं तेनू खड्डी विच डिगे नू मैं गद्दी दियांगा खड्डी तो गद्दी मिल गई तू गागर चुकी अज गागर ने तेनू दुनिया विच उजागर कर दे गागर ने उजागर कर दिता खड्डी ने गद्दी दे दिती ते अज दे दिन प्यारो जिहड़ा कल लंघिया मेरे गुरु अमरदास नू चिट्टे बस्त्र पहनाए दुत वर्गा चिट्टा दाड़ा ते जदों चिट्टे बस्त्र पहना दिते गुरु अंगद साहब ने प्यार नाल सिंघासन ते बिठाया ते संगत विच भरी विच कहा मेरे पुत्रो मेरे सिखो मेरे भरावो अज तो बाद गुरु नानक दे तख्त दा मालक बजुर्ग बाबा अमरदास है अज तो बाद अंगद दे दर्शन तुसी गुरु अमरदास विचों करने पहली नमस्कार गुरु अंगद साहब ने की जदों गुरगद्दी ते विराजमान हो गए मैं सिर्फ पांच चार मिनट कह के समाप्ति करना जे गुरु अमरदास दे पूरे दर्शन करने जे ना ते भट्टां दे सवैयां विच बाई सवैये गुरु अमरदास जी दी उस्तत विच ने एक शब्द भट्ट ने बड़ा सोहना कहा कह लगे ए मित्रो जे तुसी सफल होना ते गुरु अमरदास दे दर्शन करो कह लगे अपनी अखां नू अपनी जबान नू ए रसना जे तू सफल होना ते गुरु अमरदास क्या कर धन गुरु अमरदास जे कन्नों तुसी सफल होना गुरु अमरदास की बाणी सुनो जे चरणों तुसी पवित्र होने ते गुरु अमरदास के राह से तुरो ते कह लगे जे दो हथां नू पवित्र करने ते गुरु अमरदास के चरण घुट के पकड़ लै जे हिरदे नू पवित्र करने ते हिरदे विच गुरु अमरदास की बाणी नू टिका भट्ट ने शब्द क्या चरण ता पर सकिया ते चरण गुरु अमर पवल रहे हथ ता पर सकिया ते हथ लगे गुरु अमर पै जी ता पर सकिया ते जी गुरु अमर पड़ी जै
1: ਨੈਣ ਤਾਂ ਪਰ ਸਖਿਆਤ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਖਿਆਤ ਸਰਵਣ ਗੁਰ ਅਮਰ ਸੁਣੀਜੈ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ ਜੀਓ ਤਾਂ ਪਰ ਸਖਿਆਤ, ਜੇ ਹਿਰਦੇ ਨੂੰ ਪਵਿੱਤਰ ਕਰਨੀ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਨੂੰ ਟਿਕਾ ਲੈ। ਤੇ ਪੁੱਛਿਆ ਇਹਦੇ ਪਰਸ ਨਾਲ ਹੋਵੇਗਾ ਕੀ, ਤੇ ਅਗਲਾ ਸਵਈਆ ਸੀ ਗੁਰੂ ਅਮਰਦਾਸ ਪਰਸੀਆ ਤੋਂ ਹਮ ਪਾਤਕ ਬਿਨਾਸ਼ ਹੈ, ਗੁਰੂ ਅਮਰਦਾਸ ਦੇ ਚਰਨ ਧਰਤੀ ਤੇ ਪੈ ਗਏ, ਧਰਤੀ ਦੇ ਪਾਪ ਦੂਰ ਹੋ ਗਏ। ਗੁਰੂ ਅਮਰਦਾਸ ਪਰਸੀਆ ਸਿੱਧ ਸਾਧਕ ਆਸਾਸ ਹੈ, ਗੁਰੂ ਅਮਰਦਾਸ ਪਰਸੀਆਂ ਧਿਆਨ ਲਈਆਂ ਪਾਉਣ ਤੇ ਗੁਰੂ ਅਮਰਦਾਸ ਦੇ ਪਰਸ ਨਾਲ ਧਿਆਨ ਜੁੜ ਜਾਂਦਾ। ਗੁਰ ਅਮਰਦਾਸ ਪਰਸੀਆ ਅਭਉ ਲੱਭਾ, ਨਿਰਭੈਤਾ ਮਿਲਦੀ ਹੈ, ਗਉ ਚੁੱਕਾ, ਜਨਮ ਮਰਨ ਦਾ ਚੱਕਰ ਮਿਟ ਜਾਂਦਾ। ਅਗਲਾ ਬਚਨ ਸੀ ਇੱਕ ਦਿਨ, ਇੱਕ ਦਿਨ ਦਰ ਤੇ ਇੱਕ ਨਾਲ ਪਛਾਣ ਆ ਜਾਂਦੀ ਏ। ਇੱਕ ਦਿਨ ਦੁੱਗਣ ਜੋ ਤੌਰ ਹੈ, ਜਾਸ ਮੰਤਰ ਮਾਨ ਵਹਿਲ ਹੈ, ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਦਿੱਥੈ ਮਿਲੈ। ਜਦੋਂ ਗੁਰੂ ਅਮਰਦਾਸ ਦੀ ਮਹਿਮਾ ਕੀਤੀ ਤੇ ਪਤਾ ਨੇ ਅੰਤਲਾ ਬਾਹੀਆ ਸਵਈਆ ਜਿਹੜਾ ਕਿਹਾ, ਬਸ ਗੱਲ ਹੀ ਕੋਈ ਨਾ ਰਹਿਣ ਦਿੱਤੀ। ਪੁੱਛਿਆ ਗੁਰੂ ਅਮਰਦਾਸ ਦੇ ਕਿੰਨੇ ਕੁ ਗੁਣ ਨੇ, ਤੇ ਭੱਟ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਕਹਿਣ ਲੱਗਾ ਮੀਂਹ ਪੈਂਦਾ, ਮਨੁੱਖ ਇਹ ਤਾਂ ਦੱਸ ਦਏਗਾ ਅੱਜ ਮੀਂਹ ਪੈਣਾ, ਪਰ ਇਹ ਨਹੀਂ ਦੱਸੇਗਾ ਅੱਜ ਬੱਦਲਾਂ ਵਿੱਚੋਂ ਕਿੰਨੇ ਹਜ਼ਾਰ ਕਿੰਨੇ ਕਰੋੜ ਬੂੰਦਾਂ ਡਿੱਗਣੀਆਂ ਨੇ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਫੁੱਲਾਂ ਦੀ ਗਿਣਤੀ ਨਹੀਂ, ਆ ਧਰਤੀ ਦੇ ਰੁੱਖਾਂ ਦੀ ਗਿਣਤੀ ਨਹੀਂ, ਸਮੁੰਦਰ ਦੀਆਂ ਉੱਠਦੀਆਂ ਲਹਿਰਾਂ ਨੂੰ ਕੋਈ ਨਹੀਂ ਗਿਣ ਸਕਦਾ। ਪਰ ਕਹਿਣ ਲੱਗੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੋਈ ਅਡੋਲ ਸਮਾਧੀ ਲਾ ਕੇ ਬੱਦਲਾਂ ਦੀਆਂ ਕੰਨਾਂ ਨੂੰ ਵੀ ਗਿਲ ਲੈ, ਮੀਂਹ ਪੈਣ ਲੱਗ ਵਕਤ ਬਸੰਤ ਦੀ ਰੁੱਤ ਵਿੱਚ ਇੱਕ ਇੱਕ ਫੁੱਲ ਨੂੰ ਵੀ ਗਿਲ ਲੈ, ਬਨਾਸਪਤੀ ਨੂੰ ਵੀ ਗਿਲ ਲੈ, ਸਮੁੰਦਰ ਦੀਆਂ ਲਹਿਰਾਂ ਦੀ ਵੀ ਗਿਣਤੀ ਕਰ ਲੈ, ਪਰ ਗੁਰੂ ਅਮਰਦਾਸ ਜਿੰਨੀ ਕੁ ਸੇਵਾ ਤੇ ਸਿਮਰਨ ਤੂੰ ਕਰ ਚੁੱਕਿਆ, ਬੰਦਾ ਜਿੰਨੀ ਮਰਜ਼ੀ ਵਾਹ ਲਾ ਲੈ, ਇੱਕ ਦਾਵਾ ਕਰਨੀ ਹੈ ਤੇਰੇ ਗੁਣਾਂ ਦਾ ਅੰਤ ਕਿਸੇ ਵੀ ਨੂੰ ਪਾਣ। ਭੱਟ ਨੇ ਤਾਂ ਹੀ ਕਿਹਾ ਕੰਨ ਹਰ ਬੂੰਦ, ਕੰਨ ਹਰ ਬੂੰਦ ਦਰ ਤੇ ਬੱਦਲਾਂ ਦੀਆਂ ਕੜੀਆਂ, ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਦ ਜਨ ਭਲ ਉਹਨੇ ਜੋ ਗਾਵੇ, ਪਰ ਨਾਲ ਕਹਿ ਦਿੱਤਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਬਣ ਆਵੇ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਆਓ ਪਿਆਰਿਓ, ਉਸ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਵਿੱਚ ਦਰਜ। ਤੇ ਮੇਰਾ ਗੁਰੂ ਇੱਕੋ ਗੱਲ ਕਹਿੰਦਾ, ਜੇ ਕੁਝ ਲੈਣਾ ਫਿਰ ਜੁੜ ਕੇ ਕਹਿ, ਹਸਤੀ ਸਿਰ ਜੋ ਅੰਕ ਸਹਿ, ਐਰਨ ਜੂ ਸਿਰ ਦੇ ਮੰਤਨ ਆਗਾ ਰਾਤ ਹੈ, ਉਹ ਵੀ ਸੇਵ ਕਰੇ। ਜਦੋਂ ਇੰਨੀ ਸੇਵਾ ਕਰੇਗਾ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨਮ ਹਜ਼ੂਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਅੱਜ ਜੋ ਇਸ ਅਸਥਾਨ ਵੱਲੋਂ ਹੋਲੇ ਮਹੱਲੇ ਦਾ ਪਰਬ ਮਨਾਇਆ ਜਾ ਰਿਹਾ ਹੈ, ਇਸ ਦੇ ਪਿਛੋਕੜ ਇਤਿਹਾਸ ਔਰ ਇਸ ਤਿਉਹਾਰ ਨੇ ਸਿੱਖਾਂ ਦੇ ਅੰਦਰ ਕੀ ਨਵਾਂ ਜੋਸ਼ ਭਰ ਦਿੱਤਾ, ਇਸ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਹੋਣੀ ਹੈ। ਸਤਿਗੁਰੂ ਕਿਰਪਾ ਕਰਕੇ ਅੰਦਰ ਦਾ ਟਿਕਾਓ ਬਖਸ਼, ਆਪ ਹੀ ਇਸ ਇਤਿਹਾਸ ਔਰ ਬਾਣੀ ਦੀ ਵਿਚਾਰ ਕਰਾ ਲੈਣ। ਵਿਚਾਰ ਆਰੰਭਣ ਤੋਂ ਪਹਿਲਾਂ गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। हिंदुस्तान दी धरती उपर कुछ त्योहार ऐसे मनाए जाते ने जेड़े खास खास रुतां दे नाल संबंधित ने, जिवें कि इन्हां दिनां दे अंदर बसंत नूं भी बड़े लोक चाह मलार दे नाल मनांदे ने, ते बसंत आउण दे नाल जिथे पाला सर्दी घटदी है, ना ज्यादा गर्मी है ना ज्यादा सर्दी पैंदी है, ते हर पासे चार चुफेरे फुल्लां दी महक फुल खिड़े ने, ते जिमीदारां ने खेतां विच जिथे भी फसल बीजी सरों दी, इस तरह मानो जिमें के पीली चादर ने सारी धरती नूं ढक लिया होवे। इस बसंत दी रुत दे विच ही रुखां नूं पत झड़ तों बाद उस परमेश्वर दी दया नाल नवें पत्तियां दी दात मिलदी है, ते गुरु नानक साहिब जी ने अपनी बाणी विच बड़ा प्यारा बचन किया है। कह लगे बसंत दी रुत विच हर एक मनुख प्रसन्न है, जीव जंतु खुश है, धरती दी बनस्पति मौल गई, पर गुरदेव किन्ने ने याद रखी असल विच मनुख लई ओ ही रुत चंगी है, बसंत ओदे लई जिदे हिरदे विच परमेश्वर दा नाम टिक गया है, जिस दे हिरदे विच गुरु की बख्शी हुई बाणी दा निवास हो गया है, ते जिस मनुख दे हिरदे विच परमेश्वर गुरु निरंकार दी कृपा नी टिकी, ओ बसंत दी रुत विच सारी दुनिया खुश है, ओ बसंत विच भी इसे तरह तुरिया फिरदा है जिवें किसे ने अंदर नू अग ला दिती होवे। सतगुरु ने बचन कीता, कहन लगे नानक तिन्ना बसंत है। गुरु नानक साहिब जी दे बचन ने किन ने बसंत ओना लईए जिन घर वसिया कंत, कंत दा अर्थ है मालक पति, जिन्ना दे हिरदे विच घर विच मेरा वाहिगुरु वाहिगुरु परमेश्वर सतगुरु वस गए, नानक तिन्ना बसंत है। जिन घर वसिया कंत, जिनके कंत दिशा पुरी, ते जिन्ना दे हिरदे विच वाहिगुरु नहीं से एनस फिरे जलंत, ओ दिन रात बसंत दी रुत विच भी सड़दे पए। इसे तरह रुतां नाल संबंधित आ होली दा इक त्योहार है, क्योंकि आपां भावें गल खोले महल्ले दी करनी है पर सानू पिछोकड विच वचना पएगा होली दा की भाव सी, खोला महला क्यों आरंभ होया। जदों असीं गुरु ग्रंथ साहिब दी बाणी पढ़ने आ ते हिंदुस्तान दे इतिहास वल झाती मारने आ, मुद तां पहला हिंदुस्तान दी धरती ते हरनाक्ष दे घर दे अंदर प्रहलाद पैदा होए, ते गुरु ग्रंथ साहिब ने इस बारे बड़े विस्तार नाल वेरवा दिता, ते भाई गुरदास तां इह बचन करदे ने, हे प्रभु असी सुणिया कि कलरी भोए विच कलरी जमीन विच कदी फसल नहीं पैदा हुंदी, हरनाक्ष वर्गा कलर वाला मन जेड़ा जिहड़ा कलर वर्गा घर है उस दे घर दे अंदर तुसी प्रहलाद वर्गा कमल दा फुल पैदा कर दिता। सतगुरु ने बचन कीते बाणी विच किन्ने हरनाक्ष ने कुछ जप तप कीता, कुछ कमाई कीती, होली कित्थों आरंभ हुई, कमाई करन तो बाद इन्हें एक दावा कीता सी मैनू हुण कदी मौत नहीं, तरीके भी इन्हें बड़े सोचे, इन्नी चतुराई तो कम लिया कि इन्हें कहा मैं कदी मरना ही नहीं, ते किन्ने एक पासे ऐलान कर दिता अज तो बाद परजा विच केवल मेरे नाम की चर्चा होवे, मेरे नाम की पूजा की जाए, ते परमेश्वर की करनी एदे घर दे विच ही जिहड़ा पुत्र पैदा होया उन्हें सब तो पहला आवाज बुलंद की हरनाक्ष की पूजा नहीं, जे पूजा करनी जे उस प्रभु की उस राम की करो, उस निरंकार की करो जिहड़ा घट कुट भी समाया है, ते जिहड़ा हरनाक्ष वर्गे बेंत पैदा करके इन्हां नूं खपा सकदा है। जदों प्रहलाद ने हरनाक्ष दे पुत्र दे ए मनो आवाज निकली کہ رام نام جپ وے کرو خردہ ہر جی کو سمرن ترو کہ پربو دے نام نو جپو تے ہر ناکش نو ایک فکر پی گیا جیڑی میرے ود برود بغاوت باروں کھڑی ہونی سی او تا میرے گھر وچوں پیدا ہو گئی انہیں کوشش کیتی ہے تے بچہ ہے اس بچے نو سمجھ کوئی نہیں الپاگے کتنا چنگا ہوئے اس بچے نو کسے سکول وچ کسے پاٹھشالہ وچ کسے مدرسے وچ کسے چٹ سال وچ میں اینو پڑھنے پاواں کٹو کٹ اینو استاد گل چنگی طرح سمجھا دین کہ ہرناکش تو بنا دنیا وچ ہور کوئی نہیں ہو سکدا چھوٹے چھوٹے بچیاں دی سنگت وچ بہ جڑے میرے نام دی دہائی دیندے نے انہاں دی سنگت وچ بہ کے اے وی نام میرا جپے تے گرو گرنتھ صاحب وچ گرو دیو نے بچن کیتا بابا نام دیو جی نے بھگت جی کہندے نے اس وقت اے دے دو استاد مقرر کیتے گئے گرو گرنتھ صاحب دی بانی مطابق ایک دا نام سی سنڈا تے دوسرے دا نام سی امرک دونوں استاداں نو اے گل ہرناکش نے کہہ دتی اس بچے نو سکول وچ لے جاؤ چٹسال وچ لے جاؤ تے اے دے دماغ وچ جیڑی اے گل بیٹھ گئی اے ہردے وچ رام نام دی اندر نو واش کر کے اے دے اندر کیول اینا کو ٹکا دیو کہ ہرناکش تو بنا دنیا وچ دوسرا کوئی ہے ہی نہیں تسی بھی میری گل کرو جیڑے ودیارتھی اے دے کول بیٹھن انہاں اندر وی میرے نام دی چرچا ہوے انہاں دے دوالے دا ماحول ہی ایہو جا سرج دیو کہ اینو رام نام بھل کے کیول میرا نام ہی چیتے رہ جائے تے گرو گرنتھ صاحب کہندے نے ہرناکش پرہلاد نو پہلے دان چٹسال بھیجیا تے ایدی پھٹی تے لکھیا جلے ہرناکش تھلے ہرناکش تے پرہلاد نے پھٹی رکھ کے کیا کہن لگا اے استاد اے میرے گرو میری پھٹی تے ہرناکش نہیں جے تو مینوں کچھ پڑھانا چاہنے تے میری پھٹی تے رام نام لکھ دے کیونکہ رام نام تو بنا میں تیسرے شبد نو جان دئی اس وقت لکھ دے نے تن گرو گرنتھ صاحب بچن کردے نے اینا استاداں نے اینو کچھ کھیل دا سامان دتا ہور بچیاں وچ بٹھا دتا سارے ہرناکش جپن تے پرہلاد نے اٹھ کے تاڑی ماری کہن لگا او بچیو تسی میری عمر دے ہو اینے بھولے نہ بنو ہرناکش جمدا ہے ہرناکش نے مرنا وی ہے جدے تے جنم ہے بچپن ہے جوانی بڑھےپا تے موت ہے او کبھی پربھو نہیں ہو سکدا جے تسی جپنا چاہندے ہو تے او دے نام نو جپو جدے تے جنم موت بڑھےپے دا کبھی اثر ہی نہیں ہوندا بچیاں دے وچ اینے رام نام شروع کیتا تے الٹی کھیڑ واپر گئی جنہاں بچیاں دی سنگت کر کے اینے ہرناکش نو جپنا سی او بچے سارے رام نام کوکل لگ پے تے ہرناکش نے پھر رپورٹ منگی اے دے تو پچھیا سنڈے تے امرک تو کہ پرہلاد نے کچھ پڑھیا انہاں نیوی پا کے کیا کہن لگے اے ہرناکش اساڈی تو بئی تیرے پتر نے تا کی تیرے نام نو دلڈ کرنا سی اینے تا اپنے نال دے چیلے وی ساتھی رام نام وی جوڑ دتے نے اصلیت اے ساڈے کول کوئی طریقہ نہیں اے دے اندر نو تبدیل کر کے سی تیرے نال جوڑ سکیے پہلی گھٹنا اے واپری پھر ہرناکش نے جدو اپنے اندر غصہ کھادا تے پرہلاد دی ماں نے گودی وچ بٹھایا پرہلاد نو کہن لگی پتر تیرا باپ سمراٹ اے اونے ساری دھرتی قابو کیتی اے بچیا تو او دے نام نو کیوں نہیں جپدا تے پرہلاد نے کیا سی اما تو مینو جنم دتا ہے میں تیرا شیر پیتا ہے پر دھیان رکھی میرے اندر نام تو بنا ہور کسے لی تھا نہیں پاویں تو میری بامائے ہرناکش میرا باپ ہے پر جیڑی سچ دی چنگ میرے وچ پیدا ہو چکی ہے اینو ماں تے باپ بھی کدی نہیں بجھا سکدے جدو ماں باپ دی گل نہ منی نال دے بچیاں دی نہ منی استاداں دی نہ منی تے ہرناکش نے پھر ایک ترتیب سوچی اپنے ساتھیاں نو کٹھیا کیتا کہن لگا پیاریو اینے مننا نہیں پاوے میرا بچہ پر ہے تا باغی نا اینو پہاڑ دی چوٹی تو ستو تھلے ڈگ دیا سار اے دی موت ہو جائے گی گرو گرنتھ صاحب کہندے نے سچ دے پجاری نو پہاڑ تو ستیا ਤੇ ਪਹਾੜ ਦੀ ਥੱਲੇ ਵਾਲੀ ਖਾਈ ਨੇ ਇਸ ਤਰ੍ਹਾਂ ਪ੍ਰਹਿਲਾਦ ਨੂੰ ਲਪੇਟ ਲਿਆ ਜਿਵੇਂ ਮਾਨੋ ਕਿਤੇ ਮਾਂ ਦੀ ਗੋਦ ਵਿਚ ਉਹਨੂੰ ਲੋਹੜੀਆਂ ਦਿੰਦੀ ਹੋਵੇ। ਪਹਾੜ ਤੋਂ ਸਟਿਆ ਉਹ ਮਰਿਆ ਨਹੀਂ। ਮੈਂ ਕੇਵਲ ਗਾਥਾ ਨਹੀਂ ਸੁਣਾ ਰਿਹਾ, ਮੈਂ ਬਾਣੀ ਦੇ ਸ਼ਬਦ ਦੇ ਆਧਾਰ ਤੇ ਅਰਜ਼ ਕਰ ਰਿਹਾ, ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਤ ਕੇ ਜਦੋਂ ਪਹਾੜ ਤੋਂ ਸਟਿਆ ਵੀ ਮੌਤ ਨਾ ਹੋਈ ਤੇ ਇਹਨੂੰ ਰੁੱਖ ਦੇ ਉਪਰ ਚੜ ਕੇ ਥੱਲੇ ਸਟਿਆ ਤੇ ਰੁੱਖ ਨੇ ਆਪਣੀ ਜ਼ਿਰਾਂ ਦਿਖਾਈ, ਉਹਨੇ ਵੀ ਪ੍ਰਹਿਲਾਦ ਨੂੰ ਚੋਟ ਨਾ ਆਉਣ ਦਿੱਤੀ। ਪਰਤ ਕੇ ਇਹਨਾਂ ਕਿਹਾ, ਪ੍ਰਹਿਲਾਦ ਨੂੰ ਪਾਣੀ ਦੇ ਦਰਿਆ ਵੀ ਸੱਟੋ ਤੇ ਪਾਣੀ ਨੇ ਵੀ ਆਪਣਾ ਫਰਜ਼ ਅਦਾ ਕਰਾ ਕਰ ਦਿੱਤਾ, ਕਿਉਂਕਿ ਪ੍ਰਹਿਲਾਦ ਤਾਂ ਉਹਨੂੰ ਜਪਦਾ ਪਿਆ ਜਿਹਦੇ ਭੈ ਦੇ ਅੰਦਰ ਸਾਹਿਬ ਕਹਿੰਦੇ ਨੇ ਭੈ ਵਿਚ ਚੱਲੇ ਲੱਖ ਦਰਿਆਓ ਤੇ ਪਾਣੀ ਦੇ ਦਰਿਆ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਹੁਣ ਜਿੱਥੋਂ ਹੋਲੀ ਆਰੰਭ ਹੋਣੀ ਏ, ਕਹਿੰਦੇ ਨੇ ਇਸ ਹਰਨਾਕਸ਼ ਦੀ ਭੈਣ ਜਿਹਦਾ ਨਾਮ ਸੀ ਹੋਲਿਕਾ, ਭਾਈ ਕਾਨ ਸਿੰਘ ਹੋਰਾਂ ਦੇ ਮੁਤਾਬਕ ਇਸ ਦਾ ਨਾਮ ਸੀ ਟੂੰਡਾ, ਇਹਨੇ ਆਰਾਧਨਾ ਕੀਤੀ ਸ਼ਿਵਜੀ ਦੀ, ਦੇਵਤੇ ਦੀ ਆਰਾਧਨਾ ਕਰਕੇ ਇੰਨਾ ਕੁ ਵਰ ਲਿਆ ਸੀ ਕਿ ਇਹਨੂੰ ਕਦੀ ਅੱਗ ਸਾੜੇਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਨੇ ਆਪਣੀ ਭੈਣ ਦੀ ਗੋਦੀ ਵਿਚ ਆਪਣਾ ਪੁੱਤਰ ਬਿਠਾ ਦਿੱਤਾ, ਬਲਦੀ ਹੋਈ ਚਿਖਾ ਵਿਚ ਹੋਲਕਾ ਬੈਠ ਗਈ, ਪ੍ਰਹਿਲਾਦ ਨੂੰ ਗੋਦ ਵਿਚ ਬਿਠਾਇਆ, ਕਿਉਂਕਿ ਹੋਲਕਾ ਨੂੰ ਤਾਂ ਅੱਗ ਨੇ ਕੁਝ ਕਹਿਣਾ ਨਹੀਂ, ਉਹਨੂੰ ਤਾਂ ਵਰ ਮਿਲਿਆ, ਤੇ ਦੂਸਰੇ ਪਾਸੇ ਪ੍ਰਹਿਲਾਦ ਨੇ ਸੜ ਕੇ ਸਵਾਹ ਹੋ ਜਾਣੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਦੇਖੋ ਮੇਰੇ ਪਰਮੇਸ਼ਵਰ ਦੀ ਖੇਡ, ਜਿਨ੍ਹੇ ਦੇਵਤੇ ਦਾ ਵਰ ਲਿਆ ਸੀ ਕਿ ਮੈਨੂੰ ਕਦੀ ਅੱਗ ਸਾੜੇ ਨਾ, ਤੇ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ ਹੋਲਕਾ ਤਾਂ ਸੜ ਕੇ ਰਾਖ ਹੋ ਗਈ, ਤੇ ਜਿਹੜਾ ਅੰਦਰ ਪ੍ਰਹਿਲਾਦ ਬੈਠਾ ਸੀ ਉਹਨੂੰ ਵਾਹਿਗੁਰੂ ਨੇ ਤੱਤੀ ਵਾਹ ਨਾ ਲੱਗਣ ਦਿੱਤੀ, ਉਹਨੂੰ ਸੇਕ ਨਹੀਂ ਲੱਗਿਆ। ਤੇ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਜਦੋਂ ਹੋਲਕਾ ਸੜ ਗਈ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਸਾਲ ਅੱਗ ਮਚਾ ਕੇ ਹੋਲੀ ਵਾਲੇ ਦਿਨ ਹੋਲਕਾ ਦੀ ਰਾਖ ਉਡਾਈ ਜਾਂਦੀ ਸੀ ਸਾੜ ਕੇ, ਇਹਦਾ ਮਤਲਬ ਸੀ ਕਿ ਅੱਜ ਦੇ ਦਿਨ ਇੱਕ ਸੱਚ ਦੇ ਪੁਜਾਰੀ ਦੀ ਜਿੱਤ ਹੋਈ, ਸੱਚ ਨੂੰ ਪੂਜਣ ਵਾਲੇ ਨੂੰ ਅੱਗ ਵੀ ਨਾ ਸਾੜ ਸਕੀ, ਤੇ ਦੁਨੀਆਂ ਦੇ ਬੰਦੇ ਨੂੰ ਖੁਸ਼ ਕਰਨ ਵਾਲੇ ਨੂੰ ਭਾਵੇਂ ਉਹਦੇ ਕੋਲ ਦੇਵਤੇ ਦਾ ਵਰ ਸੀ ਉਹਨੂੰ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਆਉਂਦਾ, ਮਹਾਰਾਜ ਕਹਿੰਦੇ ਨੇ ਸੰਡਾ ਮਰਕਾ ਜਾਏ ਪੁਕਾਰੇ, ਇਹਦਾ ਅਰਥ ਭਗਤ ਨਾਮਦੇਵ ਜੀ ਦਾ ਸ਼ਬਦ, ਸੰਡਾ ਤੇ ਮਰਕਾ ਦੋਨਾਂ ਨੇ ਜਾ ਕੇ ਹਰਨਾਕਸ਼ ਕੁਲ ਪੁਕਾਰ ਕੀਤੀ, ਪੜ੍ਹੈ ਨਹੀਂ ਤੇਰਾ ਪੁੱਤਰ ਪੜ੍ਹਦਾ ਨਹੀਂ, ਹਮ ਹੀ ਪਚ ਹਾਰੇ ਅਸੀਂ ਥੱਕ ਗਏ ਹਾਂ, ਕਿਉਂਕਿ ਰਾਮ ਕਹੇ ਕਰ ਤਾਲ ਵਜਾਵੇ, ਤਾੜੀਆਂ ਮਾਰ ਕੇ ਰਾਮ ਨਾਮ ਜਪਦਾ, ਰਾਮ ਕਹੇ ਕਰ ਤਾਲ ਵਜਾਵੇ ਚਟੀਆ ਸਭੇ ਵਿਗਾੜੇ, ਇਹਨੇ ਤਾਂ ਨਾਲ ਦੇ ਸਾਥੀ ਵੀ ਵਿਗਾੜ ਦਿੱਤੇ ਨੇ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ ਫਿਰ ਮਾਂ ਆਈ, ਕਹਿਣ ਲੱਗੇ ਮਾਂ ਨੇ ਕਿਹਾ, ਬਸ ਦਾ ਬਸ ਕੀਨੀ ਸਭ ਰਾਜੇ, ਪੁੱਤਰ ਸਾਰੀ ਧਰਤੀ ਤੇਰੇ ਬਾਪੂ ਦੇ ਅਧੀਨ ਏ, ਬਿਨਤੀ ਕਰੈ ਪਟਰਾਨੀ ਮੇਰੇ ਬੱਚਿਆ ਤੂੰ ਗੱਲ ਮੰਨ ਲੈ, ਛੱਡ ਦੇ ਤੂੰ ਰਾਮ ਨਾਮ ਨੂੰ, ਕੱਗੇ ਲਿਖਦੇ ਨੇ ਸਹਿਬ ਪੁੱਤਰ ਪ੍ਰਹਿਲਾਦ ਕਹਿਆ ਨੀ ਮਾਨੇ ਤਿੰਨ ਤੋਂ ਔਰਾ ਛਾਨੀ, ਸੱਚ ਦੇ ਪੁਜਾਰੀ ਨੇ ਮਾਂ ਨੂੰ ਵੀ ਜਵਾਬ ਦੇ ਦਿੱਤਾ, ਮਾਂ ਦੇ ਬਚਨ ਮੰਨੇ ਨਹੀਂ, ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ ਤਿੰਨ ਤੋਂ ਔਰਾ ਛਾਨੀ। ਅੱਗੇ ਕਹਿੰਦੇ ਨੇ ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਹੁਣ ਦੁਸ਼ਟ ਇਕੱਠੇ ਹੋਏ, ਇਨ੍ਹਾਂ ਨੇ ਸਲਾਹ ਕੀਤੀ, ਕਰਸੇ ਔਦ ਕਨੇਰੀ ਪ੍ਰਹਿਲਾਦ ਨੂੰ ਆਪਾਂ ਖਤਮ ਕਰਨੇ। ਤੇ ਸਾਧ ਸੰਗਤ ਅਗਲੀ ਪੰਕਤੀ ਵੱਲ ਧਿਆਨ ਦੇਣਾ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ, ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੇ ਔਦ ਕਨੇਰੀ। ਸਾਹਿਬ ਕਹਿੰਦੇ ਨੇ ਗਿਰ ਤਰ ਜਲ ਜਵਾਲਾ ਭੈ ਰਾਖਿਓ, ਚਾਰ ਸ਼ਬਦ ਕਹਿ ਗਿਰ, ਗਿਰ ਦਾ ਅਰਥ ਹੈ ਪਹਾੜ, ਤਰ ਤਰ ਦਾ ਅਰਥ ਹੈ ਰੁੱਖ, ਜਲ ਦਾ ਅਰਥ ਦਰਿਆ ਸੀ ਪਾਣੀ ਕਰਨੇ ਆ, ਗਿਰ ਤਰ ਜਲ ਅੱਗੇ ਵੇ ਜਵਾਲਾ, ਜਵਾਲਾ ਦਾ ਅਰਥ ਅੱਗ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ, ਮੇਰੇ ਵਾਹਿਗੁਰੂ ਨੇ ਇਹੋ ਜਿਹਾ ਕੌਤਕ ਵਰਤਾ ਦਿੱਤਾ, ਨਾ ਪਹਾੜ ਨਾ ਰੁੱਖ ਤੇ ਨਾ ਪਾਣੀ ਦੀਆਂ ਲਹਿਰਾਂ ਤੇ ਨਾ ਹੀ ਉਹਨੂੰ ਬਲਦੀ ਹੋਈ ਅੱਗ ਸਾੜ ਕੇ ਸਵਾਹ ਕਰ ਸਕੀ। ਉਸ ਤੋਂ ਬਾਅਦ ਇਹ ਖੇਡ ਚੱਲ ਪਈ, ਇਹ ਹੋਲੀ ਇੱਥੋਂ ਤੱਕ ਆ ਪਹੁੰਚੀ। ਵੱਖ ਵੱਖ ਇਲਾਕਿਆਂ ਵਿਚ ਢੰਗ ਮਨਾਉਣ ਦੇ ਵੱਖ ਵੱਖ ਨੇ, ਕਿਤੇ ਲੱਠ ਚਲਾ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਬਜ਼ੁਰਗਾਂ ਉੱਤੇ ਚਿੱਕੜ ਸੱਟ ਕੇ ਹੋਲੀ ਮਨਾਈ ਜਾਂਦੀ ਏ,
0: ਕਿਤੇ ਕਾਲਕ ਸੱਚ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਇੱਕ ਦੂਜੇ ਉੱਤੇ ਰੂੰਗ ਰੂੰ ਆਪਣਾ ਰੰਗ ਸੱਟ ਕੇ ਖਰੂਦ ਮਚਾ ਕੇ ਹੋਲੀ ਮਚਾਈ ਖੇਡੀ ਜਾਂਦੀ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਦੇਖਿਆ ਵੀ ਇਹ ਲੋਕ ਤਾਂ ਸੱਚ ਦੀ ਗੱਲ ਨੂੰ ਭੁੱਲ ਗਏ ਨੇ, ਕੇਵਲ ਇੱਕ ਦੂਜੇ ਦੇ ਉੱਪਰ ਰੰਗ ਪੈ ਸੜਦੇ ਨੇ, ਗੁਲਾਮੀ ਦੀਆਂ ਜ਼ੰਜੀਰਾਂ ਇਨ੍ਹਾਂ ਦੇ ਗਲੇ ਵਿਚ ਪਈਆਂ ਨੇ, ਇਨ੍ਹਾਂ ਨੂੰ ਰੱਬ ਵਾਹਿਗੁਰੂ ਚੇਤੇ ਨਹੀਂ, ਗੁਲਾਮੀ ਵੀ ਜੀਵਨ ਬਤੀਤ ਕਰਦੇ ਨੇ। ਤੇ ਮੇਰੇ ਦਾਤੇ ਨੇ ਫਿਰ ਕਿਹਾ, ਕਹਿਣ ਲੱਗੇ, ਸੱਜਣਾ ਜੇ ਤੂੰ ਰੰਗ ਸੱਚ ਨਹੀਂ ਚਾਹੁੰਦਾ ਤੇ ਆ ਮੈਂ ਤੈਨੂੰ ਸੱਚਾ ਤੂੰ ਰੰਗ ਦੱਸਾਂ, ਰੰਗ ਕਿਹੜਾ ਚਾੜਨਾ, ਕਿਹੜਾ ਰੰਗ ਸੱਟਣਾ। ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਤੇ ਹਰ ਇੱਕ ਨੂੰ ਇਹ ਸ਼ਬਦ ਚੇਤੇ ਨੇ। ਸਾਧ ਸੰਗਤ ਕੋਈ ਅੰਦਰ ਐਸਾ ਨਹੀਂ ਜਿਹੜਾ ਰੰਗਣ ਤੋਂ ਬਿਨਾਂ ਖਾਲੀ ਹੋਵੇ, ਹਰ ਇੱਕ ਦਾ ਅੰਦਰ ਰੰਗਿਆ। ਅੰਤਰ ਸਿਰਫ ਇਤਨਾ, ਕਿਸੇ ਦਾ ਕੁਸੰਬੇ ਦੇ ਰੰਗ ਨਾ ਰੰਗਿਆ, ਕਿਸੇ ਦਾ ਮਜੀਦ ਦੇ ਰੰਗ ਨਾ ਰੰਗਿਆ। ਧੰਨ ਗੁਰੂ ਗ੍ਰੰਥ ਸਾਹਿਬ ਵਿਚ ਸਾਹਿਬ ਕਹਿੰਦੇ ਨੇ, ਕੋਈ ਅੰਦਰ ਰੰਗਣ ਤੋਂ ਬਿਨਾਂ ਨਹੀਂ। ਕਈਆਂ ਦੇ ਅੰਦਰ ਦੇ ਚੋਲੇ ਲਾਲਚ ਦੇ ਰੰਗ ਵਿਚ ਰੰਗੇ ਨੇ, ਲਾਲਚ ਦੇ ਰੰਗ ਵਿਚ ਰੰਗੇ ਹੋਏ ਚੋਲਿਆਂ ਨੇੜੇ ਕਦੀ ਵੀ ਵਾਹਿਗੁਰੂ ਦੀ ਕਿਰਪਾ ਨਹੀਂ। ਤੇ ਕਈ ਚੋਲੇ ਐਸੇ ਨੇ ਜਿਹੜੇ ਨਾਮ ਦੇ ਰੰਗ ਵਿਚ ਰੰਗੇ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹੋ ਜਿਹਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਇਹ ਚੋਲਾ ਮੇਰੇ ਵਾਹਿਗੁਰੂ ਨੂੰ ਨਹੀਂ ਪਾਉਂਦਾ, ਕਿਉਂ ਧਨ ਸੇਜੈ ਜਾਏ, ਕਿਵੇਂ ਤੇਰੇ ਹਿਰਦੇ ਦੀ ਸੇਜ ਤੇ ਵਾਹਿਗੁਰੂ ਆਵੇ, ਤੇਰਾ ਤਾਂ ਚੋਲਾ ਹੀ ਅੰਦਰ ਦਾ ਲਾਲਚ ਰੰਗਿਆ। ਅੱਗੇ ਹਜ਼ੂਰ ਕਹਿੰਦੇ ਨੇ, ਪਰ ਜਿਨ੍ਹਾਂ ਦੇ ਨਾਮ ਨ ਰੰਗੇ ਨੇ, ਕਾਇਆ ਰੰਗਣ ਜੇ ਥੀਐ ਪਿਆਰੇ, ਜੇ ਅੰਦਰ ਨੂੰ ਰੰਗਣੀ। ਇੱਥੇ ਪਾ ਕੇ ਕਾਇਆ ਰੰਗਣ, ਰੰਗਣ ਦਾ ਅਰਥ ਇਹ ਨਹੀਂ ਰੰਗਣਾ, ਇੱਥੇ ਰੰਗਣ ਦਾ ਅਰਥ ਉਹ ਭਾਂਡਾ ਜਿਹਦੇ ਵਿਚ ਲਲਾਰੀ ਰੰਗ ਪਾ ਕੇ ਕੱਪੜੇ ਰੰਗਦਾ। ਸਾਹਿਬ ਕਹਿੰਦੇ ਨੇ ਕਾਇਆ ਰੰਗਣ, ਇਸ ਸਰੀਰ ਨੂੰ ਇੱਕ ਲਲਾਰੀ ਦਾ ਭਾਂਡਾ ਬਣਾ ਲੈ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਮ ਮਜੀਤ, ਇਹਦੇ ਵਿਚ ਨਾਮ ਦਾ ਰੰਗ ਪਾ ਦੇ। ਰੰਗਣ ਵਾਲਾ ਜੇ ਰੰਗਾ ਸਾਹਿਬ, ਐਸਾ ਰੰਗ ਨਾ ਦੀਤ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਸਤਿਗੁਰੂ ਨੇ ਕਿਹਾ, ਐ ਮਨੁੱਖ, ਤੂੰ ਬਾਹਰ ਦੇ ਰੰਗ ਨੂੰ ਛੱਡ, ਤੂੰ ਅੰਦਰ ਨੂੰ ਰੰਗ ਲੈ। ਤੇ ਮਹਾਰਾਜ, ਇਹ ਰੰਗ ਕਦੀ ਉਤਰਦਾ ਨਹੀਂ। ਸਤਿਗੁਰੂ ਬਾਣੀ ਵਿਚ ਕਹਿੰਦੇ ਨੇ, ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਇਹ ਰੰਗ ਲੱਗਦਾ ਕਿਨੂੰ ਵੇ? ਸਾਹਿਬ ਕਹਿੰਦੇ ਨੇ, ਹਰ ਰੰਗ ਲਾਗੋ ਜਿਨੂੰ ਹਰੀ ਦਾ ਰੰਗ ਲੱਗ ਜਾਏ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ। ਤੇ ਜਿਨੂੰ ਅੰਦਰੋਂ ਰੰਗ ਲੱਗ ਜਾਏ, ਉਹਦੇ ਬਾਰੇ ਗੁਰਦੇਵ ਬਾਣੀ ਵਿਚ ਬਚਨ ਕਰਦੇ ਨੇ, ਲਾਲ ਰੰਗ ਤਿਸ ਕੋ ਲੱਗਾ, ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਤੇ ਜਿਹਦਾ ਅੰਦਰ ਨਹੀਂ ਰੰਗਿਆ। ਗੁਰੂ ਗ੍ਰੰਥ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਆਪਣੇ ਸਰੀਰ ਵੱਲ ਕਦੀ ਝਾਤੀ ਮਾਰ, ਜਨਮ ਨੂੰ ਕੁਝ ਸਮੇਂ ਬਾਅਦ ਦੰਦ ਮਿਲੇ ਜਿਹੜੇ ਮੋਤੀਆਂ ਦੀ ਤਰ੍ਹਾਂ ਚਮਕਦੇ ਸਨ, ਸਾਰੀ ਉਮਰ ਇਨ੍ਹਾਂ ਦੰਦਾਂ ਨਾਲ ਚਬਾ ਕੇ ਖਾਧਾ, ਦੰਦ ਘਸ ਗਏ, ਦੰਦ ਭੁਰ ਕੇ ਮੂੰਹ ਵਿੱਚੋਂ ਨਿਕਲ ਗਏ, ਸਾਰੀ ਜ਼ਿੰਦਗੀ ਇਨ੍ਹਾਂ ਅੰਗਾਂ ਨੂੰ ਸਵਾਰਿਆ, ਸੋਹਣੇ ਤੋਂ ਸੋਹਣੇ ਬਸਤਰ ਪਾਏ ਇਸ ਸਰੀਰ ਤੇ, ਸਰੀਰ ਦੇ ਅੰਗ ਵੀ ਘਸ ਗਏ, ਇਹ ਵੀ ਖਤਮ ਹੋ ਗਏ। ਤੇ ਸਤਿਗੁਰੂ ਕਹਿੰਦੇ ਨੇ, ਬੜੇ ਅਫਸੋਸ ਦੀ ਬਾਤ, ਖਾਂਦਿਆਂ ਦੰਦ ਘਸ ਗਏ, ਪਾਂਦਿਆਂ ਸਰੀਰ ਘਸ ਗਿਆ, ਸਾਰੀ ਉਮਰ ਲੱਗ ਗਈ, ਪਰ ਜੇ ਅਜੇ ਤੱਕ ਨਾਮ ਦਾ ਰੰਗ ਨਹੀਂ ਲੱਗਾ ਤੇ ਤੇਰਾ ਜੀਵਨ ਤਿਰਕਾਰ ਜੋਗ, ਅੰਦਰ ਨੂੰ ਕਿਉਂ ਨਹੀਂ ਰੰਗਦਾ? ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕੱਠਾ ਦਰ ਤੇ ਘਸ ਗਿਆ, ਤੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾਂ ਦਾ ਜੀਵਿਆ, ਜਿਨ੍ਹਾਂ ਸੱਚ ਨਾ ਲੱਗੋ ਰੰਗ, ਉਨ੍ਹਾਂ ਦਾ ਜੀਵਨ ਤਰਕਾਰ ਜੋਗੇ, ਜਿਨ੍ਹਾਂ ਨੂੰ ਅੰਦਰ ਸੱਚ ਦਾ ਰੰਗ ਨਹੀਂ ਲੱਗਾ। ਸਾਧ ਸੰਗਤ, ਮੈਂ ਅੱਗੇ ਤੁਰਾਂ, ਸਤਿਗੁਰੂ ਨੇ ਅੰਦਰ ਰੰਗਣ ਦੀ ਗੱਲ ਕਹੀ, ਹੋਲਾ ਮਹੱਲਾ ਇਹਦਾ ਅਰਥ ਕੀ ਏ? ਪਹਿਲਾਂ ਆਪਾਂ ਇਹਦੇ ਬਾਰੇ ਬੇਨਤੀ ਕਰ ਲਈਏ, ਹੋਲਾ ਸ਼ਬਦ ਜਿਹੜਾ ਇਹ ਫਾਰਸੀ ਦਾ, ਮਹੱਲਾ ਸ਼ਬਦ ਜਿਹੜਾ ਇਹ ਅਰਬੀ ਦਾ। ਹੋਲਾ ਦਾ ਅਰਥ ਹੈ ਹਮਲਾ, ਮਹੱਲਾ ਦਾ ਅਰਥ ਹੈ ਥਾਂ, ਇਹਦਾ ਅਰਥ ਬਣਦਾ ਹਮਲਾ ਅਤੇ ਹਮਲੇ ਵਾਲੀ ਥਾਂ, ਉਹ ਥਾਂ ਜਿੱਥੇ ਹਮਲਾ ਕੀਤਾ ਜਾਏ। ਹੋਲਾ ਮਹੱਲਾ ਜਿਹੜਾ
2: ਭਾਈ ਕਾਨ ਸਿੰਘ ਦੇ ਨਾਭਾ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਗੀਧਰ ਸਵਾਮੀ ਨੇ ਸਿੱਖਾਂ ਵਿਚ ਸ਼ਸਤਰ ਅਭਿਆਸ ਨੂੰ ਸ਼ਸਤਰ ਵਿਦਿਆ ਦੇ ਅਭਿਆਸ ਨੂੰ ਪਰਪੱਖ ਰੱਖਣ ਵਾਸਤੇ ਸੇਤ ਸੁਦੀ ਇੱਕ ਨੂੰ ਇਹ ਮੇਲਾ ਜਿਹੜਾ ਇਹ ਮਹੱਲਾ ਆਰੰਭ ਕੀਤਾ ਸੀ ਸ਼ਸਤਰਾਂ ਦੀ ਵਿਦਿਆ ਲਈ ਤੇ ਮੈਂ ਅਰਜ਼

ਉਸ ਵਕਤ ਦੇ ਹਾਲਾਤ ਨੂੰ ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਨੇ ਕੰਧਾਂ ਹਵੇਲੀ ਦੀਆਂ ਬੜੀਆਂ ਉੱਚੀਆਂ ਨੇ, ਅੱਗ ਦੀਆਂ ਲਾਟਾਂ ਪਈਆਂ ਨਿਕਲਦੀਆਂ ਨੇ, ਤੇ ਮੇਰਾ ਗੁਰੂ ਅਰਜਨ ਪਿਤਾ ਤੱਤੀ ਤਵੀ ਤੇ ਬੈਠਾ ਹੈ, ਤੇ ਮੁਰਤਜ਼ਾ ਖਾਨ ਉਹ ਕਹਿੰਦਾ ਪਿਆ ਮੈਂ ਇੱਕ ਅਰਜ਼ ਹੋਰ ਕਰਦਿਆਂ, ਜਿਨ੍ਹਾਂ ਨੇ ਸੱਜਣਾ ਨੇ ਵਿਦਵਾਨਾਂ ਨੂੰ ਪੜਿਆ ਨਾ, ਕੱਲਾ ਚੰਦੂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਹੱਥ ਨਹੀਂ ਚੰਦੂ ਦਾ ਇਕੱਲੇ ਦਾ, ਜਹਾਂਗੀਰ ਖੁਦ ਜਿਹੜਾ ਇਹਦੇ ਅੰਦਰ ਪੂਰਾ ਇਹਦਾ ਯੋਗਦਾਨ ਏ, ਜਹਾਂਗੀਰ ਦਾ, ਸ਼ੇਖ ਅਹਿਮਦ ਬੁਖਾਰੀ ਦਾ ਜਿਹਨੂੰ ਮੁਰਤਜ਼ਾ ਖਾਨ ਵੀ ਕਹਿੰਦੇ ਨੇ, ਪਿਰਚੀਏ ਦਾ ਵੀ ਕੁਝ ਹੱਥ ਏ, ਇਸ ਤੋਂ ਇਲਾਵਾ ਕਈ ਐਸੇ ਨੇ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ, ਖਾਸ ਕਰਕੇ ਸਰਵਰੀਏ ਵੀ ਵਿਰੁੱਧ ਸਨ ਕਿ ਸਿੱਖੀ ਦਾ ਪ੍ਰਚਾਰ ਕਿਉਂ ਹੁੰਦਾ। ਆਪ ਜੀ ਦੇ ਨੌਲੇਜ ਲਈ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ, ਇਹਦੇ ਥੱਲੇ ਇੱਕ ਮਜ਼ਾਰ ਏ, ਇੱਕ ਮਸਜਿਦ ਏ, ਉਹ ਮਕਬਰਾ ਹੈ, ਤੇ ਆਪ ਜੀ ਨੂੰ ਪਤਾ ਹੋਵੇ ਜਿਸ ਬੰਦੇ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਿਚ ਪੂਰੀ ਵਾਹ ਲਾ ਦਿੱਤੀ ਏ, ਉਸ ਬੰਦੇ ਦੀ ਜਿਹੜੀ ਕਬਰ ਏ ਉਹ ਸਰਹੰਦ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਹੀ ਨਾਲ ਉਸ ਮਕਬਰੇ ਦੇ ਵਿਚ, ਉਸ ਮਸੀਤ ਦੇ ਵਿਚ ਉਹਦੀ ਕਬਰ, ਅਜੇ ਤਾਂ ਜਾ ਕੇ ਦੇਖੋ ਉਹਦੀ ਕਬਰ ਮੌਜੂਦ ਏ। ਖੈਰ, ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਤੇ ਪੁੱਛਿਆ ਹੁਣ ਤੁਹਾਡੀ ਆਵਾਜ਼ ਕਿੱਥੇ ਵੇ, ਅੱਗ ਦੀਆਂ ਲਾਟਾਂ ਤੁਹਾਡੇ ਨਾਲ ਕੀ ਪਈਆਂ ਕਰਦੀਆਂ ਨੇ, ਤੇ ਮੇਰੇ ਸਤਿਗੁਰੂ ਨੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਭਾਵੇਂ ਆਪਣੀ ਮਨ ਦੀ ਅਡਾਰੀ ਵਿਚੋਂ ਕਿਹਾ, ਕਹਿਣ ਲੱਗੇ ਮੁਰਤਜ਼ਾ ਖਾਨ ਇਸ ਵਕਤ ਮੇਰੀ ਜ਼ਬਾਨ ਨੂੰ ਤੁਸੀਂ ਬੰਦ ਕਰਨਾ ਚਾਹੁੰਦੇ ਹੋ, ਪਰ ਯਾਦ ਰੱਖਣਾ ਇਹ ਜ਼ਬਾਨ ਬੰਦ ਹੋਣੀ ਨਹੀਂ, ਮੇਰੇ ਤੋਂ ਬਾਅਦ ਵਕਤ ਦੇ ਜਿਹੜੇ ਹਾਲਾਤ ਨੇ ਨਾ, ਉਨ੍ਹਾਂ ਦਾ ਟਾਕਰਾ ਨਾ ਤੇਰੇ ਤੋਂ ਹੋਣਾ ਏ, ਨਾ ਜਹਾਂਗੀਰ ਤੋਂ ਹੋਣਾ ਏ। ਇਹ ਠੀਕ ਏ, ਅੱਜ ਅੱਗ ਦੀਆਂ ਲਾਟਾਂ ਵਿਚ ਮੇਰੇ ਸਰੀਰ ਨੂੰ ਗੁੰਮ ਕਰਨਾ ਚਾਹੁੰਦੇ ਹੋ, ਪਰ ਮੇਰੇ ਤੋਂ ਬਾਅਦ ਜਦੋਂ ਹਰ ਗੋਬਿੰਦ ਨੇ ਕਿਰਪਾਨ ਪਕੜੀ, ਤੁਹਾਡੇ ਕਿਸੇ ਦੀ ਤਾਕਤ ਨਹੀਂ ਉਹਦੇ ਨਾਲ ਤੁਸੀਂ ਟੱਕਰ ਲੈ ਸਕੋ। ਉਸ ਅਦੀਬ ਨੇ ਬਚਨ ਲਿਖੇ, ਉਹ ਕਹਿੰਦਾ ਹਜ਼ੂਰ ਨੇ ਕਿਹਾ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋ ਕੀ ਪਰਵਾਜ਼ ਰੋਕਨੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਤੇ ਸਵਾਲ ਉੱਠਿਆ ਕਿਰਪਾਨਾਂ ਕਿਉਂ, ਤੇ ਇਹਦਾ ਉੱਤਰ ਭਾਈ ਗੁਰਦਾਸ ਹੋਰਾਂ ਨੇ ਦਿੱਤਾ, ਕਹਿਣ ਲੱਗੇ ਕੁਦਰਤ ਦਾ ਇੱਕ ਨੇਮ ਏ, ਜਦੋਂ ਜ਼ਿਮੀਂਦਾਰ ਫਸਲ ਬੀਜਦਾ, ਜਿੰਨੀ ਉਹ ਕੀਮਤੀ ਫਸਲ ਬੀਜਦਾ ਤੇ ਕੰਡਿਆਂ ਦੀ ਵਾੜ ਤਿਆਰ ਚੁਫੇਰੇ ਕਰਦਾ, ਜੇ ਪੁੱਛੀਏ ਤੈਨੂੰ ਕੀ ਲੋੜ ਏ ਕੰਡਿਆਂ ਦੇ ਵਾੜ ਕਰਨ ਦੀ, ਤੇ ਉਹ ਇੱਕੋ ਗੱਲ ਕਹਿੰਦਾ, ਜਿਤਨੀ ਫਸਲ ਕੀਮਤੀ ਏ ਪਸ਼ੂ ਲੰਘ ਕੇ ਇਸ ਫਸਲ ਨੂੰ ਤਬਾਹ ਕਰਨਗੇ, ਪਸ਼ੂ ਬਿਰਤੀ ਤੋਂ ਬਚਾਉਣ ਲਈ ਵਾੜ ਅਤ ਜ਼ਰੂਰੀ ਏ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਇਸ ਕਰਕੇ ਪਾਏ ਨੇ ਕਿ ਗੁਰੂ ਨਾਨਕ ਦੀ ਫੁਲਵਾੜੀ ਨੂੰ ਪਸ਼ੂ ਬਿਰਤੀ ਵਾਲੇ ਤਬਾਹ ਨਾ ਕਰਨਾ ਚਾਹੁਣ, ਇਸ ਕਰਕੇ ਸਤਿਗੁਰੂ ਨੇ ਇੱਕ ਵਾੜ ਲਾ ਦਿੱਤੀ। ਭਾਈ ਗੁਰਦਾਸ ਨੇ ਬਚਨ ਕੀਤਾ, ਕਹਿਣ ਲੱਗੇ ਖੇਤੀ ਵਾੜ ਜੋ ਢਿੰਗਰੀ ਕਿੱਕਰ ਆਸ ਬਾਸ ਜਿਉਂ ਬਾਗੇ, ਤੇ ਉਸ ਵਕਤ ਕਹਿੰਦੇ ਨੇ ਸੱਪ ਲਪੇਟੇ ਚੰਨਣਾ ਬੂਹਾ ਜੰਦਾ ਕੁੱਤਾ ਜਾਗੈ, ਚੰਦਨ ਨੂੰ ਵੀ ਸੱਪ ਚੰਬੜੇ ਨੇ ਉਹਦੀ ਰਾਖੀ ਦੇ ਲਈ, ਅਸੀਂ ਬੂਹੇ ਅੱਗੇ ਵੀ ਜੰਦਰਾ ਮਾਰਨੇ ਕੁੱਤਾ ਰੱਖਨੇ ਆ। ਇਸੇ ਤਰ੍ਹਾਂ ਕਹਿਣ ਲੱਗੇ ਇਸ ਫੁਲਵਾੜੀ ਨੂੰ ਬਚਾਉਣ ਦੇ ਲਈ ਸ਼ਸਤਰਾਂ ਦੀ ਜ਼ਰੂਰਤ ਏ। ਖੈਰ ਸਾਧ ਸੰਗਤ, ਆਪਾਂ ਅੱਗੇ ਤੁਰੀਏ, ਇਹ ਲੋਕ ਜ਼ਾਲਮ ਜ਼ੁਲਮ ਕਰਦੇ ਰਹੇ। ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ ਤੇ ਉਸ ਵਕਤ ਮੇਰੇ ਦਾਤਾ ਜੀ ਆਨੰਦਪੁਰ ਦੀ ਧਰਤੀ ਤੇ ਨੇ, ਇੰਨਾ ਕੁ ਜ਼ੁਲਮ ਵੱਧ ਗਿਆ ਕਿ ਜ਼ਾਲਮ ਦੀ ਤਲਵਾਰ ਨੇ ਅਨੇਕਾਂ ਦੇ ਸਿਰ ਲਾ ਦਿੱਤੇ, ਜੰਜੂ ਲਾ ਦਿੱਤੇ, ਟਿੱਕੇ ਮਟੇਣ ਦੀ ਕੋਸ਼ਿਸ਼ ਕੀਤੀ, ਤੇ ਉਸ ਵਕਤ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਇਨ੍ਹਾਂ ਨੇ ਫਰਿਆਦ ਕੀਤੀ, ਮਹਾਰਾਜ ਤੂੰ ਕਿਰਪਾ ਕਰੇ ਤਾਂ ਮੰਦਰ ਵਿਚ ਦੀਵੇ ਬਲਦੇ ਰਹਿਣਗੇ, ਜੇ ਤੂੰ ਕਿਰਪਾ ਕਰੇ ਤਾਂ ਜੰਜੂ ਤਿਲਕ ਰਹੇਗਾ, ਜੇ ਦਾਤਿਆ ਤੂੰ ਬਖਸ਼ਿਸ਼ ਨਾ ਕੀਤੀ ਨਾ ਤਿਲਕ ਰਹਿਣੇ ਨੇ, ਨਾ ਜੰਜੂ ਰਹਿਣੇ ਨੇ, ਨਾ ਦਾਤਿਆ ਮੰਦਰ ਵਿਚ ਆਰਤੀ ਉਤਾਰਨ ਲੱਗਿਆ ਦੀਵੇ ਬਲਦੇ ਦਿਸਣੇ ਨੇ। ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਮੇਰੇ ਸਤਿਗੁਰੂ ਨੇ ਭਰੋਸਾ ਦੇ ਕੇ ਤੋਰਿਆ, ਕਹਿਣ ਲੱਗੇ ਯਕੀਨ ਕਰਿਓ ਤੁਸੀਂ ਘਰਾਂ ਨੂੰ ਚਲੇ ਜਾਓ, ਮੈਂ ਆਪਣਾ ਸਰ ਦੇ ਕੇ ਤੁਹਾਡੇ ਸੱਤ ਨੂੰ ਬਚਾਵਾਂਗਾ, ਤੇ ਜਿਹੜੇ ਕਹਿੰਦੇ ਤੁਸੀਂ ਸਾਡੇ ਦੀਵੇ ਬੁੱਝ ਚੱਲੇ ਨੇ, ਮੈਂ ਤੇਲ ਦੀ ਥਾਂ ਤੇ ਆਪਣਾ ਖੂਨ ਪਾ ਕੇ ਵੀ ਤੁਹਾਡੇ ਦੀਵੇ ਬਲਦੇ ਰੱਖਾਂਗਾ।
اس ادیب نے بڑا

0: ਸੋਹਣਾ ਬਚਨ ਲਿਖਿਆ, ਕਹਿੰਦਾ ਕਿਹਾ ਸਤਿਗੁਰੂ ਬਚਿਓ ਘਰੀ ਜਾਵੋ, ਸਿਰ ਦੇ ਕੇ ਸਤ ਬਚਾਂਗਾ ਮੈਂ, ਹਿੰਦੂ ਧਰਮ ਤੇ ਬੁਝ ਰਹਿ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਇਸ ਦੀਵੇ ਨੂੰ ਬੁਝਣ ਨਹੀਂ ਮੈਂ ਦਿੰਦਾ। ਉਸ ਵਕਤ ਕਹਿੰਦਾ ਜਦੋਂ ਮੈਂ ਅੱਜ ਝਾਤੀ ਮਾਰਨਾ, ਕੋਈ ਪੁਜਾਰੀ ਦੀਵੇ ਰੱਖ ਕੇ ਥਾਲੀ ਵਿਚ ਆਰਤੀ ਉਤਾਰਦਾ, ਲੋਕ ਕਹਿੰਦੇ ਨੇ ਦੀਵਿਆਂ ਵਿਚ ਤੇਲ ਬਣਦਾ, ਉਹ ਕਹਿੰਦਾ ਨਹੀਂ। ਉਹ ਲਿਖਦਾ ਪਾਇਆ ਦੇਸ਼ ਦੀਆਂ ਜੜਾਂ ਵਿਚ ਤੇਲ ਉਸਨੇ, ਖੂਨ ਉਸਨੇ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ। ਕਹਿਣ ਲੱਗੇ ਹਿੰਦੂ ਮੰਦਰਾਂ ਦੇ ਦੀਵਿਆਂ ਵਿਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ। ਅੱਜ ਤੱਕ ਉਹ ਗੁਰੂ ਤੇਗ ਬਹਾਦਰ ਦਾ ਮਾਨੋ ਖੂਨ ਪਿਆ ਬਲਦਾ ਜਿਹੜੇ ਉਹ ਦੀਵੇ ਕਾਇਮ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਗਈ, ਭਾਈ ਜੈਤਾ ਜੀ ਸੀਸ ਲੈ ਕੇ ਕੀਰਤਪੁਰ ਆਏ, ਧੰਨ ਗੁਰੂ ਕਲਗੀ ਵਾਲੇ ਨੇ ਆਪਣੇ ਪਿਤਾ ਦੇ ਸੀਸ ਨੂੰ ਨਮਸਕਾਰ ਕੀਤੀ। ਸਾਧ ਸੰਗਤ ਉਸੇ ਸਮੇਂ, ਕੁਝ ਸਮੇਂ ਤੋਂ ਬਾਅਦ ਮੇਰੇ ਕਲਗੀਧਰ ਸਵਾਮੀ ਨੇ ਚੇਤ ਸੁਦੀ ਇਕ ਨੂੰ ਸਾਰੀਆਂ ਸੰਗਤਾਂ ਨੂੰ ਇਕੱਠਾ ਕੀਤਾ ਤੇ ਉਸ ਵਕਤ ਕਿਹਾ, ਸਿੱਖੋ ਹੁਣ ਇਕ ਦੂਜੇ ਤੇ ਰੰਗ ਸੱਟਣ ਦਾ ਸਮਾਂ ਨਹੀਂ, ਇਕ ਦੂਜੇ ਤੇ ਚਿੱਕੜ ਜਾਂ ਆ ਪਾਣੀ ਸੱਟਣ ਦਾ ਸਮਾਂ ਨਹੀਂ, ਅੱਜ ਸਮਾਂ ਆ ਗਿਆ ਕਿ ਤੁਸੀਂ ਆਪਣੇ ਆਪ ਨੂੰ ਸ਼ਸਤਰ ਬੱਧ ਕਰੋ। ਦੇਖੋ ਜ਼ਾਲਮ ਨੇ ਇਸ਼ਟ ਤੇ ਵਾਰ ਕੀਤਾ, ਦਿਨ ਰਾਤ ਜ਼ੁਲਮ ਪਿਆ ਵੱਧਦਾ, ਹੁਣ ਰੰਗ ਸੱਟਣ ਨਾਲ ਜ਼ਾਲਮ ਨੇ ਵਾਪਸ ਨਹੀਂ ਮੁੜਨਾ, ਤੁਸੀਂ ਸ਼ਸਤਰ ਵਿਦਿਆ ਦਾ ਇੰਨਾ ਕੁ ਅਭਿਆਸ ਕਰੋ ਕਿ ਜ਼ਾਲਮ ਦੇ ਮੂੰਹ ਨੂੰ ਤੁਸੀਂ। ਮੈਂ ਅਰਜ਼ ਕੀਤੀ ਏ, ਹੋਲਾ ਮਹੱਲਾ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਇਕ ਪ੍ਰਤੀਕ ਏ। ਵੈਸੇ ਭਾਈ ਨੰਦ ਲਾਲ ਨੇ ਇਹ ਵੀ ਬਚਨ ਕਿਹਾ, ਕਹਿੰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਹੱਥ ਵਿਚ ਇਕ ਪਿਚਕਾਰੀ ਏ। ਉਨ੍ਹਾਂ ਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਜ਼ਹਿ ਪਿਚਕਾਰੀਏ ਪੁਰਜ਼ਾਬਰਾਨੀ, ਹੇ ਸਤਿਗੁਰੂ ਤੇਰੇ ਹੱਥ ਵਿਚ ਇਕ ਪਿਚਕਾਰੀ ਏ ਬਖਸ਼ਿਸ਼ ਦੀ, ਤੇ ਜਿਹੜੀ ਪਿਚਕਾਰੀ ਕੇਵਲ ਨਾਮ ਤੇ ਅੰਮ੍ਰਿਤ ਜਲ ਰੰਗ ਨਾਲ ਭਰੀ ਏ। ਜ਼ਹਿ ਪਿਚਕਾਰੀਏ ਪੁਰਜ਼ਾਬਰਾਨੀ, ਤੇ ਅੱਗੇ ਉਹ ਲਿਖਦੇ ਨੇ ਕਿ ਹਰ ਦੇ ਰੰਗ ਰਾ, ਜਿਸ ਬੰਦੇ ਦਾ ਅੰਦਰ ਨਹੀਂ ਰੰਗਿਆ ਖੁਸ਼ ਰੰਗੋ ਬੂ ਕਰਦ। ਸਤਿਗੁਰੂ ਤੇਰੇ ਹੱਥ ਦੀ ਪਿਚਕਾਰੀ ਜਿਹੜੀ ਏ, ਜਿਹੜੇ ਅੰਦਰ ਨਹੀਂ ਰੰਗੇ ਉਹਨਾਂ ਅੰਦਰਾਂ ਨੂੰ ਧੋ ਕੇ ਤੂੰ ਨਾਮ ਦਾ ਰੰਗ ਚਾੜ ਦਿੰਦਾ। ਅੱਗੇ ਫਿਰ ਲਿਖਦਾ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਗੁਲਾਲ ਆਪ ਸਾਨੀਏ ਦਸਤੇ ਮੁਬਾਰਕ। ਬੜੇ ਕਮਾਲ ਦੀ ਗੱਲ ਕਹੀ, ਗੁਰੂ ਗੋਬਿੰਦ ਸਿੰਘ ਤੇਰੇ ਹੱਥ ਦੇ ਵਿਚ ਇਕ ਬਖਸ਼ਿਸ਼ ਦਾ ਰੰਗ ਏ, ਬਖਸ਼ਿਸ਼ ਦਾ ਗੁਲਾਲ ਏ। ਗੁਲਾਲ ਆਪ ਸਾਨੀਏ, ਆਪ ਸਾਨੀਏ ਦਾ ਅਰਥ ਉੱਡਣਾ। ਜਦੋਂ ਤੇਰੇ ਹੱਥ ਵਿਚੋਂ ਬਖਸ਼ਿਸ਼ ਦਾ ਗੁਲਾਲ ਨਿਕਲਦਾ, ਦਸਤੇ ਮੁਬਾਰਕ ਤੇਰੇ ਹੱਥਾਂ ਵਿਚੋਂ ਨਿਕਲਦਾ। ਕਹਿਣ ਲੱਗੇ ਜ਼ਮੀਨੋ ਆਸਮਾਰਾ ਸੁਰਖਰੂ ਕਰਦ, ਤੇਰੇ ਹੱਥ ਵਿਚ ਇੰਨੀ ਕੁ ਬਖਸ਼ਿਸ਼ ਏ। ਜਦੋਂ ਤੂੰ ਬਹਿਨਾ ਤੂੰ ਅਸਮਾਨ ਨੂੰ ਵੀ ਰਾਮ ਦੇ ਰੰਗ ਵਿਚ ਰੰਗ ਦੇਣਾ, ਤੇ ਜਿਸ ਧਰਤੀ ਤੇ ਬਹਿਨਾ ਉਹਨੂੰ ਵੀ ਨਾਮ ਦੇ ਰੰਗ ਵਿਚ ਰੰਗ ਦੇਣਾ। ਕਿਹੜੇ ਰੰਗ ਦੀ ਗੱਲ ਸਤਿਗੁਰੂ ਨੇ ਕੀਤੀ? ਅੱਜ ਸੰਗਤਾਂ ਦਾ ਇਕੱਠ ਹੋਇਆ ਤੇ ਮੇਰੇ ਸਤਿਗੁਰੂ ਨੇ ਇਕ ਜਗ੍ਹਾ ਨਿਸ਼ਚਿਤ ਕੀਤੀ। ਹੋਲਾ ਮਹੱਲਾ ਜਦੋਂ ਆਰੰਭ ਹੋਇਆ, ਉਸ ਵਕਤ ਗੁਰਦੇਵ ਨੇ ਆਪਣੀ ਮਿਆਨ ਵਿਚੋਂ ਤੇਜ ਚਮਕ ਦੀ ਕਿਰਪਾਨ ਕੱਢੀ ਤੇ ਇਕ ਥਾਂ ਨਿਸ਼ਚਿਤ ਕੀਤੀ, ਜਿਹਨੂੰ ਆਪਾਂ ਹੋਲਗੜ੍ਹ ਕਹਿੰਦੇ ਹਾਂ। ਸਾਹਿਬ ਨੇ ਥਾਂ ਨਿਸ਼ਚਿਤ ਕਰਕੇ ਕਿਹਾ, ਦੋ ਜਥੇ ਬਣਾ ਦਿੱਤੇ, ਇਕ ਨੂੰ ਕਿਹਾ ਤੂੰ ਇਸ ਥਾਂ ਤੇ ਹਮਲਾ ਕਰਨਾ, ਦੂਜੇ ਨੂੰ ਕਿਹਾ ਤੂੰ ਇਹਦੇ ਹਮਲੇ ਨੂੰ ਰੋਕਣਾ ਤੇ ਤਿਆਰ ਰੱਖਣਾ। ਇਹ ਲੜਾਈ ਨਕਲੀ ਸੀ, ਇਕ ਅਭਿਆਸ ਸੀ। ਇਕ ਜਿਹੜਾ ਹਮਲਾ ਪਿਆ ਕਰਦਾ, ਦੂਜਾ ਉਸ ਹਮਲੇ ਨੂੰ ਰੋਕਦਾ, ਤੇ ਜਦੋਂ ਆਪਸ ਵਿਚ ਨਕਲੀ ਲੜਾਈ ਨਾਲ ਜਿਹੜਾ ਵੀ ਉਸ ਥਾਂ ਤੇ ਕਬਜ਼ਾ ਕਰਨ ਵਿਚ ਸਫਲ ਹੋ ਜਾਂਦਾ, ਤੇ ਮੇਰਾ ਕਲਗੀ ਵਾਲਾ ਅੱਜ ਦੇ ਦਿਨ ਭਰੇ ਦਰਬਾਰ ਵਿਚ ਉਹਨਾਂ ਸਰਪਾਉ ਦੇਂਦੇ ਹੁੰਦੇ ਸਨ। ਜਿਹੜਾ ਜਿੱਤ ਜਾਂਦਾ ਸੀ ਉਹਨੂੰ ਦੀਵਾਨ ਦੇ ਅੰਦਰ ਸਰਪਾਉ ਦੇਣੇ, ਤੇ ਸਤਿਗੁਰੂ ਨੇ ਇਸੇ ਦੇਣੀ ਹੋਲੇ ਮਹੱਲੇ ਵਾਲੇ ਦਿਨ ਕਿਰਪਾਨ ਕੱਢੀ ਤੇ ਇੰਨੇ ਭਰੋਸੇ ਨਾਲ ਇਕ ਗੱਲ ਕਹੀ ਸੀ। ਕਹਿਣ ਲੱਗੇ ਸਿੱਖੋ ਜੇ ਹੋਲੀ ਖੇਡਣੀ ਏ ਨਾ ਤੇ ਰੰਗ ਸੱਟ ਕੇ ਨਹੀਂ, ਆਜ ਹਮਾਰੇ ਬਨੈ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਜੇ ਤੁਸੀਂ ਰੰਗ ਹੋਲੀ ਖੇਡਣੀ ਏ ਤੇ ਰੱਬ ਦੇ ਪਿਆਰੇ ਗੁਰਮੁਖ ਜਨਾ ਦੀ ਸੰਗਤ ਵਿਚ ਬੈਠ ਕੇ ਨਾਮ ਜਪੋ, ਇਹ ਅੰਦਰ ਨੂੰ ਨਾਮ ਦਾ ਰੰਗ ਚਾੜ ਦੇਗੀ। ਖੈਰ ਸਤਿਗੁਰੂ ਨੇ ਕਿਰਪਾਨ ਕੱਢੀ, ਉਥੇ ਜਿਹੜੇ ਹਜ਼ੂਰ ਨੇ ਬਚਨ ਕਹਿ ਉਹ ਦਸਮ ਦੀ ਬਾਣੀ ਵਿਚ ਦਰਜ ਨੇ। ਗੁਰੂ ਕਲਗੀ ਵਾਲੇ ਨੇ ਕਿਹਾ, ਹੋਲੇ ਮਹੱਲੇ ਵਾਲੇ ਦਿਨ
1: ਕਹਿ ਲੱਗੇ ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਅਤ ਰਣ ਮੰਡੰਗ ਬਰ ਬੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਬੰਗ ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲਵੀ ਕਾਰਨੰਗ ਅਸਰਣੰਗ ਜੈ ਜੈ ਜੈ ਤਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇਗੰਗ। ਸਤਿਗੁਰੂ ਨੇ ਬਚਨ ਕਿਹਾ, ਕਹਿਣ ਲੱਗੇ ਖਗ ਖੰਡ ਬੇਹੰਡੰਗ ਆਹ ਜਿਹੜੀ ਖਗਦਾਰ ਤਲਵਾਰ ਹੈ ਨਾ ਕਿਰਪਾਨ ਹੈ ਇਹ ਚੰਗੀ ਤਰ੍ਹਾਂ ਦੁਸ਼ਮਣ ਦੇ ਟੁਕੜੇ ਕਰਦੀ ਏ। ਪਰ ਕਿਹੜਾ ਦੁਸ਼ਮਣ? ਖਗ ਖੰਡ ਬੇਹੰਡੰਗ ਖਲ ਦਲ ਖੰਡੰਗ। ਦਲ ਦਾ ਅਰਥ ਹੈ ਟੋਲੇ। ਜਿਹੜੇ ਮੂਰਖਾਂ ਦੇ ਟੋਲੇ ਜ਼ੁਲਮ ਕਰਦੇ ਨੇ ਇਹ ਕਿਰਪਾਨ ਉਹਨਾਂ ਦੇ ਟੁਕੜੇ ਕਰਕੇ ਉਹਨਾਂ ਦੇ ਮੂੰਹ ਨੂੰ ਮੋੜ ਦਿੰਦੀ। ਖਾ ਖੰਡ ਬੇਹੰਡੰਗ ਖਲ ਦਲ ਖੰਡੰਗ ਅਤ ਰਣ ਮੰਡੰਗ ਇਹਦਾ ਅਰਥ ਹੈ ਜੰਗ ਨੂੰ ਬੜਾ ਸੋਹਣਿਆ ਬਣਾਉਂਦੀ ਏ। ਬਰ ਬੰਡੰਗ ਇਹਦੇ ਵਰਗਾ ਕੋਈ ਹੋਰ ਉੱਚਾ ਹਥਿਆਰ ਨਹੀਂ। ਉਹਤੇ ਸਾਹਿਬ ਨੇ ਕਿਹਾ ਪੁੱਜ ਦੰਡ ਅਖੰਡੰਗ ਇਹ ਹੱਥ ਦਾ ਇੱਕ ਸੋਟਾ ਹੈ। ਤੇਜ ਪ੍ਰਚੰਡੰਗ ਇਹਦੀ ਲਿਸ਼ਕ ਬੜੀ ਏ। ਜੋਤ ਅਮੰਡੰਗ ਭਾਨ ਪ੍ਰਬੰਗ ਇਹਦੀ ਇੰਨੀ ਕੁ ਚਮਕ ਏ ਇਸ ਤਲਵਾਰ ਦੀ ਕਿ ਇਹਦੀ ਚਮਕ ਸਾਹਮਣੇ ਸੂਰਜ ਦੀ ਚਮਕ ਮੱਧਮ ਪੈ ਜਾਂਦੀ। ਨਾਲ ਕਿਹਾ ਜੈ ਜੈ ਜੈ ਕਾਰਨ। ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਇਸ ਕਿਰਪਾਨ ਦੀ ਜੈ ਜੈਕਾਰ ਹੋਵੇ। ਸ਼ਸਤਰ ਦੀ ਗੱਲ ਕਰਦਿਆਂ ਸੁਖ ਸੰਤਾ ਕਰਨੰਗ ਇਸ ਕਿਰਪਾਨ ਨਾਲ ਸੰਤਾਂ ਨੂੰ ਸੁਖ ਦੇਣਾ। ਜਿਹੜਾ ਮਹਾਂਪੁਰਸ਼ਾਂ ਦੇ ਜ਼ੁਲਮ ਕਰਦਾ ਮੈਂ ਇਸ ਕਿਰਪਾਨ ਨਾਲ ਉਨ੍ਹਾਂ ਨੂੰ ਰੋਕਾਂਗਾ। ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲਵਿਕ ਹਰਨੰਗ ਅਸ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗੰਗ। ਇਹ ਤੇਗ ਤੇਰੀ ਜੈ ਜੈਕਾਰ ਹੋਵੇ। ਸਤਿਗੁਰੂ ਦੀ ਦਸਮ ਦੀ ਬਾਣੀ ਪੜ੍ਹਨੇ ਆ। ਹੋਲੇ ਮਹੱਲੇ ਵਾਲੇ ਦਿਨ ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ ਅੱਖ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ। ਦਸਮ ਦੀ ਬਾਣੀ ਵਿਚ ਕਿ ਆਹ ਜਿਹੜੇ ਖੰਡੇ ਨੇ ਕਿਰਪਾਨ ਨੇ ਤੋਪ ਨੇ, ਸਾਹਿਬ ਨੇ ਕਿਹਾ ਅਸਲ ਵਿਚ ਮੈਂ ਇਨ੍ਹਾਂ ਨੂੰ ਤੀਰ ਮਾਨਾ ਵਾਂ। ਅੱਖ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਪ ਤੀਰ। ਕਹਿਣ ਲੱਗੇ ਸੈਲ ਸਰੋਹੀ ਸੈਤੀ ਯੇ ਹਮਾਰੇ ਪੀਰ। ਇਹਨਾਂ ਨੂੰ ਪੀਰ ਜਾਣ ਕੇ ਸਤਿਗੁਰੂ ਨੇ ਖਾਲਸੇ ਦੀ ਝੋਲੀ ਵਿਚ ਸ਼ਸਤਰ ਪਾ ਦਿੱਤੇ। ਇਸ ਦਿਨ ਹਜ਼ੂਰ ਨੇ ਇਕ ਹੁਕਮ ਕੀਤਾ ਜਿਹੜਾ ਗੁਰਬਿਲਾਸ ਪਾਤਸ਼ਾਹ ਦਸਵੀਂ ਵਿਚ ਆਇਆ। ਮੈਂ ਅਰਜ਼ ਕੀਤੀ ਹੋਲਾ ਮਹੱਲਾ ਕੇਵਲ ਤੇ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਪ੍ਰਤੀਕ ਸੀ ਤੇ ਉਹ ਜਿਹੜੇ ਜ਼ਾਲਮ ਨਾਲ ਟੱਕਰ ਲੈ ਸਕਣ। ਸਤਿਗੁਰੂ ਨੇ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਮੇਰੇ ਕੋਲ ਆਉਣਾ ਤੀਰ ਲੈ ਕੇ ਕਿਰਪਾਨ ਲੈ ਕੇ ਘੋੜੇ ਤੇ ਚੜ ਕੇ। ਤੇ ਕਹਿਣ ਲੱਗੇ ਜਿਸ ਬੰਦੇ ਕੋਲ ਸ਼ਸਤਰ ਨਹੀਂ ਨਾ ਉਹ ਤਾਂ ਇਸ ਤਰ੍ਹਾਂ ਮਾਨੋ ਜਿਵੇਂ ਇੱਕ ਭੇਡ ਹੋਵੇ ਤੇ ਉਹਦੇ ਕੰਨ ਪਕੜ ਕੇ ਜਿੱਥੇ ਮਰਜ਼ੀ ਕੋਈ ਉਹਨੂੰ ਲੈ ਜਾਏ ਉਹਦਾ ਕਦੀ ਵੀ ਕੋਈ ਬਚਾ ਕਰ ਨਹੀਂ ਸਕਦਾ। ਸਤਿਗੁਰੂ ਨੇ ਇਹ ਬਚਨ ਕਹਿ ਗੁਰਬਿਲਾਸ ਪਾਤਸ਼ਾਹੀ ਦਸਵੀਂ ਉਹਦੇ ਇਹ ਬਚਨ ਨੇ ਉਸ ਗ੍ਰੰਥ ਦੇ। ਕਹਿਣ ਲੱਗੇ ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ ਬਿਨਾਂ ਤੇਰ ਤੇਗੰਗ ਰਹੁ ਨੈ ਭਾਈ ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ ਗਏ ਕਾਨ ਤਾਂ ਕੋ ਕਿਤੇ ਲੈ ਸਧਾਨੋ। ਤੇ ਕਿਆ ਇਹ ਮੋੜ ਆ ਗਿਆ ਸੁਣੋ ਹੈ ਪਿਆਰੇ ਬਿਨਾਂ ਕੇਸ ਤੇਗੰਗ ਦੇਵੋ ਨਾ ਦੀਦਾਰੇ। ਜੇ ਮੇਰੇ ਕੋਲ ਆਉਣਾ ਹਜ਼ੂਰ ਕਹਿਣ ਲੱਗੇ ਕੇਸ ਧਾਰੀ ਤੇ ਆਪਣੇ ਕੋਲ ਤੇਗ ਲੈ ਕੇ ਆਉਣੀ। ਸਾਧ ਸੰਗਤ ਇਸ ਤੇਗ ਨੇ ਜ਼ਾਲਮ ਦਾ ਮੂੰਹ ਭਵਾ ਦਿੱਤਾ। ਇਸ ਤੇਗ ਨੇ ਇੱਕ ਫੈਸਲਾ ਕੀਤਾ। ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਇਤਿਹਾਸ ਦੀ ਉਸ ਝਾਕੀ ਵਿਚੋਂ ਜਿੱਥੇ ਇਸ ਤੇਗ ਨੇ ਇੰਨੀ ਕੁ ਬਹਾਦਰੀ ਦਿਖਾਈ। ਪਹਿਲਾਂ ਕਦੀ ਪੰਜਾਬ ਇਹ ਦਿੱਲੀ ਦੇ ਨਾਲ ਜੁੜ ਜਾਣਾ, ਜਿਹਦਾ ਜ਼ੋਰ ਪੈਣਾ ਕਦੀ ਅਫਗਾਨਿਸਤਾਨ ਕਾਬਲ ਨਾਲ ਜੁੜ ਜਾਣਾ। ਤੇ ਸਿੱਖਾਂ ਨੇ ਕਿਰਪਾਨ ਪਕੜ ਕੇ ਇੱਕ ਫੈਸਲਾ ਕੀਤਾ, ਮਿਸਲਾ ਬਣਾ ਕੇ ਅੱਜ ਤੋਂ ਬਾਅਦ ਪੰਜਾਬ ਨੂੰ ਸਵਤੰਤਰ ਕਰਾਂਗੇ, ਨਾ ਇਹਨੂੰ ਅਸੀਂ ਦਿੱਲੀ ਦਾ ਹਿੱਸਾ ਬਣ ਦੇਣਾ ਤੇ ਨਾ ਇਹਨੂੰ ਅਫਗਾਨਿਸਤਾਨ ਦਾ ਹਿੱਸਾ ਬਣ ਦੇਣਾ। ਦਿੱਲੀ ਤੇ ਜ਼ਰੂਰ ਰਾਜ ਕੀਤਾ ਪਰ ਉਸ ਵਕਤ ਹਿੱਸਾ ਨਹੀਂ ਬਣ ਦਿੱਤਾ। ਸ਼ੇਰੇ ਪੰਜਾਬ ਦੇ ਜਿੰਦੇ ਤੱਕ ਕਦੀ ਵੀ ਅੰਗਰੇਜ਼ ਦੀ ਜ਼ਰੂਰਤ ਨਹੀਂ ਸੀ ਪਈ ਪੰਜਾਬ ਵੱਲ ਝਾਕ ਸਕੇ। ਇਹ ਗੱਲ ਵੱਖਰੀ ਕਿ ਸਿੱਖ ਰਿਆਸਤਾਂ ਉਹਦੇ ਨਾਲ ਮਿਲ ਗਈਆਂ ਗੋਰੇ ਨਾਲ ਤੇ ਉਹਨਾਂ ਦਾ ਜਿਹੜਾ ਟਿਕਾਣਾ ਲੁਧਿਆਣੇ ਤੱਕ ਬਣ ਗਿਆ, ਨਹੀਂ ਤਾਂ ਸਤਲੁਜ ਤੋਂ ਅੱਗੋਂ ਉਹਦੇ ਜਿੰਦੇ ਜੀ ਉਹਦੀ ਜ਼ਰੂਰਤ ਨਹੀਂ ਸੀ ਪਈ ਕਿ ਉਹ ਪੈਰ ਪਾ ਸਕੇ। ਉਸ ਸਮੇਂ ਦੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ ਕਿ ਸ਼ਸਤਰਾਂ ਦਾ ਅਭਿਆਸ ਗੁਰੂ ਨੇ ਇਕੱਲਾ ਕਰਾਇਆ ਨਹੀਂ। ਹੁਣ ਭਾਵੇਂ ਕਿ ਭਾਈ ਕਾਹਨ ਸਿੰਘ ਨਾਭਾ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਹੋਲਾ ਮਹੱਲਾ ਸ਼ਸਤਰਾਂ ਦਾ ਪ੍ਰਤੀਕ ਸੀ ਪਰ ਕਹਿਣ ਲੱਗਾ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਸ਼ਸਤਰ ਕੇਵਲ ਅਜਾਇਬ ਘਰ ਤੱਕ ਸੀਮਤ ਰਹਿ ਗਏ ਨੇ। ਸਿੱਖ ਨੂੰ ਦਿਨੋ ਦਿਨ ਸ਼ਸਤਰਾਂ ਚਲਾਉਣ ਦੀ ਯਾਦ ਜਿਹੜੀ ਇਹ ਭੁੱਲਦੀ ਜਾਂਦੀ। ਪਰ ਸ਼ਸਤਰ ਇਹਦਾ ਮਤਲਬ ਇਹ ਨਹੀਂ ਸੀ ਕਿ ਸ਼ਸਤਰ ਪਕੜ ਕੇ ਹਾਰੀ ਸਾਰੀ ਨੂੰ ਡਰਾਈ ਜਾਣਾ। سمجھنا اس گل نو ظالم نو روکن لئی شیرے پنجاب دا چلانا ہویا تے سن 1846 آئے تے 10 فروری دے دن تو پہلا دی کٹنا ہے. دو جنگ گوریاں نال سکھ ہار گئے نے, ایک مدکی دا تے دوجا فیرو شہر دا. شام سنگھ اٹاری جدے پتا دا نام سی سردار نحال سنگھ, میں اج دے دن وشیش اے ارج کرنی چاہنا وا. ڈاکٹر گنڈا سنگھ مہان ہسٹورین او لکھ دے نے کہ نحال سنگھ اوری شام سنگھ اٹاری دے پتا 1817 دے قریب شیر پنجاب بیمار ہو گیا ہے. اے دے بچن دی کوئی امید نہیں سی تے شام سنگھ اٹاری دے پتا نحال سنگھ نے ایک ارداس کیتی سی, ستگرو اجے اس شیر پنجاب دی ضرورت ہے, تیرے راج دے چنڈے چولنے نے, کنا چنگا ہوئے جے اینو تو کرپا کر کے جیون بخش دے, اے دی تھاں تے مینو موت آ جائے پر داتیا اینو تو تندرستی ضرور بخش. تے اینا تکڑا اتہاس کر گل جھوٹھی نہیں لکھ سکدا. او لکھدا حیرانگی دی بات, نحال سنگھ نے ارداس کر کے کیتی پرکرما, نحال سنگھ بیمار ہو گیا, شیرے پنجاب تندرست ہون لگا. تے ایک دن ایسا آیا کہ نحال سنگھ شام سنگھ اٹاری دے پتا دا چلانا ہو گیا, جدن انہیں چلانا کیتا تے شیرے پنجاب تندرست ہو کے اپنے دربار وچ آ بیٹھا. کیسی عجیب جی کھیڈ واپری. اس شام سنگھ اٹاری دی بچی رنجیت سنگھ دے پوتے کور نو نحال سنگھ نال ویائی سی. جدو برشا گردی ہوئی شیرے پنجاب دی موت تو بعد, خڑک سنگھ کور نو نحال سنگھ جدو انہاں نوں وی ڈوگریاں نے مروا دتا, اے دی بچی بی بی نانکی نوں وی زہر دے دتا گیا, تے شام سنگھ اٹاری اپنے گھر چلا گیا. میں گل کر لگا شستر دی کہ گرو نے کرپان ایہو جی اج دے دن سکھ دے ہاتھ وچ پکڑائی, او پورے بھروسے نال جنگ وچ گیا. شام سنگھ اٹاری کارے دو جنگ جڑے نے سکھ ہار گئے نے انگریزاں توں, تے مہارانی جندہ نے نا ایک چٹھی لکھی شام سنگھ اٹاری نوں, تے او دی چٹھی دے جڑے الفاظ سن سون سنگھ شیتل خورا نے بڑے پیارے ڈھنگ نال دتے. او لکھدے نے رانی نے واسطہ پایا تے او لکھدے نے چٹھی لکھی مہارانی نے شام سنگھ نوں, بیٹھ رہے کی چت وچ تار سنگا, کہن لگے جنگ دوویں مدکی پھیرو شہر والے آئے سنگھ انگریزاں تو ہار سنگا, کانوں ہار دے کیوں مینے جگ جیندا جیوندی ہندی دے اج سرکار سنگا. کہن لگا سے لکھ دی اگے سے کہندی اے تیگ سنگاں دی کھنڈی تا نہیں ہو گئی اے پر اپنے ہو گئے گدار سنگا. ایک واسطہ پا کے کہندی اٹاری والے نو تو شیرے پنجاب دا متر سیں, کدی تیرے باپ نے آپ موت قبول کیتی, شیرے پنجاب نو جیون دوایا سی, تے کہن لگی اجے وقتی سما سنبھال سنگا, روڑی جاندی پنجاب دی شان رکھ لے, لیندی دسے رنجیت دی پگ مینو موئے متراں دی یودھیا آن رکھ لے. جے تو رکھ سکنا اج تیرے تو بنا کوئی نہیں, سارے جڑے نے بربادی کرن تے تلے نے. کہندے نے اس وقت سردار شام سنگھ اٹاری گھروں تریا ہے, چینی گھوڑی تے چڑھیا ہے. بابا پریم سنگھ ہوتی لکھدے نے چینی گھوڑی تے چڑھن تو پہلا گھر ایک گل کہہ کے تریا ہے, جے پرت کے آواں گا خالصا راج نو قائم کر کے مڑاں گا, تے جے میں جیت نہ سکیا میرے لیے چکھا چن کے تیار رکھو کیونکہ میں جیندے پرت کے آنا نہیں, میری ارتھی کیول کار آئے. بڈھا جرنیل دودھ ورگا چٹا داڑا, 10 فروری دا دن آیا تے سن 1846 سبرہواں دے میدان اندر جد ہویا. ایک پاسے انگریز توپ لے کے آئے نے توپ خانے, دوجے پاسے غدارا نے توپاں دے بارود دی تھا ریت سروں دے پیٹیاں بھر کے لیاندیاں, تے ایتھو تک تیج سنگھ ورگیا نے کیا شام سیاں چلا جا پچھا, ظالم انگریز اینی کو فوج لے کے آیا ہے اسی ٹکر نہیں لے سکنی. اس وقت شام سنگھ نے گرو گرنتھ صاحب دی جوری وچ کیا کہہ لگا کیوں, کہندا انہاں کول توپ خانے نے ساڈے کول شستر چنگے نہیں. تے شام سنگھ نے نہ کرپان دے مچھے تے ہاتھ رکھ کے کیا, کہن لگا گرو گرنتھ صاحب دی اوٹ لے کے کہنا ستگرو نے نہ کھولے والے دن کرپان پکڑائی سی, تے میں بھروسہ کر کے کہنا کہ میں جیندے نے واپس نہیں جانا, ਭਾਵੇਂ ਮੇਰੀ ਛਾਤੀ ਗੋਲੀਆਂ ਨਾਲ ਵਿੰਨ ਦੇਣ, ਪਰ ਜਿੰਨੀ ਦੇਰ ਤੱਕ ਮੇਰੇ ਕੋਲ ਜੀਵਨ ਹੈ ਮੈਂ ਆਪਣੇ ਹੱਥੋਂ ਕਿਰਪਾਨ ਨਹੀਂ ਛੱਡਾਂ। ਸ਼ਾਮ ਸਿੰਘ ਅਟਾਰੀ ਜਦੋਂ ਗਿਆ ਤੇ ਸਿੱਖਾਂ ਨੂੰ ਇੱਕ ਭਰੋਸਾ ਬੱਝ ਗਿਆ।

शब्द जप आदि सच योगादि सच खैपी सच नानक खुशी पी सच जेता समुंद सागर नीर भरिया तेते अवगण खमारे दया करो किछ मेहर उपाव डुबदे पत्थर तारे जियड़ा अग्न बराबर तपै पीतर वगै काती परणवत नानक हुकम पछाण सुख होवै दिन राती कृपा करो दीन के दाते मेरा गुण अवगण ना विचारो कोई माटी का क्या तोपै स्वामी मानस की गत एकी ना हो जती सती नहीं पड़या मूरख मुगदा जन्म भया परणवत नानक तिनकी शरणा परणवत नानक तिनकी शरणा जिन तू नाही विसरिया परम सम्मान योग चवर शतर तख दे मालक जुगह जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरमुख प्यारे सत संगी जनों उस पार ब्रह्म परमेश्वर जी दी दया सतगुरु जी दे बख्शे हुए उद्दम और प्रेरणा दा सदका आप जी खालसा जी दा सिरजना दिवस पिछले तकरीबन दो हफ्तियां तो वध समा हो चुका है मना रहे हो। आओ जो विचार आपां पिछले दिनां तो आरंभ कीती हुई है कल इस लड़ी नूं इत्थे समाप्त कीता सी कि उस परम पिता परमेश्वर वाहिगुरु जी ने हर एक जो वस्तु इस संसार विच पैदा कीती है उस नूं किसे मर्यादा किसे नेम किसे दायरे दे अंदर अपने हुक्म दे विच टिकाया होया है
ਤੇ ਜਦੋਂ ਉਸ ਪਰਮੇਸ਼ਵਰ ਦੀ ਬਣੀ ਹੋਈ ਇਹ ਦਾਤ ਮਰਿਆਦਾ ਵੀ ਚੱਲੇ ਤੇ ਜੀਵਨ ਨੂੰ ਸੁਖ ਦਿੰਦੀ ਹੈ ਤੇ ਜਦੋਂ ਆਪ ਖੁਦਰਾਪਨ ਕਰੇ ਤੇ ਉਦੋਂ ਮਨੁੱਖ ਦੇ ਜੀਵਨ ਲਈ ਵੀ ਦੁਖਦਾਈ ਬਣ ਜਾਂਦੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਤਾਂ ਅੱਗ ਚੁੱਲ੍ਹੇ ਵਿੱਚ ਬਲਦੀ ਹੋਵੇ ਤੇ ਚੁੱਲ੍ਹੇ ਵਿੱਚ ਬਲਦੀ ਹੋਈ ਅੱਗ ਮਨੁੱਖ ਦੇ ਪੇਟ ਦੀ ਭੁੱਖ ਨੂੰ ਦੂਰ ਕਰਦੀ ਹੈ। ਦੇਖੋ ਉਹ ਕਿਸੇ ਮਰਿਆਦਾ ਦੇ ਅੰਦਰ ਕਿਸੇ ਨਿਯਮ ਦੇ ਅਧੀਨ ਕਿਸੇ ਦਾਇਰੇ ਦੇ ਅਧੀਨ ਆਉਂਦੀ ਹੈ ਤਾਂ ਉਸ ਦਾ ਬਲਣਾ ਮਰਿਆਦਾ ਵਿੱਚ ਮਨੁੱਖ ਦੇ ਜੀਵਨ ਨੂੰ ਸੁੱਖ ਦਿੰਦਾ ਹੈ ਤੇ ਉਹੀ ਅੱਗ ਕਿਤੇ ਬੇਮਰਿਆਦਾ ਹੋ ਕੇ ਚੱਲ ਪਵੇ ਤੇ ਘਰ ਨੂੰ ਸਾੜ ਕੇ ਰਾਖ ਵੀ ਕਰ ਸਕਦੀ ਹੈ। ਉਹੀ ਪਾਣੀ ਹੈ ਜਿਸ ਦੇ ਪੀਣ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਮਿਲਦੀ ਹੈ। ਜੇਕਰ ਉਹ ਪਾਣੀ ਕਿਸੇ ਮਰਿਆਦਾ ਦੇ ਅਧੀਨ ਆਵੇ ਤਾਂ ਮਨੁੱਖ ਦੇ ਤਨ ਨੂੰ ਸ਼ੁੱਧੀ ਦਿੰਦਾ ਹੈ, ਇਹਦੇ ਅੰਦਰ ਦੀ ਪਿਆਸ ਬੁਝਾਉਂਦਾ ਹੈ ਤੇ ਇਹ ਪਾਣੀ ਜਦੋਂ ਖੜ ਦਾ ਰੂਪ ਧਾਰਨ ਕਰਕੇ ਬੇਤਰਤੀਬਾ ਬੇਮਰਿਆਦਾ ਖੁੱਲਾ ਹੋ ਕੇ ਚੱਲਦਾ ਹੈ ਤੇ ਕਈ ਵਾਰੀ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਧਰਤੀ ਵਿੱਚ ਮਰਿਆਦਾ ਵਿੱਚ ਚੱਲਣ ਵਾਲੀ ਵਸਤੂ ਜ਼ਿੰਦਗੀ ਲਈ ਸੁਖਦਾਈ ਹੈ ਤੇ ਬੇਮਰਿਆਦਾ ਬੇਤਰਤੀਬੀ ਹੋਈ ਕੋਈ ਵੀ ਚੀਜ਼ ਜੋ ਹੈ ਉਹ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੀ। ਆਓ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਹਰ ਚੀਜ਼ ਬਾਹਰ ਦੀ ਕਿਸੇ ਰਹਿਤ ਕਿਸੇ ਮਰਿਆਦਾ ਦੇ ਅਧੀਨ ਹੈ। ਅੱਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ ਹੈ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਦੋਂ ਵੀ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪ੍ਰਭੂ ਦੇ ਘਰ ਦਾ ਵਾਹਿਗੁਰੂ ਜੀ ਦੇ ਘਰ ਦਾ ਮਾਰਗ ਪੁੱਛਿਆ ਹੈ ਤੇ ਉਸ ਵੇਲੇ ਜਿਤਨੇ ਵੀ ਸ਼ਬਦ ਤੁਸੀਂ ਪੜ੍ਹ ਲਵੋ, ਮੇਰੇ ਸਤਿਗੁਰੂ ਨੇ ਹਰ ਇੱਕ ਜਗਿਆਸੂ ਨੂੰ ਉੱਤਰ ਕੇਵਲ ਇੱਕ ਹੀ ਦਿੱਤਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਮੇਰੇ ਸਾਹਿਬ ਦੇ ਅੰਮ੍ਰਿਤ ਬਚਨ ਤੇ ਆਪਣੇ ਆਪ ਨੂੰ ਅੱਤ ਦੀ ਨਿਮਰਤਾ ਵਿੱਚ ਲਿਆ ਕੇ ਬੇਨਤੀ ਕਰਦੇ ਨੇ ਖੇ ਸਤਿਗੁਰੂ ਕਿ ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਇੱਕ ਕਿਰਪਾ ਕਰਕੇ ਦੱਸੋ ਹਾਂ ਕਿ ਅਸੀਂ ਅੱਖਾਂ ਤੋਂ ਹੀਣੇ ਹਾਂ ਤੇ ਮੈਂ ਬੇਨਤੀ ਕਰਾਂ, ਇਹਨਾਂ ਦੋ ਅੱਖਾਂ ਦੀ ਗੱਲ ਨਹੀਂ, ਸਾਡੇ ਕੋਲ ਅੰਦਰ ਗਿਆਨ ਦੇ ਦੀਦੇ ਨਹੀਂ ਤੇ ਮਾਲਕ ਜੀ ਜੇ ਸਤਿਗੁਰੂ ਦਾ ਲੜ ਪਕੜਨਾ ਹੋਵੇ ਸਾਨੂੰ ਕੋਈ ਮਾਰਗ ਦੱਸੋ ਕਿ ਅਸੀਂ ਗੁਰੂ ਦਾ ਲੜ ਪਕੜ ਸਕੀਏ, ਕੋਈ ਤਰੀਕਾ ਕੋਈ ਜੁਗਤ। ਤੇ ਮੇਰੇ ਦਾਤਾ ਜੀ ਨੇ ਉੱਥੇ ਬਹੁਤ ਕਮਾਲ ਦਾ ਉੱਤਰ ਦਿੱਤਾ ਹੈ, ਅਸੀਂ ਇਹ ਬਚਨ ਪੜ੍ਹਨੇ ਆ, ਖੰਭ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਭ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਭ ਲਾਵੇ ਆਪਣ ਪਾਲੀ, ਸਤਿਗੁਰੂ ਸੁਖਾਂ ਦਾ ਦਾਤਾ ਮੇਰ ਕਰੇ, ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ,
ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ, ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ ਹੈ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ? ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੂੰ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰ ਗਏ। ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਕੱਲ ਵੀ ਇਹ ਬੇਨਤੀ ਕੀਤੀ ਸੀ ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ ਉਹਨੂੰ ਭਲਾ ਕਰਕੇ ਮੰਨ ਲੈ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਅਸੀਂ ਸ਼ਬਦ ਦੀ ਰੋਸ਼ਨੀ ਵੀ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ ਹੈ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ, ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ, ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰਹਿਤਾਂ ਤੋਂ ਬਚਾਇਆ ਸੀ। ਆਓ ਆਪਾਂ ਬਾਣੀ ਵੱਲ ਚਲੀਏ ਥੋੜਾ ਜਿਹਾ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹੀ ਸਵਾਲ ਕੀਤੇ ਨੇ, ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਆਖਾ ਬਿਰਥਾ ਜੀ ਕੀ, ਆਖਾ ਬਿਰਥਾ, ਬਿਰਥਾ ਦਾ ਅਰਥ ਹੁੰਦਾ ਅੰਦਰ ਦੀ ਪੀੜਾ, ਅੰਦਰ ਦੀ ਲੋੜ, ਅੰਦਰ ਦੀ ਤੜਫ। ਕਹਿੰਦੇ ਨੇ ਮੈਂ ਆਪਣੇ ਅੰਦਰ ਦੀ ਬਿਰਥਾ ਦੱਸਣਾ ਪਿਆ ਵਾ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ, ਹੇ ਗੁਰੂ ਕੇ ਸਿੱਖੜੇ ਗੁਰੂ ਕੇ ਸਿੱਖਾ, ਤੈਨੂੰ ਗੁਰੂ ਮਿਲਿਆ ਤੇ ਮੈਂ ਤੇਰੇ ਚਰਨਾਂ ਵਿੱਚ ਆਪਣੇ ਅੰਦਰ ਦੀ ਬਿਰਹਾ ਦੱਸਣਾ ਵਾ, ਮੈਨੂੰ ਕਿਰਪਾ ਕਰਕੇ ਗੁਰੂ ਸੱਜਣ ਮਿਲਾ ਦੇ। ਹੋ ਕਿਤੇ ਇਹੋ ਜੀ ਤੜਪ ਹੋਵੇ ਗੁਰੂ ਸੱਜਣ ਨੂੰ ਮਿਲਦੀ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ। ਫਿਰ ਕਿੰਨੇ ਸੋਈ ਦੱਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ, ਮੇਰਾ ਮਨ ਅਨੰਤ ਨਾ ਕਾਉ ਜਾਏ ਜੀਓ, ਜਿਹੜਾ ਮਨ ਰੋਜ ਤੜਪਦਾ ਭੱਜਦਾ ਪਿਆ, ਇਹ ਜਿਹਾ ਉਪਦੇਸ਼ ਸੁਣਾ ਦੇ ਮੇਰਾ ਮਨ ਕਿਸੇ ਦੂਜੇ ਪਾਸੇ ਜਾਈ ਨਾ। ਕਹਿਣ ਲੱਗੇ ਫਿਰ ਅਗਲੀ ਤੁਕ ਹੈ ਕਿ ਜੇ ਮੈਨੂੰ ਇਹੋ ਜਿਹਾ ਉਪਦੇਸ਼ ਦੱਸਦਾ ਇਹ ਮਨ ਅਨੰਤ ਨਾ ਕਾਉ ਜਾਏ ਜੀਓ। ਅਗਲੀ ਤੁਕ ਇਹ ਮਨ ਤੈ ਕੂ ਦੇਵ ਸਾ, ਮੈਂ ਆਪਣਾ ਮਨ ਤੈਨੂੰ ਦੇ ਦਿਆਂ, ਮੈਂ ਮਾਰਗ ਦੇਖੋ ਬਤਾਏ ਜੀਓ, ਮੈਨੂੰ ਦੱਸ ਤਾਂ ਸਹੀ ਮੇਰੇ ਗੁਰੂ ਦੇ ਘਰ ਨੂੰ ਰਸਤਾ ਕੀ ਹੋ ਜਾਂਦਾ, ਕਿਵੇਂ ਤੁਰਨਾ ਮੈਂ ਗੁਰੂ ਦੇ ਮਾਰਗ ਤੇ। ਤੇ ਮੈਂ ਬੇਨਤੀ ਕਰਾਂ, ਇਹ ਸ਼ਬਦ ਕੇਵਲ ਗੁਰੂ ਜੀ ਦੇ ਅੰਦਰ ਦੇ ਆਮ ਕਵੀਆਂ ਵਾਲੇ ਖਿਆਲ ਨਹੀਂ, ਇਹ ਧੁਰ ਆਤਮਾ ਦੀ ਆਵਾਜ਼ ਹੈ। ਤੇ ਜੇ ਸਿੱਖਾਂ ਅੱਜ ਤੂੰ ਇਹਨਾਂ ਨੂੰ ਮੰਨ ਲਵੇ, ਕਿਤੇ ਤੇਰੇ ਮਨ ਵਿੱਚ ਨਾ ਤੜਪ ਪੈਦਾ ਹੋਵੇ ਕਿਤੇ,
ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ ਆਹ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ ਇਹ ਮਨ ਤੈ ਕੁ ਡੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਖਾਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ, ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਉਹ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਓ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਸੱਟ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਤੇ ਜਦੋਂ ਮਰਿਆਦਾ ਮੰਨ ਲੇਗਾ ਨਾ, ਇਉਂ ਪਾਵੇਂ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹ ਜੀਓ। ਇਸ ਮਾਰਗ ਤੇ ਚੱਲਿਆ ਖਰੀ ਦਰ ਦਰਸਾਵੜਾ ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨੀ ਲੱਗੇਗੀ। ਤੀਸਰਾ ਪ੍ਰਮਾਣ ਅਰਜ਼ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਆ ਬੜੀ ਵਾਰੀ, ਹਜ਼ੂਰ ਕਹਿੰਦੇ ਨੇ ਅਸਲ ਵਿੱਚ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਰਿਸ਼ਤੇਦਾਰ ਉਹ ਹੈ, ਗੁਰੂ ਕਾ ਪੁੱਤਰ ਉਹ ਹੈ, ਗੁਰੂ ਕਾ ਮਿੱਤਰ ਉਹ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਹੜੇ ਗੁਰੂ ਦੇ ਭਾਣੇ ਨੂੰ, ਸਤਿਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਨੂੰ ਇੱਕ ਪਾਸੇ ਛੱਡ ਕੇ ਆਪਣੀ ਮਨ ਮਤ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿਛੜ ਕੇ ਹਮੇਸ਼ਾ ਉਹ ਚੋਟੇ ਖਾਂਦੇ। ਉੱਥੇ ਗੱਲ ਹੁਕਮ ਦੀ ਕੀਤੀ, ਕਹਿਣ ਲੱਗੇ ਸੋ ਸਿੱਖ ਸਖਾ ਬੰਧਤ ਹੈ ਭਾਈ। ਹੁਣ ਦੇਖੋ ਕਿੰਨੇ ਪਿਆਰੇ ਸ਼ਬਦ ਵਰਤੇ ਨੇ, ਕਹਿੰਦੇ ਨੇ ਸਾਡਾ ਸਿੱਖ ਵੀ ਹੋਵੇ, ਰਿਸ਼ਤੇਦਾਰ ਵੀ ਉਹ ਹੈ, ਭਰਾ ਵੀ ਉਹ ਹੈ, ਮਿੱਤਰ ਵੀ ਉਹ ਮਨੁੱਖ ਹੈ। ਕੌਣ? ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਆਉਂਦਾ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ। ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਭਾਣੇ ਵਿੱਚ ਮਨ ਮਤੜੀ ਕਰੇਗਾ, ਆਪਣੀ ਖੌਮੇ ਵਿੱਚ ਚੱਲੇਗਾ, ਉਹ ਵਿਛੜੇਗਾ, ਤੇ ਵਿਛੜੇ ਹੋਏ ਹਮੇਸ਼ਾ ਜਿਹੜੇ ਨੇ ਉਹ ਚੋਟਾਂ ਖਾਂਦੇ ਨੇ। ਮੈਂ ਬੇਨਤੀ ਆਰੰਭ ਕਰਨ ਲੱਗਾ ਕਿ ਪਹਿਲੀ ਗੱਲ, ਬਿਨਾਂ ਕਿਸੇ ਟੁੱਚਰ ਤੋਂ, ਭਾਵੇਂ ਅਸੀਂ ਕਹਿ ਦਿਆਂਗੇ, ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬਜਰ ਕਰੈਤਾਂ ਤੋਂ ਕਿਉਂ ਬਚਣਾ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ, ਜੋ ਗੁਰੂ ਹੁਕਮ ਕਰਦਾ ਨਾ ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭੜਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ, ਆਪਾਂ ਬਾਣੀ ਪੜ੍ਹਨੇ ਆ, ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਅਰਦਾਸ ਕਰਨੇ ਆ। ਭਾਵੇਂ ਘਰ ਪੜ੍ਹੀਏ, ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ, ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ, ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੇ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ

ਉੱਥੇ ਤੇ ਪਤਾ ਲੱਗ ਗਿਆ ਵੀ ਅਸੀਂ ਜਾ ਗਏ ਹਾਂ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ, ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ, ਸਿੱਖਾ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਦੇ ਬੰਦੇ ਦੇ ਅੰਦਰ ਦੀ ਅਵਸਥਾ ਹੈ, ਸੁਖਮਨੀ ਸਾਹਿਬ ਦਾ ਪਾਠ ਕਰਨੇ ਆ ਤੇ ਯਤਨ ਕਰਨੇ ਆ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਆ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਜਿਸ ਦਿਨ ਜਪ ਪੜ੍ਹਦੇ ਆ, ਜਿਸ ਦਿਨ ਸੁਖਮਨੀ ਪੜ੍ਹਦੇ ਆ, ਜਿਸ ਦਿਨ ਆਨੰਦ ਪੜ੍ਹਦੇ ਆ, ਸਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ, ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ, ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ, ਚਿੰਨ ਨੇ ਕੀ ਕਹਿ। ਕਹਿਣ ਲੱਗੇ, ਮਿੱਠੀ ਲੱਗੇ ਪ੍ਰੇ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ, ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਨ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ। ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ, ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨ੍ਹੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏ ਗੁਰੂ ਕੇ ਸਿੱਖੋ ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ। ਹੁਣ ਉਸ ਤੋਂ ਅੱਗੇ ਚੱਲੀਏ, ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ, ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ। ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ, ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਆਈਏ ਕਿ ਦੇਖੋ, ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਸਾਨੂੰ ਰਹਿਤ ਕਿਰਪਾ ਕਰਕੇ ਅੰਦਰ ਦੀ ਦਿੱਤੀ ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ। ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਬੱਜਰ ਕਰੈਤਾਂ ਤੋਂ ਬਚਾਇਆ, ਮਿਹਰਾਂ ਦੇ ਦਾਤੇ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ। ਹੁਣ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ। ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ, ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਭਗਤ ਕੌਣ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ। ਸਭ ਤੋਂ ਪਹਿਲੀ ਬੇਨਤੀ ਕਿ ਗੁਰ ਸਿੱਖ ਕੌਣ ਹੈ। ਹੁਣੇ ਕਹਿ ਦੇਣਾ ਸੀ ਅੰਦਰ ਦੀ ਰਹਿਤ ਮੰਨਨੇ ਪਏ ਆ ਜੀ, ਮੈਂ ਕਹਿੰਦਾ ਗੁਰਮੁਖੋ, ਕਹਿਣਾ ਬਹੁਤ ਸੌਖਾ ਹੈ, ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਦੀ ਦੇਖੋ ਕਿ ਅੰਦਰ ਦੀ ਰਹਿਤ ਇਹ ਮੰਨੇ ਆ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਕਿ ਅੰਦਰ ਦੀ ਰਹਿਤ ਮੰਨੇ ਪਿਆ ਪਰ ਤਿਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ, ਕਿ ਅੰਦਰ ਦੀ ਰਹਿਤ ਮੰਨੇ ਆ ਬਾਬਾ ਖੋਰ ਖਾਣਾ ਖੁਸ਼ੀ ਖੁਮਾਰ
ਜਿੱਤ ਖਾ

ਆਪਣੇ ਤਨ ਪੀੜੀਏ ਮਨ ਮੈਂ ਚੱਲੇ ਬੇਕਾਰ ਕੀ ਅੰਦਰ ਦੀ ਰਹਿ ਤੇ ਮੰਨੇਗਾ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਛੇਤੀ ਪਤ ਰਹੇ। ਕਦੀ ਕੋਈ ਇਹ ਅੰਦਰ ਦੀ ਰਹਿਤ ਨੂੰ ਕਮਾਏਗਾ ਕਿ ਅਵਗਣ ਛਾੜ ਗੁਣਾ ਕੋ ਧਾਵੋ ਕਰ ਅਵਗਣ ਪਛਤਾਈ ਜੀਓ। ਕਦੀ ਕੋਈ ਇਹ ਰਹਿਤ ਕਮਾਏਗਾ ਕਿ ਗੁਣਾ ਕਾ ਹੋਵੇ ਵਾਸੁਲਾ ਕਦ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ। ਕਦੀ ਇਹਨਾਂ ਗੁਣਾ ਨੂੰ ਕੋਈ ਗ੍ਰਹਿਣ ਕਰ ਸਕੇਗਾ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਕੇ ਸਿੱਖੋ ਸਿੱਖ ਦੀ ਪਰਿਭਾਸ਼ਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਉਹਨਾਂ ਦਾ ਸ਼ਬਦ ਇਹ ਸਲੋਕ ਆਪ ਸਭ ਨੂੰ ਚੇਤੇ ਵੇ। ਸ਼ੁਰੂਆਤ ਕੀਤੀ ਨੇ ਸਿੱਖ ਤੋਂ ਤੇ ਸ਼ਬਦ ਦੀ ਸਲੋਕ ਦੀ ਸੰਪੂਰਨਤਾ ਕੀਤੀ ਹੈ ਗੁਰਸਿੱਖ ਤੇ। ਸਿੱਖ ਤੋਂ ਸ਼ੁਰੂ ਕੀਤਾ ਗੁਰਸਿੱਖ ਤੇ ਸੰਪੂਰਨਤਾ ਕੀਤੀ ਹੈ। ਸ਼ਬਦ ਆਰੰਭ ਕਰਦੇ ਨੇ ਕਹਿੰਦੇ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਅਖਵਾਉਂਦਾ ਹੈ। ਇਹ ਤੇ ਸ਼ਬਦ ਅਖਵਾਣਾ ਵਰਤੇ ਕਿ ਜਿਹੜਾ ਇਹ ਕਹਿੰਦਾ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਸਾਹਿਬ ਕਹਿੰਦੇ ਸਭ ਤੋਂ ਪਹਿਲੀ ਗੱਲ ਕਿ ਉਹ ਸਵੇਰੇ ਉੱਠਦਿਆਂ ਸਾਰ ਗੁਰੂ ਦੇ ਦਿੱਤੇ ਹੋਏ ਮੰਤਰ ਦਾ ਜਾਪ ਕਰਦਾ ਹੈ। ਦੇਖੋ ਇਹ ਰਹਿਤ ਹੈ ਸਿੱਖ ਦੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਗੁਰੂ ਕਾ ਸਿੱਖ ਉਸ ਗੁਰੂ ਦੇ ਬਖਸ਼ੇ ਹੋਏ ਮੰਤਰ ਨੂੰ ਜਪਦਾ ਹੈ। ਤੇ ਉਹਨਾਂ ਪਰਿਭਾਸ਼ਾ ਦਿੱਤੀ ਜਿਹੜਾ ਸਿੱਖ ਕਹਾਂਦਾ ਹੈ ਸਭ ਤੋਂ ਪਹਿਲਾਂ ਭਲਕੇ ਉੱਠ ਕੇ ਨਾਮ ਨੂੰ ਧਿਆਏਗਾ ਫਿਰ ਕੀ ਕਰਦਾ ਹੈ? ਕਹਿਣ ਲੱਗੇ ਉੱਦਮ ਕਰਦਾ ਹੈ ਆਲਸ ਨਹੀਂ, ਇਸ਼ਨਾਨ ਕਰੇਗਾ, ਸਤ ਸੰਗਤ ਵੀ ਜਾਏਗਾ, ਗੁਰੂ ਤੇ ਦਿੱਤੇ ਕੋਈ ਉਪਦੇਸ਼ ਨੂੰ ਜਪੇਗਾ ਤੇ ਉਹਦੇ ਪਾਪ ਕੱਟੇ ਜਾਂਦੇ ਨੇ। ਦਿਨ ਚੜ੍ਹਦਾ ਹੈ ਫਿਰ ਗੁਰੂ ਕੀ ਬਾਣੀ ਗਾਉਂਦਾ ਹੈ ਬਹਿੰਦਿਆਂ ਨੂੰ ਉੱਠਦਿਆਂ ਨੂੰ ਨਾਮ ਕੋਈ ਨੀ ਭੁੱਲਦਾ। ਤੇ ਕਹਿੰਦੇ ਨੇ ਸੱਚ ਜਾਣੋ ਜਿਹੜਾ ਸਾਂਸ ਗਰਾਸ ਮੇਰੇ ਗੁਰੂ ਨੂੰ ਧਿਆਉਂਦਾ ਉਹ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ। ਪਰ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਉੱਤੇ ਗੁਰੂ ਦਿਆਲੂ ਹੋ ਗਿਆ ਤੇ ਜਿਨ੍ਹਾਂ ਸਿੱਖਾਂ ਦਾ ਜੀਵਨ ਇੰਨਾ ਉੱਚਾ ਹੋ ਜਾਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾ। ਪਿਆਰਿਓ ਸਿੱਖ ਸ਼ਬਦ ਕਹਿਣਾ ਬਹੁਤ ਸੌਖਾ ਹੈ। ਹਜ਼ੂਰ ਨੇ ਸ਼ਬਦ ਵਰਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜੇ ਤੂੰ ਅਖਾਨਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਤੇਰੀ ਜ਼ਿੰਦਗੀ ਦੀ ਅੰਦਰ ਦੀ ਰਹਿਤ ਪਹਿਲੀ ਮਰਿਆਦਾ ਇਹੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜੁੜੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ। ਭਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ। ਸਾਹਿਬ ਨੇ ਸ਼ਬਦ ਵਰਤੇ ਸੋ ਭਲਕੇ ਉਤਰ ਨਾਮ ਧਿਆਵੈ ਉੱਤਮ ਕਰੈ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਬਹੁਤ ਸਿੱਖ ਐਸੇ ਮਿਲਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ ਗਾਉਂਦੇ ਨੇ। ਬੇਅੰਤ ਐਸੇ ਮਿਲਣਗੇ ਜਿਨ੍ਹਾਂ ਨੂੰ ਹਕੀਕਤ ਵਿੱਚ ਸੱਚ ਜਾਣੋ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪ ਉਹਨਾਂ ਨੇ ਦਰਸ਼ਨ ਵੀ ਨਹੀਂ ਕੀਤੇ, ਆਪ ਪਾਠ ਵੀ ਨਹੀਂ ਕਰਕੇ ਦੇਖਿਆ ਹੁੰਦਾ। ਤੇ ਗੁਰਮੁਖੋ ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨਹੀਂ ਜੋੜਦੇ ਓਨੀ ਦੇਰ ਤੱਕ ਟਿਕਾ ਨਹੀਂ। ਸਾਹਿਬ ਨੇ ਸ਼ਬਦ ਵਰਤੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਉਹ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਪਹਿਲਾ ਸ਼ਬਦ ਸੀ ਸਿੱਖ ਤੇ ਅਖੀਰ ਤੇ ਸੰਪੂਰਨਤਾ ਕੀਤੀ ਗੁਰਸਿੱਖ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪੇ ਗੁਰਚੇਲਾ ਦੀ ਖੇਡ ਚਲਾਈ, ਪਹਿਲਾ ਸਿੱਖ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੇ ਅਖੀਰ ਤੇ ਕਹਿਣ ਲੱਗੇ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਹੁਣ ਅਗਲੀ ਤੋਂ ਕੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਸ਼ਬਦ ਸਿੱਖ ਨੇ ਕੱਲਾ ਵਰਤਿਆ, ਗੁਰਸਿੱਖ ਕੀ ਤੇ ਨਾਲ ਤੋਂ ਕਹਿ ਦਿੱਤੀ ਜੋ ਆਪ ਜਪੈ ਅਵਰੈ ਨਾਮ ਚਪਾਵੈ। ਗੁਰਸਿੱਖ ਕਿਉਂ? ਪਹਿਲਾਂ ਸੀ ਸ਼ਬਦ ਸਿੱਖ, ਸਿੱਖੀ ਨੂੰ ਕਮਾਨ ਤੁਰਿਆ ਤੇ ਕਹਿੰਦੇ ਨੇ ਸੱਚ ਜਾਣੀ ਜੇ ਤੂੰ ਬਾਣੀ ਨਾਲ ਜੁੜੇਗਾ ਨਾਮ ਨਾਲ ਜੁੜੇਗਾ ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ। ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ ਤੇ ਗੁਰੂ ਕੰਮ ਕੀ ਕਰਦੇ ਨੇ? ਗੁਰੂ ਨਾਮ ਦ੍ਰਿੜ ਕਰਾਉਂਦੇ ਨੇ,
ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰ ਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵੜੇ ਨਾਮ ਜਪਾਵੇ। ਹੁਣ ਤੱਕੋ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਏ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ, ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ ਤੇ ਉਦੋਂ ਕਮਾਲ ਦੇ ਬਚਨ ਕਹੇ ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ। ਇਹ ਰਹਾਉ ਦੀ ਤੁਕ ਆਉਂਦੀ ਏ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਨੇ ਰੱਬ ਦੇ ਪਿਆਰਿਓ, ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਨੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ ਤੇ ਸ਼ਬਦ ਕੀ ਵਰਤੇ। ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ, ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ, ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ ਹੈ। ਇਹ ਸੰਤ ਦੀ ਰਹਿਤ ਹੈ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੈ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ, ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਠੇ ਪੈਰ ਸਾਈ ਨੂੰ ਅੰਗ ਸੰਗ ਸਮਝਦਾ। ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਹੈ। ਹੋਏ ਰਹੇ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਸੰਤ ਕੋਲ ਇੰਨੀ ਤਾਕਤ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੰਤ ਕੌਣ ਹੈ? ਕਹਿਣ ਲੱਗੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ, ਜਿਹੜੇ ਬਚਨ ਕੇ ਬਲੀ ਨੇ, ਬਹਾਦਰ ਸੂਰਮੇ ਨੇ, ਸਿਰ ਚਲਾ ਜਾਂਦਾ ਹੈ ਪਰ ਆਪਣੇ ਬਚਨ ਤੋਂ ਕਦੀ ਉਹ ਥਿੜਕਦੇ ਨੇ, ਉਹ ਵੇ ਸੰਤ। ਤੇ ਮਹਾਰਾਜ ਕਿਰਪਾਲੂ ਜੀ, ਬ੍ਰਹਮ ਗਿਆਨੀ ਦੀ ਰਹਿਤ ਕੀ? ਸ਼ਬਦ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਢੁਕਦੇ ਨੇ। ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਮਿਹਰ ਕੀਤੀ, ਮੈਂ ਇਸ ਕਰਕੇ ਫਿਰ ਬੇਨਤੀ ਕਰਦਿਆਂ ਕਿ ਮੈਂ ਕੇਵਲ ਕਥਾ ਵਾਚਕ ਹਾਂ, ਸ਼ਬਦਾਂ ਦੇ ਅਰਥ ਕਰਨਾ ਪਿਆਵਾਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਜਿਹੜੇ ਇਸ ਮੰਡਲ ਵਿੱਚ ਵਿਚਰਦੇ ਪਏ ਨੇ, ਬਸ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ। ਸਾਹਿਬ ਕਿਰਪਾਲੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ ਤੇ ਦੇਖੋ ਹਜ਼ੂਰ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ ਪੜ੍ਹਨੇ, ਕਿਰਪਾਲੂ ਸਤਿਗੁਰੂ ਦਾ ਸੋਰਠ ਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ ਹੈ। ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਅਰ ਭੈ ਨਹੀਂ, ਜਾਂ ਕਹਿ ਕੰਚਨ ਮਾਟੀ ਮਾਨੇ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੇ, ਨਹਿ ਨਿੰਦਿਆ ਨਹਿ ਉਸਤ, ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਾਂ ਪਰਸੈ ਨਾਹਿਨ, ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ, ਬ੍ਰਹਮ ਗਿਆਨੀ ਹੈ। ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਏ? ਗੱਲ ਫਿਰ ਆ ਕੇ ਗੁਰੂ ਤੇ ਮੁੱਕੀ, ਕਹਿਣ ਲੱਗੇ ਗੁਰ ਕਿਰਪਾ ਜਿਹ ਨਰਕੋ ਕੀ ਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ, ਸੰਗ ਪਾਣੀ ਪਿਆਰਿਓ। ਇਹ ਬ੍ਰਹਮ ਗਿਆਨੀ ਹੈ, ਇਹ ਸੰਤ ਹੈ, ਇਹ ਗੁਰਸਿੱਖ ਹੈ। ਉਸ ਤੋਂ ਅੱਗੇ ਪੁੱਛੀਏ ਦਾਤਾ ਜੀ, ਫਿਰ ਭਗਤ ਦੀ ਪਰਿਭਾਸ਼ਾ ਕੀ? ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ
ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ। ਭਗਤ ਦੀ ਪਰਿਭਾਸ਼ਾ ਦਿੰਦੇ ਆ, ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ ਹੈ। ਦੂਜਾ ਬਚਨ ਕੀਤਾ, ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ ਹੈ। ਤੇ ਤੀਜਾ ਬਚਨ ਕੀਤਾ, ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ, ਮਤ ਖੁੰਦੀ ਹੋਏ ਏਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਇਹ ਕੋ ਜੈ ਨੂੰ ਭਗਤ ਕਿਹਾ ਜਾਂਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ, ਪਿਆਰਿਓ ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਕੱਲ ਬੇਨਤੀ ਕੀਤੀ, ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ, ਤੇ ਨਾਲ ਬਚਨ ਕਹੇ ਨੇ ਕਿ ਆਹ ਰਹਿਤਾਂ ਜੇ ਤੇ ਆਹ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਆ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾਂ ਬਚਨ ਕੀਤਾ, ਕੇਸ ਜਿਹੜੇ ਨੇ ਇਹ ਰਹਿਤ ਵਿੱਚ ਵੀ ਆਉਂਦੇ ਨੇ ਤੇ ਸੱਚ ਜਾਣੋ ਕੁਰਹਿਤ ਵਿੱਚ ਵੀ ਕੇਸ ਸ਼ਬਦ ਆਉਂਦਾ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਕੁ ਹੋਵੇ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਣੇ ਆ, ਤੇ ਮੈਂ ਸੋਚਣਾ ਬਣਾ ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ ਹੈ, ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ ਹੈ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ, ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਇਹ ਫਿਕਰਾਂ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ। ਤੇ ਕਹਿੰਦੇ ਨੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ, ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਕਰ ਰਿਹਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤੇ ਫਿਰ ਕਹਿੰਦੇ ਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਉਹਨਾਂ ਸਿੱਖੀ ਨਿਭਾਈ। ਬੇਨਤੀ ਮੈਂ ਕਰਾਂ, ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ, ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ, ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ, ਸਾਨੂੰ ਕੁਝ ਕੁ ਸ਼ਬਦ ਦੱਸੋ। ਤੇ ਪਹਿਲੀ ਤੋਕ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਸਿੱਖੀ ਦਾਨ ਸ਼ੁਰੂ ਹੀ ਕੇਸ ਦਾਨ ਤੋਂ ਹੁੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਣੇ ਆ ਕਿ ਸਾਨੂੰ ਕੇਸ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਆ, ਕਈ ਵਾਰੀ ਕਹਿੰਦੇ ਆ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ, ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ ਕਿ ਦੇਖ ਸੱਜਣਾ, ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤਿਆ,
रोज तू सिर दे केस मुन्नन तुर पैना है। कह लगे जिन्ना समा ए वाल मुन्नन ते लाए ने ओना सभा किते मन दे वकारा नू कट देंदा ते तू रब दे चरणा भी जुड़ जांदा। शब्द वरते कबीर मन मुंडिया नहीं अगली तो के केस मुंडाए काहे। ते मैं बेनती करनी है खालसे नू रब वर्गा बनाया ते बाणी विचों प्रमाण देने ने के गुरु साहब ने जदो रब दे सरगण साकार रूप की गल की ते शब्द वरते तेरे सिर ते पाके ते तू सोने केस रखे हुए। शब्द वरते ने कबीर मन मुंडिया नहीं केस मुंडाए काए जो किछ किया सो मन किया मुंडा मूंड अजाए। हजूर ने शब्द और वरते है कह लगे मूंड मंडाए जो सिद्ध पाई मुक्ति भेट ना गईया काई। कबीर साहब का बचन है ते जदो गुरु ग्रंथ साहब की बाणी पढ़ने ते मैं एक जरूर बेनती करना हुन्ना जेड़े अजे तुरे नहीं देखो उन्हां नूं प्रेरणा निम्रता नाल दिओ। सख्ती दे शब्द एने ना वरतो कि बंदा परत के गुरुद्वारे मत्था टेकन तो भी जांदा रहे। देखो एक रुपया थले डिग्गिया होवे ना उहनूं चुकण वास्ते भी बंदे नूं चुकना पैंदा है। जे किसे डिग्गे नूं चुकणे ते आकर ना कर मना तू भी थोड़ी जी चुकन दी जा सिख लै। कदी तकवीम अगे बेनती करनी है कि सिख का जीवन ही सिख नूं पलट गया। हजूर नूं पुछिया महाराज रब किहो जिहा ते बाणी भी शब्द वरते पहला बचन कहिंदे ने मेरा रब बड़ा मिठा है। उहदे बोलां दा जिक्र कीता मिठ बोलड़ा जी हर सज्जन स्वामी मोरा ते कहिंदे ने इन्ना मिठा बोलदा है खो संभल थकी जी ओ कदे ना बोले कौड़ा। जदों पढ़िया महाराज किहो जिहा मिठा बोलदा है कहन लगे ओहदी चाल भी बड़ी चंगी आ ते ओ बोलदा कोयल दी तरह। मिठास शब्द वरते कहन लगे तेरी चाल सुहावी मधुराली बाणी कोकन कोकला तरल जवानी। इन्ना मिठ बोलड़ा है कि दाता कोयल दी आवाज नूं भी तू मात पिया करने। ओ मिठ बोलड़ा है ओहदी चाल बड़ी चंगी है ते पुछिया महाराज फिर ओहदा रूप किहो जिहा। उत्थे हजूर ने बड़े प्यारे शब्द वरते ने कहन लगे मेरे दाता जी तुसी बड़े किरपालू हो तेरे बंके नायण दंत रसाला ते अगली तोके सोने नक जिन लंबड़े बाला। कहिंदे ने मेरे प्यारे दी केवल आवाज मिठी नहीं कहिंदे ने ओहदे वाल ओहदे केस भी बड़े लंबे। ये गुरु ग्रंथ साहिब दीआं तुकां ने जदों किते पढ़ने असीं हजूर दी बाणी ते नामदेव नूं पुछो भी तुहाडा साईं किहो जिहा। उहनां ने बेनती पता है कि कीती कह लगे लोभ लहर अत नीचर बाजे काया डूबे केसवा ते केसवा दे अर्थ किसे कोश विचो पढ़ के देखो एदे अर्थ ये ने जिदे केस बड़े लम्मे। कह लगे कबीर जी नूं पुछो कि तुहाडा गोपाल किहो जिहा ते उहनां तुक वरती है कबीर केसो केसो कूकी है ना सोई है आसार रात दिवस के कूक में कबू कै सुरै पुकार। केसवा केसो केशो ए जितने भी शब्द आउंदे ने एदा अर्थ ये वे कि मेरे प्यारे दे केस बड़े लंबे। मेरा प्यारा शब्द सूरत है हुण इस तो अगे चलना गुरु कलगीधर जी ने पहली रैत दिती। कहन लगे सिखा सिखी दी रैत केसां तो शुरू हुंदी है। केस रखी ते नाल एक बचन कीता ते देखो असी कई वारी कहने आ गुरु गोबिंद सिंह जी तो पहला केस किसे रखे। भाई साहब भाई मनी सिंह जी शहीद ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜਿਓ ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ। ਮਰਦਾਨੇ ਨੇ ਜਦੋਂ ਕਿਹਾ ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ ਤੇ ਕਹਿਣ ਲੱਗਿਆ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ। ਮਹਾਰਾਜ ਕਿਹੜੀਆਂ? ਪਹਿਲਾ ਬਚਨ ਕੀਤਾ ਸੀ ਦਾਨਿਆ ਕੇਸ਼ ਕਦੀ ਨਹੀਂ ਕੱਟਣੇ। ਭਾਈ ਮਨੀ ਸਿੰਘ ਦੇ ਸ਼ਬਦ ਨੇ केश कदी नहीं कटने। दूजा बचन कीता सी सिखी कमाणिया अमृत वेले पैर रात रहिंदियां उठ के गुरु गुरु जपना। ते तीजा बचन कीता तेरे कर आया होया साधु संत अतिथि कदी भुखा ना जाए अपनी लोड़ अनुसार उहदी सेवा जरूर करे। बस आ तीन गल्लां पल्ले बन ली के केश कदी नहीं कटने। गुरमुखा के चेते रखी के आए गए दी सेवा करी ते अमृत वेले गुरु गुरु जपी। उस तो अगे चलो जदों सी हजूर दे बचन पढ़ने हैं हकीकत राय दे दादे नू नंद लाल पुरी नू। देखो एक ता भाई नंद लाल जी होए ने के जिन्ना ने गजलां लिखियां हजूर दी सिफत लिखी। एक भाई नंद लाल पुरी
ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ, ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ, ਉਹ ਵੀ ਇੱਕ ਕਵੀ ਹੋਏ ਨੇ, ਹੋਏ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁੱਕ ਪੜ੍ਹਨੇ ਆ ਨਾ, ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ। ਨਹੀਂ, ਅਸੀਂ ਪੜ੍ਹਨੇ ਆ ਕਿ ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਤੇ ਗੁਰੂ ਨੇ ਕਿਹਾ ਅੱਗੇ ਸੁਧਰ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ, ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੇ ਆ, ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ਵਤ, ਇਹ ਨੰਦ ਲਾਲ ਦਰਬਾਰੀ ਕਵੀਆਂ ਵਿੱਚ ਸਨ। ਖੈਰ, ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ, ਟੋਪੀ ਨੀ ਪਹਿਰਨੀ ਗੁਰੂ ਹਰਿ ਸਾਹਿਬ, ਕੇਸ ਨਹੀਂ ਕੱਟਣੇ, ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨਹੀਂ? ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ? ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ, ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ, ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ? ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ, ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਬਸ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ, ਦਾਤ ਨੂੰ ਕਤਰਨ ਤੁਰ ਪੈਂਦਾ, ਜਿੰਨਾ ਮਰਜ਼ੀ ਉਹ ਕੱਟੇ, ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ। ਸਹਿ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ, ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ। ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ, ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ, ਕੇਸ਼ ਉਪਰੋਂ ਢੱਕੇ ਨੇ। ਕਹਿੰਦੇ ਨੇ ਇੱਕ ਛੋਟਾ ਜੀ ਲਿਟ, ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਏ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ, ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਕੋਈ ਹੋਵੇਗਾ। ਪਿਛਲੀ ਵਾਰ ਅਰਜ਼ ਕੀਤੀ ਸੀ ਸਾਡਾ ਤਾਂ ਰੋਟੀਆਂ ਕਾਰਨ ਤਾਲ ਬਣਿਆ ਪਿਆ ਦਾਤਾ, ਕਿਰਤ ਦੀ ਦਾਤ ਦੇ ਜਿਹੜੇ ਕਿਰਤ ਕਰਕੇ ਸਿੱਖੀ ਕਮਾਉਂਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ। ਧਿਆਨ ਦਿਆ ਜੀ, ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ, ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ, ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ, ਅੱਜ ਤਰੁੱਠਿਓ ਤੇ ਸਿੱਖੀ ਦੀ ਦਾਤ ਦਿਓ। ਜੇ ਤਰੁੱਠਿਓ ਤੇ ਸਿੱਖੀ ਦਿਓ, ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨੇ। ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ। ਇਹ ਕਲਮ ਚੁੱਕ ਕੇ ਸ਼ਬਦ ਵਰਤੇ, ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਮੂਵੇ ਦਾ ਅਰਥ ਹੁੰਦਾ ਕੇਸ਼। ਆਪਾਂ ਬਾਣੀ ਵਿੱਚ ਵੀ ਇੱਕ ਸ਼ਬਦ ਪੜ੍ਹਨੇ ਆ ਕਿ ਮਮ ਸਰ ਮੂਵੇ ਅਜ਼ਰਾਇਲ ਗ੍ਰਸਤ ਹੈ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਕੋਈ ਸੁੰਦਰੀ ਕੇਸ ਖਲਾਰ ਕੇ ਇਸ਼ਨਾਨ ਕਰਕੇ ਕੇਸਾਂ ਨੂੰ ਢੱਕ ਕੇ ਜਾ ਰਹੀ ਸੀ ਤੇ ਕਿਸੇ ਸੱਜਣ ਨੇ ਇੰਨੀ ਸ਼ਬਦ ਪੁੱਛ ਲਿਆ ਕਿ ਇਹਨਾਂ ਕੇਸਾਂ ਦਾ ਸੁੰਦਰੀ ਕੀ ਕੀਮਤ ਹੈ, ਤੇ ਉਹਨੇ ਪੰਜਾਬੀ ਸ਼ਬਦ ਕਰ ਕਹਿ ਦਿੱਤਾ ਦੁਰ ਦੁਰ ਮੂਵੇ। ਹੁਣ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਚ ਇਹਦੇ ਅਰਥ ਕੀ ਬਣਦੇ ਨੇ, ਦੁਰ ਦੁਰ ਮੂਵੇ। ਉਹ ਬੰਦਾ ਬੜਾ ਸਿਆਣਾ ਸੀ, ਕਹਿੰਦਾ ਗੱਲ ਬੜੀ ਪਤੇ ਚ ਗਈ, ਦੁਰ ਦਾ ਅਖਰੀ ਅਰਥ ਹੁੰਦਾ ਮੋਤੀ, ਮੂਵੇ ਦਰ ਤੇ ਕੇਸ। ਉਹਨੇ ਕਿਹਾ ਦੁਰ ਦੁਰ ਮੂਵੇ, ਇਹਦਾ ਮਤਲਬ ਕਿ ਦੁਰ ਬੀਟੇ ਨੂੰ ਤੇਰੇ ਮਰ ਜਾਣੇ, ਤਾਂ ਸ਼ਬਦ ਵਰਤਿਆ। ਉਹ ਕਹਿੰਦਾ ਨਹੀਂ, ਇਹਦੇ ਅਰਥ ਨੇ ਕਿ ਇੱਕ ਇੱਕ ਕੇਸ ਦੀ ਕੀਮਤ ਸੁੱਚੇ ਮੋਤੀਆਂ ਨਾਲ ਪਾਈ ਜਾ ਸਕਦੀ ਹੈ। ਉਹਨੇ ਮੂਵੇ ਦਾ ਅਰਥ ਕੇਸ ਕਰਕੇ ਦੁਰ ਦਾ ਅਰਥ ਮੋਤੀ ਕਰ ਲਿਆ। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਿੰਨੇ ਦੀਨ ਦੁਨੀਆਂ ਦਰਕ ਮੰਦੇ ਆ ਪੂਰੀ ਰਕਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ।
تے سیانے کہندے دین تے دنیا دوویں بدھے اندر ظلم پیارے ہو ایک ایک وال مائی دے اتوں میں دونوں عالم وارے ہو میں اپنے پریتم دے ایک ایک کیس تو دونوں جہان وارنا پیاواں گرمخ سات گرو تے کیساں دی قدر جے کتے پوچھنی ہے میں دو تین ادھارنا دے کے اگے ترنا چاہنا تے پوچھو کدی بھائی صاحب بھائی سنتوک سنگھ دے شبداں وچ پیر بدھو شاہ بڑی واری اسی یہ شبد پڑھنے ہیں اج تک او کنگا اج تک او کیس موجود نے جڑے گرو کلگیدھر جی دے چرناں وچوں انہاں دو پتر شہید کر کے لئے اپنے مرید شہید کرا کے لئے تسی یہ بڑی واری سنیا صرف میں ٹیوک ماتر چلنا ہے جس دن حضور نے کھلو کے کیا سی پیر جی کہ تواڈے پتر رن تتے وچ رہ گئے تے حضور نو اگے کہن دی تھاں ایکو دم پیر بدھو شاہ بولیا تے او دے شبد پتہ کی نے کبھی سنتوک سنگھ کہند نے خط جوڑ کے کہندا داتا اے نہ کہو بھی تیرے پتراں دی موت دا کھید ہے اے نہ کہو تیرے پتراں دی موت دا افسوس ہے شبد ورتے مم پتر مرے شبھ تھانا مینو خوشی ہے میرے پتر چنگی تھان تے شہید ہوئے دے ایک تو رن کھیت مہانا پہلی خوشی ہے کہ رن تتے بھی شہید ہوئے تے دوجی خوشی ہے میرے گرو کلگی والے تیرے چرنا تو قربان ہوئے مم پتر مرے شبھ تھانا ایک تو رن کھیت مہانا پن کارج تمرے آئے ام کہ وے بھیشن سدائے میں شوق کرے من میرا میں جانیو لا بڈیرا میں چنتا نہیں کردا کہ لگے کچھ منگ لائے میں کہنا اج بندہ میرے ورگا من دا پدارتھ منگدا اپنی خو مینو پٹھے پاندا چولی اڈ کے کہن لگے جے تروٹ ہے نا بس اپنی یاد آ سونے مبارک موے سونے کیس میری چولی چ پا دے میں پتر تیری چولی چ پائے تو کیس میری چولی وچ پا دے صاحب کرپالو جی دے کیش لے کنگا لیا دستار لئی او گرو کے سکھو جدو او لے کے گھر مڑے نے تے نصیراں نے ایہی شبد ورتے سن پتر تے خس کے کہن لگے نصیراں اج گرو گوبند سنگھ نال مترتا پا ہے اگے بھی جاندے سن پر اج ڈونگی مترتا پی گئی پچھیاں کادی کہن لگی اس کر کے کہ اگے جاندے سن متھا ٹیکنا سننے دیوان تے آ جانا اج مترتا پالی دین لین ہو گیا پچھیا کی اندر لجا کے کھولی پوٹلی کپڑا کیس تے کنگا دکھا کے کہندے نے نصیراں آ دیکھ گرو کلگی والے دے مبارک موے سانو مل گئے مبارک کیس مل گئے نہیں آ کنگا ملے ہے کہندے نے اس ویلے انہیں کیا اے مترتا کادی کہن لگے نصیراں اپنی زندگی دی قیمتی نشانی بندے لی پتر نے جدو کسے نال مترتا پے تے نشانی دے کے ادان پردان ہوندا ہے اپنی قیمتی نشانی پتر انہاں دی چولی وچ پایا تے گرو دی قیمتی نشانی آ کیس لے کے آیا تے سچ جانی پتر دے کے بھی سودا سانو سستا ہی پیا ہے مہنگا نہیں پتر دے کے بھی سودا سستا ہے میں کہنا پیر جی تسی پتر دے کے کیس لے ستگرو تسی پتر دے کے سانو کیساں دی داد دیتی انہیں تا پتر دے کے تے گرو کلگی تر نے وار کے سانو سکھی دی داد دیتی پھر بھی آپاں گرو دی مور ہے کیس تیسرا پرمان میں عرض کرنا چاہنا پھر سدھانتک پکھ ول آواں گا کہ حضور دے سکھو کدی بھائی تارو سنگھ دی لت دی کھوپڑی نو دیکھ لیا کر پاویں پچھلے سال ارداس وچ بڑی کھل کے دی وچار چلی سی باپو شہید ہو چکا ہے بھائی تارو سنگھ دا ماں دا اکو ایک جوان پتر ہے بھن تے بھرا اکٹھے دوویں ماں دی گود وچ پلے نے ایک او دا قصور کی جی صرف اینا کو کہ جنگل وچ بیٹھے سکھاں نو پرشادا چھکا کے آندا سی سر تے ٹوکرا روٹیاں دا دال دا بھانڈا ہاتھ وچ بھن تے بھرا دونوں پرشادا چھکانا تے جدن پکڑے گئے پنڈ دے لوگ چھڑان آئے تے بھائی تارو سنگھ نے اکو گل کہی سی مینو چھڑاؤ نا یہ ایک گھر وچ توا بلدا ہے تے مینو پکڑن آئے نے تسی گھر گھر وچ توے تے لوہاں بال دیو کہ اج تو بعد جنگل وچ کوئی گرو کلگی والے دا سکھ بھکھا نہ سونے جے مینو پیار کر دیو تر لگیاں ماں نے جڑے شبد کہے ماں کتے ایکو جے شبد آپاں وی کتے بچیاں لئی بھاونا بنائیے کھما کرے ہو ساڈیاں بھیناں نے ماواں برابر نے
ਵੱਡੇ ਬਜ਼ੁਰਗ ਨੇ ਸਾਡੇ, ਉਹ ਬੀਬੀਓ ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰਨ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਕੁੱਟ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਿਹਨੇ ਦਾੜੇ ਤੇ ਖੱਤ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਦੁਸ਼ਮਨ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਅਲੈਦ ਹੋ ਜਾਏ, ਪਰ ਵੇਖੀ ਮੇਰੇ ਲਾਲ ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਅਸੀਂ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ। ਢਾਡੀ ਸੋਹਣ ਸਿੰਘ ਸ਼ੀਤਲ ਦੁਖੀਏ ਮਾਂ ਪੁੱਤ ਵਿੱਚ ਉਹਨਾਂ ਇੱਕ ਸ਼ਬਦ ਕਿਹਾ, ਕਹਿੰਦੇ ਜਦੋਂ ਅੱਜ ਜਿੰਦਾ ਦਲੀਪ ਨੂੰ ਮਿਲੀ, ਮੈਂ ਆਉਣਾ ਆਪਣੇ ਵਿਸ਼ੇ ਵਾਲੇ, ਜਿੰਦਾ ਦਲੀਪ ਨੂੰ ਮਿਲੀ ਤੇ ਕਹਿੰਦੇ ਅੱਖਾਂ ਦੀ ਜੋਤ ਜਾ ਚੁੱਕੀ ਸੀ, ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਲਾਲ ਨੂੰ ਮਿਲਣੇ। ਕਹਿੰਦੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ, ਮਨ ਡਰਿਆ ਮਨਾ, ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸੀਸ ਤੇ ਦਾੜਾ ਤਾਂ ਵੇਖਾਂ, ਸੀਸ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਢਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸੀਸ ਦੇ ਉੱਤੇ ਆਇਆ ਹੱਥ, ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਸੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਈ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨਹੀਂ ਹੋਇਆ, ਇੱਕ ਆਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾਣਾ ਵੱਡਾ ਹੋਵੇਗਾ। ਕਹਿ ਲੱਗੇ ਸੱਚ ਜਾਣੀ, ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ ਮਾਂ, ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ, ਦਲੀਪ ਸਿੰਘ ਦੀਆਂ ਕਦੇ ਚਿੱਠੀਆਂ ਪੜ੍ਹੋ, ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਖੱਤ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ, ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ, ਮਾਂ ਤੇਰਾ ਪਤੀ ਨਹੀਂ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨਹੀਂ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ, ਗੁਰੂ ਕੇ ਸਿੱਖਾਂ ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ, ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹਨੇ ਆ ਕਿ ਕੇਸਾਂ ਲਈ ਇਹ ਤਾਕਤ ਮਿਲਦੀ ਏ। ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ। ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ, ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਇਹਨੂੰ ਠੰਡੀਆਂ ਪੱਟੀਆਂ ਕਰੋ ਠੀਕ ਹੋ ਜਾਏਗਾ। ਉਹਨੇ ਗੱਲ ਬਦਲ ਲਈ ਨਾ, ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਧੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਧੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਸੰਧੂਰ ਕਿਹੜਾ ਵਿਟਾਮਿਨ ਦਿੰਦਾ ਹੈ ਜੀ? ਕਹਿੰਦੇ ਸੰਧੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਧੂਰ ਹੈ, ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ, ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾ, ਤੇ ਮੇਰਾ ਖਤਮ ਗੁਰੂ ਕਲਗੀ ਵਾਲਾ ਹੈ। ਸੰਧੂਰ ਦੇ ਕੀ ਅਰਥ ਕਰਾਂਗੇ? ਧਿਆਨ ਦਿਆ ਜੇ, ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਹਰ ਨੇ। ਇੱਕ ਸ਼ਬਦ ਅਸੀਂ ਪੜ੍ਹਨੇ ਆ, ਵੈਸੇ ਤੁਸੀਂ ਸਿਆਣੇ ਬੈਠੇ ਹੋ, ਨੁਕਤਾਚੀਨੀ ਨੀ ਮੈਂ ਕਰਨੀ,
आम तौर ते शेर पढ़िया जांदा है निशाने सिखी पंज हर्ब काब हरगिज ना बाशद की पंज माप कड़ा कारदो कच कंगा बिदा बिला कई थां ते बिला आया किते बिना आया बिना केच खेच अस जुमला निशान असी आम तौर ते कहने आ भाई नंद लाल दे रहत नामिया विच देखो शब्द दे अर्थ जरूर सिखी अनुसार करिए हकीकत है जे भाई नंद लाल दी रचना विच किते भी नहीं आया भाई नंद लाल ग्रंथावली पढ़ो इस फारसी दे सिख विद्वान दे ए शब्द ने ते शब्द बड़े भावपूर्त ने ओ कहिंदा सिखी दी निशानी पंज काव तो शुरू हुंदी है पंज काव आपां कक्का कहिंदे ते शब्द का वर्की है कहन लगे निशाने के सिखी पंज हरूप काव कई थावां ते शब्द हरफ आया पर आम तौर ते जदों उर्दू पढ़ने आ फारसी पढ़ने आ ते ओ शब्द हरफ नहीं वरतदे खरूफ ही वरतदे निशाने सिखी पंज हरफ काव हरगिज ना पाशत ई पंज माप कह लगे कड़ा कार दो कच्छ कंगा बिदा ता चार शब्द कह हथां विच कड़ा गात्रे कृपाण ते नाल शब्द वरते कशहरा ते प्यारिया नाल तेरे कंगा हुण शब्द वरतने अखीर ते पता है कहिंदे ने बिना केच खेच अस्त जुमला निशान कहिंदे ने भावे तेरे कोल चार निशानिया ने कड़ा भी पाया कृपाण भी पाई कशहरा भी पाया कंगा भी रखे है पर चेते रखी जे केस नहीं तां पहलियां सारियां सारियां नफल नफल केसां तो बिना संपूर्ण नहीं बिना केस खेस अस जुमला निशान केस जेड़े ने ओ साडी मोर ने कृपालू सतगुरु महाराज जी ने मेहर कीती देखो फिर नाल इक शब्द होर क्या हुण जे असीं कहीए भी कल्ले केस रख लै ते साहिब ने नाल तकीद कीती धरे केस पौल बिना भेखी मूड़ा सिख मेरे दर्शन नाहे तिस पापी त्यागै ਪਿਖ ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ ਕੇ ਸਾਨੂੰ ਤੂੰ ਰੱਖੀ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ ਕੋਈ ਨੀ ਅੰਮ੍ਰਿਤ ਰੱਖ ਲਈ ਤੂੰ ਇਹ ਸ਼ਬਦ ਮੈਂ ਪਿਛਲੇ ਸਾਲ ਵੀ ਕਿਹਾ ਸੀ ਨਾ ਕਹੀਏ ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ ਹਜ਼ੂਰ ਨੇ ਕਿਹਾ ਕੇਸ ਰੱਖੀ ਫਿਰ ਅਗਲੀ ਕਿਰਪਾ ਨਾਲ ਕੀਤੀ ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ ਮੈਂ ਸੰਖੇਪ ਜਰਤ ਕਰਦਿਆਂ ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ ਹੈ ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ ਜਿਹਨੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ ਉਹ ਕੰਘਾ ਉਹ ਲੱਕੜ ਜਿਹੜੀ ਪੈਰਾਂ ਵਿੱਚ ਰੁਲਦੀ ਏ ਉਹ ਕੇਸਾਂ ਦੇ ਵਿੱਚ ਆ ਗਈ ਤੇ ਨਾਲ ਸ਼ਬਦ ਕਹਿ ਕਿ ਸਿੱਖਾਂ ਦੋਨੋਂ ਵਕਤ ਤੂੰ ਕੰਘਾ ਕਰਨਾ ਸ਼ਬਦ ਵਰਤੇ ਕਿ ਕੰਘਾ ਦੋਨੋਂ ਵਕਤ ਕਰ ਪਾਗ ਪਾਗ ਚੁਣੇ ਚੁਣ ਬੰਨਈ ਕਿ ਸਿਰ ਦੇ ਉੱਤੇ ਦੋਨੋਂ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ ਟੋਪੀ ਦੀ ਤਰ੍ਹਾਂ ਨਹੀਂ ਇਹ ਨਹੀਂ ਕਿ ਪੰਜ ਛੇ ਪੱਗਾਂ ਇਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ ਮੰਗਲਵਾਰ ਨੂੰ ਦੂਜੀ ਰੱਖ ਲਈ ਨਹੀਂ ਸ਼ਬਦ ਵਰਤੇ ਪਾਗ ਚੁਣੇ ਚੁਣ ਬੰਨਈ ਦੋਨੋਂ ਵਕਤ ਕੰਘਾ ਕਰੀ ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ ਹੈ ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਮੰਨਦੇ ਨਹੀਂ ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ ਹੈ ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰਦੀ ਏ ਕੇਸਾਂ ਵਿੱਚ ਕੰਘਾ ਕਰੇ ਮੁਰਦਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਨੇ ਰਾਤ ਸਮੇਂ ਸਵੇਰੇ ਕੰਘਾ ਕਰੇ ਤੇ ਮੁਰਦਾ ਕੇਸ ਬਾਹਰ ਨਿਕਲਦੇ ਨੇ ਦੋਨੋਂ ਵੇਲੇ ਦੇ ਨਿਤ ਨੇਮ ਦਾ ਮਤਲਬ ਇਹ ਵੇ ਕਿ ਅੰਦਰ ਨੂੰ ਕੰਘਾ ਕਰੀ ਕਿ ਜਿਹੜੇ ਫੁਰਨੇ ਮਾੜੇ ਅੰਦਰ ਪੈਦਾ ਹੋਣ ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕਰਦੇ ਦੋਨੋਂ ਵਕਤ ਕੰਘਾ ਤੇ ਦੋਨੋਂ ਵਕਤ ਨਿਤਨੇਮ ਦੀ ਬਾਣੀ ਹੁਣ ਉਸ ਤੋਂ ਅੱਗੇ ਸ਼ਬਦ ਵਰਤੇ ਹੈ ਪਾਗ ਧਿਆਨ ਦਿਆ ਜੇ ਪੱਗ ਵਾਲਾ ਮਸਲਾ ਆਪਣਾ ਸਿੱਖਾਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਪਿਆ ਹਜ਼ੂਰ ਕਿਰਪਾਲੂ ਜੀ ਦੀ ਕਿਰਪਾ ਨਾਲ ਕੁਝ ਕੁ ਪ੍ਰਮਾਣ ਅਰਜ ਕਰਨ ਨੇ ਪੱਗ ਕਿੱਥੋਂ ਸ਼ੁਰੂ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਪੱਗ ਸ਼ਬਦ ਵੀ ਆਇਆ ਪਗੜੀ ਸ਼ਬਦ ਵੀ ਆਇਆ ਪਾਗ ਸ਼ਬਦ ਵੀ ਆਇਆ ਤੇ ਸਿੱਖੀ ਦਾ ਗੁਰਮਤ ਦਾ ਸ਼ਬਦ ਸਾਨੂੰ ਦਿੱਤਾ ਹੈ ਉਹ ਹੈ ਦਸਤਾਰ ਅਸੀਂ ਜਿੱਥੇ ਬੰਨੇ ਹਾਂ ਹੋਰ ਲੋਕ ਵੀ ਦਸਤਾਰ ਪੱਗ ਬੰਨਦੇ ਨੇ ਪਰ ਸਾਡੀ ਦਸਤਾਰ ਵਿੱਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ ਕਿਉਂ ਧਿਆਨ ਦਿਆ ਜੇ ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿੱਚ ਬਾਬਾ ਫਰੀਦ ਜੀ ਨੇ
ਉਹਨਾਂ ਦੀ ਰਚਨਾ ਵਿਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿਚ ਲਿਆ। ਉਹ ਸ਼ਬਦ ਕਹਿੰਦੇ ਨੇ ਕਿ ਫਰੀਦਾ ਮੈਂ ਭੁਲਾਵਾ ਪੱਗ ਦਾ, ਧਿਆਨ ਦਿਆ ਜੇ, ਮੈਂ ਸਿਰ ਪੱਗ ਸ਼ਬਦ ਸੰਬੰਧੀ ਹਜ਼ੂਰ ਨੇ ਕਿਹਾ ਕੇਸ ਰੱਖੀ ਸਿਰ ਤੇ ਪੱਗ ਬੰਨੀ। ਕਹਿੰਦੇ ਨੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜਿਆ ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ, ਉਹ ਸ਼ਬਦ ਆਰੰਭ ਹੁੰਦਾ ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਹੋਲ। ਇਹ ਕਹਿੰਦੇ ਆ ਕਿ ਨਾਮ ਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ ਤੇਰੇ ਵਰਗੀ ਪੱਗ ਕਿਤੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਹੋਲ। ਪੱਗ ਸ਼ਬਦ, ਪਾਗ ਸ਼ਬਦ, ਪਗਰੀ ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦੇ ਆ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਭਾਈ ਸਾਹਿਬ ਹੋਰਾਂ ਨੂੰ ਪਤਾ ਢਾਡੀ ਕਲਾ ਵਿੱਚ ਨਿਪੁੰਨ ਨੇ ਜੋ, ਉਹਨਾਂ ਦੋਨਾਂ ਨੇ ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਵੈਸੇ ਐਸ ਗੁਰਮਤ ਸਮਾਗਮ ਤੇ ਨੂੰ ਇਹ ਨਾ ਸਮਝਿਓ ਕਿ ਕਿਸੇ ਸੱਜਣ ਦੀ ਖੁਸ਼ਾਮਦ, ਜਿਹੜਾ ਤੁਸੀਂ ਐਤਕੀ ਇਹ ਪ੍ਰੋਗਰਾਮ ਉਲੀਕਿਆ ਹੈ ਨਾ, ਇਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਾਡੀ ਇਹ ਮਰਿਆਦਾ ਬਣੇ। ਕਈ ਵਾਰੀ ਇਕੱਲੇ ਕਹਿੰਦੇ ਨੇ ਕੀਰਤਨ ਹੀ ਸੁਣਨਾ ਜੀ, ਸਾਡਾ ਨੀ ਕਥਾ ਸੁਣਨ ਨੂੰ ਮਨ ਕਰਦਾ। ਕਈ ਕਹਿੰਦੇ ਨੇ ਅਸੀਂ ਕਥਾ ਸੁਣਨੀ ਜੀ, ਸਾਡਾ ਸਾਨੂੰ ਢਾਡੀ ਨੀ ਚੰਗੇ ਲੱਗਦੇ। ਮੈਂ ਕਹਿੰਦਾ ਤੁਸੀਂ ਅਸਲ ਵਿੱਚ ਖਾਲਸੇ ਦੇ ਸਿਰਜਣਾ ਦਿਵਸ ਨੂੰ ਗੁਰਮਤ ਦੀ ਮਰਿਆਦਾ ਤੇ ਪਹਿਰਾ ਦਿੱਤਾ ਜੀ। ਪਹਿਲੀ ਗੱਲ ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਇਹ ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤ ਵਿੱਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ ਜਿਹਨੂੰ ਅਸੀਂ ਮਿਸਤਰੀ ਦੇਸ ਰਾਜ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆ ਤੋਂ ਮੈਂ ਖਿੰਨ ਵਿੱਚੋਂ ਨਿਕਲਿਆ, ਪਰ ਇਹ ਖਿੰਡ ਦੇਣਾ ਜ਼ਰੂਰੀ ਸੀ। ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿੱਦਣ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ ਦੇਸ ਰਾਜ ਜੀ ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ, ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ। ਦੇਸ ਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ। ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ। ਆਪਣੀ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ। ਭਾਵੇਂ 1 ਕਰੋੜ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ ਹੈ, ਪਰ ਇਹ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦੇ ਹਲ ਕਹਿੰਦੇ ਨੇ ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ। 1 ਕਰੋੜ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ ਰਾਜ ਸਿੱਖ ਰਾਜ ਵੇਲੇ
ਨੱਥਾ ਤੇ ਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਰਾਂ ਗਾਈਆਂ, ਢਾਡੀ ਦਾ ਕੰਮ ਹੀ ਇਹ ਵੇ ਕਿ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ, ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ, ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ, ਵਜ਼ੀਰ ਦੀ ਖਿਮਤ ਬਾਹ, ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ ਜਹਾਂਗੀਰ ਦਿਓ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ, ਧਿਆਨ ਦਿਓ। ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਦੇਣੀ ਹੈ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦੇ ਕੇਸ ਰੱਖੀ, ਕੇਸਾਂ ਵਿੱਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਹਜ਼ੂਰ ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ, ਭਾਵੇਂ ਉਹਨਾਂ ਨੇ ਮੂਰਖਾਂ ਦੀ ਉਦਾਹਰਨ ਦਿੱਤੀ ਹੈ, ਪਰ ਉਸ ਉਦਾਹਰਨ ਵਿੱਚੋਂ ਪਤਾ ਲੱਗਦਾ ਵੀ ਪੱਗ ਸਿਰ ਤੋਂ ਲਾਹਣੀ ਕਿੰਨਾ ਵੱਡਾ ਉਸ ਵੇਲੇ ਇੱਕ ਪਾਪ ਸਮਝਿਆ ਜਾਂਦਾ ਸੀ। ਦੇਖੋ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕੋਈ ਸੱਜਣ ਖੂਹ ਤੇ ਇਸ਼ਨਾਨ ਕਰਨ ਗਿਆ ਸੀ, ਕਹਿੰਦੇ ਨੇ ਇਸ਼ਨਾਨ ਉਹਨੇ ਕੀਤਾ ਤੇ ਆਪਣੀ ਪੱਗ ਉਹਨੇ ਲਾਹ ਕੇ ਨਾ ਖੂਹ ਦੇ ਮਨ ਤੇ ਰੱਖ ਦਿੱਤੀ, ਇਸ਼ਨਾਨ ਕਰਕੇ ਪੱਗ ਕਿਤੇ ਭੁੱਲ ਕੇ ਉੱਥੇ ਆ ਗਿਆ। ਧਿਆਨ ਦਿਆ ਜੇ ਭਾਵੇਂ ਹਾਸ ਰਸ ਦੇ ਤਰੀਕੇ ਨਾਲ ਕਹੀ, ਪਰ ਗੱਲ ਇਹ ਕਿਵੇਂ ਕਿ ਪੱਗ ਲਾਣੀ ਮੌਤ ਦਾ ਸੂਚਕ ਸੀ। ਕਹਿੰਦੇ ਨੇ ਜਦੋਂ ਪੱਗ ਭੁੱਲ ਕੇ ਖੂਹ ਤੇ ਘਰ ਆ ਗਿਆ ਤੇ ਡਿਊਟੀ ਵਿੱਚ ਵੜਿਆ ਤੇ ਅੰਦਰ ਨੂੰਹ ਜਿਹੜੀ ਸੀ ਉਹਨੇ ਦੇਖਿਆ ਵੀ ਸਹੁਰਾ ਤੁਰਿਆ ਹੁੰਦਾ। ਭਾਈ ਗੁਰਦਾਸ ਕਹਿੰਦੇ ਨੇ ਸਹੁਰੇ ਦੇ ਸਿਰ ਤੇ ਪੱਗ ਕੋਈ ਨਹੀਂ ਸੀ, ਢੱਕਿਆ ਨਹੀਂ ਸੀ, ਨੂੰਹ ਨੇ ਕੁਝ ਨਹੀਂ ਦੇਖਿਆ, ਇੱਕੋ ਦਮ ਭਾਂਡਾ ਸੀ, ਸੱਟ ਕੇ ਤੱਪੜ ਵਿਛਾ ਕੇ ਢਾਹਾ ਮਾਰ ਕੇ ਰੋਣ ਲੱਗ ਪਈ, ਤੱਪੜ ਵਿਛਾਇਆ ਰੋਣ ਲੱਗ ਪਈ। ਜਦੋਂ ਉਹਨੇ ਚ ਸਾਰੀ ਰੋਣਾ ਸ਼ੁਰੂ ਕੀਤਾ, ਨਾਲ ਉਹਦੀ ਦਰਾਣੀ ਵੀ, ਉਹ ਵੀ ਲੱਗ ਪਈ ਰੋਣ, ਤੇ ਸਹੁਰਾ ਅੰਦਰ ਨਹੀਂ ਗਿਆ, ਉਹ ਡਿਊਟੀ ਵਿੱਚ ਢਾਹਾ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਉਨੀ ਦੇਰ ਨੂੰ ਗੁਆਂਢੀ ਇਕੱਠੇ ਹੋ ਗਏ, ਉਹਨਾਂ ਨੇ ਵੀ ਰੋਣਾ ਸ਼ੁਰੂ ਕੀਤਾ ਤੇ ਕਹਿੰਦੇ ਨੇ ਉਨੀ ਇਹ ਜਦ ਰੋਣ ਲੱਗੇ ਫਿਰ ਨੈਣ ਆਈ, ਕਿਉਂਕਿ ਨੈਣ ਪੂਰੇ ਤਰੀਕੇ ਨਾਲ ਰਵਾਂਦੀ ਸੀ। ਉਹਨੇ ਆ ਕੇ ਪੁੱਛਿਆ, ਕਹਿਣ ਲੱਗੀ ਤੁਸੀਂ ਰੋਈ ਤਾਂ ਜਾਂਦੀਆਂ ਜੇ, ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਵੈਣ ਕਾਹਦਾ ਪਵਾਵਾਂ, ਖਾਏ ਮੋਰਨੀਏ ਖਾਂ ਜਾਂ ਮਰਦਾਂ ਨਾ ਲਵਾਂ, ਬੰਦਾ ਮਰਿਆ ਕੋਈ ਜਨਾਨੀ ਮਰੀ, ਕੌਣ ਮਰਿਆ? ਨੂੰ ਕਹਿਣ ਲੱਗੀ ਮੈਨੂੰ ਕੋਈ ਪਤਾ ਨੀ, ਸਹੁਰੇ ਨੂੰ ਪੁੱਛ ਕੇ ਆਵੋ ਕੌਣ ਮਰਿਆ। ਉਹ ਨੈਣ ਗਈ ਸਹੁਰੇ ਨੂੰ ਪੁੱਛਦੀ ਵੀ ਦੱਸੋ ਜੀ, ਘਰ ਪੁੱਛਦੇ ਪਏ ਨੇ ਕਿਹਦਾ ਵੈਣ ਪਾਈਏ, ਕੌਣ ਮਰਿਆ? ਉਹ ਸਹੁਰਾ ਕਹਿੰਦਾ ਮੈਨੂੰ ਕੋਈ ਨੀ, ਜੇ ਪਤਾ ਇਹ ਰੋਂਦੀਆਂ ਸਨ, ਮੈਂ ਇਹਨਾਂ ਨੂੰ ਵੇਖ ਕੇ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਮੂਰਖਾਂ ਦਾ ਟੋਲਾ ਇਕੱਠਾ ਹੋਇਆ, ਕਹਿੰਦੇ ਨੇ ਉਹ ਘਰ ਆਇਆ, ਜਦੋਂ ਅਖੀਰ ਤੇ ਦੋਨਾਂ ਧਿਰਾਂ ਨੂੰ ਬਿਠਾਇਆ ਵੀ ਮਰਿਆ ਕੌਣ ਹੈ, ਤੂੰ ਸਿਰ ਅਸਮਾਨ ਸਿਰ ਤੇ ਚੁੱਕਿਆ, ਕੌਣ ਮਰ ਗਿਆ? ਕਹਿ ਲੱਗੀ ਮੈਨੂੰ ਕੋਈ ਨੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਕੋਈ ਮਰ ਗਿਆ ਹੋਣਾ। ਅਸਲ ਵਿੱਚ ਉਹ ਕਹਿੰਦੇ ਨੇ ਪੱਗ ਉਤਰਨਾ ਮੌਤ ਦਾ ਸੂਚਕ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਠੰਡੇ ਖੂਹ ਨਹਾਏ ਕਹਿ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ, ਧੁੱਸੀ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ, ਮਾਰਾ ਮਾਰੇ ਢਾਹਾਂ ਹੋਏ ਨਿਸੰਗੇ, ਲੋਕ ਸਿਆਪੇ ਆਇਆ ਇਸਤਰੀ ਪੁਰਸ਼ ਜੁੜੇ ਲੈ ਪੰਗੇ, ਪੰਗੇ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ ਨੈਣ ਪੁੱਛਦੀ ਪਿੱਟਦਿਆਂ, ਕਿਸ ਦੇ ਨਾਂ ਅਲਾਉਣੀ ਅੰਗੇ, ਕਿਹਦੇ ਨਾਂ ਤੇ ਅਲਾਉਣੀ ਪਾਵਾਂ? ਤੇ ਅੱਗੋਂ ਨੇ ਉੱਤਰ ਦਿੱਤਾ, ਸਹੁਰਾ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗ ਹੈ, ਮੂਰਖਾਂ ਦਾ ਟੋਲਾ, ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋਂ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ। ਦਸਤਾਰ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਅਰਬੀ ਵਿੱਚ ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ, ਅਰਬੀ ਵਿੱਚ ਇਹਦੇ ਦੀ ਸ਼ਬਦ ਵਰਤਿਆ ਜਾਂਦਾ ਇਮਾਮਾ। ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਦ। ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਕੱਪੜੇ ਦੀਆਂ ਪੱਟੀਆਂ। ਅਰਬੀ ਵਿੱਚ ਇਮਾਮਾ, ਫਾਰਸੀ ਵਿੱਚ ਦੁੱਲ ਬੰਦ, ਟਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਦੇ ਹਾਂ ਤੇ ਸ਼ਬਦ ਵਰਤਿਆ ਜਾਂਦਾ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ।
देखो हुण इस दस्तार सिख दी दस्तार कली सिर ढकण तक सीमित नहीं, असल विच इहदे केस गुरु दा हुक्म मनन दे सूचक ने ते दस्तार जिहड़ी है सिख दी अणख दा सूचक है। आम लोग पगड़ी बांधदे ने, साडे हरियाणे भी जाट भी पगड़ी बांधदे ने छमले छड के, पर देखो जदों सिख दी शब्दावली पढ़ने आ उहदी दस्तार, जे कोई उहनूं शब्द उहदे धर्म लई माड़ा बोले ते उह कहिंदा मेरी दस्तार नूं खत पाया है। जदों कोई कुर्बानी करके किसी दुष्ट नूं सोधे से कहिंदा रुलदी हुई दस्तार सिर ते रख दित्ती है। इहदे लई दस्तार शब्द जिहड़ा है ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ, ਪਹਿਲਾ ਬਚਨ ਕਿਹਾ ਕੇਸ਼ ਸਾਡੀ ਮੋਹਰ ਨੇ ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ। ਵੱਡਾ ਦਰਵਾਜ਼ਾ ਬੰਦ ਹੈ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਸੀ, ਹੱਸ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ। ਬਿਲਕੁਲ ਨਹੀਂ, ਉਹਨਾਂ ਨੂੰ ਪਤਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ, ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਹੈ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਹਮ ਤੁਮਕੋ ਕਹਿ ਰਹੇ ਹੈ ਖੁਦਾ ਕੀ ਜ਼ੁਬਾਨ ਸੇ। ਅਸੀਂ ਰੱਬ ਦੀ ਜ਼ੁਬਾਨ ਤੋਂ ਬੋਲ ਕੇ ਕਹਿੰਦੇ ਹਾਂ। ਉਹਨਾਂ ਕਿਹਾ ਬੱਚਿਓ ਕਿ ਤੁਹਾਨੂੰ ਖਤਮ ਕਰ ਦਿਆਂਗੇ। ਹੁਣ ਉੱਥੇ ਸ਼ਬਦ ਕੈਸੇ ਅਖੀਰ ਦੇ ਉਹਨੇ ਸੋਹਣੇ ਚੁਣੇ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਤੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ। ਕਹਿੰਦੇ ਨੇ ਅਸਲ ਵਿੱਚ ਇਹ ਨੀਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਇੱਟਾਂ ਨਹੀਂ। ਕਹਿਣ ਲੱਗੇ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਇਹਨਾਂ ਨੀਆਂ ਉੱਤੇ ਝੁਲੇਗਾ। ਸ਼ਬਦ ਵਰਤੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਕਹਿੰਦਾ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਕੇਸ ਸਾਡੀ ਮੋਹਰ ਨੇ, ਗੁਰੂ ਜੀ ਕਹਿ ਰਹੇ ਨੇ, ਕੇਸਾਂ ਵਿੱਚ ਕੰਘਾ ਰੱਖੀ, ਦਸਤਾਰ ਸਜਾਈ, ਹੱਥ ਵਿੱਚ ਕੜਾ ਦਿੱਤਾ। ਉਦਨ ਗੁਰਮੁਖਾਰਤ ਬੜੇ ਸੋਹਣੇ ਕੀਤੇ ਨੇ ਕਿ ਕੜਾ ਸੱਜੇ ਹੱਥ ਨਾਲ ਹਰ ਕਰਮ ਕਰਨੇ ਆ, ਕੋਈ ਵੀ ਕਰਮ ਕਰਨ ਤੁਰੇ। ਦੇਖੋ ਚਿੰਨ ਬੜੇ ਵੱਡੇ ਅਰਥ ਰੱਖਦੇ ਨੇ, ਸਿੰਬਲ ਬੜੇ ਵੱਡੇ ਅਰਥ ਰੱਖਦੇ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਦਾ ਕੀ ਅਰਥ ਹੈ, ਤੇ ਮੈਂ ਕਹਿੰਦਾ ਜਿਤਨਾ ਸੰਸਾਰ ਚੱਲਦਾ ਨਾ ਉਹ ਚਿੰਨਾਂ ਤੇ ਚੱਲਦਾ ਹੈ। ਜੇ ਕੋਈ ਬੰਦਾ ਕਹੇ ਜੀ ਮੈਨੂੰ ਕਵਿਤਾ ਬੜੀ ਚੰਗੀ ਫੁਰਦੀ ਹੈ ਪਰ ਮੈਂ ਅੱਖਰਾਂ ਨਾਲ ਜਾਮਾ ਨਹੀਂ ਦੇਣਾ, ਲੋਕ ਕਹਿਣਗੇ ਚੁੱਕੀ ਫਿਰ ਕਵਿਤਾ ਨੂੰ ਆਪਣੇ ਮਨ ਵਿੱਚ, ਤੇਰਾ ਪ੍ਰਭਾਵ ਤਾਂ ਪੈਣਾ ਜੇ ਅੱਖਰਾਂ ਰਾਹੀਂ ਕਵਿਤਾ ਦਾ ਜਨਮ ਹੋਵੇਗਾ। ਜੇ ਕੋਈ ਕਹੇ ਮੈਂ ਚਿੱਤਰਕਾਰ ਬੜਾ ਚੰਗਾ ਵਾ ਪਰ ਮੈਂ ਫੋਟੋ ਕੋਈ ਨਹੀਂ ਬਣਾਉਣੀ, ਕਹਿਣਗੇ ਆਪਣੇ ਚੌਂਕੇ ਦਾ ਚਿੱਤਰਕਾਰ ਹੋਵੇਗਾ, ਲੋਕਾਂ ਵਿੱਚ ਤਾਂ ਪਤਾ ਲੱਗਣਾ ਜੇ ਚਿੱਤਰ ਬਣਾਏਗਾ। ਤੇ ਬੋਲੀ ਅੰਦਰ ਦੇ ਖਿਆਲ ਬੰਦੇ ਦੇ ਬਲਬਲੇ ਜਦੋਂ ਅੱਖਰਾਂ ਦਾ ਰੂਪ ਲੈਂਦੇ ਨੇ, ਅੱਖਰ ਕੀ ਨੇ ਜੀ, ਚਿੰਨ ਨੇ। ਅੱਜ ਤੀਕਰਾ ਚਿੰਨ ਮੁਕਰਰ ਕਰ ਦਿੱਤਾ ਇਹ ਤੇ ਰਹਿੰਦੀ ਦੁਨੀਆਂ ਤੱਕ, ਸਾਰੇ ਲੋਕ ਉਸ ਸ਼ਕਲ ਨੂੰ ਇਹ ਕਹਿੰਦੇ ਨੇ ਚਿੰਨ ਹੀ ਹੈ। ਹੁਣ ਹਵਾਈ ਜਹਾਜ਼ ਕਿਹਦੇ ਆਸਰੇ ਚੱਲਦਾ ਪਿਆ, ਕੰਪਿਊਟਰ ਚ ਕੀ ਹੈ ਜੀ, ਚਿੰਨ ਹੀ ਕੰਮ ਪੈ ਕਰਦੇ ਨੇ। ਰੋਡ ਤੇ ਜਾਂਦੇ ਹਾਂ, ਬੱਚੇ ਨੇ ਆਪਣਾ ਬਸਤਾ ਗਲ ਵਿੱਚ ਪਾਇਆ, ਦੌੜੇ ਜਾਂਦੇ ਦੀ ਤਸਵੀਰ ਬਣਾਈ ਹੈ, ਕਦੀ ਬੋਰਡ ਬੋਲ ਕੇ ਕਹਿੰਦਾ, ਬਸ ਲੰਘਣ ਵਾਲੇ ਨੂੰ ਕਹਿੰਦਾ ਸੁਚੇਤ ਰਹੀ, ਸਾਹਮਣੇ ਸਕੂਲ ਹੀ, ਇੱਕ ਚਿੰਨ ਹੀ ਹੈ ਨਾ। ਹੌਸਪੀਟਲ ਹੈ, ਬੈਡ ਲੱਗਾ, ਉੱਤੇ ਹੌਰਨ ਦਾ ਕਾਟਾ ਵੱਜਿਆ, ਇਹਦਾ ਮਤਲਬ ਇੱਥੇ ਮਰੀਜ਼ ਨੇ। ਇਹ ਚਿੰਨ ਬੋਲ ਕੇ ਕਹਿੰਦਾ ਹੌਰਨ ਨਾ ਵਜਾਈ, ਉਹ ਡਿਸਟਰਬ ਹੋਣਗੇ। ਦੁਨੀਆਂ ਸਾਰੀ ਚਿੰਨਾਂ ਤੇ ਚੱਲਦੀ ਪਈ ਹੈ,
ਡਾਕਟਰ ਤਾਰਨ ਸਿੰਘ ਨੇ ਤੇ ਕਮਾਲ ਕਰ ਦਿੱਤੀ ਭਗਤੀ ਸ਼ਕਤੀ ਵਿੱਚ ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਨੀਲਾ ਘੋੜਾ ਚਿੱਟਾ ਬਾਜ ਕਲਕੀ ਹੀਰਾ ਕਹਿੰਦਾ ਅਸਲ ਵਿੱਚ ਇਹ ਜਿੱਥੇ ਬਾਦਮੁਖੀ ਚੀਜ਼ਾਂ ਸਨ ਇਹ ਅੰਦਰ ਦੇ ਚਿੰਨ੍ਹ ਸਨ ਕਹਿੰਦੇ ਨੇ ਨੀਲਾ ਘੋੜਾ ਨੀਲਾ ਰੰਗ

ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਸਾਹਿਬ ਕਿਰਪਾਲੂ ਨੇ ਜਿਹੜੇ ਚਿੰਨ ਦਿੱਤੇ, ਕੜਾ ਦਿੱਤਾ, ਕੜਾ ਪਾ ਕੇ ਕਦੀ ਵੀ ਬੁਰਾ ਕਰਮ ਨਾ ਕਰੀ, ਕਿਉਂਕਿ ਚੀਜ਼ ਤੈਨੂੰ ਰੋਕੇਗੀ, ਹੱਥ ਤੇਰਾ ਨਹੀਂ। ਅੰਮ੍ਰਿਤ ਜਿੰਨ ਛਕਿਆ ਹੱਥ ਤੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਾ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਹੱਥ ਮਾੜਾ ਨਹੀਂ ਸੋਚਦਾ। ਹਜ਼ੂਰ ਨੇ ਨਾਲ ਕਿਹਾ ਗਾਤਰੇ ਕਿਰਪਾਨ, ਕਿਰਪਾਨ ਸਵੈ ਰੱਖਿਆ ਲਈ, ਤਲਵਾਰ ਸ਼ਬਦ ਨਹੀਂ, ਕਿਰਪਾਨ। ਤੇ ਖਾਸ ਕਰਕੇ ਕਿਹਾ ਸੀ ਕਿਰਪਾਨ ਦੀ ਉਪਮਾ ਸ਼ਸਤਰ ਮਾਲਾ ਚ ਕਰਦਿਆਂ, ਖੰਡ ਬੇਹੰਡੰਗ, ਖਲਦਲ ਖੰਡੰਗ, ਅਤਰਣ ਮੰਡੰਗ, ਬਰ ਬੰਡੰਗ, ਪੁਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਭੰਗ, ਸੁਖ ਸੰਤਾ ਕਰਨੰਗ, ਦੁਰਮ ਦਰਨੰਗ, ਕਿਲ ਵਿਕਾਰਨੰਗ, ਅਸਰਨੰਗ, ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ ਜੈ ਤੇਹੰ। ਹਜ਼ੂਰ ਨੇ ਕਿਹਾ ਗਾਤਰੇ ਕਿਰਪਾਨ ਰੱਖਣੀ ਹੈ। ਤੇ ਨਾਲ ਅਗਲਾ ਬਚਨ ਕਿਹਾ ਸੀ ਜਤ ਕੀ ਕੱਛ ਪਹਿਰਨੀ। ਇਹਦਾ ਮਤਲਬ ਕਿ ਇੱਕ ਸ਼ਹਿਰਾ ਭਾਵੇਂ ਕੱਪੜੇ ਦਾ ਤੂੰ ਪਾਵੇਂ, ਗੁਰਮੁਖੋ ਇਹ ਵਿਆਖਿਆ ਕਰਨੀ ਪਏਗੀ, ਪਰ ਚੇਤੇ ਰੱਖੀ ਕਿ ਜੱਤ ਦਾ ਕਸ਼ਹਿਰਾ ਪਾਈ ਕਿ ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਣ ਬੜਾ ਉੱਚਾ ਹੈ। ਹਜ਼ੂਰ ਕਿਰਪਾਲੂ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ, ਇੱਕ ਕਿਰਪਾ ਕੀਤੀ, ਸਾਨੂੰ ਚਾਰ ਬੱਜਰ ਕਰਹਿਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿੱਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ। ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ, ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ, ਜਿੱਥੇ ਰੇਠੇ ਮਿੱਠੇ ਹੋ ਗਏ ਨਾਮ ਰੱਖ ਦਿੱਤਾ ਕਿ ਰੇਠਾ ਰੀਠਾ ਸਾਹਿਬ, ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ, ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ ਮਤਾ, ਸਿੱਧ ਮਤੇ ਤੋਂ ਸਿੱਧ ਆਸਣ ਤੋਂ ਨਾਨਕ ਮਤਾ। ਕਦੀ ਸੋਚਿਆ ਕਿ ਜਿੱਥੇ ਸੀਸ ਦਾ ਸੰਸਕਾਰ ਕੀਤਾ ਉਹਦਾ ਨਾਮ ਰੱਖਿਆ ਸੀਸ ਗੰਗ, ਕਿਉਂਕਿ ਦੋ ਸੀਸ ਗੰਗ ਨੇ ਹਿੰਦੁਸਤਾਨ ਵਿੱਚ, ਇੱਕ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ, ਇੱਕ ਦਿੱਲੀ ਜਿੱਥੇ ਸੀਸ ਲਾਇਆ। ਸਾਹਿਬ ਨੇ ਜਿੱਥੇ ਸੀਸ ਲਾਇਆ ਉਹ ਵੀ ਸੀਸ ਗੰਜ, ਜਿੱਥੇ ਸੰਸਕਾਰ ਕੀਤਾ ਉਹ ਵੀ ਸੀਸ ਗੰਜ। ਪਰ ਹੈਰਾਨਗੀ ਦੀ ਗੱਲ, ਰੀਠੇ ਦੀ ਥਾਂ ਸ਼ਬਦ, ਪੰਜੇ ਦੀ ਥਾਂ ਸ਼ਬਦ, ਸੀਸ ਦੀ ਥਾਂ ਸ਼ਬਦ, ਪਰ ਕਿਰਪਾਲੂ ਦਾਤੇ ਨੇ ਨਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਂ ਅੰਮ੍ਰਿਤਗੜ੍ਹ ਦੀ, ਉਹਦਾ ਨਾਂ ਕੇਸਗੜ੍ਹ ਰੱਖਿਆ, ਕਿਉਂਕਿ ਸਭ ਤੋਂ ਪਿਆਰੀ ਚੀਜ਼ ਉਹਨਾਂ ਨੂੰ ਸਿੱਖ ਦੇ ਕੇਸ ਰੱਖਦੇ। ਇਹੀ ਕਾਰਨ ਕਿ ਸਭ ਤੋਂ ਉੱਚੀ ਥਾਂ ਤੇ ਨਾਂ ਲਿਖਿਆ ਕੇਸਗੜ੍ਹ, ਤੇ ਡਾਕਟਰ ਸਾਹਿਬ ਲਿਖਦੇ ਸਨ ਤਾਰਨ ਸਿੰਘ, ਕਹਿੰਦੇ ਨੇ ਸਿੱਖ ਦਾ ਸੀਸ ਕੇਸਗੜ੍ਹ ਹੈ, ਕੇਸਗੜ੍ਹ ਉੱਤੇ ਗੁਰੂ ਕੀ ਦਸਤਾਰ ਨਿਸ਼ਾਨ ਚੁਲਦਾ ਹੈ। ਤੇ ਕਹਿੰਦੇ ਨੇ ਜਿਸ ਕੇਸਗੜ੍ਹ ਉੱਤੇ ਨਿਸ਼ਾਨ ਚੁਲਦੇ ਹੋਣ ਉਹਦੇ ਨੇੜੇ ਵੈਰੀ ਕਦੀ ਫਟਕ ਨਹੀਂ ਸਕਦੇ। ਕੇਸਗੜ੍ਹ ਹੈ, ਗੁਰੂ ਕਾ ਨਿਸ਼ਾਨ ਚੁਲਦਾ ਹੈ, ਪੰਜ ਵਿਕਾਰ ਦੇ ਨੇੜੇ ਨਹੀਂ ਆਉਂਦੇ। ਕੇਸਾਂ ਦੀ ਬੇਅਦਬੀ ਕਰੇ ਇਹ ਬੱਜਰ ਕਰੈਤ ਹੈ, ਧਿਆਨ ਦਿਆ ਜੇ ਉਹਨੂੰ ਅੰਮ੍ਰਿਤ ਪਾਨ ਕਰਨਾ ਪੈਂਦਾ ਹੈ। ਦੂਸਰੀ ਬੱਜਰ ਕਰੈਤ, ਪਰ ਤਨ ਗਾਮੀ ਨਹੀਂ ਖੋਣਾ। ਦੇਖੋ ਜਿਤਨੀ ਦੇਰ ਤੱਕ ਸਿੱਖ ਇਸ ਆਚਰਣ ਨੂੰ ਉੱਚਿਆਂ ਨਹੀਂ ਬਣਾਉਂਦਾ, ਜਿਤਨੀਆਂ ਮਰਜ਼ੀ ਗੱਲਾਂ ਕਰੀ ਜਾਈਏ ਗੱਲ ਬਣਦੀ ਨਹੀਂ। ਸਾਹਿਬ ਕਿਰਪਾਲੂ ਨੇ ਆਪਣੇ ਹਯਾਤੀ ਵਿੱਚ ਉਹਨਾਂ ਸਿੱਖਾਂ ਨੂੰ ਕੈਸਾ ਤਾੜਨਾ ਬਚਨ ਭਰਿਆ ਤਾੜਨਾ ਭਰਿਆ ਕਿਹਾ ਸੀ, ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸ ਬੇਰੇ, ਜਿਹੜੇ ਡੋਲਾ ਲੈ ਕੇ ਆਏ ਸਨ ਤੇ ਉਹਨਾਂ ਸ਼ਬਦ ਕਹਿ ਸਨ, ਪੁਨ ਸਿੰਘਣ ਬੂਝੇ ਗੁਣਖਾਨੀ, ਸਕਲ ਤੁਰਕ ਭੁਗਵੈ ਕਿ ਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਤੇ ਮੇਰੇ ਦਾਤੇ ਨੇ ਕਿਹਾ ਸੀ ਸੁਣ ਸਤਿਗੁਰ ਬੋਲੇ ਤਸ ਬੇਰੇ, ਕਹਿੰਦੇ ਨੇ ਮੈਂ ਪੰਥ ਛੱਟਣ ਨਹੀਂ ਆਇਆ, ਹਮ ਲੈ ਜਾਣੋ ਪੰਥ ਉਚੇਰੇ, ਉੱਚੇ ਲਿਜਾਣੇ। ਸਿੱਖ ਦੀ ਦਾਸਤਾਨ ਪੜ੍ਹਨੀ ਹੋਵੇ ਕਦੀ 1972 ਦਾ ਜੰਗ ਪੜਿਓ। ਸਿਰ ਮੈਂ ਰਹਿਤਾਂ ਕੁਰਹਿਤਾਂ ਤੇ ਸੰਖੇਪ ਜੀ ਅਰਜ਼ ਕਰ ਰਿਹਾ, ਲਿਖਦਾ ਨਿਊਯਾਰਕ ਟਾਈਮਸ ਨਿਕਲਦਾ ਤੁਹਾਡੇ ਇੱਥੋਂ, ਬੰਗਲਾਦੇਸ਼ ਬਣਿਆ, ਉਹ ਨੁਮਾਇੰਦਾ ਉਸ ਜੰਗ ਵਿੱਚ ਗਿਆ, ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਇੱਕ ਬੰਗਾਲੀ ਬਾਪ ਆਪਣੀ ਧੀ ਨੂੰ ਲੈ ਕੇ ਕਾਰ ਤੇ ਆਇਆ, ਸਿੱਖ ਫੌਜੀ ਪਹਿਰਾ ਪਿਆ ਦਿੰਦਾ, ਕਹਿੰਦੇ ਮੈਂ ਫੁੱਲਾਂ ਦਾ ਹਾਰ ਉਹ ਸਿੱਖ ਦੇ ਗਲੇ ਵਿੱਚ ਪਾ ਦਿੱਤਾ, ਗਲੇ ਵਿੱਚ ਪਾਇਆ। ਹੁਣ ਪੱਤਰਕਾਰ ਗੱਲ ਦੀ ਤਹਿ ਵੀ ਜਾਂਦੇ ਨੇ, ਉਹਨਾਂ ਜਾਂਦਿਆਂ ਸਾਰ ਪੁੱਛਿਆ, ਪੱਤਰਕਾਰ ਪੁੱਛਦਾ ਵੀ ਇਹ ਤੇਰੇ ਵਤਨ ਦਾ ਬੰਦਾ ਨਹੀਂ, ਤੇਰੇ ਮਜ਼ਹਬ ਦਾ ਬੰਦਾ ਨਹੀਂ, ਹਮ ਮਜ਼ਹਬ ਨਹੀਂ, ਹਮ ਵਤਨ ਨਹੀਂ, ਪਰ ਇਹਦੇ ਗੱਲ ਵਿੱਚ ਫੁੱਲਾਂ ਦਾ ਹਾਰ ਕਿਉਂ? ਤੇ ਉਸ ਬੰਗਾਲੀ ਮੁਸਲਮਾਨ ਔਰਤ ਦੇ ਸ਼ਬਦ ਸਨ, ਕਹਿੰਦੀ ਸਾਨੂੰ ਪਤਾ ਹੀ ਹੋਣ ਲੱਗਾ ਸਿੱਖ ਤੇ ਪੱਗ ਦੀ ਪਰਿਭਾਸ਼ਾ ਕੀ ਹੁੰਦੀ। ਉਹਨੇ ਪੁੱਛਿਆ ਕਿਉਂ? ਦੇਖ ਸਿੱਖਾਂ ਤੇਰੇ ਕਿਰਦਾਰ ਨੂੰ ਲੋਕ ਝੁਕਦੇ ਸਨ, ਤੈਨੂੰ ਕੁੱਤੇ ਕਹਿਣ ਵਾਲਿਆਂ ਨੂੰ ਵੀ ਸ਼ੇਰ ਕਹਿਣਾ ਪੈ ਗਿਆ। ਕਾਜੀ ਨੂਰ ਮੁਹੰਮਦ ਦਾਸਤਾਨ ਨੇ ਸਾਡੇ ਲਿਖਦਿਆਂ ਕਹਿੰਦਾ ਨਹੀਂ ਇਹ ਸ਼ੇਰ ਨੇ। ਉਹਨੂੰ ਪੁੱਛਿਆ ਵੀ ਕਿਉਂ? ਕਹਿਣ ਲੱਗੇ

0: ਹਕੀਕਤ ਇਹ ਵੇ ਇਸ ਜੰਗ ਵਿਚ ਸਾਡੇ ਵਤਨ ਦੇ ਸਾਡੇ ਮਜ਼ਹਬ ਦੇ ਲੋਕਾਂ ਨੇ ਸਾਡੀਆਂ ਬੱਚੀਆਂ ਦੀ ਸਾਡੀਆਂ ਧੀਆਂ ਭੈਣਾਂ ਦੀ ਪੱਤ ਬਸਤਰ ਪਾੜ ਉਤਾਰੀ, ਪਰ ਇਹ ਸਿੱਖ ਆਪਣੀ ਪੱਗ ਲਾ ਕੇ ਕਹਿੰਦੇ ਸਨ ਤੁਹਾਨੂੰ ਢੱਕ ਲੈ ਫਿਰ ਮੈਂ ਤੇਰੇ ਘਰ ਪੁਚਾਵਾਂਗਾ। ਕਹਿੰਦੇ ਸਾਨੂੰ ਪਤਾ ਹੀ ਉਦਣ ਲੱਗਾ ਕਿ ਸਿੱਖ ਦੀ ਪੱਗ ਵੀ ਲੋਕਾਂ ਦੇ ਨਗੇਜ ਢੱਕਦੀ ਹੁੰਦੀ। ਕਹਿੰਦੀ ਬਸ ਇਹਦੇ ਵਿੱਚੋਂ ਭਰਾ ਦਿਸਦਾ ਹੀ, ਤੇ ਜਿਨ੍ਹਾਂ ਨੂੰ ਭਰਾ ਕਹਿੰਦੇ ਸਾਂ ਉਹਨਾਂ ਵਿੱਚੋਂ ਦਰਿੰਦਾ ਨਜ਼ਰ ਆਉਂਦਾ ਸੀ। ਮੇਰੇ ਸਤਿਗੁਰੂ ਨੇ ਕਿਹਾ ਹਮਲੇ ਜਾਨੋ ਪੰਥੂ ਚਿਹਰੇ। ਅਗਲੀ ਗੱਲ ਕਹੀ ਮਰਿਆਦਾ ਵਿੱਚ ਲਿਖਿਆ ਪੁੱਠਾ, ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਜੀਵ ਦੇ ਰਸ ਤੋਂ ਬੜੇ ਉੱਚੇ ਜੇ। ਹੁਣ ਜੇ ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਹੈ, ਇੱਕ ਤੋਖੇ ਜ਼ਰੂਰ ਪੜ੍ਹ ਲਿਆ ਜੇ, ਜ਼ਰੂਰ ਇਹਦਾ ਵਿਚਾਰ ਕਰਿਓ। ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਧਿਆਨ ਦਿਆ ਜੇ ਜਦੋਂ ਨਾਮ ਰਸ ਵਿੱਚ ਕੋਈ ਗੜੋਮ ਦਿੰਦਾ ਉਹ ਮਾਸ ਦੀਆਂ ਗੱਲਾਂ ਕੀ ਉਹਦੇ ਰੋਟੀ ਦੀ ਗੱਲ ਤੋਂ ਵੀ ਉੱਪਰ ਉੱਠਦਾ ਹੈ। ਸਾਹਿਬ ਕਿਰਪਾਲੂ ਜੀ ਨੇ ਚੌਥੀ ਗੱਲ ਕਹੀ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ। ਦੇਖੋ ਇਹਦੇ ਵਿੱਚ ਕਈ ਵਾਰੀ ਕਹਿੰਦੇ ਨੇ ਸ਼ਰਾਬ ਦੀ ਗੱਲ ਨਹੀਂ ਕਹੀ ਜੀ, ਅਫੀਮ ਦੀ ਗੱਲ ਨਹੀਂ ਕਹੀ ਜੀ, ਇੱਥੇ ਭੁੱਕੀ ਦੀ ਗੱਲ ਨਹੀਂ ਕਹੀ ਜੀ। ਸੁੱਖ ਨਿਧਾਨ ਤੇ ਗੁਰੂ ਸਾਹਿਬ ਨੂੰ ਮੈਂ ਵਾਹਿਗੁਰੂ ਮਿਹਰ ਕਰੇ ਕਿ ਸੁੱਖ ਨਿਧਾਨ ਕੇਵਲ ਨਾਮ ਤੇ ਬਾਣੀ ਏ। ਅਸੀਂ ਕਹਿੰਦੇ ਹਾਂ ਜੀ ਸ਼ਰਾਬ ਬਾਰੇ ਭੀਮ ਬਾਰੇ ਮੈਂ ਇੱਕ ਦੋ ਪ੍ਰਮਾਣ ਦੇ ਕੇ ਸੰਪੂਰਨਤਾ ਕਰਨਾ। ਇਸ ਸਤੋਕ ਦੇ ਘਰ ਜਾ ਕੇ ਕਦੀ ਅਰਥ ਪੜ੍ਹ ਲਿਓ, ਦੁਰਮਤ ਬਦ ਜੋ ਪੀਵ ਤੇ ਬਿਖਲੀ ਪਤ ਕਮਲੀ। ਕਹਿੰਦੇ ਨੇ ਜਿਹੜਾ ਦੁਰਮਤ ਮਦ ਨੂੰ ਪੀਂਦਾ ਵੇਸ਼ਵਾ ਗਮਨ ਦੇ ਬਰਾਬਰ ਹੈ। ਇਹ ਗੁਰੂ ਗ੍ਰੰਥ ਸਾਹਿਬ ਹੈ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਤਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ ਫਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਗ। ਮੇਰੇ ਕਿਰਪਾਲੂ ਜੀ ਕਹਿਣ ਲੱਗੇ ਪਰ ਨਾਰੀ ਜੁਆ ਅਸੰਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਤਖਤ ਮੈਂ ਤਜੇ ਸੋ ਸਿੰਘ ਸਜਾਨ। ਜਿਹੜਾ ਪੰਜ ਬਜ ਚ ਰਹਿਤਾ ਨੂੰ ਧਾਰਨ ਕਰਦਾ ਹੈ, ਚਾਰ ਬਜਰ ਕਰਹਿਤਾ ਤੋਂ ਬਾਜਾ ਹੈ, ਨਾ ਬਾਣੀ ਦਾ ਅਭਿਆਸ ਕਰਦਾ ਹੈ, ਤੇ ਜਦੋਂ ਸਿੱਖ ਨਾਮ ਵਿੱਚ ਗੁੜੁੰਦ ਹੋ ਕੇ ਨਿਕਲਦਾ ਹੈ ਉਹਨੂੰ ਫਿਰ ਗੁਰੂ ਕਹਿੰਦਾ ਸੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਦੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਓ ਮੋਏ ਜੈਸੇ ਤੁਮ ਲੀਨੀਓ। ਪੰਜਾਂ ਨੇ ਅੰਮ੍ਰਿਤ ਛਕਿਆ ਤੇ ਜਦੋਂ ਕਲਗੀਧਰ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਭਾਵੇਂ ਅਸੀਂ ਕਹਿੰਦੇ ਹਾਂ ਪੁੱਛਿਆ ਵੀ ਤੁਸੀਂ ਕੀ ਦਿਓਗੇ, ਖਿਮਾ ਕਰਿਓ ਤਰਕ ਨਹੀਂ। ਉਹ ਜਦੋਂ ਗੁਰੂ ਨੇ ਅੰਮ੍ਰਿਤ ਦੇ ਦਿੱਤਾ ਸਿੱਖ ਨੇ ਕੀ ਸ਼ਰਤ ਲਾਣੀ ਸੀ, ਕਿਉਂਕਿ ਅੰਮ੍ਰਿਤ ਦੇਣ ਵਾਲੇ ਦੇ ਸਾਹਮਣੇ ਸ਼ਰਤ ਹੀ ਕੋਈ। ਉਹ ਕਿਰਪਾਲੂ ਏ, ਫਿਰ ਉਹਨਾਂ ਕਹਿ ਦਿੱਤਾ ਮੈਂ ਤੈਨੂੰ ਦਿਆਂਗਾ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨਿਕੋ, ਆਕੇ ਫਲੈ ਇਨਹੀ ਕੋ ਦਿਓ ਅਰ ਜਗ ਮੈਂ ਜਸ ਔਰ ਦਿਓ ਸਭ ਫੁਈਕੋ। ਮੈਂ ਤੈਨੂੰ ਕੀ ਦਿਆਂਗਾ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਤੇ ਸਿਰ ਲਓ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭੀ ਇਨਹੀ ਕੋ। ਜਦੋਂ ਕਿਹਾ ਮੇਰਾ ਸਭ ਕੁਝ ਤੇਰਾ, ਹੱਥ ਜੋੜ ਕੇ ਕਿਹਾ ਮੈਨੂੰ ਅੰਮ੍ਰਿਤ ਦੇ, ਉਦੋਂ ਅੰਮ੍ਰਿਤ ਦੀ ਦਾਹ ਛਕਣ ਲੱਗੇ। ਉਧਰੋਂ ਫਿਰ ਇੱਕ ਆਵਾਜ਼ ਉੱਠੀ ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਅੱਜ ਗੁਰੂ ਛਕਦਾ ਪਿਆ ਲੋਕੋ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਆਵਾਜ਼ ਕਹਿ ਰਹੀ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਆਵਾਜ਼ ਨੇ ਬ੍ਰਹਿਮੰਡ ਤੱਕ ਆਪਣੇ ਸ਼ਬਦ ਨੂੰ ਪਹੁੰਚਾਇਆ। ਆਓ ਗੁਰੂ ਕੇ ਸਿੱਖੋ। ਪਿੱਛੇ ਵੈਸੇ ਮੈਂ ਸੰਖੇਪ ਜਿਹਾ ਚੱਲਿਆ, ਭਾਵੇਂ ਕਈ ਮਹੀਨੇ ਦੀ ਵਿਚਾਰ ਆਪਾਂ ਕਰਦੇ ਰਹੀਏ। ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਪੰਜਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਤਿਆਰ ਕਰਨਾ, ਸਵਾਦ ਤਾਂ ਹੈ। ਇੰਨਾ ਦਿਨ ਹੋ ਗਿਆ ਸਾਰਿਆਂ ਨੂੰ ਜ਼ੋਰ ਮਾਰਦਿਆਂ, ਕੋਮਲ ਸਾਹਿਬ ਜੀ, ਬਾਬਾ ਜੀ, ਕੀਰਤਨੀਏ, ਕਥਾਵਾਚਕ, ਸਕੱਤਰ ਸਾਹਿਬ, ਪੂਰਾ ਤਾਣ ਲਾਇਆ ਪਿਆ। ਤੇ ਜਿੱਥੋਂ ਮੈਂ ਗੱਲ ਅੱਜ ਆਰੰਭ ਕੀਤੀ ਸੀ, ਪਰਸੋਂ ਜਦੋਂ ਸੰਪੂਰਨਤਾ ਕਰਕੇ ਕਹੋਗੇ ਦਾਤਾ ਜੀ ਸੇਵਾ ਥਾਂ ਪਾਇਓ, ਪਰ ਗੁਰੂ ਕਹੇਗਾ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਕੱਲ ਨੂੰ ਅਸੀਂ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਚਾਰ ਕਰਨੀ, ਕਿਉਂਕਿ ਪਰਸੋਂ ਮੇਰੇ ਸਤਿਗੁਰੂ ਦੇ ਪੁਰਬ ਨੂੰ ਪੂਰੇ 500 ਸਾਲ ਹੋ ਜਾਣੇ। ਕੱਲ ਅਸੀਂ ਘੰਟਾ ਜਿਤਨਾ ਵੀ ਸਮਾਂ ਪ੍ਰਬੰਧਕ ਵੀਰੋ ਲਿਖਣਗੇ ਕੇਵਲ ਗੁਰੂ ਅੰਗਦ ਸਾਹਿਬ ਦਾ ਜੀਵਨ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਤਨਾਮ।

तुम पाप खंडन नीको ठाकुर देशा ना हों जति सती नहीं पड़या मूर्ख मुगदा जन्म भया परनवत नानक तिनकी शरणा जिन तू नाही विसरया परनवत नानक तिनकी शरणा जिन तू नाही विसरया परम सम्मान योग चवर शतर तखत दे मालक साहिब सतगुरु गुरु ग्रंथ साहिब कृपालू जी दी पावन पवित्र हजूरी अंदर रात्रि दे इस विशेष गुरमत समागम दी हाजरी भर रहे गुरु सवारियो आप जी ने अमृत बचना दा कीर्तन गुरु प्यार वालियां पासों सरवण कीता है। आओ सतगुरु गुरु ग्रंथ साहिब जी दी कृपा दा सदका हजूर दे अमृत बचना दी विचार आपां कर सकिए खास करके अज सवेरे अमृत वेले जिथे हरमंदर साहिब विचों धन गुरु ग्रंथ साहिब जी दे रब्बी फरमान नू अकाली हुक्म नू आप जी ने सरवण कीता उथे अज कत्तक दा महीना प्रारंभ होया है। सारे महीने विचों दो गल्लां बड़ियां स्पष्ट ने ते विचार भी आपां अज दे दिन नाल संबंधित ही करनी है। पहला बचन है कि कर्म जो तू इंसान कमा रहा है अपने कीते हुए कर्मां दा दोष दूसरे दे सिर ना मढ़। पर अखीर विच इक किरपा कीती उहने कि जे तू कर्म माड़े कर लेने ते कत्तक दे महीने विच साध संगत गुरु दी संगत दा आसरा ले तेरे अंदर दे सारे चिंता झोरे अपने आप ही मुक जाणगे। सतगुरु ने दो बचन अज कहे, पहला रोग है फिर उस रोग दी औषधि उस दी दवाई है। रोग की है कि कत्तक कर्म कमावने दोष ना काहू जोग ते की कर्म कमाया। कह लगे परमेश्वर ते भुलिया व्यापन सबे रोग वे मुख होए राम ते लगन जन्म विजोग खिनमें कौड़े होए गए जितड़े माया भोग विच ना कोई कर सके किस तै रोवे रोज। अखीर विच इक बचन क्यों ने कहन लगे जे तू इस चिंता नू इस झोरे नू खत्म करना है ते फिर एक काम कर के कत्तक होवे साध संग बिन सह सब है सोच। सिर्फ दो तुकां जेड़े कर्म कमाए ने ए रोग सहेड़े ने ते जे तू अपने अंदरों चिंता झोरे नू खत्म करना चाहने ते कत्तक दे महीने विच साध संगत दा ओट आसरा लै। करो किरपालता आप जितने भी
ਕਿਰਪਾਲੂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਇਓ, ਆਸੀਸ ਬਖਸ਼ੋ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕਰਮ ਫਿਲਾਸਫੀ ਦੇ ਸੰਬੰਧੀ ਸਤਿਗੁਰੂ ਨੇ ਸਾਨੂੰ ਅਨੇਕਾਂ ਪ੍ਰਮਾਣ ਦੇ ਕੇ ਸੁਚੇਤ ਕੀਤਾ ਹੈ ਕਿ ਜਿਹੜੇ ਕਰਮ ਇਨਸਾਨ ਕਰਦਾ ਹੈ, ਇਸ ਨੂੰ ਆਪਣੇ ਕੀਤੇ ਹੋਏ ਕਰਮ ਜੋ ਬੀਜ ਬੀਜ ਰਿਹਾ, ਇਸ ਦਾ ਫਲ ਇੱਕ ਦਿਨ ਜ਼ਰੂਰ ਵੱਢਣਾ ਪਏਗਾ। ਤੇ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਨੇ ਹਾਂ, ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਨੇ ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਜੋ ਇਨਸਾਨ ਕਰਮ ਕਰਦਾ ਹੈ, ਇਹ ਕਰਮ ਮਾਨੋ ਆਪਣੇ ਸਰੀਰ ਧਰਤੀ ਵਿੱਚ ਬੀਜ ਬੀਜ ਰਿਹਾ, ਤੇ ਇਹਨਾਂ ਕਰਮਾਂ ਦੀ ਬੀਜ ਦੀ ਬੀਜੀ ਕੋਈ ਫਸਲ ਇੱਕ ਦਿਨ ਜ਼ਰੂਰ ਕੱਟੇਗਾ। ਸਾਹਿਬ ਦੇ ਬਚਨ ਸੀ ਪੜ੍ਹਨੇ ਆ, ਪੁੰਨੀ ਪਾਪੀ ਆਖਣ ਨਾਹੇ, ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਜੋ ਇਨਸਾਨ ਤੂੰ ਕਰਨਾ ਹੈ, ਮਤ ਸੋਚ ਕੇ ਮੇਰੇ ਕੀਤੇ ਹੋਏ ਨੇ ਨਾਲ ਨਹੀਂ ਤੁਰਨਾ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ, ਲਿਖ ਲੈ ਜਾਹੋ, ਤੇ ਅਗਲਾ ਬਚਨ ਆਪੇ ਬੀਜ ਆਪੇ ਹੀ ਖਾਓ। ਜੋ ਤੂੰ ਬੀਜਿਆ ਹੈ ਤੈਨੂੰ ਆਪਣੇ ਬੀਜੇ ਹੋਏ ਨੂੰ ਕੱਟਣਾ ਪਏਗਾ, ਆਪ ਤੈਨੂੰ ਵੱਢਣਾ ਪਏਗਾ, ਆਪਣੇ ਬੀਜੇ ਹੋਏ ਨੂੰ ਤੇ ਤੂੰ ਆਪ ਹੀ ਖਾਏਗਾ। ਥੋੜਾ ਜਿਹਾ ਇਸ ਵਿਸ਼ੇ ਤੇ ਆਪਾਂ ਟਿਕਣਾ, ਤੇ ਫਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਪਾਂ ਕਿਵੇਂ ਜਾਂਦੇ ਹਾਂ ਜੇ ਆਪਣੇ ਕਰਮ ਕੀਤੇ ਹੋਏ ਭੋਗਣੇ। ਮੈਂ ਬਾਣੀ ਵਿੱਚੋਂ ਕੁਛ ਉਦਾਹਰਣਾਂ ਦੇ ਕੇ ਫਿਰ ਅੱਗੇ ਤੁਰਨਾ ਚਾਹਾਂਗਾ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ, ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਦੋਂ ਅਸੀਂ ਸਲੋਕ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਖੀਰ ਫਿਰ ਜਾ ਕੇ ਸੁਚੇਤ ਕੀਤਾ, ਐ ਇਨਸਾਨ ਕਿ ਦੇਖ ਜਿਹੜੇ ਤੇਰੇ ਚੰਗੇ ਜਾਂ ਮੰਦੇ ਕਰਮ ਨੇ ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਨੇ। ਤੇਰੇ ਕਰਮਾਂ ਅਨੁਸਾਰ ਜੇ ਤਾਂ ਕਰਮ ਸ਼ੁਭ ਨੇ ਪ੍ਰਭੂ ਦੇ ਨੇੜੇ ਹੋਏਗਾ, ਤੇ ਨਹੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਪਿਆਰੇ ਵਾਹਿਗੁਰੂ ਜੀ ਤੋਂ ਦੂਰ ਵੀ ਜਾ ਸਕਣਾ। ਬਚਨ ਸੀ ਪੜ੍ਹਨੇ ਆ, ਚੰਗਿਆਈਆਂ ਬੁਰਿਆਈਆਂ, ਕਿ ਚੰਗਿਆਈ ਤੇ ਬੁਰਿਆਈ ਨੂੰ ਤੇ ਯਕੀਨ ਕਰਿਓ ਗੁਰਮੁਖੋ। ਜਿਹੜੇ ਅਸੀਂ ਰੋਜ਼ ਬਚਨ ਪੜ੍ਹਨੇ ਆ ਇਹ ਕੇਵਲ ਦੁਹਰਾਨ ਮਾਤਰ ਤੋਤਾ ਰਟਨ ਨਹੀਂ, ਜਿਹੜੇ ਪੜ੍ਹਨੇ ਆ ਇਹਨਾਂ ਪਿੱਛੇ ਹਕੀਕਤ ਵੀ ਹੈ, ਸਚਾਈ ਵੀ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਖਦੂਰ, ਤੇ ਅਗਲਾ ਬਚਨ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਸਾਹਿਬ ਕਿਰਪਾਲੂ ਕਹਿੰਦੇ ਪਿਆ ਕਿ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕੋਈ ਕਰਮਾਂ ਕਰਕੇ ਸਾਈਂ ਦੇ ਨੇੜੇ ਹੋ ਗਿਆ ਤੇ ਕੋਈ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲਾ ਗਿਆ। ਇਸ ਤੋਂ ਅੱਗੇ ਤੁਰੀਏ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਆਸਾ ਕੀ ਵਾਰ ਵਿੱਚ ਹਜ਼ੂਰ ਦੀ ਇੱਕ ਅੰਮ੍ਰਿਤ ਬਚਨ ਪੌੜੀ ਅਸੀਂ ਪੜ੍ਹਨੇ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸੁਚੇਤ ਕੀਤਾ, ਕਹਿੰਦੇ ਨੇ ਦੇਖ ਐ ਇਨਸਾਨ, ਆਹ ਜਿਹੜਾ ਤੇਰਾ ਤਨ ਹੈ ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਣੇ ਜਿਸਮ ਉਪਰ ਆਪਣੇ ਤਨ ਉਪਰ ਤੂੰ ਬਸਤਰ ਪਹਿਰਨਾ ਹੈ। ਤੂੰ ਇੱਕ ਦਿਨ ਜਿਵੇਂ ਬਸਤਰ ਪੁਰਾਣੇ ਨੇ ਇਸ ਨੂੰ ਉਤਾਰ ਦੇਣਾ, ਤੇ ਸੱਚ ਜਾਣ ਇਸ ਸਰੀਰ ਦੇ ਕੱਪੜੇ ਨੂੰ ਵੀ ਇਸ ਸੰਸਾਰ ਵੀ ਤੂੰ ਛੱਡ ਕੇ ਜਾਣਾ, ਤੇ ਅੱਗੇ ਨਾਲ ਤੇਰੇ ਜੋ ਚੱਲਣਾ ਹੈ ਉਹ ਤੇਰੇ ਚੰਗੇ ਜਾਂ ਮੰਦੇ ਕਰਮ ਨੇ, ਇੱਥੇ ਤੂੰ ਹੁਕਮ ਕੀਤੇ ਨੇ ਆਪਣੇ ਮਨ ਭਾਉਂਦੇ, ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਹੁਕਮ ਨਹੀਂ, ਉੱਥੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਨਿਤਾਰਾ ਹੋਵੇਗਾ। ਸਾਹਿਬ ਦਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਪੌੜੀ ਕੱਪੜ ਰੂਪ ਸੁਹਾਵਣਾ, ਸਿਰਫ ਇੱਕ ਤੁਕ ਤੇ ਜੇ ਮੈਂ ਅਰਜ਼ ਕਰ ਰਿਹਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਇਸ ਸੁਹਾਪਣ ਨੂੰ, ਇਸ ਤਨ ਨੂੰ, ਇਸ ਸਰੀਰ ਨੂੰ ਇੱਕ ਦਿਨ ਆਪਾਂ ਦੁਨੀਆਂ ਵੀ ਛੱਡ ਕੇ ਚਲੇ ਜਾਣਾ ਹੈ। ਸਰੀਰ ਆਇਆ ਜ਼ਰੂਰ ਨਾਲ ਹੈ, ਪਰ ਗੁਰੂ ਕੇ ਪਿਆਰਿਓ
ਸਰੀਰ ਕਦੀ ਕਿਸੇ ਦੇ ਨਾਲ ਨਹੀਂ ਗਿਆ, ਆਇਆ ਜ਼ਰੂਰ, ਲੈ ਕੇ ਜ਼ਰੂਰ ਆਇਆ, ਪਰ ਤੁਰਿਆ ਤਾਂ ਸਰੀਰ ਵੀ ਸਾਡਾ ਸਾਥ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਪਾਂ ਘਰ ਦੇ ਵਿੱਚ ਦੀਵਾ ਬਾਲਨੇ ਆ, ਦੀਵੇ ਦੇ ਵਿੱਚ ਤੇਲ ਪਾਇਆ ਹੈ ਤੇ ਤੇਲ ਦੀ ਬਰਕਤ ਨਾਲ ਉਸ ਦੀਵੇ ਵਿੱਚੋਂ ਬੱਤੀ ਲੱਟ ਲੱਟ ਕਰਕੇ ਬਣੇ, ਤੇਲ ਪਾਇਆ ਤੇ ਦੀਵੇ ਦੀ ਰੋਸ਼ਨੀ ਬੱਤੀ ਵਿੱਚੋਂ ਨਿਕਲ ਕੇ ਉਹਨੇ ਸਾਨੂੰ ਚਾਨਣ ਦਿੱਤਾ। ਪਰ ਬਾਬਾ ਜੀ ਕਹਿੰਦੇ ਨੇ ਦੇਖ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ ਉਨੀ ਦੇਰ ਤੱਕ ਉਸ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ, ਜਿਸ ਵੇਲੇ ਦੇ ਤੇਲ ਖਤਮ ਹੋ ਗਿਆ ਉਸ ਵੇਲੇ ਬੱਤੀ ਵੀ ਬੁੱਝ ਜਾਣੀ ਏ, ਤੇ ਜਿਸ ਵੇਲੇ ਬੱਤੀ ਬੁੱਝ ਗਈ, ਜਿਸ ਘਰ ਦੇ ਚਾਨਣ ਵਿੱਚ ਤੇਰੇ ਸਾਰੇ ਆਪਣੇ ਪ੍ਰਤੀਤ ਹੁੰਦੇ ਨੇ, ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੀ ਤੇਰੇ ਆਪਣੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਏਗਾ ਜਿਹੜੇ ਤੂੰ ਕਰਮ ਕਰਨਾ, ਕਿਉਂਕਿ ਕੱਪੜ ਰੂਪ ਸੁਹਾਵਣਾ। ਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਅਸੀਂ 12 ਮਾਹ ਵਿੱਚ ਪੜ੍ਹਨੇ ਹਾਂ, ਕਿ ਸੰਗਰਾਂਦ ਦਾ ਅਰਥ ਕੇਵਲ ਮੱਥਾ ਟੇਕ ਕੇ ਜਾਣਾ ਹੈ, ਕਿ ਸੰਗਰਾਂਦ ਦਾ ਅਰਥ ਕੇਵਲ ਮਹੀਨੇ ਦਾ ਨਾਮ ਸੁਣਨਾ ਹੈ, ਨਹੀਂ ਗੁਰੂ ਕੇ ਸਿੱਖੋ ਉਸ ਦਿਨ ਕਹਿ ਕੋਈ ਬਚਨਾਂ ਨੂੰ ਜ਼ਿੰਦਗੀ ਵਿੱਚ ਢਾਲ ਲਈਏ। 12 ਮਹੀਨੇ ਨੇ, ਜੇ ਇੱਕ ਇੱਕ ਬਚਨ ਵੀ ਮਹੀਨੇ ਵਿੱਚ ਕਮਾਇਆ ਜਾਏ ਤੇ 12 ਮਹੀਨਿਆਂ ਵਿੱਚ ਇਹ ਇਨਸਾਨ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਦੀਵਾ ਬਲੇ ਤੇ ਉਹਦਾ ਚਾਨਣ, ਚਾਨਣ ਵਿੱਚ ਤਨ ਦੇ ਪਰਛਾਵੇਂ ਨੇ, ਦੀਵਾ ਬੁੱਝ ਜਾਏ ਪਰਛਾਵੇਂ ਤਨ ਦੇ ਹਨੇਰੇ ਵੀ ਸਾਥ ਛੱਡ ਗਏ। ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਮਾਨੋ ਇੱਕ ਦੀਵਾ ਹੈ, ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ ਹੈ, ਜੀਵਨ ਦੀ ਜੋਤ ਬਲੇਗੀ ਜਿਤਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ, ਜਿਸ ਦਿਨ ਸਵਾਸਾਂ ਦਾ ਤੇਲ ਖਤਮ ਹੋ ਗਿਆ ਜੀਵਨ ਦੀ ਜੋਤ ਬੁੱਝ ਗਈ, ਤੇ ਜਿਸ ਤਨ ਨੂੰ ਤੂੰ ਆਪਣਾ ਸਮਝਣਾ ਜੋਤ ਬੁੱਝਣ ਦੀ ਦੇਰ ਹੈ, ਭਰਾਵਾਂ ਭੈਣਾਂ ਤਾਂ ਸਾਥ ਕੀ ਦੇਣਾ, ਤੇਰੇ ਆਪਣੇ ਤਨ ਦੇ ਪਰਛਾਵੇਂ ਨੇ ਵੀ ਸਾਥ ਛੱਡ ਜਾਣਾ, ਸਰੀਰ ਨਾਲ ਤੁਰੇਗਾ। ਸਾਹਿਬ ਨੇ ਕਿਹਾ ਕਿ ਦੇਖੋ ਕੱਪੜ ਰੂਪ ਸੁਹਾਵਣਾ। ਕਬੀਰ ਸਾਹਿਬ ਕਹਿਣ ਲੱਗੇ ਜਬ ਲਗ ਤੇਲ ਦੀਵੈ ਮੁਖ ਬਾਤੀ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿੱਚ ਸਵਾਸਾਂ ਦਾ ਤੇਲ ਹੈ ਜੀਵਨ ਦੀ ਜੋਤ ਲੱਟ ਲੱਟ ਕਰਕੇ ਬਲੇਗੀ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੇ ਮਹਾਰਾਜ ਮੇਰਾ ਤਾਂ ਪਰਿਵਾਰ ਬਹੁਤ ਵੱਡਾ ਹੈ, ਜਨਮ ਦੇਣ ਵਾਲੀ ਮਾਂ ਮੇਰੇ ਨਾਲ ਹੈ, ਮੇਰੇ ਜੀਵਨ ਸਾਥਣ ਮੇਰੇ ਨਾਲ, ਮੇਰਾ ਜੀਵਨ ਸਾਥੀ ਮੇਰੇ ਨਾਲ, ਮੇਰੇ ਭਰਾ ਮੇਰੇ ਨਾਲ, ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕੀਤਾ। ਕਹਿਣ ਲੱਗੇ ਇਨਸਾਨ ਮਾਂ ਜਨਮ ਦੇ ਸਕਦੀ ਹੈ, ਮਾਂ ਆਪਣੇ ਤਨ ਦਾ ਅੰਮ੍ਰਿਤ ਦੁੱਧ ਤੈਨੂੰ ਦੇ ਸਕਦੀ ਏ, ਜਿਸ ਦਿਨ ਮੌਤ ਆਈ ਮਾਂ ਵੀ ਕੇਵਲ ਘਰ ਦੀ ਡਿਊੜੀ ਤੱਕ ਰੋਂਦਿਆਂ ਜਾਏਗੀ। ਚੇਤੇ ਰੱਖੀ ਮਰਿਆ ਹੋਇਆਂ ਨੂੰ ਮਾਂ ਵੀ ਗੋਦ ਵਿੱਚ ਨਹੀਂ ਸਮਾ ਸਕਦੀ, ਜਿਹਨੂੰ ਤੂੰ ਜੀਵਨ ਸਾਥੀ ਕਹਿੰਦੇ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਆਪਣੇ ਸੁਣਿਆ ਹੋਣਾ ਕਿ ਜਿਸ ਦਿਨ ਆਨੰਦ ਕਾਰਜ ਹੁੰਦਾ, ਕੀਰਤਨੀਏ ਗੁਰਸਿੱਖ ਆਨੰਦ ਕਾਰਜ ਕਰਾਂ, ਕੋਈ ਪ੍ਰਚਾਰਕ ਬੋਲੇ ਇੱਕ ਸ਼ਬਦ, ਅਸੀਂ ਕਹਿੰਦੇ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਮੈਂ ਕਹਿੰਦਾ ਅਸਲ ਵਿੱਚ ਆਨੰਦ ਕਾਰਜ ਵਾਲੇ ਦਿਨ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਤੁਸੀਂ ਜਿੰਦੇ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਹੋ, ਮਰਨ ਸਾਥੀ ਨਹੀਂ, ਕਿਉਂਕਿ ਕੱਪੜ ਰੂਪ ਜੋ ਹੈ ਇੱਥੇ ਛੱਡ ਕੇ ਜਾਣਾ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ, ਦੇਵਰੀ ਬੈਠੀ ਮਾਤਾ ਰੋਵੈ ਖਟੀਆਂ ਲੈ ਕੇ। ਭਾਈ ਭਰਾ ਖਟੀਆਂ ਦਰ ਤੇ ਮੰਜੀ ਚੁੱਕ ਕੇ ਚਲੇ ਗਏ। ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ, ਅੱਜ ਤੀਕਰਾ ਸਾਡਾ ਸੁਭਾਅ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ, ਕੱਤਕ ਦੇ ਮਹੀਨੇ ਵਿੱਚ ਜਿਹੜੇ ਕਰਮ ਕਰਨੇ, ਕਰਮ ਤੇਰੇ ਨਾਲ ਨਿਭਣੇ ਨੇ, ਆ ਸੰਸਾਰ ਦੇ ਲੋਕ ਪਰਛਾਵੇਂ ਨਾਲ ਨਿਭਣੇ ਨਹੀਂ। ਦੇਖੋ ਭਰਾ ਬਾਹਾਂ ਨੇ, ਤੇ ਜਿਸ ਵੇਲੇ ਆਦਮੀ ਦੀ ਅਰਥੀ ਤਿਆਰ ਹੁੰਦੀ ਏ, ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਬਾਹਾਂ ਕਹਿੰਦੇ ਹਾਂ, ਇਹ ਬਾਹਾਂ ਹੀ ਤਾਂ ਅਰਥੀ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਰੱਖਦੀਆਂ। ਕਦੀ ਕਿਸੇ ਦੁਸ਼ਮਣ ਨੇ ਅਰਥੀ ਨਹੀਂ ਚੁੱਕੀ, ਭਰਾ ਹੀ ਤਾਂ ਅਰਥੀ ਚੁੱਕਦੇ ਨੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ
ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਅਰਜ਼ ਮੈਂ ਕਰ ਰਿਹਾ, ਜਬ ਲਗ ਤੇਲ ਦੀਵੇ ਮੁਖ ਬਾਤੀ, ਤੁਸੀਂ ਬਾਣੀ ਨੂੰ ਸਮਝਣ ਵਾਲੇ ਹੋ। ਮੈਂ ਯਤਨ ਕਰਨਾ ਹੁੰਦਾ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਆਏ ਹਾਂ, ਨਾ ਕਿ ਕੇਵਲ ਕੰਨ ਰਸ ਜਾਂ ਕੇਵਲ ਚਮਕ ਦਮਕ ਵਾਲੀਆਂ ਨਾਟਕ ਚੇਤਕ ਵਾਲੀਆਂ ਕਹਾਣੀਆਂ। ਜੇ ਗੁਰੂ ਕੋਲ ਬੈਠੇ ਹਾਂ ਤੇ ਗੁਰੂ ਦਾ ਸ਼ਬਦ ਸਮਝੀਏ, ਕਿਉਂਕਿ ਸ਼ਬਦ ਨੇ ਹੀ ਤਾਂ ਸਾਡਾ ਪਾਰੂ ਤਾਰਾ ਕਰਨਾ ਹੈ। ਸਾਹਿਬ ਕਿਰਪਾਲੂ ਦੇ ਬਚਨ ਸਨ ਕਿ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ, ਰੇ ਬੋਰੇ ਤੋ ਗਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਬ ਸੋਈ, ਦਿਉਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ, ਲੱਟ ਛਟਕਾਏ ਕੇਸ ਖਲਾਰ ਕੇ ਤਿਰਿਆ ਰੋਵੈ, ਔਰਤ ਰੋਂਦੀ ਪਈ ਹੈ ਪਰ ਅੰਦਰ ਵਾਲਾ ਪਿਆਰੇ ਖੰਸ ਅਕੇਲਾ ਜਾਏ, ਜਾਣ ਵਾਲਾ ਇਕੱਲਾ ਜਾ ਰਿਹਾ। ਹਜ਼ੂਰ ਨੇ ਬਚਨ ਕੀਤੇ ਕੱਤਕ ਕਰਮ ਕਮਾਵਣੇ, ਸਭ ਤੋਂ ਮਾੜਾ ਕਰਮ ਕੀ ਹੈ ਜਿਹਦਾ ਫਲ ਸਾਨੂੰ ਭੋਗਣਾ ਪੈਂਦਾ। ਫਿਰ ਉਸ ਪੌੜੀ ਦੇ ਅਰਥ ਮੈਂ ਕਰਦਾ ਜਾਵਾਂ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ, ਜੋ ਮੰਦਾ ਕਰ ਰਹੇ ਚਾਹੇ ਚੰਗਾ ਕਰ ਰਹੇ ਆਪਣੇ ਕੀਤੇ ਨੇ ਤੂੰ ਆਪ ਹੀ ਪਾਣਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ। ਇਸ ਧਰਤੀ ਵਿਚ ਮਨ ਮਰਜ਼ੀ ਦੇ ਹੁਕਮ ਚਲਾਏ ਤੇ ਕੀ ਪਰਮਾਤਮਾ ਦੇ ਘਰ ਵਿਚ ਇਨਸਾਨ ਦਾ ਹੁਕਮ ਚੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਬਾਬਾ ਜੀ ਨੇ ਨਾ ਰੋਜ਼ ਸਾਨੂੰ ਜਪਜੀ ਸਾਹਿਬ ਦੀ ਬਾਣੀ ਵਿਚ ਇੱਕ ਐਸੀ ਪੌੜੀ ਬਖਸ਼ੀਸ਼ ਵਜੋਂ ਦਿੱਤੀ ਕਿ ਜਿਹਨੂੰ ਆਪਾਂ ਟੇਕ ਕੇ ਕਦੀ ਪੜ੍ਹੀਏ। ਤੇ ਗੁਰਮੁਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਮੈਂ ਅਰਜ਼ ਕਰਨਾ ਹੁੰਦਾ ਬਾਣੀ ਨੂੰ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਪਿਤਾ ਦੀ ਗੋਦੀ ਵਿਚ ਬੈਠ ਕੇ ਇੱਕ ਪੁੱਤਰ ਪਿਤਾ ਨਾਲ ਗੱਲਾਂ ਕਰਦਾ ਹੋਵੇ। ਬਾਣੀ ਨੂੰ ਬੱਧਾ ਚੱਟੀ ਨਹੀਂ, ਬਾਣੀ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ, ਸ਼ਬਦ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਆਪਾ ਹੈ। ਜਿਸ ਬੰਦੇ ਨੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਦਾ ਆਨੰਦ ਮਾਨਣਾ, ਉਹਨਾਂ ਦੇ ਗਲਵਕੜੀ ਦਾ ਪਿਆਰ ਮਾਨਣਾ, ਉਹ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਭਿਆਸ ਕਰੇ, ਬਾਣੀ ਨੂੰ ਟਿਕ ਕੇ ਪੜ੍ਹੇ ਤੇ ਉਹਦੇ ਅੰਦਰ ਨੂੰ ਆਨੰਦ ਆਵੇਗਾ। ਹਜ਼ੂਰ ਨੇ ਦੇਖੋ ਸਾਨੂੰ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਬਖਸ਼ੀਸ਼ ਵਜੋਂ ਦਿੱਤੀ, ਨਿਤਨੇਮ ਦੀ ਪਹਿਲੀ ਬਾਣੀ ਹੈ, ਉਹਦੇ ਵਿਚ ਇੱਕ ਪੌੜੀ ਰਹੀ ਦੱਸ ਦਿੱਤਾ ਕਿ ਆਪਣੇ ਅੰਦਰ ਦੇ ਭਰਮ ਨੂੰ ਕੱਢ ਲੈ, ਇੱਥੇ ਮਨ ਮਰਜ਼ੀ ਦੇ ਹੁਕਮ ਚੱਲਣਗੇ ਪਰ ਪਿਆਰੇ ਸਾਈਂ ਦੇ ਘਰ ਵਿਚ ਨਹੀਂ। ਜੇ ਦਾਤਾ ਜੀ ਕਿਸੇ ਕੋਲ ਧਨ ਦੀ ਬਹੁਤਾਤ ਹੋਵੇ, ਕਿਸੇ ਕੋਲ ਆਪਣੀਆਂ ਬਾਹਾਂ ਵਿਚ ਬਾਹੂ ਬਲ ਹੋਵੇ, ਕਿਸੇ ਬੰਦੇ ਦੇ ਸਾਹਮਣੇ ਲੱਖਾਂ ਲੋਕ ਉਹਦੇ ਹੁਕਮ ਨੂੰ ਮੰਨਣ, ਕੀ ਪਰਮਾਤਮਾ ਦੇ ਘਰ ਵਿਚ ਉਹਦਾ ਹੁਕਮ ਨਹੀਂ? ਕਿਰਪਾਲੂ ਸਤਿਗੁਰੂ ਨੇ ਨਾਲ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਐ ਇਨਸਾਨ ਇਸ ਧਰਤੀ ਦਾ ਬੱਚਾ ਬੱਚਾ ਤੇਰੇ ਹੁਕਮ ਨੂੰ ਮੰਨੇ, ਤੇਰੇ ਨਾਮ ਦੇ ਸਿੱਕੇ ਚੱਲਣ, ਕੋਈ ਤੇਰਾ ਵਿਰੋਧ ਨਾ ਕਰੇ, ਜੇ ਸਤ ਨਾਮ ਵਾਹਿਗੁਰੂ ਹਿਰਦੇ ਵਿਚ ਨਹੀਂ, ਸ਼ੁਭ ਕਰਮ ਤੇਰੇ ਪੱਲੇ ਨਹੀਂ, ਤੇ ਰੱਬ ਦੇ ਦਰ ਤੇ ਤੇਰੀ ਕੀੜੀ ਜਿੰਨੀ ਕੀਮਤ ਨਹੀਂ ਹੋ ਪੈਣੀ, ਕਾਹਦਾ ਤੂੰ ਮਾਣ ਕਰੀ ਬੈਠਾ? ਹੁਕਮ ਕੀ ਹੈ ਮਨ ਭਾਵਦੇ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜੇ ਯੁਗ ਚਾਰੇ ਆਰ ਜਾ, ਜੇ ਆਦਮੀ ਦੀ ਉਮਰ ਚਾਰ ਯੁਗ ਹੋ ਜਾਏ, ਹੋਰ ਦਸੋਣੀ ਹੋਏ, ਇਹਨੂੰ ਚਾਰ ਨੂੰ ਦਸ ਨਾਲ ਗੁਣਾ ਕਰਦੇ 40 ਯੁਗ ਉਮਰ ਹੋ ਜਾਏ, ਜੇ ਯੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿਚ ਜਾਣੀ ਹੈ ਨਾਲ ਚੱਲੈ ਸਭ ਕੋਈ, ਸਾਰੀ ਦੁਨੀਆਂ ਉਹਦੇ ਨਾਲ ਚੱਲੇ। ਗੁਰਮੁਖੋ ਇੱਕ ਅਰਜ਼ ਮੈਂ ਹੋਰ ਕਰਦਾ ਜਾਵਾਂ, ਭੀੜ ਕਦੀ ਵੀ ਧਰਮ ਨਹੀਂ ਜੇ ਹੁੰਦੀ। ਜੇ ਅਸੀਂ ਸੋਚਦੇ ਹਾਂ ਨਾ ਕਿ ਫਲਾਣੇ ਬੰਦੇ ਦੇ ਫਲਾਣੇ ਧਰਮ ਬੜੇ ਪਿੱਛੇ ਬੜੀ ਭੀੜ ਹੈ, ਮੈਂ ਦਿੱਲੀ ਦੀ ਇੱਕ ਉਦਾਹਰਨ ਤੁਹਾਨੂੰ ਦੇਣਾ ਵਾ, ਤੁਸੀਂ ਗੁਰਮੁਖ ਸਮਝੋਗੇ। ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਇਸ ਦਿੱਲੀ ਦੀ ਧਰਤੀ ਤੇ ਆਏ, ਬੰਗਲਾ ਸਾਹਿਬ ਅਸਥਾਨ ਤੁਸੀਂ ਦਰਸ਼ਨ ਕਰਦੇ ਹੋ, ਬਾਲਾ ਸਾਹਿਬ ਮੇਰੀ ਸੱਚੀ ਸਰਕਾਰ ਦੇ ਪਵਿੱਤਰ ਤਨ ਦਾ ਅੰਤਲੇ ਸਮੇਂ ਸੰਸਕਾਰ ਕੀਤਾ ਗਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਸ ਦਿਨ ਆਏ ਨੇ 1664, ਮੇਰੇ ਕਿਰਪਾਲੂ ਦਾਤਾ ਜੀ ਨੇ ਆਪਣੇ ਤਨ ਦੇ ਚੋਲੇ ਨੂੰ ਸਮੇਟਿਆ ਹੈ 1664 ਨੂੰ, 8 ਸਾਲ ਕੁਛ ਮਹੀਨੇ ਦੀ ਆਰ ਬਲਾਖ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਆਏ ਨੇ
ਤੇ ਗੁਰੂ ਕਲਗੀਧਰ ਜੀ ਨੇ ਉਸ ਤੋਂ ਬਾਅਦ ਇੱਕ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਿਖਿਆ ਹੈ। ਆਪਾਂ ਅਰਦਾਸ ਰੋਜ਼ ਕਰਨੇ ਹਾਂ, ਦੇਖੋ ਇੱਕ ਪੰਕਤੀ ਸਿਰਫ ਗੁਰੂ ਨਾਨਕ ਸਾਹਿਬ ਲਈ, ਇੱਕ ਤੁਕ ਵਿੱਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦਾ ਨਾਮ, ਇੱਕ ਤੁਕ ਦੇ ਵਿੱਚ ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ ਰਾਇ ਸਾਹਿਬ, ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ, ਇੱਥੇ ਇਹ ਨਾ ਸਮਝਿਓ ਕਿ ਸ਼ਾਇਦ ਅਸੀਂ ਇੱਕ ਜੋਤ ਦੇ ਵਖਰੇਵੇ ਨਹੀਂ, ਇੱਕ ਜੋਤ ਇੱਕ ਹੋ ਕੇ ਵੀ ਵੱਖ ਵੱਖ ਸਰੀਰਾਂ ਵਿੱਚ ਵਿਚਰ ਕੇ ਆਪਣੀਆਂ ਰਹਿਮਤਾਂ ਆਪ ਹੀ ਬਖੇਰਦੀ ਰਹੀ। ਦੇਖੋ ਅੰਮ੍ਰਿਤ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਂਦੇ ਹਾਂ ਅੰਮ੍ਰਿਤਸਰ ਸਾਹਿਬ, ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਸਨ ਉਹਨਾਂ ਦੀ ਰਸਨਾ ਤੇ ਤਿੰਨ ਸ਼ਬਦ ਹੁੰਦੇ ਸਨ, ਉਹ ਸ਼ਬਦ ਸਨ ਧੰਨ ਗੁਰੂ ਰਾਮਦਾਸ ਦਰ ਡਿੱਗਿਆਂ ਦੀ ਲੱਖੀ ਲਾਜ, ਤੇ ਤੀਜਾ ਬਚਨ ਕਰਦੇ ਸਨ ਕਰੀ ਨਾ ਕਿੱਥੇ ਦਾ ਮੁਥਾਜ। ਹੁਣ ਉਹਨਾਂ ਦੀ ਭਾਵਨਾ ਸੀ, ਉਹਨਾਂ ਡਿੱਗਣਾ ਉਸ ਪਰਿਕਰਮਾ ਵਿੱਚ ਮੱਥਾ ਟੇਕਣਾ ਤੇ ਤਿੰਨ ਸ਼ਬਦ ਕਹਿਣੇ ਧੰਨ ਗੁਰੂ ਰਾਮਦਾਸ ਦਰ ਡਿੱਗਿਆਂ ਦੀ ਰੱਖੀ ਲਾਜ ਕਰੀ ਨਾ ਕਿਸੇ ਦਾ ਮੁਥਾਜ, ਜੋਤ ਤਾਂ ਇੱਕੋ ਹੈ। ਹੁਣ ਭੱਟਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ ਜੋਤ ਇੱਕ ਹੀ ਹੈ, ਪਰ ਇੱਕ ਜੋਤ ਨੇ ਵੱਖ ਵੱਖ ਸਰੀਰਾਂ ਵਿੱਚ ਜਿਹੜੀਆਂ ਰਹਿਮਤਾਂ ਵਰਸਾਈਆਂ ਤੇ ਜਿੰਨਾ ਜਿੰਨਾ ਥਾਵਾਂ ਤੇ ਵਰਸਾਈਆਂ, ਭਰੋਸਾ ਕਰਕੇ ਜਾਇਓ ਉਹਨਾਂ ਥਾਵਾਂ ਤੇ ਅੱਜ ਵੀ ਰਹਿਮਤਾਂ ਵਰਸਦੀਆਂ ਨੇ। ਜੇ ਸਾਡੀ ਭਾਵਨਾ ਹੋਵੇ ਅੱਜ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮੇਲਾ ਬਾਲਾ ਪ੍ਰੀਤਮ ਦੋ ਕੱਟਦਾ ਨਹੀਂ, ਅੱਜ ਵੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਝੋਲੀ ਵਿੱਚ ਰਹਿਮਤਾਂ ਪਾਉਂਦੇ ਨੇ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਨੇ ਜਦੋਂ ਸ਼ਬਦ ਲਏ ਨੇ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਪ੍ਰਿਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਧਿਆਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਗੁਰਮੁਖੋ ਜਦੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਨਾਮ ਆਉਂਦਾ ਹੈ, ਆਦ ਗੁਰੂ ਨੇ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਦੇ ਧਿਆਉਣ ਦੀ ਗੱਲ ਕੀਤੀ ਤੇ ਅੱਗੋਂ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਸਹਾਇਤਾ ਮੰਗੀ। ਫਿਰ ਅਰਜੁਨ ਗੁਰੂ ਰਾਮਦਾਸ ਜੀ ਦੀ ਸਹਾਇਤਾ, ਅਰਜੁਨ ਹਰਗੋਬਿੰਦ ਨੂੰ ਸਿਮਰੋਂ ਸ਼੍ਰੀ ਕਰ ਰਾਏ, ਪਹਿਲਾਂ ਧਿਆਇਆ ਫਿਰ ਸਹਾਇਤਾ ਫਿਰ ਸਿਮਰਿਆ, ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ ਤੇ ਉੱਥੇ ਇੱਕ ਤੁਕ ਪੂਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਈ ਕਹੀ, ਉਹ ਤੁਕ ਸੀ ਕਿ ਇਹ ਸਿੱਖੋ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਦੋ ਕੱਟੇ ਜਾਂਦੇ ਨੇ, ਤੇ ਅੱਜ ਦੇ ਅਸੀਂ ਪੜ੍ਹੇ ਲਿਖੇ ਵਰਗ ਨੇ ਕਹਿਣਾ ਸੀ ਦਰਸ਼ਨ ਤਾਂ ਉਹਨਾਂ ਕੀਤੇ ਜਿਹੜੇ 1664 ਸਨ, ਹੁਣ ਦਰਸ਼ਨ ਕਿਵੇਂ? ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਰਸਨਾ ਨਾਲ ਧਿਆ ਹੀ ਲਈ, ਸੱਚ ਜਾਣੀ ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ। ਅਰਦਾਸ ਅਸੀਂ ਰੋਜ਼ ਕਰਨੇ ਆ ਕਿ ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਸਤਿਗੁਰੂ 1664 ਨੂੰ ਆਪਣੇ ਸਰੀਰਕ ਚੋਲੇ ਨੂੰ ਇੱਥੇ ਸਮੇਟਦੇ ਪਏ ਨੇ। ਪਿਆਰਿਓ ਜਿਸ ਦਿਨ ਦੁੱਖ ਕੱਟਣ ਦੀ ਗੱਲ ਚੱਲੀ ਤੇ ਅੱਜ ਤੀਕਰਾਂ ਅਸੀਂ ਕਹਿੰਦੇ ਹਾਂ ਹਜ਼ਾਰਾਂ ਲੋਕ ਉਹਨਾਂ ਦੇ ਮੰਜੇ ਮੈਦਾਨ ਵਿੱਚ ਵੀ ਰੱਖ ਦਿੱਤੇ ਗਏ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਲੋਕਾਂ ਦੇ ਤਨ ਦੇ ਰੋਹ ਖੰਡਨ ਕਰ ਦਿੱਤੇ। ਕਿਉਂਕਿ ਗੁਰੂ ਜੀ ਦਾ ਸੁਭਾਅ ਬਿਰਧ ਹੈ ਕਿ ਜੀਵ ਦਾ ਭਲਾ ਕਰਨ ਲਈ ਉਹ ਕੋਈ ਜੁਗਤ ਵੀ ਵਰਤ ਸਕਦੇ ਹਨ। ਸੁਖਮਨੀ ਸਾਹਿਬ ਆਪਾਂ ਪੜ੍ਹਨੇ ਹਾਂ, ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦਰਸ਼ਨ ਵੀ ਦੋ ਕੱਟਦੇ ਨੇ, ਬਚਨ ਸੁਣ ਕੇ ਵੀ ਰਹਿਮਤ ਮਿਲਦੀ ਹੈ, ਚਰਨ ਪਰਸ਼ ਕੇ ਵੀ ਕਿਰਪਾ ਮਿਲਦੀ ਏ, ਤੇ ਬਾਬਾ ਜੀ ਦੇ ਅਸੀਂ ਬਚਨ ਪੜ੍ਹਨੇ ਆ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਕਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ। ਇਹ ਸਾਰੀ ਗੁਰੂ ਕਿਰਪਾ ਕਰਨ ਦੀ ਜੁਗਤ ਹੈ, ਕਿਸੇ ਨੂੰ ਦਰਸ਼ਨਾਂ ਵਿੱਚੋਂ ਕਿਸੇ ਨੂੰ ਚਰਨਾਂ ਵਿੱਚੋਂ। ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਰਹਿਮਤਾਂ ਵਰਸਾਈਆਂ ਉਦਨ ਹਜ਼ਾਰਾਂ ਲੋਕ ਦਿੱਲੀ ਦੇ ਅਰੋਗਤਾ ਲੈ ਕੇ ਗਏ, 11 ਸਾਲ ਸਿਰ ਬਤੀਤ ਹੋਏ। ਅਰੋਗਤਾ ਲੈਣ ਵਾਲੇ ਸਾਰੇ ਧਰਮੀਆਂ ਦੀ ਭੀੜ ਨਹੀਂ, ਬੇਨਤੀ ਸਮਝੋ, ਆਪਣੇ ਸਵਾਰਥ ਨੂੰ ਆਪਣੇ ਸੁੱਖ ਦੀ ਭਾਲ ਵਿੱਚ ਆਏ, ਉਦਨ ਹਜ਼ਾਰਾਂ ਦੀ ਤਾਦਾਦ ਵਿੱਚ ਆਏ, ਤੇ ਜਿੱਦਨ ਇਸੇ ਧਰਤੀ ਤੇ 11 ਸਾਲ ਬਾਅਦ ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਦਨ ਸਿਰਫ 4-5 ਨਿਕਲੇ, ਜਿਹੜਾ ਇੱਕ ਸੀਸ ਲੈ ਕੇ ਚਲਾ ਗਿਆ, ਦੂਸਰੇ ਧੜ ਲੈ ਕੇ ਚਲੇ ਗਏ,
ਪੀੜ ਹਜ਼ਾਰਾਂ ਦੀ ਸੀ ਪਰ ਧਰਮ ਕਮਾਉਣ ਵਾਲੇ ਪੰਜ ਸੱਤ ਹੀ ਸਨ। ਕਦੀ ਪੀੜ ਧਰਮ ਨਹੀਂ ਹੁੰਦੀ ਪਿਆਰਿਓ। ਬਾਬਾ ਜੀ ਨੇ ਬਾਣੀ ਵਿਚ ਇਸ ਦਾ ਨਿਰਣਾ ਕੀਤਾ। ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਨੇ ਉਹ ਕਦੀ ਭਰਮਣਗੇ ਨਹੀਂ, ਭਰਮੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਤੋਂ ਦੂਰ ਚਲਾ ਜਾਏਗਾ। ਜਿਹਦੇ ਚਾਰ ਚ ਫਿਰ ਗੁਰੂ ਦੇ ਸ਼ਬਦ ਦੀ ਚੌਂਕੀ ਹੈ ਉਹਨੂੰ ਪਿਆਰਿਓ ਭਰਮਣ ਦੀ ਲੋੜ ਹੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਇਹ ਕਦੀ ਵੀ ਮਾਪਦੰਡ ਨਾ ਰੱਖੀਏ ਕਿ ਫਲਾਣੇ ਇਨਸਾਨ ਪਿੱਛੇ ਬਹੁਤ ਸੰਗਤ, ਫਲਾਣੇ ਧਰਮ ਪਿੱਛੇ ਬੜੇ ਲੋਕ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਪੂਜ ਲੱਗੈ ਪੀਰ ਆਖੀਐ। ਧੰਨ ਗੁਰੂ ਨਾਨਕ ਸਾਹਿਬ ਜੀ, ਉੱਥੇ ਰਾਜੇ ਦੀ ਗੱਲ ਨਹੀਂ ਕੀਤੀ, ਪੀਰ ਦੀ ਗੱਲ ਕੀਤੀ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਸਾਰੇ ਲੋਕ ਉਹਦੀ ਜੈ ਜੈਕਾਰ ਕਰਨ। ਪਰ ਪਿਆਰਿਓ ਜੇ ਸਾਈਂ ਦੇ ਦਰ ਤੇ ਪ੍ਰਵਾਨ ਨਹੀਂ ਤੇ ਉਸ ਭੀੜ ਨੂੰ ਕੀ ਕਰਾਂਗੇ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜਿਹੜੀ ਪੂਜਾ ਕਰਾਂਦੇ ਰਹਿ ਸਾਰੀ ਖੁਆਰੀ ਪੱਲੇ ਪੈ ਗਈ। ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਫਿਰ ਆਪਣੇ ਵਿਸ਼ੇ ਤੇ ਆਵਾ, ਹੁਕਮ ਕੀਏ ਮਨ ਭਾਵਦੇ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿਹੜੇ ਹੁਕਮ ਕੀਤੇ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੈ ਸਭ ਕੋਏ, ਇੱਥੇ ਵਿਰੋਧੀ ਵੀ ਕੋਈ ਨਾ ਹੋਵੇ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਗੁਰਮੁਖੋ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਮਹਾਰਾਜ ਇੱਥੇ ਤੇ ਬਾਦਸ਼ਾਹ ਹੈ। ਕਹਿਣ ਲੱਗੇ ਉੱਥੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਇੱਥੇ ਬਾਦਸ਼ਾਹ ਹੈ ਪਰ ਉੱਥੇ ਕੀੜਿਆਂ ਵੀ ਛੋਟਾ ਕੀੜਾ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਤੂੰ ਕਰਮ ਕਰਨਾ ਪਿਆ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਕ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ। ਸਤਿਗੁਰੂ ਕਹਿੰਦੇ ਨੇ ਪਿਆਰਿਆ ਕਰ ਅਵਗਣ ਪਛੋਤਾਵਣ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ। ਪਿਆਰਿਓ ਹੁਣ ਅਸੀਂ ਕਈ ਵਾਰੀ ਸੋਚਨੇ ਆ ਕਿ ਕਰਮ ਵੀ ਤਾਂ ਪਰਮਾਤਮਾ ਕਰਾਂਦਾ ਪਿਆ ਹੈ, ਇਹ ਬੜਾ ਇੱਕ ਗੁੰਝਲਦਾਰ ਮਸਲਾ ਹੈ। ਸਿਆਣੇ ਲੋਕ ਗੁਰਮਤ ਨੇ ਗੱਲ ਕਹੀ ਹੈ ਕਿ ਅਸੀਂ ਕਰਮ ਕਰਨ ਦੇ ਵਿੱਚ ਸਵਤੰਤਰ ਹਾਂ ਪਰ ਭੋਗਣ ਦੇ ਵਿੱਚ ਅਸੀਂ ਪਰਤੰਤਰ ਹਾਂ। ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ, ਹੋਰ ਸਾਨੂੰ ਸਮਝ ਪੈ ਜਾਏ। ਵੇਖੋ ਦਾਵਾ ਨਹੀਂ, ਮਤ ਸਮਝਿਓ ਕਥਾ ਵੀ ਜੋ ਵਿਚਾਰ ਕਹਿ ਰਿਹਾ ਆਖਰੀ ਮੇਰਾ ਫੈਸਲਾ ਹੈ, ਨਹੀਂ ਇਹ ਸਾਗਰ ਹੈ। ਅਸੀਂ ਇੱਕ ਨਿੱਕੇ ਨਿੱਕੇ ਲੂਣ ਦੀਆਂ ਪੁਤਲੀਆਂ ਸਾਗਰ ਦਾ ਅੰਤ ਕੀ ਪਾ ਲਵਾਂਗੇ? ਬਿਲਕੁਲ ਨਹੀਂ, ਇਹ ਸਮਰੱਥ ਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਣਾ। ਇਹੀ ਗੱਲ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਕਹੀ ਸੀ। ਮੈਂ ਇੱਥੇ ਦਿੱਲੀ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ, ਅੱਜ ਚਾਰ ਪੰਨਿਆਂ ਦੀ ਕੋਈ ਕਿਤਾਬ ਲਿਖਦਾ ਹੈ, ਪੈਂਫਲੇਟ ਕੋਈ ਬਣਾਉਂਦਾ ਹੈ, ਉਹਦੇ ਪੰਜ ਸੱਤ ਜਿਹੜੇ ਪਹਿਲੇ ਹਰੂਪ ਤੁਸੀਂ ਪੜੋਗੇ, ਪਹਿਲੇ ਪੰਨੇ ਕਿਤੇ ਦੋਖ ਪੜੋਗੇ, ਆਪਣੀ ਘਾਲਣਾ ਦਾ ਜ਼ਿਕਰ ਕਰੇਗਾ। ਮੈਂ ਇੰਨੀ ਮੁਸ਼ਕਤ ਕੀਤੀ, ਇੰਨੇ ਲੋਕਾਂ ਨੂੰ ਮਿਲਿਆ ਤਾਂ ਪੁਸਤਕ ਤਿਆਰ ਹੋਈ। ਪਰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਵਿੱਚ ਕਿਤੇ ਨਹੀਂ ਕਿਹਾ ਕਿ ਸਾਡੇ ਇੰਨੇ ਸਾਲਾਂ ਦੀ ਕਮਾਈ ਤਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ, ਕਿਤੇ ਨਹੀਂ ਕਿਹਾ ਕਿ ਅਸੀਂ ਕਿਹੜੇ ਕਿਹੜੇ ਭਗਤਾਂ ਨੂੰ ਲਿਆਂਦਾ। ਇੱਥੋਂ ਤਾਂ ਗੁਰੂ ਕੇ ਸਿੱਖੋ ਜਿੱਦਣ ਸੰਪੂਰਨਤਾ ਕਰਦੇ ਨੇ ਉਦਨ ਕਮਾਈ ਦੀ ਗੱਲ ਨਹੀਂ ਕਰਦੇ, ਉਦਨ ਕਹਿੰਦੇ ਨੇ ਤੁਸੀਂ ਕਰਾ ਲਿਆ, ਮੈਂ ਇਹਦੇ ਯੋਗ ਨਹੀਂ ਸੀ, ਮੈਂ ਸਿਰਫ ਸ਼ੁਕਰ ਕਰਨਾ ਆ ਤੂੰ ਮੈਨੂੰ ਇਹਦੇ ਯੋਗ ਬਣਾ ਲਿਆ। ਗੁਰਮੁਖੋ ਸਿੱਖੀ ਤਾਂ ਇਹ ਹੈ, ਬਾਬਾ ਜੀ ਨੇ ਬਚਨ ਕੀਤੇ ਨੇ, ਅਖੀਰਲਾ ਸਲੋਕ ਅਸੀਂ ਪੜ੍ਹਨੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ, ਤੇਰੇ ਕੀਤੇ ਨੂੰ ਮੈਂ ਜਾਣਿਆ ਹੀ ਨਹੀਂ, ਮੈਨੂੰ ਯੋਗ ਕੀਤੋ ਹੀ ਪਾਠ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ। ਕਿਉਂ ਜੀ ਤੁਸੀਂ ਯੋਗ ਨਹੀਂ ਸੀ? ਕਹਿਣ ਲੱਗੇ ਨਹੀਂ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਮੈਂ ਔਗੁਣਾਂ ਨਾਲ ਭਰਿਆ ਵਾਂ, ਕੈਸੀ ਨਿਰਮਾਣਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ। ਤੁਸੀਂ ਤਰਸ ਦੇ ਘਰ ਵਿਚ ਆਏ ਤੇ ਤੁਸੀਂ ਮਿਹਰ ਕਰਕੇ ਮੇਰੇ ਤੋਂ ਇਹ ਸੇਵਾ ਲੈ ਲਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ। ਤੇ ਜਗਿਆਸੂ ਪੁੱਛਦਾ ਸੱਚੇ ਪਾਤਸ਼ਾਹ ਕਿਵੇਂ ਤਰਸ ਪਿਆ? ਕਹਿਣ ਲੱਗੇ ਤਰਸ ਪਿਆ ਮੈਂ ਰਾਮਤ ਹੋਈ, ਪਤਾ ਕੀ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਗੁਰਮੁਖੋ ਗੁਰੂ ਤਾਂ ਬੜੇ ਮਿਲ ਜਾਣਗੇ ਪਰ ਗੁਰੂ ਸੱਜਣ ਕਿਤੋਂ ਨਹੀਂ ਜੇ ਮਿਲਣਾ।
फिर बेनती समझियो, पूजा कराने वाले गुरु मिलनगे, मथे टिकाने वाले गुरु मिलनगे, पर गुरु सज्जन मिलेगा जेड़ा छाती ठोक के कह सिखा जिथे लेखा मंगया गया तू शब्द नू कमाई जा तेरे लेखा देने वाली थां ते मैं खलोता हुआ। सज्जन एक हुंदा है, गुरु मिलनगे पर गुरु सज्जन नहीं। वारा वधीक विच हजूर ने एक बचन कहा, नानक दुनिया कैसी कोई सालक मित ना रहो कोई, भाई बंदी खेत चकाया। इत सालक सालक दा क्रियर संत हुंदा है, कहिंदे ने ते संत बड़े मिलदे ने पर मित्र संत कोई नहीं मिलदा। जेबां कट्टण वाले मिलणगे, हां जेडे भावना वाले ने कमाइयां वाले ने, गुरु ग्रंथ साहिब जी साडी उहनां दे चरणां विच नमस्कार है। कमाइयां वाले जेडे नानक दुनिया कैसी कोई सालक मित ना रहो कोई, भाई बंदी खेत चकाया दुनिया कारण दीन गवाया। गुरु सज्जन है, कहिंदे ने सतगुरु सज्जन जदों मेहर करे। मैं एक इतिहास विचों उदाहरण दे जाना कि गुरु नानक साहब कृपा करे, वेखो गुरमुखां ने उपराला कीता है। छोटे छोटे बच्चे ए साडी पनीरी है, गुरमुखो जेड़ा माली अपनी पनीरी नूं सांभ जाए ओदे बाग दे बूटियां नूं कदी कीड़ा नहीं जे लगदा, जेदी पनीरी खादी जाए ओदे बाग दे बगीचे ओदे फुलां नूं ओदे फलां नूं कदी भी अरोग ना मन्यो, जिदी पनीरी नूं कीड़ा लग गया ओदा बूटा भी खत्म हो जांदा, बूटे तक पहुंच दे। बच्चे साडी पनीरी ने, साडा आउण वाला भविख ने। ते एक दिन मैं अर्ज भी कीती सी, तुसी एक अरदास भी शब्द पढ़ दे हो कि जहां जहां खालसा जी साहब तहां तहां रचिया रेत। ए कदों शब्द लिखिया गया? रोज असी तुक पढ़ने हां, जिस दिन लाहौर साडे छोटे छोटे बच्चे उन्हां दे टुकड़े करके नेजियां विच परो के तन नूं उन्हां दियां आंदरां दे खार मावां दे गले विच पा दिते, माइयां दे तन अपने बच्चियां दे खून नाल भरे सन, ते जदों पंथ नूं पता लगा कि दुध चुंघदे बच्चे टुकड़े कर दिते गए, उस दिन भावना वालियां दे खिरदे विचों आवाज निकली, गुरु गोबिंद सिंह बच्चे पनीरी ने, ए ना रहे ते पंथ दे निशान कौन चुलाएगा। उस दिन साडी अरदास विच तुक शामिल कीती गई कि जहां जहां खालसा जी साहिब तहां तहां रचिया रहे। जिथे जिथे तेरा खालसा होवे तुसी कृपा करियो कि इन्हां दी रखिया करियो। मैं जिहड़ी बेनती करना पिया असी शब्द नाल जुड़ के कदी देखिए गुरु सज्जन कैसा है। गुरु नानक प्रकाश विच कवि संतोख सिंह ने ते गुरु नानक चमत्कार विच भाई साहब भाई वीर सिंह जी ने एक बहुत सोहनी उदाहरण दिती। तुसी भावना नाल बैठे हो, देखो कहिंदे ने गुरु नूं सज्जन बना, शब्द नाल जुड़ी है गुरु दा सीना है। ओ तां कहिंदे ने जिदे वल गुरु नानक साहब उंगल करदे ना कर्म तां ओदे भी निबड़ जांदे। मैं अगे चल के फिर इहदा विस्तार करना। उन्हां ने बड़ी सोहनी घटना दिती कि गुरु नानक साहब एक नगर विच गए ने, सिर्फ साखी तां आधार बनाई है गुरु सज्जन कह त्रुट पवे ते गुरु सज्जन हर थां ते सहायता कर दे। हजूर नगर विच गए ने, पिंड सारे दा सारा नगर जेड़ा ओ लुटेरियां दा है, जेड़े जिन्हां दा कम किता एवे आए कोई बंदे नूं लुटना ते लुटन तो पहला ओदा कतल कर देना। गुरु नानक साहब कृपालू गए ते चेहरे दे उत्ते नूर डलका मारदा सी, हजूर दे दर्शन कीते ते इंज प्रतीत होया कोई हीरियां दा वपारी आया है, कोई कीमती मोतियां दा जोरी कह, एदे मथे दा नूर दसदा एदे कोल बहुत खजाना होवेगा। तन गुरु नानक साहब जी नूं एक सज्जन उन्हां विचों अपने घर लै गया, बिरती अंदर मलीन सी। नाल दिया ने कहा, देखी वपारी बहुत वड्डा ही, एवें ना किते जान दी, जो कुछ एदे कोल मिलिया इमानदारी नाल सारे पिंड विच सवेरे वंडी। रात इन्हे हजूर कृपालू जी नूं आराम कर ली क्या, पहला क्या भोजन छकोगे? गुरु साहब कहिंदे ने बस एक वारी छक लिया ओदा ही आधार बना के चले। पुछिया केड़ा भोजन? कहिंदे ने नाम दा भोजन छकिया है उस नूं आधार बनाया। कहन लगे विश्राम करोगे? कहिंदे ने तन दे विश्राम दी बात नहीं, मन हमेशा विश्राम विच ही रहिंदा है। कहन लगे आप टिकोगे?
ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ, ਅੰਦਰ ਚੰਚਲ ਮਨ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ ਹੈ। ਉਹ ਕੁਛ ਬੋਲਣ, ਗੁਰੂ ਸਾਹਿਬ ਅੰਦਰ ਦੇ ਉਤਰਦੇ। ਉਹਨਾਂ ਦੇ ਮਨ ਵਿੱਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੌਵੇਗਾ ਤੇ ਸਵੇਰੇ ਅਸੀਂ ਜਦੋਂ ਸੌ ਜਾਏਗਾ ਪ੍ਰਭਾਤ ਵੇਲੇ ਇਹਦਾ ਕਤਲ ਕਰਕੇ ਸਭ ਕੁਝ ਖੋ ਲਾਂਗੇ। ਉਹ ਰਾਤ ਨੂੰ ਪੈ ਗਏ, ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਉਹ ਕਾਤਲ ਉਹ ਠੱਗ ਉੱਠੇ, ਬਾਬਾ ਜੀ ਭਿੰਨੀ ਰਹਿਣੜੀਏ ਆਪਣੇ ਮਾਰਗ ਤੇ ਚੁੱਲ ਪਏ ਸਨ। ਪਿੰਡ ਦੇ ਲੋਕ ਆਏ, ਆ ਕੇ ਕਹਿਣ ਲੱਗੇ ਲਿਆ ਸਾਡਾ ਜੋ ਹਿੱਸਾ ਰਾਤ ਜੋ ਵਪਾਰੀ ਆਇਆ ਤੁਸੀਂ ਲੁੱਟਿਆ, ਤੁਸੀਂ ਠੱਗਿਆ, ਸਾਡਾ ਹਿੱਸਾ ਦਿਓ। ਉਹਨੇ ਕਿਹਾ ਨਹੀਂ, ਦੁਖਾਈ ਰੱਬ ਦੀ, ਮੈਂ ਕੀ ਲੁੱਟਣਾ ਸੀ, ਮੈਨੂੰ ਤਾਂ ਨੀਂਦ ਨੇ ਠੱਗ ਲਿਆ, ਮੇਰੇ ਸੁੱਤੀਓ ਕਿਤੇ ਚਲੇ ਗਏ। ਭਾਈ ਵੀਰ ਸਿੰਘ ਹੁਣਾਂ ਨੇ ਇੱਥੇ ਬੜੇ ਭਾਵਪੂਰਤ ਬਚਨ ਕਹੇ ਨੇ, ਸਿਰਫ ਇੱਕ ਸ਼ਰਧਾ ਬਣਾਉਣ ਲਈ ਮਨਾ, ਦੇਖ ਦੁਨੀਆਂ ਵਿੱਚ ਬੜੇ ਸੱਜਣ ਮਿਲਣਗੇ, ਜੇ ਸਤਿਗੁਰੂ ਨੂੰ ਸੱਜਣ ਬਣਾ ਲੈ ਤੇ ਸਤਿਗੁਰੂ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਸਵੇਰੇ ਉਹ ਲੋਕ ਇਕੱਠੇ ਹੋਏ, ਨੌਜਵਾਨਾਂ ਨੇ ਤੇਜ ਧਾਰ ਸ਼ਸਤਰ ਲਏ, ਜੰਗਲ ਵਿੱਚ ਜਾ ਬਾਬੇ ਗੁਰੂ ਨਾਨਕ ਸਾਹਿਬ ਨੂੰ ਘੇਰਿਆ। ਕਹਿਣ ਲੱਗੇ ਰੁਕੋ ਹਜ਼ੂਰ, ਰੁਕੇ ਤੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ। ਹੱਸ ਕੇ ਕਹਿਣ ਲੱਗੇ, ਜਿਨ੍ਹਾਂ ਦੇ ਸਵਾਸ ਧੋਖਾ ਪੈ ਦਿੰਦੇ ਨੇ ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ ਹੈ, ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਪੀ ਦਿੰਦੀ ਹੈ। ਕਹਿਣ ਲੱਗੇ, ਅਸੀਂ ਤੁਹਾਨੂੰ ਠੱਗਣਾ ਸੀ, ਸਾਡਾ ਕਿੱਤਾ ਹੈ ਜੋ ਸਾਡੇ ਸਾਹਮਣੇ ਸਾਡੇ ਪਿੰਡ ਵਿੱਚ ਕਾਬੂ ਆ ਜਾਏ, ਅਸੀਂ ਕਈ ਪੁਸ਼ਤਾਂ ਤੋਂ ਠੱਗਣੇ ਆ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਠੱਗਦੀ ਪਏ ਹੋ ਪਰ ਮਨ ਤਾਂ ਰੱਜੇ ਨਹੀਂ ਨਾ। ਕਹਿਣ ਲੱਗੇ, ਗੱਲ ਨਾ ਕਰ, ਅਸੀਂ ਤੈਨੂੰ ਵੀ ਠੱਗਣਾ ਹੈ। ਮੁਸਕਰਾ ਕੇ ਕਹਿਓ ਨੇ ਕਿ ਠੱਗਣ ਦੀ ਜ਼ਰੂਰਤ ਤਾਂ ਕਰੋ, ਅੱਜ ਤੀਕਰਾ ਦੁਨੀਆਦਾਰ ਹੀ ਠੱਗੇ ਜੇ, ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤੇ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏ। ਜੇ ਲੁੱਟਣਾ ਜੇ ਤਾਂ ਕਬੀਰ ਜੀ ਨੇ ਕਿਹਾ, ਕਹਿੰਦੇ ਲੋਕਾਂ ਦੀਆਂ ਜੇਬਾਂ ਲੁੱਟਣ ਵਾਲਿਆ ਕਦੀ ਰੱਬ ਦੇ ਘਰ ਨੂੰ ਲੁੱਟ। ਪਰ ਲੁੱਟਣਾ ਕਿਵੇਂ, ਗੋਲਕ ਲੁੱਟਣਾ ਨਹੀਂ, ਕਬੀਰ ਲੁੱਟ ਨਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਜੇ ਲੁੱਟਣਾ ਚਾਹੁੰਦਾ ਤੇ ਨਾਮ ਨੂੰ ਲੁੱਟ। ਹਜ਼ੂਰ ਨੇ ਕਿਹਾ, ਜੇ ਜ਼ਰੂਰਤ ਹੈ ਤਾਂ ਲੁੱਟੋ। ਇੱਕ ਨੇ ਅੱਗੇ ਵੱਧ ਕੇ ਕਿਹਾ, ਕਹਿਣ ਲੱਗਾ, ਇਹ ਯਾਤਰੀ ਇਹ ਵਪਾਰੀ, ਸਾਡੇ ਪਿੰਡ ਦਾ ਇਹ ਰਸਮੋ ਰਿਵਾਜ ਹੈ, ਅਸੀਂ ਜਿਸ ਨੂੰ ਲੁੱਟਨੇ ਆ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ। ਸਤਿਗੁਰੂ ਉੱਥੇ ਰੁਕ ਗਏ। ਕਹਿਣ ਲੱਗੇ, ਜੀ ਸਦਕੇ ਕਤਲ ਕਰੋ ਪਰ ਇੱਕ ਗੱਲ ਮੇਰੀ ਵੀ ਸੁਣ ਲਓ, ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਆ, ਸਰੀਰ ਨੂੰ ਰੁਲਣ ਨਹੀਂ ਦੇਣਾ, ਕਤਲ ਬੇਸ਼ੱਕ ਕਰ ਦਿਓ ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਵਾਸਤੇ ਲੱਕੜਾਂ ਤੇ ਅੱਗ ਦਾ ਪ੍ਰਬੰਧ ਜ਼ਰੂਰ ਕਰੋ। ਇਹ ਸਾਖੀ ਕੇਵਲ ਭਾਵਨਾ ਪੈਦਾ ਕਰ ਲਈ ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂਗਾ, ਗੁਰਮੁਖੋ ਗੁਰੂ ਤੇ ਭਰੋਸਾ ਕਰੀਏ ਤੇ ਗੁਰੂ ਸੱਜਣ ਰਹਿਮਤਾਂ ਕਰਦੇ। ਕਹਿਣ ਲੱਗੇ, ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ ਪਰ ਅੱਗ ਕਿੱਥੇ? ਉੱਥੇ ਕਹਿੰਦੇ ਨੇ ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ, ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਹੋਏ ਧੂੰ ਵੱਲ ਉਂਗਲ ਕੀਤੀ। ਕਹਿਣ ਲੱਗੇ, ਚਲੇ ਜਾਓ ਸਾਹਮਣੇ, ਬਲਦੀ ਕੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ, ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ। ਕੁਝ ਤਾਂ ਗੁਰੂ ਨਾਨਕ ਸਾਹਿਬ ਕੋਲ ਰੁਕ ਗਏ, ਕੁਝ ਚਲੇ ਗਏ ਅੱਗ ਲੈਣ ਵਾਸਤੇ। ਜਦੋਂ ਉੱਥੇ ਗਏ ਤੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ, ਜੰਗਲ ਨੂੰ ਲੱਗੀ ਕੋਈ ਅੱਗ ਨਹੀਂ, ਸ਼ਮਸ਼ਾਨ ਘਾਟ ਹੈ। ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਵਾਸਤੇ ਆਏ ਨੇ, ਉਸ ਦੀ ਚਿਖਾਂ ਨੂੰ ਲੱਗੀ ਅੱਗ ਤੇ ਕੀ ਦੇਖਦੇ ਨੇ? ਉਸ ਸੱਜਣ ਨੂੰ ਜਮ ਗਣ ਮਾਰਦੇ ਨੇ, ਜਮਦੂਤ ਮਾਰਦੇ ਨੇ, ਉਹਦੇ ਅੰਦਰ ਦੀ ਰੂਹ ਵਿਲਕਦੀ ਹੈ, ਅੰਦਰ ਦੀ ਰੂਹ ਕਲਪਦੀ ਏ, ਤਰਲੇ ਲੈਂਦਾ ਪਰ ਉਹ ਛੱਡਦੇ ਨਹੀਂ। ਪਰ ਇੱਕ ਘੜੀ ਤੋਂ ਬਾਅਦ ਜਮ ਗਣ ਚਲੇ ਗਏ, ਦੇਵ ਗਣ ਆ ਗਏ, ਜਮਦੂਤ ਉਹਦੇ ਸਾਹਮਣੇ ਝੁਕ ਗਏ ਨੇ, ਉਹਦੀ ਰੂਹ ਨੂੰ ਪ੍ਰਣਾਮ ਪੈ ਕਰਦੇ ਨੇ। ਪਰ ਇਹ ਦ੍ਰਿਸ਼ ਦਿਸਦਾ ਪਿਆ ਕੇਵਲ ਤਾਂ ਕੇਵਲ ਉਹਨਾਂ ਨੂੰ ਜਿਹੜੇ ਠੱਗਣ ਵਾਸਤੇ ਠੱਗ ਆਏ ਸਨ, ਤੇ ਜਾਂ ਉਸ ਰੂਹ ਨੂੰ ਜਿਹੜੀ ਰੂਹ ਨੂੰ ਉਹ ਲਿਜਾਂਦੇ ਪਏ ਨੇ। ਇਹ ਸੱਜਣ ਰੁਕ ਗਏ, ਇਹਨਾਂ ਨੇ ਰੁਕ ਕੇ ਇੱਕ ਗੱਲ ਪੁੱਛੀ, ਅੱਗ ਭੁੱਲ ਗਈ। ਕਹਿਣ ਲੱਗੇ, ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਸੀ ਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ, ਅੱਜ ਵੀ ਸ਼ਾਇਦ ਸਵੇਰੇ ਆ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ।
ਗੁਰਮੁਖੋ ਜਿਹੜੇ ਕਰਮ ਕਰਨੇ ਆ ਨਾ ਇਹ ਕਰਮ ਜ਼ਰੂਰ ਪੁੱਛੇ ਜਾਣਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਕਰਨੇ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ ਉਹਨਾਂ ਦਾ ਇੱਕ ਸਲੋਕ ਹੈ, 6 ਉਦਾਹਰਨਾਂ ਇੱਕ ਸਲੋਕ ਵਿੱਚ ਦੇ ਗਏ ਤੇ ਨਿੱਕੇ ਜੀ 6 ਉਦਾਹਰਨਾਂ ਦੇ ਕੇ ਏਡੀਆਂ ਵੱਡੀਆਂ ਰਮਜ਼ਾਂ ਪਾ ਗਏ। ਉਹਨਾਂ ਦਾ ਬਚਨ ਹੁੰਦਾ ਵੇਖ ਕਪਾਹ ਹੈ ਜੇ ਥੀਆ, ਬਾਬਾ ਫਰੀਦ ਜੀ, ਜੇ ਸਿਰ ਥੀਆ ਤਿਲਾਂ ਕਾਂ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ। ਤੇ ਅਗਲਾ ਬਚਨ ਹੈ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਹੁਣ ਇਹ ਸਲੋਕ ਦੇ ਅਰਥ ਕਰਕੇ ਤੁਸੀਂ ਦੇਖੋ 6 ਉਦਾਹਰਨਾਂ ਸਿਰਫ 2 ਤੁਕਾਂ ਵੀ ਦੇ ਦਿੱਤੀਆਂ। ਵੇਖ ਕਪਾਹ ਹੈ ਜੇ ਥੀਆਂ, ਕਹਿੰਦੇ ਨੇ ਤੂੰ ਮਾਣ ਕਰਕੇ ਤੁਰਿਆ ਫਿਰਨਾ, ਮੈਨੂੰ ਕਿਸੇ ਪੁੱਛਣਾ ਨਹੀਂ ਇਸ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ, ਵੇਲਣੇ ਵਿਚ ਵੇਲਿਆ, ਰੂਹ ਪਿੰਜਣੀ ਵਿਚ ਪਿੰਜਿਆ, ਤਕ ਚਰਖੇ ਤੈਨੂੰ ਕੱਤਿਆ ਪਰਤ ਕੇ ਇਹਦਾ ਕੱਪੜਾ ਬਣਾਇਆ, ਕੱਟਿਆ ਕੁੱਟਿਆ ਤੈਨੂੰ ਖੁੰਭ ਚੜਾ ਕੇ ਰੰਗਣ ਲੱਗੇ, ਕਪਾਹ ਦਾ ਕੀ ਦੋਸ਼ ਹੈ, ਕਪਾਹ ਨੇ ਇੰਨਾ ਦੁੱਖ ਪਾ ਲਿਆ। ਵੇ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ, ਕਿ ਤਿਲਾਂ ਦਾ ਕੀ ਦੋਸ਼ ਸੀ, ਕਹਾਣੀ ਵਿਚ ਪੀੜੇ ਗਏ, ਗੰਨਿਆਂ ਦਾ ਕੀ ਦੋਸ਼ ਸੀ, ਕੋਹਲੂ ਵਿਚ ਪੀੜੇ ਗਏ, ਆ ਦੇਖ ਕੋਲਿਆਂ ਦਾ ਕੀ ਦੋਸ਼ ਏ, ਪਹਿਲਾਂ ਲੱਕੜ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿਚ ਰੱਖ ਕੇ ਫੂਕਿਆ, ਉਹ ਸੱਜਣਾ ਇਸ ਹਾਂਡੀ ਦਾ ਕੀ ਕਸੂਰ ਜਿਹੜੀ ਰੋਜ਼ ਅੱਗ ਤੇ ਬਲਦੀ ਏ। ਇਹ 6 ਬੇਦੋਸ਼ੇ ਨੇ ਤੇ ਇੰਨੀ ਸਜ਼ਾ ਮਿਲਦੀ ਪਈ ਏ, ਤੇ ਜਿਹੜਾ ਮੰਦੇ ਅਮਲ ਕਰਨਾ ਤੂੰ ਕਾਹਦੇ ਦਾਅਵੇ ਕਰੀ ਬੈਠਾ। ਬਾਬਾ ਜੀ ਦੇ ਬਚਨ ਨੇ ਕਿ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾਂ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾਂ। ਇੱਕ ਬਚਨ ਅਸੀਂ ਪੜ੍ਹਨੇ ਆ, ਫਰੀਦਾ ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ ਖਮ ਦੋਸ਼ਾਂ ਦਾ ਕਿਆ ਹਾਲ, ਘੜੀਆਂ ਘੜੀਐ ਮਾਰੀਐ ਪੈਰੀ ਲੈ ਸਜਾਏ ਸੋ ਖੇੜਾ ਕੜਿਆਲ, ਜਿਉਂ ਦੁਖੀ ਰਹਿਣ ਵਿਖਾ। ਗੁਰੂ ਅਰਜੁਨ ਸਾਹਿਬ ਨੂੰ ਪੜ੍ਹੋ, ਕਹਿੰਦੇ ਨੇ ਪਾਪੀ ਕਰਮ ਕਮਾਮ ਦੇ, ਅਸੀਂ ਕਹਿੰਦੇ ਹਾਂ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ, ਪਾਪੀ ਕਰਮ ਕਮਾਮ ਦੇ ਕਰਦੇ ਖਾਏ ਖਾਏ ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮਥੈ ਧਰਮ ਰਾਹ। ਇੱਕ ਬਾਬਾ ਜੀ ਦਾ ਬਚਨ ਹੈ ਪੌੜੀ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ, ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਸਦੀ ਹੈ ਨਾ ਉਦੋਂ ਫਿਰ ਵਿਰੋਧੀ ਵੀ ਚਰਨਾਂ ਵਿਚ ਆ ਚੁੱਕਦੇ ਨੇ। ਹਜ਼ੂਰ ਮੱਕੇ ਗਏ ਨੇ, ਸਤਿਗੁਰੂ ਕਾਬੇ ਦੇ ਨੇੜੇ ਗਏ ਨੇ, ਪਰ ਜਦੋਂ ਹਜ਼ੂਰ ਪਹੁੰਚਦੇ ਨੇ, ਮੱਕੇ ਦੀ ਧਰਤੀ ਦੀ ਗੱਲ ਕਰਨੇ ਆ, ਕਾਬੇ ਦੀ ਧਰਤੀ ਦੀ ਗੱਲ ਕਰਨੇ ਆ, ਗੜ ਬਗਦਾਦ ਨਿਵਾਨ ਦੀ ਗੱਲ ਕਰਨੇ ਆ, ਪਹਿਲਾਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦੇ ਨੇ ਮੇਰੀ ਸੱਚੀ ਸਰਕਾਰ ਨੂੰ, ਤੇ ਜਦੋਂ ਫਿਰ ਅੰਦਰ ਦੀ ਰਹਿਮਤ ਵੇਖਦੇ ਨੇ ਨਾ, ਪੈਰਾਂ ਦੀਆਂ ਠੋਕਰਾਂ ਮਾਰਨ ਵਾਲੇ ਉਸੇ ਬਾਪੂ ਦੇ ਚਰਨ ਪਕੜ ਕੇ ਕਹਿੰਦੇ ਨੇ ਆਪ ਤਾਂ ਤੁਰ ਚੱਲਿਆ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਤੁਸੀਂ ਪੜ੍ਹਦੇ ਹੋ ਲੱਤਾਂ ਮਾਰਨ ਵਾਲੇ ਚਰਨ ਪਕੜ ਕੇ ਕਹਿੰਦੇ ਨੇ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਉੱਥੇ ਇੱਕ ਪ੍ਰਸ਼ਨ ਕੀਤਾ ਤੇ ਉਹ ਪ੍ਰਸ਼ਨ ਕੱਲਾ ਹਿੰਦੂ ਤੇ ਮੁਸਲਮਾਨ ਲਈ ਨਹੀਂ ਸੀ, ਕਿਉਂਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮੈਂ ਉਸ ਵਿਸ਼ੇ ਵੱਲ ਫਿਰ ਤੁਰਾਂਗਾ ਜਿਹੜਾ ਅਰਜ਼ ਕਰ ਰਿਹਾ ਪਿਆ ਬਲਦੀ ਕੋਈ ਚਿਖਾ ਦਾ। ਉੱਥੇ ਦੋਨਾਂ ਲਈ ਇੱਕ ਸਵਾਲ ਉੱਠਿਆ ਸੀ ਤੇ ਉਹ ਸ਼ਬਦ ਸੀ ਭਾਈ ਗੁਰਦਾਸ ਦੀ ਰਚਨਾ, ਤੁਸੀਂ ਸਾਰੇ ਪੜ੍ਹਦੇ ਹੋ। ਉਹ ਰਚਨਾ ਹੈ ਕਿ ਪੁੱਛਣ ਗੱਲ ਇਮਾਨ ਦੀ, ਆ ਕੇ ਉਹਨਾਂ ਨੇ ਗੱਲ ਪੁੱਛੀ, ਕਾਜੀ ਮੁੱਲਾਂ ਇਕੱਠੇ ਹੋਈ, ਇਕੱਠੇ ਹੋ ਕੇ ਬਾਬੇ ਕੋਲੋਂ ਧਰਮ ਦੀ ਗੱਲ ਪੁੱਛਣ ਆਏ। ਇਹਦਾ ਮਤਲਬ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਕਿ ਤੁਸੀਂ ਸੱਚ ਦੀ ਝਲਕ ਪਈ ਤੁਹਾਡੇ ਕੋਲੋਂ, ਸਾਨੂੰ ਦੱਸੋ ਧਰਮ ਕੀ ਹੈ। ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ ਗੁਰਸਿੱਖੋ, ਉਸ ਆਵਾਜ਼ ਨੂੰ ਭੁੱਲਿਓ ਨਾ ਜਿਹੜੀ ਅਰਬ ਦੀ ਧਰਤੀ ਤੇ ਆਈ ਸੀ। ਹੁਣ ਇਹਦਾ ਮਤਲਬ ਇਹ ਨਹੀਂ ਮੈਂ ਸਿੱਖ ਬਣ ਗਿਆ, ਮੈਂ ਕਕਾਰ ਪਾ ਲੈ ਤੇ ਮੈਨੂੰ ਲਾਇਸੈਂਸ ਮਿਲ ਗਿਆ, ਜਿਤਨੇ ਮਰਜ਼ੀ ਕੁਕਰਮ ਨੇ ਮੈਂ ਕਰੀ ਜਾ। ਕਿਉਂ ਨਹੀਂ ਆਪਣੀਆਂ ਗਲਤੀਆਂ ਨੂੰ ਸਵੀਕਾਰਦਾ ਆਪਣਾ ਅੰਦਰ? ਗੁਰੂ ਜੀ ਦੇ ਸਾਹਮਣੇ ਉਹ ਇਮਾਨ ਦੀ ਗੱਲ ਪੁੱਛੀ, ਕੀ ਧਰਮ ਬਾਹਰ ਦੇ ਚਿੰਨ੍ਹਾਂ ਦਾ ਨਾਮ ਹੈ, ਕੀ ਧਰਮ ਬਾਹਰ ਦੇ ਅਡੰਬਰ ਦਾ ਨਾਮ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵਟਾ ਕੇ ਮੁਸਲਮਨ ਹੋਈ। ਅੱਗੋ ਕਹਿੰਦੇ ਨੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਵੇਂ ਰੋਈ। ਹੁਣ ਦੋਵੇਂ ਰੋਈ ਦਾ ਮਤਲਬ ਕੱਲੇ ਉਹ ਨਹੀਂ ਸਨ ਪਿਆਰਿਓ, ਜੇ ਸਾਡੇ ਪੱਲੇ ਸ਼ੁਭ ਅਮਲ ਨਹੀਂ
ਤੇ ਕੀ ਸਿੱਖ ਦੇ ਪੱਲੇ ਰੋਣਾ ਨਹੀਂ ਪਏਗਾ? ਸ਼ੁਭ ਅਮਲ, ਬਾਬਾ ਜੀ ਦਾ ਬਚਨ ਸਭ ਲਈ ਸਾਂਝਾ ਹੈ। ਮੈਂ ਬੇਨਤੀ ਜਿਹੜੀ ਕਰ ਰਿਹਾ, ਬਲਦੀ ਕੋਈ ਚਿਖਾ ਹੈ ਤੇ ਜਦੋਂ ਕੋਲ ਗਏ ਤੇ ਜਮ ਗਣ ਮਾਰਦੇ ਪਏ ਨੇ, ਤੇ ਜਦੋਂ ਨੇੜੇ ਪਹੁੰਚਦੇ ਨੇ ਦੇਖਦੇ ਨੇ ਕਿ ਜਮ ਗਣ ਦੀ ਥਾਂ ਦੇਵਗਣ ਆ ਗਏ ਨੇ, ਜਮਦੂਤ ਰੂਹ ਦੇ ਸਾਹਮਣੇ ਝੁਕੇ ਨੇ, ਤੇ ਗੁਰਮੁਖੋ ਉਹਨਾਂ ਨੇ ਉਥੇ ਸਭ ਕੁਝ ਭੁੱਲ ਗਿਆ, ਪ੍ਰਸ਼ਨ ਕੀਤਾ ਕਿ ਅਸੀਂ ਕੀ ਮਾਜਰਾ ਪੈ ਦੇਖਨੇ ਆ। ਤੇ ਕਈ ਵਾਰੀ ਅਸੀਂ ਇਹ ਸ਼ਬਦ ਕਹਿੰਦੇ ਹਾਂ ਵੀ ਲਓ ਜਿਹੜੀ ਚੀਜ਼ ਦਿਸਦੀ ਨੀ ਉਹ ਹੁੰਦੀ ਨਹੀਂ। ਗੁਰਮੁਖੋ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਬੇਅੰਤ ਕੁਛ ਐਸਾ ਹੈ ਜਿਹੜਾ ਦਿਸਦਾ ਨਹੀਂ ਪਰ ਹੈ ਵੇ, ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ। ਕ੍ਰੋਧ ਦਾ ਕਿਹੜਾ ਰੂਪ ਹੈ, ਕ੍ਰੋਧ ਦੇ ਕਿਹੜੇ ਬਸਤਰ ਨੇ, ਕ੍ਰੋਧ ਦਾ ਕਿਹੜਾ ਰੰਗ ਹੈ? ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਬੁੱਲ ਫੜਕਦੇ ਨੇ ਤੇ ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਨੇ, ਕ੍ਰੋਧ ਦਿਸਦਾ ਨਹੀਂ ਪ੍ਰਗਟ ਹੋ ਜਾਂਦਾ ਹੈ। ਕਾਮ ਦਿਸਿਆ ਕਦੀ ਕਿਸੇ ਨੂੰ? ਕਾਮ ਦੀ ਸ਼ਕਲ ਨਹੀਂ ਦਿਸਦੀ। ਆਦਮੀ ਦਾ ਤਨ ਪੀੜਿਆ ਜਾਂਦਾ ਹੈ, ਕੁਕਰਮ ਜਨਮ ਲੈਂਦਾ ਤੇ ਆਪਾਂ ਕਹਿੰਦੇ ਹਾਂ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ ਲਾਲਚ ਪ੍ਰਗਟ ਹੁੰਦਾ। ਪਿਆਰਿਓ, ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ਟ ਰੱਖਿਆ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣ ਉੱਥੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਸਰਬ ਵਿਆਪਕ ਅਸੀਂ ਸਾਰੇ ਕਹਿੰਦੇ, ਤੇ ਸਾਰੇ ਫਿਰ ਰੱਬ ਦਾ ਰੂਪ ਕਿਉਂ ਨੀ ਜੀ? ਸਾਰੇ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਵਿੱਚ, ਸਾਰੇ ਸੰਤ ਕਿਉਂ ਨੀ? ਸਾਰਿਆਂ ਨੂੰ ਲੋਕ ਕਿਉਂ ਨੀ ਸਜਦੇ ਕਰਦੇ? ਗੁਰਮੁਖੋ, ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਬੁੱਕ ਉੱਥੇ ਕੀਤੀ ਜਾਂਦੀ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਧਰਤੀ ਤਾਂ ਸਾਰੀ ਥੱਲੇ ਪਾਣੀ। ਬਾਬਾ ਜੀ ਨੇ ਕਿਹਾ ਸਭਨੀ ਘਟੀ ਸ਼ੋ ਵਸੈ, ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਜਿੱਥੇ ਪ੍ਰਗਟ ਹੋ ਜਾਏ, ਪਾਣੀ ਸਰਬ ਵਿਆਪਕ ਏ ਪਰ ਪ੍ਰਗਟ ਸਾਰੀਆਂ ਥਾਵਾਂ ਤੇ ਨਹੀਂ। ਹੁਣ ਉਹਨਾਂ ਨੇ ਜਦੋਂ ਤੱਕਿਆ ਤੇ ਉਹਨਾਂ ਪੁੱਛਿਆ, ਪਹਿਲਾਂ ਤੁਸੀਂ ਮਾਰਦੇ ਸੋ ਰੂਹ ਕਲਪਦੀ ਸੀ, ਹੁਣ ਤੁਸੀਂ ਪਿਛਾਂ ਹਟ ਗਏ, ਆਪ ਪੈਰਾਂ ਵਿੱਚ ਆ ਚੁੱਕੇ ਜਾਂ ਇਸ ਰੂਹ ਨੂੰ ਸਜਦੇ ਕਰਦੇ ਹੋ ਕਿਉਂ? ਤੇ ਅੱਗੋਂ ਆਵਾਜ਼ ਆਈ ਸੀ, ਜਿਹਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਕਤਲ ਕਰਨਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਮਾਰ ਮੁਕਾਉਣਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਹਦੀ ਬਲਦੀ ਚਿਖਾਂ ਵੱਲ

ਕਰਮਾਂ ਦਾ ਪ੍ਰਾਸ਼ਤ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ, ਸੱਚ ਜਾਣ ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜਦਾ ਹੈ। ਮੈਂ ਦੋਨੋਂ ਪੱਖ ਰੱਖਣੇ ਚਾਹੁੰਦ। ਉਹਨਾਂ ਨੂੰ ਜਦੋਂ ਦੇਖਿਆ ਕਹਿਣ ਲੱਗੇ ਉਹਨੂੰ ਮਾਰੋ ਨਾ, ਉਹ ਸਾਈਂ ਦੇ ਜਾ ਕੇ ਚਰਨ ਪਕੜ ਲਓ, ਕਿਰਪਾਲੂ ਦਾਤਾ ਜੀ ਦੇ ਕੋਲ ਵਾਪਸ ਆਏ, ਆ ਕੇ ਕਹਿਓ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਨਾਲ ਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ ਤੇ ਤੁਸੀਂ ਇਹਦੇ ਚਰਨਾਂ ਵਿੱਚ। ਕਹਿਣ ਲੱਗੇ ਨਹੀਂ, ਇਹਦੇ ਇੱਕ ਹੱਥ ਦਾ ਇਸ਼ਾਰਾ ਕਰੋੜਾਂ ਜਨਮਾਂ ਦੇ ਪਾਪੀ ਤਾਰ ਸਕਦਾ, ਚਰਨ ਪਕੜ ਲਓ ਕਿਤੇ ਕੀਤੇ ਹੋਏ ਪਾਪਾਂ ਤੋਂ ਆਪਾਂ ਵੀ ਬਚ ਸਕੀਏ। ਮੈਂ ਆਰੰਭ ਵਿੱਚ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਇੱਕ ਸੱਜਣ ਹੈ ਤੇ ਗੁਰੂ ਅਰਜੁਨ ਸਾਹਿਬ ਨੇ ਮਿਹਰ ਕੀਤੀ ਤੇ ਨਾਲ ਕਹਿ ਦਿੱਤੋ ਨੇ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮੇ ਰਾਮਤ ਕੋਈ। ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਮਿਲਿਆ, ਨਾਲ ਸ਼ਬਦ ਸਨ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀ ਵੈ ਖਰਿਆ। ਫਿਰ ਵਿਸ਼ੇ ਆਪਣੇ ਤੇ ਉੱਥੇ ਆਈਏ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਜਿਹੜੇ ਤੂੰ ਕਰਮ ਕਰ ਰਹੇ ਹੈ। ਅਸੀਂ ਕਹਿੰਦੇ ਹਾਂ ਕਰਮ ਕਰਮ ਵਿੱਚ ਬੰਦਾ ਸਵਤੰਤਰ ਹੈ ਪਰ ਭੋਗਣ ਵਿੱਚ ਪਰਤੰਤਰ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਵੀ ਉਦਾਹਰਣਾਂ ਦਿੱਤੀਆਂ ਤੇ ਭਾਈ ਵੀਰ ਸਿੰਘ ਨੇ ਇੱਕ ਬਹੁਤ ਢੁਕਵੀਂ ਉਦਾਹਰਣ ਦਿੱਤੀ। ਉਹ ਕਹਿੰਦੇ ਨੇ ਦੇਖੋ ਅੰਗੂਰ ਦੇ ਵੇਲ ਹੈ ਜਾਂ ਦਾਖਾਂ ਨੇ, ਅੰਗੂਰ ਦੀ ਵੇਲ ਵਿੱਚ ਰਸ ਭਰਿਆ ਗਿਆ ਅੰਗੂਰਾਂ ਵਿੱਚ, ਹੁਣ ਉਸੇ ਅੰਗੂਰ ਦੀ ਕੋਈ ਸ਼ੂਗਰ ਬਣਾਏ, ਖੰਡ ਬਣਾਏ, ਜਿਹਦੇ ਖਾਣ ਦੇ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ, ਤੇ ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿੱਚ ਰੱਖ ਕੇ ਨਸ਼ਾ ਬਣਾ ਲੈ, ਪੀ ਕੇ ਮੱਤ ਮਾਰੀ ਜਾਂਦੀ ਏ, ਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ ਦੇਖੋ ਜੀ ਦੋਸ਼ ਅੰਗੂਰਾਂ ਦਾ ਹੈ, ਇਹਨਾਂ ਵਿੱਚੋਂ ਸ਼ਰਾਬ ਨਿਕਲੀ, ਰੱਬ ਨੇ ਕੇਵਲ ਤੈਨੂੰ ਅੰਗੂਰ ਦਿੱਤੇ ਨੇ, ਸ਼ਰਾਬ ਬਣਾਉਣਾ ਮਿੱਠਾ ਬਣਾਉਣਾ ਤੇਰਾ ਆਪਣਾ ਕੰਮ ਸੀ, ਪਰਮਾਤਮਾ ਨੇ ਤੈਨੂੰ ਕੀਮਤੀ ਸਮਾਂ ਦਿੱਤਾ। ਬਸ ਸੱਜਣਾ ਤੇਰੇ ਆਪਣੇ ਕੀਤੇ ਕਰਮਾਂ ਨਾਲ ਤੂੰ ਭਗਤ ਵੀ ਬਣ ਸਕਣਾ, ਆਪਣੇ ਕਰਮਾਂ ਦੇ ਨਾਲ ਤੂੰ ਸਾਖਤ ਵੀ ਬਣ ਸਕਣਾ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ, ਤੂੰ ਉਹ ਤੋੜ ਮੱਤ ਵਿੱਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚੁਆਏ। ਰੱਬ ਨੇ ਤਾਂ ਕੇਵਲ ਅੰਗੂਰ ਪੈਦਾ ਕੀਤੇ ਨੇ, ਜੇ ਅੰਗੂਰ ਤਾਂ ਸ਼ਰਾਬ ਬਣਾ ਕੇ ਲੋਕਾਂ ਨੂੰ ਗਾਲਾਂ ਕੱਢੇ ਤੇ ਅੰਗੂਰਾਂ ਦੀਆਂ ਵੇਲਾਂ ਨਾ ਪੱਟ, ਆਪਣੀ ਅਕਲ ਤੋਂ ਕੰਮ ਲੈ, ਸ਼ਰਾਬ ਤੂੰ ਬਣਾਈਏ, ਰੱਬ ਨੇ ਤਾਂ ਤੈਨੂੰ ਰਸ ਦਿੱਤਾ ਸੀ। ਪਿਆਰਿਓ ਪਰਮਾਤਮਾ ਨੇ ਸਰੀਰ ਦਿੱਤਾ ਹੈ, ਜੈਸੇ ਅਸੀਂ ਕਰਮ ਕਰਨੇ ਆ ਉਹ ਕਰਮਾਂ ਦੀ ਬੇਲ, ਉਹ ਕਰਮਾਂ ਦੀ ਬੀਜ, ਉਹ ਕਰਮਾਂ ਦੀ ਫਸਲ ਇੱਕ ਦਿਨ ਇਨਸਾਨ ਨੂੰ ਕੱਟਣੀ ਪਏਗੀ। ਤੇ ਜਿਹੋ ਜਿਹਾ ਕਰਮ ਨੇ, ਬਾਬਾ ਫਰੀਦ ਸਾਹਿਬ ਨੇ ਤਾਂ ਮਿਹਰ ਵੀ ਕੀਤੀ ਹੈ, ਕਹਿਣ ਲੱਗੇ ਦੇਖ ਕਿ ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜੇ ਤੂੰ ਕਰਮ ਮਾੜੇ ਕਰ ਬੈਠੇ ਫਿਰ ਕੀ ਕੋਈ ਰਸਤਾ ਹੈ ਕਿ ਗੁਰੂ ਦੇ ਦਰ ਤੇ ਅਸੀਂ ਬਖਸ਼ੇ ਜਾਈਏ? ਆਪਾਂ ਇਹ ਤਾਂ ਪ੍ਰਮਾਣ ਦੇਈ ਜਾਵਾਂਗੇ ਵੀ ਤੈਨੂੰ ਕੀਤੇ ਕਰਮਾਂ ਦੀ ਸਜ਼ਾ ਮਿਲੇਗੀ। ਹੁਣ ਮੰਨ ਲਓ ਬੰਦਾ ਇਹ ਤਿਆਰ ਹੋ ਗਿਆ, ਮੈਂ ਕਰਮ ਮਾੜੇ ਕਰ ਬੈਠਾ, ਕੋਈ ਮੇਰੇ ਵਾਸਤੇ ਬਚਾਅ ਦਾ ਰਾਹ ਹੈ? ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ। ਪਿਆਰਿਓ ਕਦੀ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਬਚਨ ਪੜੋ, ਕਹਿੰਦੇ ਨੇ ਖੇ ਪਰਮਾਤਮ ਦੇਵ ਅਬ ਮੈਂ ਕੌਣ ਉਪਾਉ ਕਰੂੰ, ਹੁਣ ਮੈਂ ਕੀ ਉਪਾਅ ਕਰਾਂ, ਕਰਮ ਮੈਂ ਮਾੜੇ ਕਰ ਬੈਠਾ। ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂੰ, ਮੇਰੇ ਮਨ ਦੇ ਸ਼ੰਕੇ ਦੂਰ ਹੋ ਜਾਣ, ਮੈਂ ਭਵ ਸਾਗਰ ਤੋਂ ਤਰ ਜਾਵਾਂ, ਤੁਸੀਂ ਗੁਰਮੁਖੋ ਤਵਜੋ ਬਖਸ਼ਿਓ। ਸਿਰ ਮੈਂ ਦੋ ਤੁਕਾਂ ਲਈਆਂ ਨੇ, ਕਰਮ ਕਰਨੇ ਆ ਬੀਜ ਨੇ, ਜੇ ਮੰਨ ਲਓ ਅੱਜ ਤੀਕਰਾਂ ਮਾੜੇ ਕਰਮ ਕੀਤੇ ਨੇ, ਅੱਜ ਹੀ ਮਨ ਸਮਝ ਜਾ ਮਨਾ ਤੂੰ ਧਰਮ ਵਾਲੇ ਪਾਸੇ ਤੁਰਨੇ, ਤੇ ਕੀ ਪਿਛਲੇ ਕੀਤੇ ਹੋਏ ਕਰਮ ਦਗਦ ਹੋ ਜਾਣਗੇ, ਪਿਛਲੇ ਕੀਤੇ ਹੋਏ ਕਰਮ ਖੰਡਨ ਹੋਣਗੇ। ਹਜ਼ੂਰ ਨੇ ਬਖਸ਼ਿਸ਼ ਕੀਤੀ, ਅਬ ਮੈਂ ਕੌਣ ਉਪਾਉ ਕਰੂੰ, ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂੰ। ਅੱਗੇ ਬਚਨੇ ਜਨਮ ਪਾਏ ਕਛ ਭਲੋ ਨਾ ਕੀਨੂੰ, ਤਾਂ ਤੇ ਅਧਕ ਡਰੂੰ, ਮਨ ਬਚ ਕਰਮ ਹਰ ਗੁਨੀ ਗਾਏ, ਯੇ ਜੀ ਸੋਚ ਧਰੂੰ, ਗੁਰਮਤ ਸੁਨ ਕਛ ਗਿਆਨ ਨਾ ਉਪਜੋ, ਪਸ ਜੋ ਉਦਰ ਭਰੂੰ, ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਖਉ ਪਤਤ ਤਰੂੰ। ਕਰਮ ਮੈਂ ਕਰ ਲੈਨੇ
ਪਰ ਮੇਰੇ ਮਾਲਕਾ ਤੂੰ ਆਪਣੇ ਬਿਰਧ ਬਾਣੇ ਦੀ ਲਾਜ ਰੱਖ

ਤਾਂ ਮੇਰੇ ਕਰਮ ਕੱਟੇ ਜਾ ਸਕਦੇ ਨੇ। ਇੱਥੇ ਇੱਕ ਭਗਤ ਮਹਾਂਪੁਰਸ਼ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਦੇਖੋ ਉਸ ਨੇ ਕਮਾਈ ਕੀਤੀ, ਕਰਮ ਭਾਵੇਂ ਮਾੜੇ ਸਨ ਪਹਿਲਾਂ, ਪਰ ਸਿਮਰਨ ਕਰਨ ਤੋਂ ਬਾਅਦ ਇੱਕ ਸਾਨੂੰ ਮਾਰਗ ਦੱਸ ਕੇ ਗਏ। ਭਗਤ ਸਦਨਾ ਜੀ ਦਾ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦਾ ਕਰਮ ਕੀ ਸੀ? ਕਸਾਈ ਪੁਣੇ ਦਾ ਕੰਮ ਕਰਦੇ ਸਨ। ਜਦੋਂ ਰੱਬ ਦੀ ਪਰਮਾਤਮਾ ਦੀ ਭਗਤੀ ਵੱਲ ਚੱਲੇ, ਸਾਡਾ ਸਮਾਜ ਕਦੀ ਕਿਸੇ ਨੂੰ ਨਹੀਂ ਜੇ ਬਖਸ਼ਦਾ। ਇਹ ਗੱਲ ਧਿਆਨ ਵਿੱਚ ਰੱਖ ਕੇ ਚੱਲਿਓ, ਗੁਰੂ ਨੂੰ ਮਿਲਣਾ, ਰਿਸ਼ਤੇਦਾਰ, ਸਮਾਜ ਤੇ ਪਰਿਵਾਰ ਦਾ ਧਿਆਨ ਰੱਖ ਕੇ ਚੱਲੋਗੇ, ਖੁਸ਼ ਹੋ ਜਾਣਗੇ। ਇਹ ਕਦੀ ਵੀ ਖੁਸ਼ ਨਹੀਂ ਜੇ ਹੋਣੇ। ਜੇ ਕਿਸੇ ਨੇ ਖੁਸ਼ ਕਰਨਾ ਤੇ ਆਪਣੇ ਸਾਈ ਨੂੰ ਆਪ ਰਜਾਈਏ, ਜਾਂ ਦੁਨੀਆਂ ਖੁਸ਼ ਹੋਵੇਗੀ ਚ ਜਾਂ ਫਿਰ ਰੱਬ ਖੁਸ਼ ਹੋਵੇਗਾ। ਇੱਕ ਪਾਸੇ ਰਹਿਣ। ਬਾਬਾ ਕਬੀਰ ਸਾਹਿਬ ਨੂੰ ਕਿਸੇ ਨੇ ਬਚਨ ਕਹੇ ਸਨ, ਕਹਿਣ ਲੱਗੇ ਲੋਕ ਤੁਹਾਡੀ ਬੜੀ ਨਿੰਦਿਆ ਕਰਦੇ ਨੇ। ਕਹਿਣ ਲੱਗੇ ਕੌਣ? ਕਿ ਸਾਰਾ ਸੰਸਾਰ। ਕਹਿਣ ਲੱਗੇ ਜਿਹੜੇ ਨਿੰਦਿਆ ਕਰਦੇ ਨੇ ਇਹ ਕਿਹੜੇ ਬ੍ਰਹਮ ਗਿਆਨੀ ਨੇ? ਇਹਨਾਂ ਨੇ ਰੱਬ ਨੂੰ ਪਾਲੇ? ਉਹਨਾਂ ਦੇ ਦੋ ਸ਼ਲੋਕ ਹੁੰਦੇ ਨੇ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਸੋਚਿਆ ਸੀ ਵਿਦਵਾਨ ਬਣ ਜਾਗਾ ਬੜੀ ਚੰਗੀ ਗੱਲ ਹੈ, ਪੜ੍ਹਬੋ ਸੋ ਭਲ ਯੋਗ, ਪਰ ਮਨ ਨੇ ਕਿਹਾ ਪੜ੍ਹਾਈ ਨਾਲੋਂ ਚੰਗਾ ਯੋਗ ਦਾ ਆਖਰੀ ਅਰਥ ਮਿਲਾਪ। ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੋ ਸੋ ਭਲ ਯੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਉਹਨਾਂ ਕਿਹਾ ਵੀ ਜੇ ਲੋਕ ਇੰਨਾ ਮਾੜਾ ਕਹਿਣਗੇ ਤੇ, ਕਿਉਂਕਿ ਸਾਡਾ ਮਨ ਥਿੜਕ ਜਾਂਦਾ ਹੈ ਜਦੋਂ ਕੋਈ ਮਾੜੀ ਜੀ ਗੱਲ ਸਮਾਜ ਵਿੱਚ ਕਰਦਾ ਹੈ ਨਾ, ਅਸੀਂ ਇੱਕੋ ਦਮ ਛਲਕ ਜਾਂਦੇ ਹਾਂ, ਥਿੜਕ ਜਾਂਦੇ ਹਾਂ। ਪਿਆਰਿਓ, ਰੱਬ ਤੇ ਭਰੋਸਾ, ਸਾਈਂ ਤੇ ਯਕੀਨ ਕਰਕੇ ਤੁਰਿਓ। ਰਾਹ ਉਹਨਾਂ ਨੂੰ ਮਿਲਦੇ ਨੇ ਜਿਹੜੇ ਆਪਣੇ ਸੀਨੇ ਗੁਰੂ ਨੂੰ, ਆਪਣੇ ਅੰਦਰ ਗੁਰੂ ਨੂੰ ਸਮਰਪਿਤ ਕਰਕੇ ਚੱਲਦੇ। ਲੋਕਾਂ ਕਿਹਾ ਤੇਰੀ ਨਿੰਦਿਆ। ਕਬੀਰ ਜੀ ਦਾ ਅਗਲਾ ਸ਼ਲੋਕ ਕਦੀ ਨਾ ਭੁੱਲਿਓ। ਕਹਿਣ ਲੱਗੇ ਕਬੀਰ, ਲੋਕ ਕਹਿ ਨਿੰਦਾ ਬੱਪੜਾ, ਕੀ ਮੇਰੀ ਨਿੰਦਿਆ ਕਰਨਗੇ? ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ, ਸਭ ਕਾਮ ਲੋਕ ਹੀ ਨਿੰਦਿਆ ਕਰਨਗੇ ਜਿਨ੍ਹਾਂ ਨੂੰ ਅਬ ਆਪ ਰੱਬ ਬਾਰੇ ਪਤਾ ਨਹੀਂ। ਕਰਮ ਅਸੀਂ ਮਾੜੇ ਕਰ ਬੈਠੇ ਹਾਂ, ਮੰਨ ਲਓ, ਤੇ ਹੁਣ ਉਹਨਾਂ ਕਰਮਾਂ ਨੂੰ ਅਸੀਂ ਪਸ਼ਚਾਤਾਪ ਕਰਕੇ ਕਹਿ ਲਈਏ। ਪਹਿਲੀ ਗੱਲ, ਕਿਹੜੇ ਕਰਮ ਨੇ ਜਿਹੜੇ ਨਖਿੱਦ ਨੇ? ਦੋ ਤਰ੍ਹਾਂ ਦੇ ਕਰਮ ਨੇ, ਇੱਕ ਬਿੱਧ ਨੇ, ਇੱਕ ਨਖਿੱਦ ਨੇ। ਬਿੱਧ ਦਾ ਅਰਥ ਹੁੰਦਾ ਕਰਨ ਯੋਗ ਕੰਮ, ਤੇ ਨਖਿੱਦ ਦਾ ਅਰਥ ਹੈ ਜਿਹੜੇ ਕੰਮ ਨਹੀਂ ਕਰਨੇ। ਜੇ ਗੁਰਮਤ ਦੀ ਬੋਲੀ ਵੀ ਸਮਝਣਾ, ਰਹਿਤ ਦਾ ਮਰਤ ਹੈ, ਮਤਲਬ ਹੈ ਬਿੱਧ ਕਰਮ ਇਹ ਕਰਨੇ ਨੇ, ਤੇ ਕਰੈਤ ਦਾ ਅਰਥ ਨਖਿੱਦ ਕਰਮ ਇਹ ਕਦੀ ਨਹੀਂ ਕਰਨੇ। ਭਗਤ ਸਦਨੇ ਨੇ ਰੱਬ ਵਾਲੇ ਪਾਸੇ ਤੁਰਿਆ, ਲੋਕਾਂ ਨੇ ਬਖਸ਼ਿਆ ਨਾ, ਸਾਰਿਆਂ ਨੇ ਇੱਕੋ ਗੱਲ ਕਹੀ, ਕੱਲ ਤੱਕ ਕਸਾਈ ਸੀ, ਅੱਜ ਬਣ ਗਿਆ ਵੱਡਾ ਭਗਤ। ਗੁਰਮੁਖੋ, ਇਹ ਕਦੀ ਵੀ ਭੁੱਲਿਓ ਨਾ, ਪਰਮਾਤਮਾ ਦੀ ਦਇਆ ਕਿਸੇ ਵੇਲੇ, ਕਿਸੇ ਘੜੀ, ਕਿਸੇ ਥਾਂ ਤੇ ਕਦੀ ਵੀ ਵਾਪਰ ਸਕਦੀ ਹੈ। ਮਤ ਸਮਝੀਏ ਵੀ ਜਿਵੇਂ ਯੂਨੀਵਰਸਿਟੀ ਵਿੱਚ ਕੋਈ ਪੜ੍ਹਦਾ, 18 ਸਾਲ ਲਾਏ, 20 ਸਾਲ ਲਾਏ ਤਾਂ ਕਿਤੇ ਡਿਗਰੀ ਮਿਲੇਗੀ। ਨਹੀਂ, ਹੋ ਸਕਦਾ ਰੱਬ ਮਿਹਰ ਕਰੇ ਤੂੰ ਅੱਜ ਆਏ, ਅੱਜ ਮੱਥਾ ਟੇਕਿਆ, ਅੱਜ ਹੀ ਤੇਰੀ ਝੋਲੀ ਵਿੱਚ ਖੈਰ ਪੈ ਜਾਏ। ਇੱਕ ਪ੍ਰਸ਼ਨ ਹੈ, ਕਿਸੇ ਸੱਜਣ ਨੇ ਬਾਹਰ ਸਵਾਲ ਕੀਤਾ ਤੇ ਮੈਨੂੰ ਬਹੁਤ ਚੰਗਾ ਲੱਗਾ ਉਹਦਾ ਸਵਾਲ। ਉਹਦਾ ਪ੍ਰਸ਼ਨ ਸੀ ਵੀ ਕੁਝ ਲੋਕ ਨੇ ਜਿਹੜੇ ਆਉਂਦੇ ਨੇ, ਆ ਕੇ ਕਈ ਕਈ ਸਾਲ ਗੁਰੂ ਕੋਲ, ਪਰਮਾਤਮਾ ਕੋਲ ਨਾਮ ਲੈ ਕੇ ਚਲੇ ਜਾਂਦੇ ਨੇ, ਪਰ ਅੰਦਰ ਨਹੀਂ ਭੇਜਦੇ, ਅੰਦਰ ਨਹੀਂ। ਕੁਝ ਐਸੇ ਨੇ ਜਿਹੜੇ ਆਉਂਦੇ ਨੇ, 2 ਦਿਨਾਂ ਦੇ ਵਿੱਚ ਹੀ ਅੰਦਰ ਰੰਗ ਲੱਗ ਜਾਂਦਾ। ਮੈਂ ਇਹਨੂੰ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਸੀ। ਮੈਂ ਕਿਹਾ ਵੀਰ ਮੇਰਿਆ, 2 ਤਰ੍ਹਾਂ ਦੀ ਲੱਕੜ ਹੈ, ਇੱਕ ਲੱਕੜ ਹੈ ਗਿੱਲੀ, ਇੱਕ ਲੱਕੜ ਹੈ ਸੁੱਕੀ। ਗਿੱਲੀ ਲੱਕੜ ਨੂੰ ਅੱਗ ਲਾਵਾਂਗੇ, ਅੱਗ ਜ਼ਰੂਰ ਲੱਗੇਗੀ, ਪਰ ਪਹਿਲਾਂ ਪਾਣੀ ਸੜੇਗਾ। ਗਿੱਲੀ ਲੱਕੜ ਨੂੰ ਅੱਗ ਜ਼ਰੂਰ ਲੱਗੇਗੀ, ਅੱਗ ਮੱਚਣ ਤੋਂ ਪਹਿਲਾਂ ਪਾਣੀ ਸੜੇਗਾ। ਹੁਣ ਇੱਕ ਲੱਕੜ ਗਿੱਲੀ ਲਿਆ ਕੇ ਤੂੰ 12 ਘੰਟੇ ਅੱਗ ਵਿੱਚ ਰੱਖੇ, ਉਹ 12 ਘੰਟਿਆਂ ਵਿੱਚ ਨਹੀਂ ਫੂਕੀ ਜਾਏਗੀ, ਨਹੀਂ ਅੱਗ ਛੇਤੀ ਲੱਗੇਗੀ। ਸੁੱਕੀ ਲੱਕੜ ਤੂੰ ਲਿਆਵੇਂ ਤੇ 10 ਮਿੰਟਾਂ ਵਿੱਚ ਭੜਕ ਉੱਠੇਗੀ, ਬਸ ਇੰਨਾ ਫਰਕ ਹੀ। ਕੁਝ ਮਨ ਐਸੇ ਨੇ ਜਿਹੜੇ ਕਈ ਜਨਮਾਂ ਦੀਆਂ ਵਾਸ਼ਨਾਵਾਂ ਦਾ ਪਾਣੀ ਲੈ ਕੇ ਤੁਰੇ, ਸੁੱਕਣਗੇ ਤੇ ਅੱਗ ਲੱਗੇਗੀ, ਕਿਵੇਂ ਅੱਗ ਮੱਚ ਜਾਏ ਇੱਕੋ ਦਮ। ਇੱਕ ਐਸੇ ਨੇ ਜਿਹੜੇ ਵਾਸ਼ਨਾਵਾਂ ਦਾ ਪਾਣੀ ਲਾ ਕੇ ਤੁਰੇ ਨੇ, ਅੰਦਰ ਪਹਿਲੇ ਹੀ ਨਿਰਮਲ ਸੀ, ਮੱਥਾ ਟੇਕਣ ਦੀ ਦੇਰ ਸੀ, ਅੰਦਰ ਗੁਰੂ ਗੁਰੂ ਚੱਲ ਪਿਆ। ਹੁਣ ਗਿੱਲੀ ਲੱਕੜ ਸੁੱਕੀ ਲੱਕੜ ਦਾ ਮੁਕਾਬਲਾ ਕੀ ਕਰੇ? ਜੇ ਗਿੱਲੀ ਲੱਕੜੇ ਕਹੇ ਮੈਨੂੰ ਇੰਨੇ ਦਿਨ ਹੋ ਗਏ, ਅਗਲੇ ਕਹਿਣਗੇ ਦਿਨਾਂ ਦੀ ਗੱਲ ਨਹੀਂ, ਆਪਣਾ ਅੰਦਰ ਦੇਖ, ਤੇਰੇ ਅੰਦਰ ਪਾਣੀ ਇਹ ਸੁੱਕਾ ਹੈ, ਸੁੱਕੇ ਅੰਦਰ ਭਾਂਬੜ ਮੱਚੇਗਾ। ਦੇਖੋ ਇਹ ਨਹੀਂ ਕਿ ਕੋਈ ਬੰਦਾ ਅੱਜ ਆਇਆ ਇਹਦੇ ਤੇ ਕਿਰਪਾ ਕਿਵੇਂ ਹੋ ਗਈ। ਭਗਤ ਸਦਨਾ ਜੀ ਤੇ ਮਿਹਰ ਹੋਈ,
ਕਰਮ ਉਹਨਾਂ ਮਾੜੇ ਕੀਤੇ। ਸਮਾਜ ਨੇ ਕਿਹਾ ਨਹੀਂ, ਕੱਲ ਤੱਕ ਦਾ ਕਸਾਈ ਅੱਜ ਕਿਵੇਂ ਭਗਤ ਬਣ ਸਕਦਾ ਹੈ। ਮੈਂ ਅੱਜ ਬੇਨਤੀ ਕਰਕੇ ਆਇਆ ਗੁਰੂ ਲੁਧਿਆਣੇ ਵੀ, ਮੈਂ ਕਹਿੰਦਾ ਅੱਜ ਕੱਤੇ ਦੇ ਮਹੀਨੇ ਵਿੱਚ ਸੰਗਤ ਵਿੱਚ ਆ ਕੇ ਨਾ ਭਗਤ ਸਦਨੇ ਦੀ ਤਰ੍ਹਾਂ ਇੱਕ ਫਰਿਆਦ ਕਰੀਏ ਗੁਰੂ ਨਾਨਕ ਦੇ ਚਰਨਾਂ ਵਿੱਚ। ਭਗਤ ਜੀ ਨੇ ਰੱਬ ਨੂੰ ਮੁਖਾਤਬ ਕਰਕੇ ਬਚਨ ਕਹਿ, ਕਹਿਣ ਲੱਗੇ ਪਰਮਾਤਮਾ ਮੈਨੂੰ ਇੱਕ ਗੱਲ ਤੁਸੀਂ ਸਮਝਾਓ, ਪਹਿਲਾਂ ਮੈਂ ਕਰਮ ਮਾੜੇ ਕਰਦਾ ਸਾਂ, ਲੋਕ ਕਹਿੰਦੇ ਸਨ ਕਸਾਈ ਲੇਖਾ ਕਿੱਥੇ ਦੇਵੇਗਾ, ਅੱਜ ਮੈਂ ਜੇ ਭਗਤੀ ਵਾਲੇ ਪਾਸੇ ਤੁਰਿਆ ਤੇ ਲੋਕ ਕਹਿੰਦੇ ਨੇ ਤੂੰ ਛੁੱਟੇਗਾ ਕਿਵੇਂ, ਤੇਰੇ ਲੇਖੇ ਹੀ ਨਹੀਂ ਮੁੱਕਣੇ, ਮੈਨੂੰ ਇੱਕ ਗੱਲ ਸਮਝਾ ਜੇ, ਜੇ ਤੇਰੀ ਭਗਤੀ ਕਰਕੇ ਵੀ ਕਰਮਾਂ ਦਾ ਸੰਗਲ ਪਿਆ ਰਹਿਣਾ ਫਿਰ ਭਗਤੀ ਦਾ ਲਾਭ ਕੀ ਹੈ। ਮੈਂ ਦੋ ਬੇਨਤੀਆਂ ਕੀਤੀਆਂ, ਕੱਤਕ ਕਰਮ ਕਮਾਵਣੇ ਵੀ ਹੈ, ਪਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭ ਹੈ ਸੋਚ, ਜੇ ਸੰਗਤ ਵਿੱਚ ਆਵੇ ਤੇ ਕਰਮ ਦਗਦ ਵੀ ਨੇ। ਉੱਥੇ ਉਹਨਾਂ ਨੇ ਫਿਰ ਬਚਨ ਕੀਤੇ ਤੇ ਉਦਾਹਰਣਾਂ ਕੈਸੀਆਂ ਦਿੱਤੀਆਂ, ਕਹਿਣ ਲੱਗੇ ਪਰਮਾਤਮਾ ਚੱਲ ਮੇਰੇ ਤੂੰ ਕਰਮਾਂ ਨੂੰ ਉਸ ਕਾਮੀ ਦੀ ਤਰ੍ਹਾਂ ਹੀ ਸਮਝ ਲੈ। ਮੈਂ ਕਹਿੰਦਾ ਸਵਾਦ ਆ ਗਿਆ ਅਰਦਾਸ ਕਰਨ ਦਾ ਰੱਬ ਦੇ ਚਰਨਾਂ ਵਿੱਚ, ਕਿਉਂਕਿ ਲੱਕੜਾਂ ਘੜਨ ਵਾਲਾ ਇੱਕ ਸੱਜਣ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਕੰਨਿਆਂ ਨੂੰ ਛਲਣ ਗਿਆ, ਰੂਪ ਤਾਂ ਧਾਰਨ ਕਰ ਲਿਆ ਪਰ ਸ਼ਕਤੀ ਨਹੀਂ। ਸਿਰ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਇਹ ਨਾ ਸਮਝੋ ਕਿਤੇ ਮਥਿਓਲੋਜੀ। ਕਹਿਣ ਲੱਗੇ ਵੀ ਰੂਪ ਤਾਂ ਵਿਸ਼ਨੂੰ ਦਾ ਬਣਾ ਲਿਆ ਪਰ ਸ਼ਕਤੀ ਨਹੀਂ, ਤੇ ਜਦੋਂ ਉਹਨਾਂ ਕਿਹਾ ਸ਼ਕਤੀ, ਫਿਰ ਉਸ ਕਮਾਰਥੀ ਨੇ ਅਰਦਾਸ ਕੀਤੀ ਪਰਮਾਤਮਾ ਭੇਖ ਬਣਾ ਲਿਆ ਪਰ ਕਰਮ ਚੰਗੇ ਨਹੀਂ, ਰੱਬ ਜੀ ਤੂੰ ਉਹਨੂੰ ਸ਼ਕਤੀ ਦੇ ਦਿੱਤੀ, ਜੇ ਕਾਮੀਆਂ ਨੂੰ ਸ਼ਕਤੀ ਦੇ ਕੇ ਬਣਾ ਦਿੱਤਾ ਹੀ ਕਰਮ ਨਹੀਂ ਉਹ ਵਿਚਾਰੇ, ਤੇ ਮੈਂ ਤੇਰੇ ਚਰਨਾਂ ਵਿੱਚ ਆਇਆ ਕੀ ਮੇਰੇ ਕਰਮ ਵਿਚਾਰੇਗਾ। ਇਹ ਸ਼ਬਦ ਆਰੰਭ ਹੁੰਦਾ ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਕੱਤਕ ਹੋਵੇ ਸਾਧ ਸੰਗ, ਜੇ ਸੰਗਤ ਕਰੇਗਾ ਤੇ ਕੱਤੇ ਵਿੱਚ ਕਰਮ ਕੱਟੇ ਜਾਣਗੇ। ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ, ਹੇ ਜਗਤ ਦੇ ਮਾਲਕ ਵਾਹਿਗੁਰੂ ਜੀ ਤੇਰੇ ਕਿਹੜੇ ਗੁਣ ਕਹਾਂ ਜੋ ਕਰਮ ਨਾ ਨਾਸ਼ੈ। ਜੇ ਸਾਡੇ ਕਰਮਾਂ ਦਾ ਨਾਸ਼ ਨਹੀਂ ਹੋਣਾ ਫਿਰ ਤੇਰੇ ਨਾਮ ਨੂੰ ਉੱਚੀ ਉੱਚੀ ਪੁਕਾਰਨ ਦਾ ਲਾਭ ਕੀ। ਮੈਂ ਕਹਿੰਦਾ ਦੇਖੋ ਭਗਤੀ ਕਰੇ ਤੇ ਇਹੋ ਜਿਹਾ ਰੱਬ ਨਾਲ ਗੱਲਾਂ ਹੀ ਕਰੇ, ਕਰਮ ਕਾਂਡ ਨਾ ਕਰੇ, ਉਹ ਸਿੱਧਾ ਜਿਵੇਂ ਬਾਂਹ ਪਕੜ ਕੇ ਨਹੀਂ ਕਹੀਦਾ ਮੇਰੀ ਇਸ ਗੱਲ ਦਾ ਜਵਾਬ ਦੇ। ਮੈਂ ਕਹਿੰਦਾ ਭਗਤ ਸੁਰਤ ਟਿਕਾ ਕੇ ਪਕੜ ਕੇ ਚਰਨ ਕਹਿੰਦਾ ਪਰਮਾਤਮਾ ਮੈਨੂੰ ਪਹਿਲਾਂ ਆਹ ਦੱਸ ਆਹ ਗੱਲ ਕੀ ਹੈ, ਇਹ ਗੁੰਝਲ ਖੁੱਲੇਗੀ ਕਿ ਨਹੀਂ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ਼ੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਜੰਬੁਕ ਦਾ ਅੱਖਰੀ ਅਰਥ ਹੁੰਦਾ ਗਿੱਦੜ। ਕਹਿੰਦੇ ਨੇ ਜੇ ਸ਼ੇਰ ਦੇ ਘੁਰਨੇ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਬਕੀਆਂ ਤੋਂ ਡਰਨਾ ਫਿਰ ਮੈਨੂੰ ਦੱਸ ਸ਼ੇਰ ਦੀ ਤਾਕਤ ਕੀ ਹੁੰਦੀ ਹੈ। ਦੇਖੋ ਸਮਝਿਓ, ਮੈਂ ਕਰਮ ਕੀਤੇ ਨੇ ਮਾੜੇ ਤੇ ਜੇ ਤੇਰਾ ਨਾਮ ਲਿਆ ਵੀ ਉਹਨਾਂ ਕਰਮਾਂ ਦਾ ਡਰ, ਖਾਏ ਕਰਮ ਖਾਏ ਕਰਮ, ਫਿਰ ਮੈਨੂੰ ਦੱਸ ਤੇਰੀ ਬਖਸ਼ਿਸ਼ ਕੀ ਹੋਵੇਗੀ। ਤਵ ਗੁਣ ਕਹਾ ਜਗਤ ਗੁਰਾਂ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਅਗਲੀ ਤੁਕ ਹੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ। ਚਾਤ੍ਰਿਕ ਇੱਕ ਬੂੰਦ ਨੂੰ ਸਹਿਕਦਾ ਤੇ ਗੁਰਮਤ ਨਗਦ ਧਰਮ ਹੈ, ਗੁਰਮਤ ਉਧਾਰਾ ਧਰਮ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਗੁਰਮਤ ਇਹ ਨਹੀਂ ਕਹਿੰਦੀ ਕਿ ਆਹ ਤੂੰ ਕਰਨਾ ਹੈ ਅਗਲੇ ਜਹਾਨ ਜਾ ਕੇ ਤੇਰਾ ਸਭ ਕੁਝ ਕੰਮ ਨਿਬੜੇਗਾ। ਗੁਰੂ ਕਹਿੰਦਾ ਤੂੰ ਕਮਾਈ ਕਰ ਤਾਂ ਸਹੀ ਪਿਆਰਿਆ, ਮਰਨ ਤੋਂ ਬਾਅਦ ਮੁਕਤੀ ਨਹੀਂ, ਇਸ ਘਰ ਵਿੱਚ ਤਾਂ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਅਸੀਂ ਮਰਨ ਤੋਂ ਬਾਅਦ ਮੁਕਤੀ ਕਿੱਥੇ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਮਰਨ ਤੋਂ ਬਾਅਦ ਮੁਕਤੀ? ਬਾਬਾ ਜੀ ਨੇ ਤੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ, ਜੀਵਨ ਮੁਕਤ ਕੌਣ ਹੈ। ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਾਹੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਤਵ ਗੁਣ ਕਹਾ ਜਗਤ ਗੁਰਾਂ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਏਕ ਬੂੰਦ ਜਲ ਕਾਰਨ ਹੈ, ਇੱਕ ਪਾਣੀ ਦੀ ਬੂੰਦ ਖਾਤਰ ਚਾਤ੍ਰਿਕ ਦੁੱਖ ਪਾਵੈ, ਤੇ ਜੇ ਮਰ ਗਿਆ ਪਰਤ ਕੇ ਦਰਿਆ ਪੈਦਾ ਕਰਨਾ ਸੀ, ਦਰਿਆਵਾਂ ਨੂੰ ਕੀ ਕਰਨਾ। ਕਹਿਣ ਲੱਗੇ ਚਾਤ੍ਰਿਕ ਦੁੱਖ ਪਾਵੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ,
प्राण गए सागर मिले थुन काम ना आवे प्राण जो था के थिर नहीं कैसे बिरमावू डू बूट मुवे नौका मिले कहो काहे चढ़ावू ज्योंदे मेनू तिनका सहारा दे दे डुबना पिया ते जिदन मर गया परत के बेड़ियां लियांदियां मैं बेड़ी नू की करना प्यारियो अगला बचन जिहड़ा कहा सी कहांगे भी हंकार दे बचन कहे फिर रब नू चैलेंज किया रब नू मुखातब करके कि उनू सामने रोस प्रगट किया कहन लगे मैं नाही कछ हों नहीं किछ आहे ना मोरा अवसर लज्जा राख लियो सदना जन तोरा मैं कुछ नहीं तू तो कृपा कर मेरे गरीब दी लज्जा रख ले प्यारियो जेड़े कर्म आपां करने हैं ये भुगतने पैने ने पर देखो सब तो वड्डा माड़ा कर्म पता है की है गुरु जी ने अज कह कह लगे कत्तक कर्म कमावने दोष ना काहू जोग सब तो वड्डा माड़ा कर्मी परमेश्वर ते भुलिया व्यापन सभे रोग अगला बचन वेमुख होए राम ते लगन जन्म विजोग ते जे भुल गयो खिनमें कौड़े होए गए जितड़े माया भोग जेड़े भोग भोगना पे ए कौड़े हो जाणगे पर जे तू रब तो वेमुख ना होवे गुरु दे सन्मुख रहें तेरी झोली विच दात पेगी गुरमुखो आओ देखो सत्कार योग भाई साहब उन्हां ने तुसा एक उपराला कीता बच्चियां नू गुरमत देण दा बड़ी चंगी बात है मैं आरंभ विच अर्ज कीती पनीरी खै जिस माली ने पनीरी सांभ लई बगीचे ओदी सुगंधी देणगे रब मेहर करे कबीर जी ने एक बहुत कमाल दा बचन किया कदी मत समझिए कि बच्चे नू सिर्फ उम्र करके अंदर जिहड़ा आत्मा पता नहीं किन्ने कु दिनां दा सफर करदा पिया है साडे सामने उम्र ओदी 7 साल 8 साल 10 साल है पर अंदर वाला आत्मा तां कई जन्मां दा चलिया है बच्चा जे किते मां बाप आप किसे संचे विच ढले होण ते बच्चा जरूर ढलेगा मैं सिर्फ दो तीन उदाहरणां देणियां चाहना कबीर जी ने एक बचन कहा है कि जिस तरह बच्चा निर्मलताई बचपन विच लैके तुरदा है रब मेहर करे बच्चा एक उस रुख की तरह है जिहड़ा धरती विचों निकलदा है इन्ना कोमल ते लचकीला है जिधर ओनू करांगे आपां रुख ने उसे पासे ढल जाना है झुक जाना है जिधर बच्चे नू तोरोगे उन्हें उसे पासे तुर पैना है कबीर जी ने एक बचन कहा कबीर जैसी उपजी पेड़ ते वैसे दे भाव अर्थ कुछ होर ने पेड़ ते दा अर्थ टीकाकारा ने यही कीते ने कि जिवें मानो के रुख कोमल है धरती चो निकलदा जे अखीरले समय तक कोमल रहे ते एदे वर्गा कोई नहीं पर पेड़ ते दा अखरी अर्थ करांगे मूल के जदों माता दे उदर विच बच्चे दा जे जन्म नहीं होया जेड़ी लिव उथे लगी सी जे किते ए लिव जन्म तो लैके मौत तक लगी रहे बंदे दी कीमत करोड़ा रतना नाल भी नहीं पाई जा सकती जैसी उपजी पेड़ ते जिस तरह तू पैदा होए जो तैसी निभ है औड़ हीरा किसका बापड़ा पुजै ना रतन करोड़ पर देखो बच्चे अंदर एक दृढ़ता है तीन चार उदाहरणा ने सिर्फ प्रहलाद एक बच्चा है उस बच्चे दे अंदर रब ने मेहर कीती कोई बाप दे सामने नहीं सी बोलदा पर प्रहलाद अपने बाप दे सामने खलो के बोलिया उस बच्चे दी दृढ़ता कैसी सी उस दा अंदर किन्ना टिकिया सी परमात्मा भी ओदे भोलेपन उते खुश हो गया ओदे भरोसे ते मेहर कीती ध्रुव दी उम्र कितनी सी ध्रुव बिल्कुल रब लई नहीं तुरिया जदों बच्चे गुरमत लई तुरदे ने देखो अज इनाम मिलेगा इन्हां लई ये बड़ी वड्डी चीज है ध्रुव जिदन तुरिया उन्हें यह नहीं सी पुछया मां मैनू रब किवें मिलेगा किते नहीं लिखिया रब लई तुरिया बिल्कुल झूठ है उन्हें इको गल कही मां माई जिस तखत तो अज मैनू धक्का पिया मेरे प्यो दा तखत किवें मैनू मिलेगा उन्हें राज मंगिया उन्हें रब नहीं मंगिया ते भाई गुरुदास ने कहा ध्रुव हसदा कर आया कर प्यार प्यो कुछड़ दिता बाहो पकड़ उठा लिया मन विच रोस मतरई किता डड्डो लिका मां पुछे तू सा वाणी है कि सरिता ओदे विच उन्हें एक सवाल किया मां कि सुदम ते राज मिले उन्हें यह नहीं कहा रब मिले किस उदम ते राज मिले शत्रु ते सब होमन मीता मां बड़ी सियाणी से उन्हें कहा पुत्र मेरिया
ਰਾਜੇ ਦੇ ਘਰ ਜੰਮੀ ਆ, ਰਾਜੇ ਨਾਲ ਵਿਆਹੀ ਆ, ਧੱਕੇ ਤਾਂ ਪਏ ਨੇ, ਮੇਰੀ ਭਗਤੀ ਕੋਈ ਨੀ, ਮੇਰੀ ਭਗਤੀ ਹੁੰਦੀ ਤੇ ਇਹਦੀ ਕੁੱਖ ਚੋਂ ਤੈਨੂੰ ਰਾਜੇ ਦੀ ਗੋਦੀ ਚੋਂ ਤੈਨੂੰ ਖਿੱਚਦਾ ਕਿਉਂ ਕੋਈ, ਮੇਰੀ ਭਗਤੀ ਨਹੀਂ। ਦੇਖੋ ਇੱਥੇ ਇਹ ਨੀ ਕਿਹਾ ਕਿ ਤੇਰੀ ਭਗਤੀ ਨੀ, ਮਾਂ ਨੇ ਤੋਰਨਾ ਸੀ ਪੁੱਤਰ, ਤੂੰ ਪੁੱਛਣਾ ਕਿਸ ਉਦਮ ਤੇ ਰਾਜ ਮਿਲੇ ਛਤਰੀ ਤੇ ਸਭ ਖੋਣ ਮੀਤਾ, ਮਾਂ ਨੇ ਕੋ ਗੱਲ ਕੀ ਪੁੱਤਰ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤ ਪੁਨੀਤਾ। ਦੋ ਬੱਚੇ ਤੁਰੇ ਮੁਦਤਾਂ ਹੋ ਗਈਆਂ ਨੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ ਆਉਂਦੀ ਜੇ ਰੱਬ ਨੂੰ ਪਾਣਾ ਤੇ ਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰਾ, ਜੈਸੇ ਇੱਕ ਦ੍ਰਿੜਤਾ ਹੈ। ਤੀਸਰੀ ਉਦਾਹਰਨ ਬਾਬੇ ਫਰੀਦ ਦੀ ਅਸੀਂ ਗੱਲ ਕਰਨੇ ਆ, ਮੈਂ ਪੜ੍ਹ ਰਿਹਾ ਸਾਂ। 10 ਸਾਲ ਤੋਂ ਥੋੜੀ ਉਮਰ ਸੀ ਜਿੱਦਣ ਬਾਬੇ ਫਰੀਦ ਨੂੰ ਸਾਰੀ ਕੁਰਾਨ ਜ਼ਬਾਨੀ ਕੰਠ ਹੋ ਗਈ ਸੀ। ਕਿੰਨੇ ਕਰਾਈ? ਮਾਂ ਨੇ। ਪਿਆਰਿਓ, ਮਾਂ ਨੂੰ ਜਿੱਦਣ ਭਗਤੀ ਲਈ ਤੁਰੇ ਨੇ ਉਹ ਮਹਾਨ ਮਹਾਂਪੁਰਸ਼, ਸਿਰਫ ਇੱਕੋ ਗੱਲ ਪੁੱਛੀ ਸੀ, ਮਾਂ ਭਗਤੀ ਦੀ ਗੱਲ ਕਰਨੀ ਹੈ, ਬੱਚਾ ਤੁਰੇਗਾ ਜ਼ਰੂਰ, ਉਹਨੂੰ ਉਤਸ਼ਾਹਿਤ ਕੀਤਾ ਜਾਏ। ਮੈਂ ਕਹਿੰਦਾ ਜਿਹੜੇ ਭਾਵੇਂ ਐਗਜ਼ਾਮ ਵਿੱਚੋਂ ਘੱਟ ਵੀ ਨੰਬਰ ਲੈਣ ਉਹਨਾਂ ਨੂੰ ਵੀ ਉਤਸ਼ਾਹਿਤ ਕਰੋ, ਕਿਉਂਕਿ ਉਹਨਾਂ ਦਾ ਉਤਸ਼ਾਹ ਉਹਨਾਂ ਨੂੰ ਅੱਗੇ ਵਧਣ ਵਾਸਤੇ ਹੋਰ ਪ੍ਰੇਰਣਾ ਦੇਵੇਗਾ। ਉਹਨੇ ਇੱਕੋ ਗੱਲ ਕਹੀ, ਮਾਂ ਰੱਬ ਰੱਬ ਦੀਆਂ ਗੱਲਾਂ ਕਰਨੀਆਂ, ਰੱਬ ਕੀ ਦਿੰਦਾ ਹੈ। ਮਾਂ ਨੂੰ ਪਤਾ ਸੀ ਅੱਜ ਤਰੀਕਾ ਬਦਲ ਗਿਆ, ਸਨਮਾਨ ਉਹੀ ਹੈ ਜਿਹੜਾ ਕਦੀ ਫਰੀਦ ਦੀ ਮਾਂ ਨੇ ਦਿੱਤਾ। ਕਹਿਣ ਲੱਗੀ ਪੁੱਤਰ ਖੁਦਾ ਦੀ ਭਗਤੀ ਕਰੀਏ ਤੇ ਰੱਬ ਖਾਣ ਵਾਸਤੇ ਮਿੱਠਾ ਦਿੰਦਾ ਹੈ। ਇਤਿਹਾਸ ਗਵਾਹ ਹੈ, ਮਿੱਠੇ ਦੀ ਪੋਟਲੀ ਨੂੰ ਲੈ ਕੇ ਚੱਲਿਆ, ਇੱਕ ਦਿਨ ਮਾਂ ਦੇ ਸਾਹਮਣੇ ਖਲੋ, ਕਹਿੰਦਾ ਮਾਂ ਮੇਰੀਏ ਕਿਹੜੇ ਮਿੱਠੇ ਦੀ ਗੱਲ ਕਰਨੀ ਹੈ, ਰੱਬ ਵਰਗਾ ਮਿੱਠਾ ਕਿਤੇ ਵੀ ਨਹੀਂ। ਬੱਚਾ ਹੀ ਸੀ ਨਾ, ਮਿੱਠੇ ਲਈ ਤੁਰਿਆ, ਇੱਕ ਰਾਜ ਲਈ ਤੁਰਿਆ, ਤੇ ਉਹਨਾਂ ਬਾਣੀ ਵਿੱਚ ਕਹਿ ਦਿੱਤਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਕ ਬੱਚੇ ਸੀ ਗੁਰਮਖੋ, ਉਹ ਵੀ ਬੱਚਾ ਸੀ ਜਿਹੜਾ ਦਿੱਲੀ ਦੀ ਧਰਤੀ ਤੇ ਖਲੋਤਾ ਵੰਗਾਰ ਕੇ ਕਹਿੰਦਾ ਸੀ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਨੂੰ ਕਤਲ ਕਰਕੇ ਬਾਬਾ ਫਤਿਹ ਸਿੰਘ ਦੇ ਕੋਲ ਪਹੁੰਚਾ ਦਿਓ। ਉਹ ਵੀ 4 ਸਾਲ ਦਾ ਬੱਚਾ ਸੀ ਜਿਹਦਾ ਸੀਨਾ ਚੀਰ ਕੇ ਕਲੇਜਾ ਤੜਫਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੱਤਾ। ਨਾ ਬੱਚੇ ਨੇ ਚੀਕ ਮਾਰੀ, ਨਾ ਬਾਪੂ ਨੇ ਖਾਈ ਕੀਤੀ। ਤੁਹਾਡਾ ਇਤਿਹਾਸ ਹੈ ਗੁਰਮੁਖੋ, ਉਹ ਸਰਹੰਦ ਦੀਆਂ ਨੀਆਂ ਨੇ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ, ਤੁਸੀਂ ਭਾਵੇਂ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ, ਇੱਥੇ ਪੈਸੇ ਦੀ ਕਮੀ ਨਹੀਂ, ਤੁਹਾਡੇ ਵਿੱਚੋਂ ਕਰੋੜਾਂ ਪਤੀ ਹੋਣੇ ਨੇ। ਬੱਚੇ ਜਦੋਂ ਆਪਣੇ ਲਿਜਾਂਦੇ ਹੋ ਨਾ, ਗਰਮੀ ਦੇ ਦਿਨਾਂ ਵਿੱਚ ਇਕੱਲੇ ਹਿੱਲ ਸਟੇਸ਼ਨ ਨਹੀਂ, ਕਦੀ ਗਰਮੀ ਦੇ ਦਿਨਾਂ ਵਿੱਚ ਸਰਹੰਦ ਦੀਆਂ ਨੀਆਂ ਕੋਲ ਵੀ ਜਾ ਕੇ ਖੜੇ ਕਰਿਆ ਕਰੋ। ਗੁਰਮੁਖੋ ਮੈਂ ਕਹਾਂਗਾ ਬੱਚਿਆਂ ਦੇ ਟ੍ਰਿਪ ਬਣਾਓ, ਰਾਤ ਲਿਜਾਓ, ਤੇ ਕਦੀ ਉਹ ਸਮਾਂ ਜਦੋਂ ਕੋਈ ਵੀ ਨਾ ਹੋਵੇ, ਉਸ ਇਕਾਂਤ ਵਿੱਚ ਚੌਂਕੜੇ ਮਰਵਾ ਕੇ ਕਹੋ ਬੇਟਾ ਆਓ ਦੇਖ ਠੰਡਾ ਬੁਰਜ, ਪੋ ਦੀ ਰਾਤ ਵਿੱਚ ਦਾਦੀ ਆਪਣੀ ਗੋਦ ਦਾ ਨਿੱਘ ਪਈ ਦਿੰਦੀ ਹੈ ਬੱਚਿਆਂ ਨੂੰ, ਆ ਦੇਖ ਨੀਆਂ। ਇਹਦੇ ਵਿੱਚ ਬਾਬਾ ਫਤਿਹ ਸਿੰਘ ਬੋਲਿਆ ਸੀ ਤੇ ਬੋਲ ਕੇ ਕਹਿੰਦਾ ਪਿਆ ਸੀ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ। ਗੁਰਮੁਖੋ ਉਹ ਵੀ ਤਾਂ ਦੇਖਣ ਵਿੱਚ ਬੱਚੇ ਨੇ, ਪਰ ਸਾਡੇ ਬਾਬੇ ਨੇ। ਉਸ ਤੋਂ ਅੱਗੇ ਚੱਲੋ, ਬੱਚਿਆਂ ਨੂੰ ਜੇ ਹੋਰ ਪ੍ਰੇਰਣਾ ਦੇਣੀ ਹੈ, ਭਾਵੇਂ ਸਾਰੀਆਂ ਸਹੂਲਤਾਂ ਨੇ, ਆਪਣੇ ਘਰਾਂ ਵਿੱਚ ਨੌਕਰ ਨੇ ਚਾਕਰ ਨੇ, ਗੁਰਮੁਖੋ ਕਦੀ ਹਰਿਮੰਦਰ ਸਾਹਿਬ ਜ਼ਰੂਰ, ਮੈਂ ਜਿੱਥੇ ਵੀ ਜਾਣਾ ਇੱਕ ਹੋਕਾ ਜ਼ਰੂਰ ਦੇਣਾ, ਮੇਰੀ ਬੇਨਤੀ ਜੇ ਸਿੱਖੋ। 3 ਚੀਜ਼ਾਂ ਤੋਂ ਕਦੀ ਭਟਕਿਓ ਨਾ, ਅੰਮ੍ਰਿਤ ਤੋਂ, ਅੰਮ੍ਰਿਤ ਬਾਣੀ ਤੋਂ ਤੇ ਅੰਮ੍ਰਿਤਸਰ ਤੋਂ। ਇਹ ਤੁਹਾਡੇ ਜੀਵਨ ਦਾ ਆਧਾਰ ਨੇ। ਅੰਮ੍ਰਿਤ ਬਾਣੀ ਨਾਲ ਜੁੜਿਓ ਤੇ ਨਾਮ ਅੰਮ੍ਰਿਤ ਦੇ ਪਿਆਲੇ ਖੰਡੇ ਬਾਟੇ ਦੇ ਅੰਮ੍ਰਿਤ ਨਾ ਥਿੜਕਿਓ, ਤੇ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਨਾ ਕਦੀ ਭੁੱਲ ਜਾਇਓ। ਬੱਚਿਆਂ ਨੂੰ ਲਿਜਾਓ। ਤਰੀਕਾ ਜੇਖ ਮੈਂ ਇੱਥੇ ਬੇਨਤੀ ਕਰਾਂ, ਭਾਵੇਂ ਬੜੇ ਸੁੱਖ ਨੇ ਤੁਹਾਡੇ ਕੋਲ, ਪਰ ਉੱਥੇ ਜਾ ਕੇ ਕਦੀ ਘੰਟਾ ਲੰਗਰ ਦੇ ਭਾਂਡੇ ਮਾਂਜੋ, ਬੱਚਿਆਂ ਨੂੰ ਲੈ ਕੇ ਤਜਰਬਾ ਕਰਕੇ ਦੇਖਿਓ। ਮੈਂ ਕਹਿੰਦਾ ਪ੍ਰੈਕਟੀਕਲ ਧਰਮ ਹੈ, ਕਥਾ ਕਹਾਣੀਆਂ ਨਹੀਂ। ਠੀਕ ਹੈ ਕਥਾ ਸੁਣਾਤੀ, ਕਿਸੇ ਨੇ 4 ਪ੍ਰਮਾਣ ਵੱਧ ਲਾਤੇ, ਕਿਸੇ ਨੇ ਘੱਟ ਲਾਤੇ, ਗੱਲ ਤਾਂ ਪ੍ਰੈਕਟੀਕਲ ਤੌਰ ਤੇ ਹੈ। ਉਦਾਸੀ ਮਹਾਂਪੁਰਸ਼ ਇਕੱਠੇ ਹੋਏ, ਮੈਂ ਪੜ੍ਹ ਰਿਹਾ ਇੱਕ ਬਜ਼ੁਰਗਾਂ ਦਾ ਜੀਵਨ, ਕਹਿਣ ਲੱਗੇ ਆਓ ਸੁਖਮਨੀ ਸਾਹਿਬ ਦੇ ਅਰਥ ਕਰੀਏ, ਤੇ ਬਿਰਧ ਬਾਬਾ 85 ਸਾਲ ਦਾ, ਉਹਨੂੰ ਵੀ ਲਾਇਆ, ਬਾਬਾ ਜੀ ਅੱਜ ਅਰਥ ਕਰਨ ਲੱਗੇ ਹਾਂ। ਅਰਥ ਪਹਿਲੇ ਸਲੋਕ ਦੇ ਤੇ ਕਰ ਲੈ, ਜਦੋਂ ਪਹਿਲੀ ਤੁਕ ਪੜੀ ਨਾ, ਸਿਮਰੋਂ
ਸਿਮਰ ਸਿਮਰ ਸੁਖ ਪਾਵੂ ਕੱਲ ਕਲੇਸ਼ ਤਨ ਮੈਂ ਮਿਟਾਵੂ ਬਾਬਾ ਸੋਟੀ ਲੈ ਕੇ ਉੱਠ ਪਿਆ। ਚੇਲਿਆਂ ਨੇ ਕਿਹਾ ਬਾਬਾ ਜੀ ਅਜੇ ਤਿਰਤ ਸ਼ੁਰੂ ਹੋਏ ਨੇ, ਕਹਿੰਦਾ ਬਸ ਆਹ ਹੀ ਕਮਾ ਲਿਆ ਤੇ ਸਮਝ ਲਓ ਸਭ ਕੁਝ ਕਮਾ ਲਿਆ। ਪਿਆਰਿਓ ਆਂਦਾ ਚੋਖੇ ਅਰਥ ਕੀ, ਗੁਰੂ ਨੇ ਗੱਲ ਮੁਕਾ ਦਿੱਤੀ ਤੂੰ ਸੁਖ ਭਾਲਣਾ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ ਕੱਲ ਕਲੇਸ਼ ਤਨ ਮੈਂ ਮਿਟਾਵੂ, ਬਸ ਬਸ ਇੰਨੀ ਗੱਲ ਤੇ ਮੈਂ ਪਹਿਰਾ ਦੇਣ ਚੱਲਿਆ, ਦੂਜੀ ਦੇ ਅਰਥ ਮੈਂ ਕੱਲ ਨੂੰ ਪੁੱਛਾਂਗਾ ਜੇ ਮੇਰੇ ਅੰਦਰ ਨੂੰ ਸੁਖ ਮਿਲਿਆ ਤੇ, ਨਹੀਂ ਤੇ ਇਹਦੀ ਕਮਾਵਾਂਗਾ ਜੀ। ਦੇਖੋ ਇਹਨੂੰ ਕਮਾਓ, ਬੱਚੇ ਲੈ ਕੇ ਜਾਓ, ਇਹ ਉੱਥੇ ਲੰਗਰ ਦੇ ਬਰਤਨਾਂ ਵਿੱਚ ਖਲੋਵੋ, ਅਮੀਰੀ ਦਾ ਕਰੀਚ ਨਾ ਕਰੀਏ, ਮੇਰੇ ਘਰ ਅਰਬਾਂ ਰੁਪਈਏ ਨੇ ਨਹੀਂ। ਚੇਤੇ ਰੱਖਿਓ ਉਹਦੇ ਦਰ ਦੇ ਝਾੜੂ ਲਾਉਣ ਵਾਲੇ, ਉਸ ਦੇ ਦਰ ਦੇ ਜੋੜਿਆਂ ਦੇ ਧੂੜ ਦੇ ਵਿੱਚ ਨਵਾਬੀਆਂ ਪਈਆਂ ਨੇ, ਸਰਦਾਰੀਆਂ ਪਈਆਂ ਨੇ। ਬੱਚਿਆਂ ਨੂੰ ਲਿਜਾ ਕੇ ਆਪ ਖਲੋਵੋ ਪਹਿਲਾਂ, ਪਰ ਇੱਕ ਤਰੀਕਾ ਹੈ, ਸੇਵਾ ਕਰਨ ਦਾ ਮਤਲਬ ਗੱਲਾਂ ਕਰਨੀਆਂ ਨਹੀਂ, ਲੰਗਰ ਦੇ ਬਰਤਨਾਂ ਵਿੱਚ ਤਜਰਬਾ ਕਰਿਓ। ਜਿਹੜਾ ਵੀ ਸ਼ਬਦ ਬੱਚੇ ਨੂੰ ਚੇਤੇ ਵੇ ਉਹਨੂੰ ਇੱਕੋ ਗੱਲ ਕਹਿ, ਪੁੱਤਰ ਇੱਕ ਘੰਟਾ ਜੇ ਭਾਂਡੇ ਮਾਂਜਣੇ ਸਿਰਫ ਤੂੰ ਜੋ ਤੈਨੂੰ ਹੁੰਦਾ ਬੋਲੀ ਜਾਈ, ਪਹਿਲਾਂ ਸੇਵਾ ਵਿੱਚ ਖਲੋਵੋ, ਪਰਤ ਕੇ ਇਸ਼ਨਾਨ ਕਰਕੇ ਅੰਦਰ ਜਾਓ ਤੇ ਘੰਟਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬਿਠਾ ਕੇ ਲਿਆਇਓ। ਕਦੀ ਦੀਪ ਸਿੰਘ ਨੂੰ ਮਾਂ ਇਸ ਤਰ੍ਹਾਂ ਹੀ ਹਰਿਮੰਦਰ ਵਿੱਚ ਲੈ ਕੇ ਜਾਂਦੀ ਸੀ, ਕਿਉਂਕਿ ਪਿੰਡ ਨੇੜੇ ਸੀ, ਮਾਂ ਰੋਜ਼ ਲੈ ਕੇ ਜਾਣਾ ਜਦੋਂ ਹਰਿਮੰਦਰ, ਤੇ ਇੱਕੋ ਗੱਲ ਕਹਿਣੀ, ਗੁਰੂ ਰਾਮਦਾਸ ਕਿਰਪਾ ਕਰੀ ਮੇਰੇ ਦੀਪੇ ਨੂੰ ਸਿੱਖੀ ਦੀ ਦਾਤ ਦਈ। ਜਿਹੜਾ ਬੱਚਾ ਮਾਂ ਭਾਂਡਿਆਂ ਵਿੱਚ ਜਾਂ ਉੱਥੇ ਸੇਵਾ ਵਿੱਚ ਲਿਜਾਂਦੀ ਰਹੀ, ਜਿੱਦਣ ਲੋੜ ਪਈ, ਪਹਿਲਾਂ ਤਾਂ ਜਾਂਦੇ ਸਨ ਮਾਂ ਕੋਲੋਂ ਦਾਣੇ ਲੈ ਕੇ, ਕੁਝ ਭੇਟਾਵਾਂ ਲੈ ਕੇ, ਅੱਜ ਲੋੜ ਪੈ ਗਈ ਦਮਦਮਾ ਸਾਹਿਬ ਤੋਂ ਤੁਰੇ ਤੇ ਆਵਾਜ਼ ਦਿੱਤੀ, ਬਾਪੂ ਗੁਰੂ ਰਾਮਦਾਸ ਮਾਂ ਨਾਲ ਮੱਥਾ ਟੇਕਦਾ ਸਾਂ ਪੈਸੇ ਦਾ ਟਕੇ ਦਾ, ਅੱਜ ਪੱਲੇ ਕੁਛ ਨੀ, ਕੱਲਾ ਸਿਰੇ ਸਿਰ ਲੈ ਕੇ ਆਇਆ ਪ੍ਰਵਾਨ ਕਰ ਲਵੇ। ਉਹ ਇੱਕ ਬੱਚਾ ਸੀ, ਇੱਕ ਪੰਜਾਬੀ ਦੇ ਅਦੀਬ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ, ਤੁਰ ਲੱਗਿਆ ਕਿਹਾ ਸੀ ਉਸ ਬਜ਼ੁਰਗ ਬਾਬੇ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਂਗਾ ਨਾ ਮੈਂ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜਾਉਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ। ਗੁਰੂ ਕਿਰਪਾ ਕਰੇ ਤੁਹਾਡੇ ਕੀਤੇ ਹੋਏ ਇਸ ਉਪਰਾਲੇ ਨੂੰ ਭਾਗ ਲਾਏ, ਬੱਚੇ ਤੁਹਾਡੇ ਹੋਰ ਗੁਰਮਤ ਨਾਲ ਜੁੜਨ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਆ ਜੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਪਤਾ ਨੀ ਜਦੋਂ ਤੋਂ ਮੈਂ ਦਿੱਲੀ ਆਉਣਾ ਪਿਆ, ਜਦੋਂ ਵੀ ਆਇਆ ਟੈਨਸ਼ਨ ਚ, ਇੱਕ ਥਾਂ ਕਥਾ, ਦੋ ਥਾਂ ਕਥਾ, ਪਰ ਚਿੱਤ ਕਰਦਾ ਹੁੰਦਾ ਵੀ ਇੱਕੋ ਥਾਂ ਜਾਈਏ ਤੇ ਟੇਕ ਕੇ ਕਥਾ ਹੋਵੇ ਬਾਣੀ ਦੀ। ਗੁਰੂ ਮੇਹਰ ਕਰੇ, ਅੱਗੋਂ ਜਦੋਂ ਸਬੱਬ ਬਣਿਆ ਫਿਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਂਗਾ, ਅਸੀਸ ਬਖਸ਼ਿਓ। ਆਓ ਮਿੰਟ ਸਿਰਫ ਤੁਹਾਡੇ ਦੋ ਲੈਣੇ ਨੇ, ਸਾਰੇ ਟੇਕ ਕੇ ਨਾ ਆਪਣੇ ਅੰਦਰ ਨੂੰ ਟਿਕਾਓ। ਕਥਾ ਦਾ ਮਤਲਬ ਜੁੜਨਾ ਹੈ, ਕੋਈ ਵੀ ਰਸਨਾ ਸਤਿਗੁਰੂ ਦੇ ਨਾਮ ਤੋਂ ਵਾਂਝੀ ਨਾ ਰਹਿ। ਸਿਰਫ ਦੋ ਮਿੰਟ ਉੱਚੀ ਆਵਾਜ਼ ਵਿੱਚ ਇੱਕ ਪੁਕਾਰ ਕਰੋ, ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਭਾਗ ਲਾ। ਦਾਸ ਪਹਿਲਾਂ ਬੋਲੇਗਾ, ਆਪ ਸੰਗਤ ਨੇ ਉੱਚੀ ਆਵਾਜ਼ ਵਿੱਚ ਪੁਕਾਰੀਏ, ਸਾਡੀ ਸ਼ਾਇਦ ਸੁਣੀ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਓਮਕਾਰ।

महापुरुषां तों अमृत दे संबंध विच विचारां सरवण कीतियां ने, क्योंकि पिछले कुछ दिनां तों निरंतर आपां अमृत दी गुरबाणी दी रहत दी गल करदे आ रहे हां। ते आखिर इस विचार दा भाव केवल इतना है कि किते अमोड़ मन दियां वागां सतगुरु दे हाथ विच पकड़ा दईए ते एक गुरमत दे गाड़ी राह उत्ते चल पवे। आओ करो कृपालता साध संगत जी कि पिछले कुछ दिनों तो आपां एक लड़ी आरंभ कीती है। पहले दिन जिस दिन वैसाखी दे संबंध विच विचार आरंभ कीती सी, आरंभ वाले दिन बेनती कीती सी कि इस जीव दा सतगुरु दे शब्द तो बिना सहारा कोई नहीं। दूसरे दिन बेनती कीती सी कि अमृत दी दात अमृत है कि कल आप जी दे समक्ष वैसाख दे महीने और वैसाखी दे संबंधी विचार कीते सन। ते देखो ऐतकी मालक ने सबब कीहो जिहा बनाया है। कई बारी कुछ गल्लां ऐसियां हुंदियां ने जदों कुदरती तौर ते इतिहासिक घटनावां मेल खांदियां ने ते मनुख दा अंदर प्रसन्न हो के कहिंदा मेरे दाता साडी कीती हुई इस सेवा नूं तुसीं कबूल करदे पए। कल बुधवार सी, वैसाख दा महीना सी आरंभ होया,
ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ। ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ, ਕੱਲ ਵੀ ਬੁੱਧਵਾਰ ਸੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਅੱਤ ਰੱਖੀਏ। ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਜ ਨਾ ਮੋਲੋ। ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਖਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਜਲ ਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ, ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ, ਤੇ ਧਨ ਦਾ ਅਰਥ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਹਾਂ ਧਨ ਪਿਰ ਇਹ ਨਾ ਆਖੀਐ, ਵੈਰ ਇਕੱਠੇ ਹੋਏ ਉੱਥੇ ਧਨ ਦਾ ਅਰਥ ਇਸਤਰੀ, ਜਦੋਂ ਅਸੀਂ ਪੜ੍ਹਨੇ ਹਾਂ ਕਾਚਾ ਸੰਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਦੌਲਤ, ਜਦੋਂ ਅਸੀਂ ਪੜ੍ਹਨੇ ਹਾਂ ਇਹ ਧਨ ਨਖੁੱਟ ਨਾ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਨਾਮ ਧਨ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ, ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ, ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ, ਤੇ ਨਾਲ ਬਚਨ ਕੀਤਾ ਤੁਧ ਬਿਨ ਅੱਡ ਨਾ ਮੋਲੋ। ਅੱਡ ਦਾ ਅੱਖਰ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ, ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣਿਆ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਝ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ। ਮੈਂ ਕਹਿੰਦਾ ਸਾਡਾ ਪਿਛੋਕੜ,
ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਉਹ ਤੁਖਾਰੀ ਬਾਰਾਂ ਮਾਹ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ, ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੁਕ ਕੇ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਦਣ ਤੂੰ ਮੇਰਾ ਹੋ ਗਿਓ ਉਦਣ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਣਾ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ। ਦੇਖ ਦਿਖਾਵੇ ਢੋਲੋ, ਹੁਣ ਢੋਲਾ ਸ਼ਬਦ ਬੜਾ ਪਿਆਰਾ ਹੈ। ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ, ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ। ਦੇਖ ਦਿਖਾਵੇ ਢੋਲੋ, ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ। ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਣਾ, ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ, ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ, ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਹੈ। ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੋਂਦਾ ਹੈ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰਤਾਲ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗਵਤ ਲਿਖੀ ਹੈ ਤੇ ਉਪਰੈ ਪੂਜਿਆ ਕਰ ਨਮਸਕਾਰ, ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਆ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਹੈ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖਤੂਲ ਸਫੇਦ ਸਪੀਅਲ ਖੰਮ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਨਾ, ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਪੀਅਲ ਖੰਮ ਬਪਰੇ ਜਸ ਕੀੜਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾਗ ਹੈ
ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾ ਗਏ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈਂ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੁਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲੱਗ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤਾਕੇ, ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ, ਇਹ ਨਾ ਦੇਖ ਭਾਂਡਾ ਮਿੱਟੀ ਦੇ, ਇਹ ਨਾ ਦੇਖ ਭਾਂਡਾ ਕਾਂਸੀ ਦੇ, ਇਹ ਨਾ ਦੇਖ ਭਾਂਡਾ ਪਿੱਤਲ ਦੇ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ। ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ ਹੈ। ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ, ਉਹ ਵੀ ਪ੍ਰਵਾਨ ਨੇ। ਜੇ ਸੈਨ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ, ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁੱਝ ਨਾ ਕੁੱਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਕ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚਲੀਏ। ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦਿਆਂ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਦੇ ਵਿੱਚ, ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ। ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਈਸਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿਸਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿਸਦਿਨ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਰ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੁੰਦੇ, ਗਿਆਨ ਕਿਤੇ ਵੀ ਮਿਲ ਜਾਏ। 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ?
एक है पहचान गो वाला शब्द से पढ़ने मानस की जात सब है एक है पहचान गो स्वयं गुरु ग्रंथ साहिब जी दे अमृत बचना दे अनुसार के देखो जात पात दे आधारित जे असी कहने गुरु कलगी धर जी ने नीवियां नु उच्चा चुकिया मैं कहना गुरु ग्रंथ साहिब जी शब्द की रोशनी तो दूर ना जायो अमृत की व्याख्या बाणी दे आधारित करो क्योंकि चाल है कि बाणी नु वख दसो ते अमृत नु वख दसो कि द्वार खड़ा करो कि अमृत वखरा है कि गुरु गोबिंद सिंह ने नीवियां नु चुकिया गुरु ग्रंथ साहिब च किते बाबे कालू दा नाम नहीं आया तुसी बाणी पढ़न वाले हो किते मां तृप्ता दे नाम नहीं आया दो गुरु साहिब ने के जिन्हां दे बापू दा नाम आया एक ते गुरु अंगद साहिब दे पिता दा नाम आया फेर विसाया फेरू आण फेर आनी फेरू दे रारे नूं औंकण लगी है जे फेर आण पाठ करांगे तां अर्थ होएगा फिर दोबारा औंकण लगी है फेरू आण बाबे फेरू दे पुत्तर ने जां बाबा तेज भान जी दा शब्द इक नां है किते बाबे कालू जी दा नाम नहीं मां तृप्ता दा नाम नहीं बेबे नानकी दा नाम नहीं अजकल दिया कूड़े चुकते ने अपनियां किताबां असि मैं कभी ग्रंथ शब्द उन्होंने नहीं वरतदा ग्रंथ केवल गुरु ग्रंथ साहिब सिख दे अंदर भावना होवे वह चुकते ने अपनियां महबूबा दे नां विच अपने जिन्हां नूं प्यार करदे ने उन्हां शब्द मन पक्के दा ग्रंथ बना के गुरु ग्रंथ साहिब की बराबरी करदे ने ਉਹ ਗੁਰੂ ਕੇ ਸਿੱਖੋ ਕਿਉਂ ਚੁਗੋ ਚੁਗ ਅਟਲ ਹੈ ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ ਮਾਂ ਦਾ ਨਾਮ ਨਹੀਂ ਪੁੱਤਰਾਂ ਦਾ ਨਾਮ ਨਹੀਂ ਇੱਥੇ ਭੈਣ ਦਾ ਨਾਮ ਨਹੀਂ ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਚ 7 ਵਾਰੀ ਆਇਆ ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ ਤੇ ਜਦੋਂ ਤੁਸੀਂ ਸ਼ਬਦ ਪੜੋਗੇ कि जैसी मैं आवे खसम की बाणी पैसना करी ज्ञान वे लालो 7 वारी ना आया ते मर्दाना जी दा 2 वारी ना आया मैं बेनती करा कि जिन्ना नू लोक मंदिर विच थां नहीं सन देंदे गुरु ग्रंथ साहिब च बाणी दर्ज करके मेरे गुरु अर्जुन देव ने खर मंदिर विच थां दे दित्ती कि ये गुरु नानक साहिब दी कृपालता नहीं जेड़ी अज बचन कह सन इन गरीब सिंघन को दयो पातशाही ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਮਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪ ਸਭ ਨੂੰ ਪਤਾ ਪੰਜਾਂ ਨੇ ਸਿਰ ਭੇਟ ਕੀਤੇ ਨੇ ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ ਪਵਿੱਤਰ ਜਲ ਪਾਇਆ ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ ਨਾ ਕਿ ਮਾਤਾ ਸਾਹਿਬ ਕੌਰ ਜੀ ਤਵਾਰੀਖ ਦੇ ਪੰਨੇ ਪੜਿਓ ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ ਹਾਂ ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ ਪੰਜ ਪਿਆਰੇ ਗੁਰੂ ਕੀ ਤਾਬਿਆ ਵੀ ਸਨ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ ਪੋਤਰਾ ਖਾ ਲੈਂਦਾ ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ ਹੈ ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ ਪੁੱਛਿਆ ਸਤਿਗੁਰੂ ਕਿਹੜਾ ਪੁੱਤਰ ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਤੁਸੀਂ ਮੈਨੂੰ ਸਿਰ ਦਿੱਤਾ ਮੈਂ ਆਪਣੀ ਗੋਦ ਵਿੱਚ ਛੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ ਮੈਂ ਕਹਿੰਦਾ ਮਾਂ ਜਿਹੜੇ ਪਿਆਰੇ ਗੁਰੂ ਕੇ ਸਨ ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ ਕਿ ਉਹਨਾਂ ਨੂੰ ਤੈਨੂੰ ਪੁੱਤਰ ਤੁਹਾਨੂੰ ਪੁੱਤਰ ਕਹਿਣ ਦਾ ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ ਜਿਹੜੀ ਬੇਨਤੀ ਕਰਨ ਲੱਗਾ ਖੰਡਾ ਬਾਟਾ ਲਿਆ ਸਰਬ ਲੋਕ ਦਾ ਬਾਟਾ ਦੋ ਧਾਰਾ ਖੰਡਾ ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ ਵੈਸੇ ਦੁੱਧ ਕਿਉਂ ਨੀ ਵਰਤਿਆ ਧਿਆਨ ਦਿਆ ਜੇ ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ
ਜਲ ਜੋ ਹੈ ਇਹ ਸੁਚਮਤਾ ਦਾ ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਹੈ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ। ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਹੈ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜ੍ਹੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿੱਚ ਪੜ੍ਹੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜ੍ਹੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ੍ਹ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਨਾਲ ਇੱਕ ਨਾਲ ਜੋੜਨਾ, ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨਾਲ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੂੰ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾਣੀ ਏ, ਬਾਟਾ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀ ਏ, ਤੇ ਪਹਿਲੀ ਬਾਣੀ ਜਪ ਸਹਿ ਪੜੀ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀ ਵੀ ਸੱਚ ਤੱਕ ਜਪ ਕਰਦਿਆਂ। ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ, ਸੱਚ ਜਾਣੋ। ਸਿੱਖੀ ਦਾ ਪਹਿਲਾ ਲੈਸਨ ਕੀ ਹੁਕਮ ਮੰਨਣਾ ਹੈ? ਜਿਹੜਾ ਬੰਦਾ ਤਰਕ ਕਰਦਾ ਹੈ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ।

ਇਹਨਾਂ ਸਿੱਖ ਨੂੰ ਤੇ ਪੁੱਛਣੇ ਨਹੀਂ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ, ਮੇਰੇ ਗੁਰੂ ਨੇ ਪਹਿਲਾਂ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ, ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵੀ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ, ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪ ਦਾਓ, ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ, ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੇ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕਰੀ ਜਾਂਦੀ ਹੈ, ਜਿਨ੍ਹਾਂ ਦੀ ਸੁਰਤ ਕਰੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਨੇ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤ ਅਸਤ ਤੇ ਕਿਹਨੂੰ ਕਰੀਏ। ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ, ਸਦੈਵੰਗ ਪ੍ਰਕਾਸ਼ ਹੈ, ਕਿਹਨੂੰ ਨਮਸਕਾਰ। ਕਹਿਣ ਲੱਗੇ ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ, ਉਹਨੂੰ ਨਮਸਕਾਰ ਕਰੀ, ਨਾ ਸ਼ਤਰਾ ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਵੈ ਸੰਖੇਪ ਵੀ ਚੱਲਣਾ ਪਿਆਵਾਂ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਹੈ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੁਣੀ ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ। ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਆ ਡੰਡੋਤ ਬੰਦਨ ਅਨਕ ਬਾਰ, ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਛ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ। ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੱਟਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਹੈ। ਡੰਡੋਤ ਦਾ ਮਤਲਬ ਹੀ ਇਹ ਵੇ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ
ਤੇ ਸੰਪੂਰਨਤਾ ਕਰ

ਤੇ ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯਮ ਬਦ ਸੁਭੰ ਸਰਬ ਦਾ ਸਰਬ ਸਰਬ ਜੁਗਤੇ ਦੋਗਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਆ ਭੰਗਿੰਗ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਏ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮੱਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ ਹੈ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤੁਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ ਏਕ ਰਤੀ ਕੇ, ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰੱਤੀ ਨੀ ਪੈਣੀ। ਤੁਹ ਚਾਹੁੰਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਣ ਨਾ ਮੰਨੀ, ਕਿਉਂ? ਕਹਿਣ ਲੱਗੇ ਜੀਤ ਪਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ, ਤੂੰ ਕਾਹਦੀ ਕਾਣਕ ਮੰਨੀ। ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਹਾ, ਫਿਰ ਤੁਸੀਂ ਜਾਪ ਕਿਹਾ, ਹੁਣ ਸਵਈਆਂ ਵਿੱਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ? ਸਮਝ ਆਉਂਦੇ ਹੋ? ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ। ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਆ, ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨੀ ਪ੍ਰਾਪਾਇਓ, ਪ੍ਰੇਮ ਕਰੀ। ਤਵੱਜੋ ਦਿਓ, ਹੁਣ ਚੌਥੀ ਬਾਣੀ ਆਈ ਚੌਪਈ ਸਹਿਬ। ਵੇਖੋ ਮੈਂ ਪਿਛਲੀ ਵਾਰੀ ਇਹ ਕਿਤੇ ਕਰਜ਼ ਕਰਕੇ ਗਿਆ ਸਾਂ, ਸਿੱਖ ਨੂੰ ਤੋਪ, ਸਿੱਖ ਨੂੰ ਤਲਵਾਰ, ਸਿੱਖ ਨੂੰ ਗੋਲੀਆਂ ਫਾਂਸੀਆਂ ਕੋਈ ਵੀ ਖਤਮ ਨਹੀਂ ਕਰ ਸਕਦੀ, ਪਰ ਜਦੋਂ ਵੀ ਜਗਿਆਸੂ ਦੀ ਮੌਤ ਹੁੰਦੀ ਏ ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ, ਸੋਹਣੀ ਰੋਜ਼ ਝਨਾ ਨੂੰ ਡਰਦੀ ਸੀ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਾਂ, ਭਾਵੇਂ ਕੱਚਾ ਭਾਂਡਾ ਸੀ, ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਹਣੀ ਨੂੰ ਡੋਬ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਦੇ ਅੰਮ੍ਰਿਤ ਸਰ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲੋ। ਹਰਿਮੰਦਰ ਸਾਡਾ ਧੁਰਾ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌਪਈ। ਕਹਿਣ ਲੱਗੇ ਸੱਜਣਾ, ਜਪ ਕੀਤਾ ਹੋਵੇ, ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ ਤੇ ਇਹਦਾ ਵੀ ਮਾਣ ਨਹੀਂ ਕਰੀਦਾ, ਤੇ ਬੇਨਤੀ ਕਰਿਆ ਕਰੀ, ਖਮਰੀ ਕਰੋ ਖਾਸ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹੇ ਕੁਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਅਖੀਰ ਤੇ ਫਿਰ ਗੱਲ ਕੀ ਸੱਜਣਾ, ਰੋਜ਼ ਬੇਨਤੀ ਕਰੀ ਕਿ ਇੱਕ ਵਾਰ ਜਿਨ ਤੋਂ ਮੈਂ ਸੰਭਾਰਾ, ਕਾਲ ਪਾਸ ਤੇ ਤਾਂ ਉਭਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਕਿਰਪਾਨ ਪਕੜਨ ਵਾਲਿਆ, ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਆ ਕੇ ਲਿਓ ਬਾਰੀ, ਮੇਰੇ ਤੇ ਮਿਰਕਾ ਕਿਰਪਾ ਕਰ। ਜਦੋਂ ਚੌਪਈ ਪੜੀ, ਸਾਹਿਬ ਨੇ ਖੀਰ ਤੇ ਸੰਪੂਰਨਤਾ ਕੀਤੀ, ਸੱਜਣਾ ਗੁਰੂ ਦੇ ਦਰ ਤੋਂ ਕਿਤੇ ਕਿਤੇ ਜਾਈ ਨਾ। ਜਪ ਦਿੱਤਾ, ਜਾਪ ਪੜਿਆ, ਸੁਧਾ ਸਵਈਏ ਪੜੀਏ, ਚੌਪਈ ਦਾ ਪਾਠ ਕੀਤਾ, ਅਖੀਰ ਤੇ ਸਿੱਖ ਨੂੰ ਆਨੰਦਪੁਰ ਦਾ ਵਾਸੀ ਬਣਾਉਣਾ ਸੀ। ਅੰਮ੍ਰਿਤ ਦੀ ਵਿਚਾਰ ਆਰੰਭ ਕੀਤੀ ਸੀ, ਅੰਮ੍ਰਿਤ ਦਾ ਅਰਥ ਹੀ ਇਹ ਵੇ ਕਿ ਜਿਹਦੇ ਉੱਤੇ ਮੌਤ ਦਾ ਭੈ ਨਹੀਂ, ਆਨੰਦ ਵਿੱਚ ਟਿਕਾਣਾ ਸੀ। ਪੰਜਵੀਂ ਬਾਣੀ ਪੜੀ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਨਾਲ ਕਿਹਾ ਸੱਜਣਾ, ਜੇ ਆਨੰਦ ਲੈਣੇ ਕਦੀ ਮਨ ਨੂੰ ਗੁਰੂ ਤੋਂ ਦੂਰ ਨਾ ਕਰੀ, ਇਹ ਮਨ ਮੇਰਿਆ ਤੂੰ ਸਦਾ ਰਹੋ ਖਰਨਾਲੇ। ਮਨ ਨੂੰ ਸਮਝਾਉਣ ਲੱਗਿਆ ਕਿਹਾ, ਆਨੰਦਪੁਰ ਦਾ ਵਾਸੀ ਬਣੀ ਤੇ ਚਲਾਕੀ ਨਾ ਵਰਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਆਨੰਦਪੁਰ ਸਾਹਿਬ ਨੂੰ ਰਸਤੀ ਦੋ ਜਾਂਦੇ ਸਨ ਉਸ ਵੇਲੇ। ਇਹ ਕੋਈ ਇਹ ਨਾ ਸਮਝਿਓ ਕਿ ਕਿਸੇ ਦੇ ਸ਼ਹਿਰ ਤੇ ਤਲ ਕਿਉਂ ਗੱਲ ਕਰਨ ਦਾ ਢੰਗ ਹੈ। ਇੱਕ ਹੁਸ਼ਿਆਰਪੁਰ ਦਾ ਰਸਤਾ ਸੀ ਤੇ ਇੱਕ ਕੀਰਤਪੁਰ ਦਾ ਰਸਤਾ ਸੀ।
ਚੇਤੇ ਰੱਖੀ ਆਨੰਦਪੁਰ ਜਾਣ ਦੇ ਰਸਤੀ ਦੋ ਨੇ ਜੋਗਾ ਹੁਕਮ ਮੰਨ ਕੇ ਤੁਰਿਆ ਹੈ ਜਦੋਂ ਹੁਸ਼ਿਆਰਪੁਰ ਦੇ ਰਸਤੇ ਤੇ ਆਇਆ ਅੰਦਰ ਦੀ ਚਲਾਕੀ ਨੇ ਰਾਹ ਵਿਚ ਰੋਕ ਲਿਆ ਜੇ ਆਨੰਦਪੁਰ ਨੂੰ ਜਾਣੀ ਤੇ ਕੀਰਤੀ ਦੇ ਰਸਤੇ ਵਰਗਾ ਹੋਰ ਸੌਖਾ ਰਸਤਾ ਹੀ ਕੋਈ ਕੀਰਤੀ ਦਾ ਰਸਤਾ ਹੈ ਜਿਹੜਾ ਅਨੰਤ ਤੇ ਲੈ ਜਾਏਗਾ ਸਾਹਿਬ ਨੇ ਕਿਹਾ ਰੱਬ ਨਾ ਰਹੀ ਪਰ ਮਨਾ ਚਲਾਕੀਆਂ ਨਾ ਵਰਤੀ ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਹਨਾਂ ਨਾ ਪਾਇਆ ਨਾਲ ਕਿਹਾ ਜੇ ਚਲਾਕੀ ਨਹੀਂ ਮਤਾ ਜੀਆਂ ਤੇ ਮਾਣ ਕਰਕੇ ਕਹੀ ਜਾਏ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਧਿਆਨ ਦਿਆ ਜੇ ਫਿਰ ਗੱਲ ਕਰਦਿਆਂ ਕਰਦੇ ਮੈਂ ਚੂਕ ਮਾਤਰ ਚਾ ਰਿਹਾ ਅਖੀਰ ਤੇ ਅੰਮ੍ਰਿਤ ਦੀ ਗੱਲ ਆਈ ਕਹਿਣ ਲੱਗੇ ਅੰਮ੍ਰਿਤ ਉਹਨਾਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਪੈ ਜਾਏ ਉਹਨਾਂ ਨੂੰ ਵਿਸ਼ ਵੀ ਖਰੀ ਕਾ ਰੂਪ ਲੱਗਦਾ ਹੈ ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ ਤੇ ਹਕੀਕਤ ਦੇਵੇ ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਲਾ ਛੱਡ ਦਿੰਦੀ ਏ ਅੰਮ੍ਰਿਤ ਜਿਹਨੂੰ ਮਿਲ ਜਾਏ ਅਖੀਰ ਦੀਆਂ ਪੌੜੀਆਂ ਕਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ ਹੁੰਦਾ ਗੁਰਖਾ ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ ਐਵੇਂ ਨਹੀਂ ਕਿ ਪੰਜ ਬਾਣੀਆਂ ਪੜ ਦਿੱਤੀਆਂ ਜੀ ਉਹ ਨਹੀਂ ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਤਵਜੋ ਜਿਆਦੇ ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣਾ ਕਹਿਣ ਲੱਗੇ ਕਿ ਯੋਗ ਸਾਧਨਾ ਨਾਲ ਕਿ ਪ੍ਰਾਣਾਯਾਮ ਨਾਲ ਕਿ ਜਲ ਧਾਰਿਆਂ ਨਾਲ ਕਿ ਨਿਵਲੀ ਕਰਮ ਕਰਕੇ ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜ੍ਹਦਿਆਂ ਕਹਿੰਦੇ ਨੇ ਸਿੱਖਾਂ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ ਬਸ ਹੁਕਮ ਮੰਨੀ ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਪਾਠ ਕਥਾ ਨੀ ਕਰ ਜੀਓ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰੂ ਦੁਆਰਾ ਲਾਏ ਭਾਵਨੀ ਉਹ ਜਿਹਦੀ ਗੁਰੂ ਦੇ ਚਰਨਾਂ ਵਿੱਚ ਭਾਵਨਾ ਬਣ ਜਾਏ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨੌ ਨਵ ਨਿਧ ਇਸ ਦਾ ਅੰਤ ਨਾ ਜਾਈ ਪਾਇਆ ਅਖੀਰ ਦੀ ਪੌੜੀ ਜਦੋਂ ਆਈ ਕਹਿ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਂਦੇ ਜਾਈ ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਆਨੰਦਪੁਰ ਦਾ ਵਾਸੀ ਬਣੇਗਾ ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ ਜਿੰਨਾ ਦੁੱਖਾਂ ਤੋਂ ਜਿੰਨਾ ਚਿੰਤਾ ਤੋਂ ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ ਅੰਮ੍ਰਿਤ ਤੇਰੂ ਆਨੰਦ ਦਏਗਾ ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ ਆਨੰਦ ਭਇਆ ਆਨੰਦ ਜਾਣਿਆ ਆਨੰਦ ਸੁਣੋ ਤਿੰਨ ਗੱਲਾਂ ਕਹੀਆਂ ਨੇ ਕਹਿੰਦੇ ਨੇ ਭਇਆ ਹੈ ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ ਕਹਿਣ ਲੱਗੇ ਸੱਚ ਜਾਣੋ ਮੈਂ ਆਪ ਜਾਣ ਲਿਆ ਹੈ ਤੇ ਜਾਣਨ ਵਾਲਾ ਕਹਿੰਦਾ ਲੋਕੋ ਆਓ ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਣ ਲੱਗਿਆ ਤੇ ਸੰਪੂਰਨ ਹੋਈ ਅੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ ਆਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ ਅੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ੍ਹ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਏ ਪੰਜਾਂ ਨੂੰ ਅੰਮ੍ਰਿਤ ਦਿੱਤਾ ਤੇ ਮੈਂ ਬੇਨਤੀ ਕਰਾਂ ਸਤਾਰਾਂ ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ ਜਦੋਂ ਅੰਮ੍ਰਿਤ ਪਾਨ ਕਰਨੇ ਆ ਪੰਦਰਾਂ ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ ਦੋ ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ ਹਜ਼ੂਰ ਨੇ ਪਹਿਲਾ ਪੰਜ ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਬਿੱਖ ਉਤਾਰਨ ਦੇ ਲਈ
تیرے اندر نام امرت پیدا کرنے دے لئی کھنڈے باٹے دا امرت اندر پرویش کیتا تے جدو امرت شکایا تے نالے شبد کہے کہ اج تو بعد تو وحگرو جی کا خالصہ بن گیا ہے، اج تو بعد تیری فتح وحگرو جی دی فتح ہوئے گی۔ پانچ چولے امرت دے شکا کے کیا رب میر کرے روز بانی پڑے سکھا تیرے اندر امرت دا سنچار چلے، دھیان دیا جے۔ اس تو بعد حضور نے پانچ چھٹے نیتراں وچ پائے نے، میں پچھلے دن بینتی کیتی سی 83% وکار بندے دیاں اکھاں ری اندر جاندے، حقیقت جے اکھاں ورگی رب دی دتی ہوئی دات بھی کوئی نہیں، تے سچ جانو جنی خواری اے پیدا کر دیاں نے خواری بھی کوئی نہیں پیدا کرتا۔ رب نے ایکو جہ انہاں نوں بنایا ہے کہ انہاں دیاں پتلیاں باقی سارے انگ ودھدے کردے نے، پر اکھاں دی اندر والی جڑی پتلی ہے مرن تو لے کے جنم تو لے کے موت تک او نہیں رہندی ہے۔ حیرانگی دی گل، تھوڑی جی ہوا چلدی ہوے تے رب دے لائے ہوئے شٹر انہاں قیمتی خزانے نوں ٹک لیندے، پھر انہاں نوں طاقت نہیں دتی ہے، اے کیول دیکھدیاں نے تے نیگیٹو من نوں دے دیندیاں نے۔ پاپی من کی کردا ہے جدو اکانت وچ بہندا ہے اکھاں دے دتے ہوئے نیگیٹو دیاں فوٹو بنا بنا دیکھی جاندا ہے، یہ جھوٹ کوئی نہیں۔ 83% بندے دے اندر میل کیول اکھاں ری جاندی ہے، جے رب میر کرے نیتراں نوں امرت دی داد دتی تے نال شبد کہے کہ تیرا من بھی امرت نال تین نہ رنگیا جائے تے رب میر کرے تیری نیتراں وچوں وی امرت چرن لگ پے، پرت کے تیجا شیش وچ پایا امرت، پاویں سی شبد ورتنے ہیں کیساں وچ پایا۔ تے پچھلے دنوں دا آنند اس کر کے آ رہا ہے کہ ہر بلارا رب میر کرے کہ سڈے دیوان اسی طرح لگتے رہن، تاں ہی تا شبد ورتے سن کہ لاگتے دیوان رہیں گاوتے سجان رہیں، کہن لگے نار شبد ورتے سن جھولتے نشان رہیں پنت مہاراج کے۔ دیوان دا مطلب یہ نہیں کہ ایک دوجے اتنے، دیوان دا مطلب کٹاکش نہیں، دیوان دا مطلب ایک دوجے دی گل نوں سن کے یتن کیتا جائے کہ گرو دی گل کیتی جائے۔ سہم کرپالو جی نے پانچ چولے امرت دے اندر دتے کہ تیرے اندر دی دیکھ لتھے تے امرت سنچار چلے، پانچ نیتراں وچ چھتے مارے کہ اکھاں امرت نال پھٹ جان، تے پانچ جڑے نے شیش وچ پانچ واری رحمتاں کیتیاں، پاویں سی کہنے کیساں وچ پائے کیس تاں داڑے دے وی نے گرمخو، امرت شیش وچ پایا گیا ہے۔ تسی سیانے بیٹھے ہو کبھی دیکھو ہندو پجاری جدو پنڈت پوجا کرتا ہے سارے سکھ سوال کرتے ہیں سر کیوں ٹکیا جاتا ہے، میں اگے بےنتی کرنی ہندو نو کدی پوجا کرتے دیکھو وہ سر دے اتنے پرنا لے لینا ہے۔ صاحب نے شبد بھی ورتے نے کہ پڑھ پستک سندیا بادنگ سن پوجس بگل سمادنگ مک چوٹ میں کوکن سارنگ تر پاس تہال بچارنگ گل مالا تلک لاٹنگ دوئے توتی بستر کپاٹم، سر دے اتنے کپڑا دیندا ہے۔ مسلمان نو کدی نماز پڑھنے دیکھو وہ اپنے سر تے ٹوپی لے گا، یہودی نو کدی عبادت کردے دیکھو اپنے سر نو ٹکدا ہے، کدی فادر نو ٹکو پادری نو اپنے سر نو ٹکدا ہے، وہ تاں کیول کچھ سمے لئی ٹکدے نے، جے پوچھا جائے تو ہو سکدا اتر کوئی نہ ہوئے پر گرمت نے اتر دیتا ہے۔ کہن لگے اصل وچ جدوں رب دے چرناں وچ بندے نے جھکنا ہے پوجا پاٹھ ویلے، پتہ نہیں کس دن اے دے دسم وچوں امرت دیاں بونداں چوڑیاں نے، او کیول ایک دو گھڑیاں ڈک دے نے، تو سدا لئی سر نوں ڈھک کے رکھی کیونکہ سکھ نوں نام نہیں بھلنا تے اے دے سیچ وچوں ہمیشہ امرت چوندی رہنا ہے۔ سچ جانو اے کیول کیس ڈکن دی گل نہیں، کیس تاں کرنے ہی کہ کیس داڑے دے وی نے، اے کیوں نہیں ڈک دے پئے، انہاں تکینیا داڑا پرکاش کر کے رکھو۔ صاحب نے کہا کیس تاں ہے نہیں پر سچ جانی جتھے امرت تو روز چکھنا ہے اس امرت دا ادب کرنا ات ضروری۔ صاحب نے پنج وڑی رحمت کر کے شیش وچ امرت پایا، پاویں کیس شبد ورتیے کہ تیرے اندر دسم دا سنچار ہو جائے، میرے گرو نے کیا تیرے مکھ وچ امرت پی جائے، تیرے نیتراں وچ امرت پی جائے۔ جدو امرت دی داد دتی تے پھر تکیو اگے ہن گل حکم دی شروع ہوئی، پنجاں نوں سامنے کھلار کے گرو جی نے رہتاں تے کرہتاں دو شبد نے پیاریو، ایک شبد ویسے دھرم وچ دو اکھر ہوندے نے بد تے نخید، بد درس ہوندا کرنا
ਤੇ ਨਖਿਧ ਦਰਤ ਹੁੰਦਾ ਖੰਡਨ ਕਰ ਦੇਣਾ ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ, ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ, ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ, ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਪਟਾਂ ਹੋਈਆਂ, ਓਏ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜੇ ਇਹਦੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੁਕ ਹੁੰਦੀ ਹੈ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਹੈ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ ਹੈ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਅਸੀਂ ਸਾਰਿਆਂ ਨੂੰ ਟਿਕਾਣੇ ਲਾ ਕੇ ਰਾਤੀ ਰੁੱਤੀ ਛਿੱਟੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਹੀਂ ਕਰਨਗੇ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਦੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ, ਬੱਦਲ ਆਉਂਦਾ ਹੈ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਂਟ ਇਹਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਕੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ, ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ, ਭੈ ਵਿੱਚ ਪਵਨ ਵਹਿ ਸਦ ਵਾਹ, ਮਰਿਆਦਾ ਹੈ ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਰ ਤੇ ਬੱਦਲ ਸਿਰ ਪਰਨੇ ਹੋ ਕੇ ਫਿਰਦਾ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲੀ ਤੋਂ ਕਹਿੰਦੇ ਜਿਹੜਾ ਤੂੰ ਕਹਿੰਦਾ ਖੁੱਲ੍ਹਾਪਣ ਚਾਹੀਦਾ ਸੀ, ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ ਹੀ, ਉਸ ਰੱਬ ਦਾ ਸ਼ੁਕਰ ਕਰ, ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬਣੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ, ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ। ਕੀ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ, ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ,
ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਹਾਂ ਕਿ ਅਰਦਾਸ ਕੀਤੀ ਜਾਏ, ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀ, ਇਦੂ ਵੱਡਾ ਸੱਚ ਖੰਡ ਹੀ ਕੋਈ ਹਕੀਕਤ ਦੇ, ਸਿੱਖੀ ਤੋਂ ਵੱਡਾ ਸੱਚ ਖੰਡ ਕੀ। ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ, ਜਦੋਂ ਤਿੱਖਾਂ ਕਰਕੇ ਟੋਕਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾ, ਇਹ ਸਰੀਰ ਨਹੀਂ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ, ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋਈ, ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ। ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ, ਮੈਂ ਸਿਰਫ ਉਦਾਹਰਨਾਂ ਦੇ ਦੇਣਾ। ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਵੱਜਾ ਹੋਇਆ ਚੰਗਾ, ਮਰਿਆਦਾ ਕਿਉਂ ਚੰਗੀ ਏ। ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ, ਵੱਜਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ। ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ। ਪੁੱਛਿਆ ਕਿਉਂ, ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ, ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਕਣਾ ਹੈ, ਰੱਬ ਮੇਲ ਕਰੇ ਤੈਨੂੰ ਪਿੰਜਰਾ ਮਿਲ ਜਾਏ, ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ, ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ। ਕਹਿਣ ਲੱਗੇ ਡੋਰੀ ਨਾਲ ਬੱਜੇ ਹੋਏ ਬਾਜ ਨੇ ਜੀਵ ਘਾਤ ਨਹੀਂ ਕਰਨਾ, ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ, ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ, ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰਦੇ, ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਧੀ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ ਹੈ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਹੈ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ। ਸੱਚ ਜਾਣੋ, ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ। ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਨੇ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ। ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ, ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੋਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੂ ਹਰ ਪਾਸਾ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। 5 ਸ਼ਬਦ ਨੇ। ਅਪ, ਅਪ ਦਾ ਅਖਰੀ ਅਰਥ ਇੱਥੇ ਪਾਣੀ ਹੈ। ਤੇਜ, ਤੇਜ ਦਾ ਅਰਥ ਆਗੇ। ਅਪ ਤੇਜ ਬਾਏ, ਬਾਏ ਦਾ ਅਰਥ ਖਾਵਾਂ। ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ। 5 ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ 5 ਤੱਤ ਨੇ। ਰੱਬ ਮਿਹਰ ਕਰੀ ਮੈਂ 5 ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਹੈ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਏ, ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ। ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੂ ਹਰ ਪਾਸਾ। ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਾਂ। ਧਿਆਨ ਦਿਆ ਜੇ ਗੁਰਮੁਖੋ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਹੀ ਉਹ ਕਦੀ ਜਾਣ ਹੀ ਨਹੀਂ ਦਿੰਦਾ।
ਪਾਣੀ ਜਿੱਥੇ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾਈ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾਈ ਲੈਣੀ ਚਾਹੁੰਦਾ ਵਾਂ, ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਮੈਨੂੰ ਪਾਣੀ ਵਰਗੀ ਮਰਿਆਦਾ ਨਹੀਂ। ਦੂਜਾ ਸ਼ਬਦ ਸੀ ਕਿ ਅੱਤ ਤੇਜ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ, ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਹੈ ਮਹਿਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ, ਅੱਪ ਤੇਜ ਬਾਏ। ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜਿਉਂ ਰਾਜ ਰੰਗ ਕੋ ਲਾਗੈ ਤੁਲ ਪਵਾਨ, ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ, ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਵੀ ਦੇ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਬਸਦਾ ਕੋਲ ਖੋਦੈ ਕਿਉਂ ਚੰਦਨ ਲੇਪ, ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ, ਜਿਉ ਧਰ ਉਪਰ ਆਗਾਸ, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੇਈ, ਅਸਮਾਨ ਵਰਗੀ ਵਿਸ਼ਾਲਤਾ ਦੇ ਦੇਈ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ। ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨਹੀਂ ਵੀ ਕਿਉਂ ਰੱਖਣੇ ਆ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮਿਹਰ ਕਰੇ, ਕੱਲ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ستنام.

अकाल मूरत अजूनी सैभं गुरप्रसाद जप आदि सच जोगाद सच है सच नानक खुशी पी सच मैं तान दीवान तू है मेरे स्वामी मैं तुझे आ गया अरदास मैं पूर थाऊ नाकी जिस पह करूं बेनंती मेरा दुख सुख तुझगी पास ना हो जति सती नहीं पढ़या मूर्ख मुगदा जन्म पया परनवत नानक तिन की शरणा जिन तू नाहीं विसरिया परनवत नानक तिन की शरणा जिन तू नाहीं विसरिया परम सम्मान योग चवर शतर तख दिमालक साहिब सतगुरु श्री गुरु ग्रंथ साहिब महाराज जी दी पावन पवित्र खजूरी विच बैठ करके आप जी ने बड़ी एकाग्रता दे नाल और बड़े भावपूर्त शब्दों विच महापुरुषों तो अमृत दे संबंध विच विचारां सरवण कीतियां ने क्योंकि पिछले कुछ दिनों तो निरंतर आपां अमृत दी गुरबाणी दी रहत दी गल करदे आ रहे हां ते आखिर इस विचार दा भाव केवल इतना है कि किते अमोड़ मन दियां वागां सतगुरु दे हाथ विच पकड़ा दईए ते एक गुरमत दे गाड़ी राह उत्ते चल पवे। आओ करो कृपालता साध संगत जी के पिछले कुछ दिनों तो आपां एक लड़ी आरंभ कीती है। पहले दिन जिस दिन वैसाखी दे संबंध विच विचार आरंभ कीती सी आरंभ वाले दिन बेनती कीती सी के इस जीव दा सतगुरु दे शब्द तो बिना सहारा कोई नहीं। दूसरे दिन बेनती कीती सी के अमृत दी दात अमृत है कि कल आप जी दे समक्ष वैसाख दे महीने और वैसाखी दे संबंधी विचार कीते सन ते देखो ऐद की मालक ने सबब कीहो जिहा बनाया है। कई बारी कुछ गल्लां ऐसियां हुंदियां ने जदों कुदरती तौर ते इतिहासिक घटनावां मेल खांदियां ने ते मनुख दा अंदर प्रसन्न हो के कहिंदा मेरे दाता साडी कीती हुई इस सेवा नूं तुसीं कबूल करदे पए। कल बुधवार सी वैसाख दा महीना सी आरंभ होया उस दिन दातार जी ने अमृत दी दात दिती। मैं हैरान होया रतन सिंह भंगू दा प्राचीन पंथ प्रकाश अज पढ़ रहा सा ओ कहिंदा सन 1756 नूं
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ, ਕੱਲ ਵੀ ਬੁੱਧਵਾਰ ਸੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਅੱਤ ਰੱਖੀਏ, ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾਰ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਜ ਨਾ ਬੋਲੋ ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ, ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਕੇ ਬ੍ਰਿਜਾਂ ਲਿਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ, ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ ਤੇ ਧਨ ਦਾ ਅਰਥ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਆ ਧਨ ਫਿਰ ਇਹ ਨਾ ਆਖੀਐ ਵਹਿਣ ਇਕੱਠੇ ਹੋਏ ਉੱਥੇ ਧਨ ਦਾ ਅਰਥ ਇਸਤਰੀ, ਜਦੋਂ ਅਸੀਂ ਪੜ੍ਹਨੇ ਆ ਕਾਚਾ ਸਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਦੌਲਤ, ਜਦੋਂ ਅਸੀਂ ਪੜ੍ਹਨੇ ਆ ਇਹ ਧਨ ਨਖੁੱਟ ਨਾ ਨਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਨਾਮ ਧਨ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਪੁਰਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ, ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ, ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ, ਤੇ ਨਾਲ ਬਚਨ ਕੀਤਾ ਤੁੱਧ ਬਿਨ ਅੱਡ ਨਾ ਬੋਲੋ, ਅੱਡ ਦਾ ਅੱਖਰ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣਿਆ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਂ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਝ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ, ਮੈਂ ਕਹਿੰਦਾ ਸਾਡਾ ਪਿਛੋਕੜ ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਤੁਖਾਰੀ ਬਾਰਾਂ ਮਾਂ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ ਕਹਿਣ ਲੱਗੇ ਮੇਰੇ ਮਾਲਕ ਜੀ
ਕਿ ਤੁਧ ਬਿਨ ਅੱਗ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾ। ਹੁਣ ਅਗਲੀ ਤੋਕੇ, ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਦਣ ਤੂੰ ਮੇਰਾ ਹੋ ਗਿਓ ਉਦਣ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਗ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ। ਦੇਖ ਦਿਖਾਵੇ ਢੋਲੋ, ਹੁਣ ਢੋਲਾ ਸ਼ਬਦ ਬੜਾ ਪਿਆਰਾ, ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ। ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ, ਦੇਖ ਦਿਖਾਵੇ ਢੋਲੋ। ਹੁਣ ਦੇਖੋ, ਦੇਖ ਦਿਖਾਵੇ ਦੋ ਸ਼ਬਦ ਨੇ, ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਂਦਾ, ਜਿਨ੍ਹੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ, ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ, ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ। ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੁਣਦਾ, ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ। ਤੇ ਪੁਰਾਣੇ ਲੋਕ ਜਿਹੜੇ ਸਨ, ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ, ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ, ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ, ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ। ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ, ਤਰ ਪਾਣ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗਵਤ ਲਿਖੀਐ ਤੈ ਉਪਰੈ, ਪੂਜਿਆ ਕਰ ਨਮਸਕਾਰ। ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ, ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਹਾਂ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ, ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ। ਹੁਣ ਪ੍ਰਮਾਣ ਕੈਸਾ ਲਿਆ ਉਹਨਾਂ? ਕਹਿਣ ਲੱਗੇ, ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ, ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਪਈ ਹੋਈ ਹੈ। ਕਹਿਣ ਲੱਗੇ, ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਤੂੰ ਮੁਖਤੂਲ ਸਫੇਦ ਸਫੀਅਲ ਖੰਭ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਫੀਅਲ ਖੰਭ ਬਪਰੇ ਜਸ ਕੀੜਾ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਹੜੇ ਤੈਨੂੰ ਭਾ ਗਏ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾ ਗਏ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ,
मैं बेनती करा कि तुम गुरु ग्रंथ साहब की बाणी पढ़ने वाले हो कि गुरु ग्रंथ साहब की अमृत बाणी दे विच मेरे दातार ने जिस हिरदे विच भी साई प्रगट हो गया ए नहीं देखिया ए चमड़े मरे पशुआं दा काम करदा ए नहीं देखिया ए कपड़े रंगण दा काम करदा ए नहीं देखिया ए कपड़े बुन दा काम करदा है ए नहीं देखिया घर घर दियां बुतियां करन दा काम नाई पुणा करदा है ए नहीं देखिया ए बदना पिछे लाके खल वांदा है मेरे गुरु ने चम नहीं देखिया ओदे काम नूं ताके जां ओदी जात नूं देख के ओनूं निंदिया नहीं सतगुरु ने कहा जे तेनूं प्यास लगी है ए ना देख भांडा मिट्टी दा ए ना देख भांडा कांसी दा ए ना देख भांडा पित्तल दा तेरा संबंध केवल पानी नाल है जे रबदास दे अंदरों निकलदा शब्द तेरी प्यास बुझांदा ते मैनूं ओह वी परवान जे नामदेव दे अंदरों निकलदे बचन तेरे अंदर दी तृप्ति करदे ने ओह वी परवान ने जे सैन दे शब्द तेरे अंदर नूं टिका देंदे ने ओह वी परवान ने ते गुरमुखो एक बेनती मैं कर दिया देखो अज भावे साडे विच एक सोची समझी चाल चली जा रही है कि गुरु ग्रंथ साहिब दी बाणी दे विचों कुछ ना कुछ गड़बड़ कराओ खिमा करियो यही कारण अज भगतां नाल शब्द गुरु जोड़े जा रहे ने मैं किसे तरह तर्क नहीं करदा बाणी दे विचों दलील देनी है जेड़ी गुरु की पदवी है ना देखो गुरु की पदवी नूं चैलेंज करना साडे अंदर दी अग्ञानता होगी जे कोई कहे भी गुरु ग्रंथ साहिब विच तुसी भगतां नूं गुरु की तुलता नहीं दित्ती मैं कहना तुसी सारे बाणी पढ़न वाले बैठे हो कोई गुरु ग्रंथ साहिब विचों यह तुक लिखा दे कि गुरु अर्जुन देव ने किसे गुरु साहिब की बाणी दर्ज करदियां पहला यह सरलेख दिता होवे कि बाणी गुरु नानक देव जी की किते दिखा दियो पहला शब्द गुरु ग्रंथ साहिब दा हुंदा राग श्री राग महला पहला महला पहला है ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਝੋਨੇ ਨੂੰ ਇਸ ਆਗੇ ਮਰ ਚਲੀਏ ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਦੀ ਬਾਣੀ ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦੇ ਸ਼ਬਦ ਜੀ ਨਾ ਵਰਤਿਆ ਹੋਵੇ ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ ਬਾਣੀ ਭਗਤ ਰਵਿਦਾਸ ਜੀ ਕੀ ਬਾਣੀ ਭਗਤ ਨਾਮਦੇਵ ਜੀ ਕੀ ਉਹ ਦੁਨੀਆਂ ਦੇ ਲੋਕੋ ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਦੇ ਵਿੱਚ ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ 39 ਸਾਲ ਦੀ ਉਮਰ ਸੀ ਗੀਤਾ ਦੀ ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ ਮੈਂ ਕਟਾਕਸ਼ ਵੱਲ ਨਹੀਂ ਜਾਣਾ 35 ਸਾਲ ਦੀ ਉਮਰ ਸੀ ਜਿਸਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿਸਨ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਨ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ ਉਹਦੇ ਕੇਸ ਤਲਵਾਰ ਨਾਲ ਕੱਟੇ ਗਏ ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੋ ਗਿਆਨ ਕਿਤੇ ਨਹੀਂ ਮਿਲ ਜਾਏ 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆ ਦੀ ਲੋਕ ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ ਅਖੌਤੀ ਸ਼ਬਦ ਮੈਂ ਵਰਤੇ ਨੇ ਰੱਬ ਨੇ ਕੋਈ ਜਾਤ ਨਹੀਂ ਬਣਾਈ ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ ਮਾਨਸ ਕੀ ਜਾਤ ਇੱਕ ਹੈ ਪਹਿਚਾਨਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ
ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ, ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰਖਣਾ ਕਰੋ ਕਿ ਅੰਮ੍ਰਿਤ ਵੱਖਰਾ ਹੈ, ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ, ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਛਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਔਂਕੜ ਲੱਗੀ, ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫੇਰ ਦੁਬਾਰਾ ਔਂਕੜ ਲੱਗੀ, ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਉਸ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਦੇ ਲਈ ਵਰਤਦਾ, ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਚੁੱਕੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਤਮ ਕੀ ਬਾਣੀ ਪੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਿਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਖਰ ਮੰਦਿਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ। ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ, ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤੇ ਹੈ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, 5 ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ, ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ, ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ, ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ, ਜਿਹੜੇ ਪਿਆਰੇ ਗੁਰੂ ਕੇ ਸਨ, ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ, ਕਿ ਉਹਨਾਂ ਨੂੰ ਤੈਨੂੰ ਪੁੱਤਰ, ਤੁਹਾਨੂੰ ਪੁੱਤਰ ਕਹਿਣ ਦਾ, ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, 2 ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ, ਵੈਸੇ ਦੁੱਧ ਕਿਉਂ ਨੀ ਵਰਤਿਆ, ਧਿਆਨ ਦਿਆ ਜੇ। ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ, ਇਹਦਾ ਭਾਗ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਡਾਕਟਰ ਤਾਰਨ ਸਿੰਘ,
ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸੱਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਹੈ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ ਅੰਮ੍ਰਿਤ ਦੀ ਦਾਤ। ਜਦੋਂ ਦੇਣ ਲੱਗੇ ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਇਹ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾਂ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਹੈ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜ੍ਹੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿੱਚ ਪੜ੍ਹੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜ੍ਹੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ੍ਹ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਇੱਕ ਨਾਲ ਜੋੜਨਾ ਹੈ ਜਿਹਨੇ ਸਦੀਵ ਕਰ ਰਹਿਣਾ ਹੈ ਸਤ ਨਾਲ।

ਦਾ ਲੈਸਨ ਕੀ ਹੁਕਮ ਮੰਨਣਾ ਹੈ ਜਿਹੜਾ ਬੰਦਾ ਤਰਕ ਕਰਦਾ ਹੈ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ ਹਜ਼ੂਰ ਨੇ ਸ਼ਬਦ ਵਰਤੇ ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ ਦੋਨਾਂ ਨੇ ਇੱਕ ਗੱਲ ਕਹੀ ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ ਗੱਲ ਹੁਕਮ ਤੋਂ ਸ਼ੁਰੂ ਹੋਈ ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈਏ ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾਂ ਨਾ ਏਕ ਪਛਾਣੈ ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਖਾਲਸਾ ਕਿਵੇਂ ਬਣੇਗਾ ਬਈ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਹੈ ਕਿਵੇਂ ਟੁੱਟੇ ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਪਹਿਲੀ ਗੱਲ ਹੁਕਮ ਦੀ ਏ ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨਹੀਂ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ ਮੇਰੇ ਗੁਰੂ ਨੇ ਪਹਿਲਾ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ ਹੁਕਮ ਹੈ ਤੇ ਮੈਂ ਮੰਨਣਾ ਹੈ ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ ਮੰਨੇ ਕੀ ਜਦ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵੀ ਸ਼ਾਮਿਲ ਹੋ ਜਾਂਦੇ ਨੇ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ ਜਿੱਥੇ ਜਪ ਤਪ ਵਾਲੇ ਅਸੰਖਾਂ ਨੇ ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ ਗੁਰਮੁਖ ਕਦੀ ਤੱਕੋ ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਹੈ ਜਿਹੜੇ ਧਰਮੀ ਬਣਦੇ ਨੇ ਧਰਮੀਆਂ ਨੂੰ ਗਿਆਨ ਮਿਲਦਾ ਹੈ ਗਿਆਨ ਵਾਲਿਆਂ ਦੀ ਸੁਰਤ ਕੜੀ ਜਾਂਦੀ ਏ ਜਿਨ੍ਹਾਂ ਦੀ ਸੁਰਤ ਕੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ ਹਜ਼ੂਰ ਨੇ ਇਹ ਕਿਰਪਾ ਕੀਤੀ ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ ਅਖੀਰ ਤੇ ਸੰਪੂਰਨਤਾ ਕੀਤੀ ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ ਤਰਤੀਬ ਦਿਓ ਕਦੀ ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ ਕਹਿਣ ਲੱਗੇ ਬਸ ਅਹਿਸਾਨ ਨਾ ਕਰੀ ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਹੈ ਸ਼ੁਰੂ ਕੀਤਾ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤਸ ਤੇ ਕਿਹਨੂੰ ਕਰੀਏ ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ ਸਦੈਵੰਤ ਪ੍ਰਕਾਸ਼ ਹੈ ਕਿਹਨੂੰ ਨਮਸਕਾਰ ਕਹਿਣ ਲੱਗੇ

0: करोगाद्वय रचन पूर्ण होए चित की इच्छा, की इच्छा तब चरणन मन रहे कुमारा अपना जान करो पदारा। अखीर ते फिर गल की सजना रोजे बेनती करी के एक बार जिंतु मैं संभारा काल पास ते ताए उबारा जिन्नर नाम तिहारो का दार्द दुष्ट दोख ते रहा खड़ग केत कृपाण पकड़न वालिया खड़ग केत मैं शरण तुहारी आप आते लेवारी मेरे ते मिर्का कृपा कर। जदों चौपी पड़ी साहब ने खीर ते संपूर्णता की सजना गुरु दे दर तो किते किते जाई ना जप दिता जाप पढ़िया सुधा सवैये पढ़िए चौपाई दा पाठ कीता अखीर ते सिख नू आनंदपुर दा वासी बनाना सी। अमृत दी विचार आरंभ कीती सी। अमृत दा अर्थ ये वे के जिदे उते मौत दा भय नहीं आनंद विच टिकाणा सी। पंजवी बाणी पढ़ी गई आनंद भया मेरी माए सतगुरु मैं पाया सतगुर ता पाया सहज सेती मन वजिया वाधाइया। नाल क्या सजना जे आनंद लैने कदी मन नू गुरु तो दूर ना करी। ए मन मेरिया तू सदा रो खरनाले मन नू समझान लग्या क्या आनंदपुर दा वासी बनी ते चलाकी ना वरती। एक विद्वान ने बड़े सोहने शब्द कहे ने आनंदपुर साहब नू रस्ती दो जांदे सन उस वेले। एक ये ना समझो कि किसी दे शहर ते तर क्यों गल करन दा टंग है। एक हशियारपुर का रस्ता सी ते एक कीरतपुर का रस्ता सी। चेते रखी आनंदपुर जान दे रस्ती दो ने जोगा हुक्म मन के तुरिया है। जदो हशियारपुर दे रस्ते ते आए अंदर दी चलाकी ने राह विच रोक लिया। जे आनंदपुर नू जानी ते कीरती दे रस्ते वर्गा होर सौखा रस्ता ही कोई। कीरती दा रस्ता है जेड़ा अनंत ते लै जाएगा। साहब ने कहा रब ना रही पर मना चलाकियां ना वरती क्योंकि ए मन चंचला चतुराई किना ना पाया। नाल क्या जे चलाकी नहीं मता जिया ते मान करके कही जाए ए मन प्यारिया तू सदा सच संभाले ध्यान दिया। जे फिर गल करदे करदे मैं चूक मात्र चल रहा अखीर ते अमृत दी गल आई। कह लगे अमृत ओना अखां विच जिन्ना विच पै जाए ओना नू विश भी खरी का रूप लगदा है। अमृत जिन्नू मिल जाए ओदे कन्ना विच भी सच दी बाणी जांदी है ते हकीकत एवे अमृत जिन्नू मिल जाए ओदी रसना भी आंदला छड़ दिंदी है। अमृत जिन्नू मिल जाए अखीर दियां पौड़ियां कईयां दसम द्वारे विच रोज अमृत चकदा। गुरखा तेनू ये पंज बाणियां जिहड़ियां अमृत दियां पढ़ियां एवे नहीं कि पंज बाणियां पढ़ दित्तियां जी ओ नहीं एक एक बाणी का सिद्धांत दिता। अखीर ते शब्द वरते के खर जियो गुफा अंदर रख कै बाजा पवन बजाया बजाया बाजा पौन नौ द्वारे प्रगट किए दसवां गुप्त रखाया। तवजो ज्या दे दसवां गुप्त रखाया ते महाराज उस गुप्त तक किवें जाने। कह लगे कि योग साधना नाल कि प्राणायाम नाल कि जल धारिया नाल कि निवली कर्म करके कि सन्यासियां वाले बाणे धारण करके। मेरे गुरु ग्रंथ साहिब ने कहा ते गुरु कलगी तर बाणी पढ़दिया कहिंदे ने सिखा जे दसम द्वार तक जाने ही ते चेते रखी प्राणायाम नहीं उस अमृत नू चखनी ते गुरु ते भावना बना लवी। बस हुक्म मन्नी कह लगे प्यारे के हर जियो गुफा अंदर रख के पाठ कथा नहीं कर जियो हर जियो गुफा अंदर रख के वाजा पवन बजाया बजाया वाजा पवन नौ द्वारे प्रगट किए दसवां गुप्त रखाया गुरु द्वारा लाए भावनी और जिदी गुरु दे चरणा विच भावना बन जाए इकना दसवां द्वार दिखाया तय अनेक रूप नौ नव निध तिसदा अंत न जाई पाया। अखीर दी पौड़ी जदो आई कह लगे आनंदपुर जांदिया सोहले गांदे जाई ए साचा सोहला साचे घर गावो गावो ता सोहला घर साचे जिथे सदा सच ध्यान है। कह लगे सोहले दा अर्थ खुशी दे गीत गाउंदे जाना। कह लगे सोहले गाउंदा जाई आनंदपुर दा वासी बनेगा ते जिदन तू आनंदपुर दा वासी बन गया जिन्ना दुखा तो जिन्ना चिंता तो जिस झोरे तो दिन रात कंबना है अमृत तेरू आनंद देगा आप आनंद पा के लोकां नू भी आनंद सुनाई। मैं बेनती कीती सी पिछली बार कि आनंद साहिब दी बाणी विच तीन शब्द आए ने आनंद भया आनंद जानिया आनंद सुनो। तीन गल्लां कहियां ने कहिंदे ने भया है भया दा मतलब कि मैनू महसूस होया है। कह लगे सच जानो मैं आप जान लिया है। ते जानन वाला कहिंदा लोको मैं तुहानू आनंद दी गल सुनावा। महाराज ओ आनंद दी गल केड़ी? अमृत धारी दी अखीरली पौड़ी अमृत छकान लगे ते संपूर्ण हुई। अंत सुनो वड भागियो सगल मनोरथ पूरे मेरी जिंदगी दी मंजिल मेनू मिल गई। आनंदपुर का मैं वासी बन लगा वा मैं अंदर का अमृत चखन लगा वा। अंत सुनो वड भागियो सगल मनोरथ पूरे पार ब्रह्म पर पाया उतरे सगल विसूरे दुख रोग संताप उतरे सुनी सच्ची बाणी संत साजन भय सरसे पूरे गुरते जानी सुनते पुनीत कहते पवित सतगुर रहा पर पूरे। अमृत छकन का मतलब है बिनवंत नानक गोरे चरण लागे के रोज गुरु चरना न लगी ते तेरे अंदर अमृत संचार होया करेगा। बिनवंत नानक गुर चरण लागे बाजे अनहद तुरे। हजूर ने पांच बाणिया एकाग्रता दे नाल पढ़ के आप समर्थ ने अमृत की दात तैयार की है। पंजा नू अमृत दिता है। मैं बेनती करा सतारा वरी उन्हां नू फतेह बुलाण की जाच दसी। जदों अमृत पान करने आ पंद्रह वरी तां अमृत की दात लेंदे आ दो वरी मत्था टेकदे आ ते उठदे आ। हजूर ने पहला पांच घुट अमृत दे छकाए ने ते एक गल समझाई के अंदर की बिख उतारन दे लई तेरे अंदर नाम अमृत पैदा करन दे लई खंडे बाटे का अमृत अंदर प्रवेश किया। ते जदो अमृत छकाया ते नाल ए शब्द कहे के अज तो बाद तू वाहगुरु जी का खालसा बन गया है। अज तो बाद तेरी फतेह वाहगुरु जी की फतेह होगी। पांच चुले अमृत दे छका के क्या रब मेर करे रोज बाणी पढ़े सिखा तेरे अंदर अमृत का संचार चले ध्यान दिया जे। उस तो बाद हजूर ने पांच छटे नेत्रां विच पाए ने। मैं पिछले दिन बेनती की सी 83% वकार बंदे दियां अखां री अंदर जांदे हकीकत जे अखां वर्गी रब की दित्ती हुई दात भी कोई नहीं। ते सच जाणो जिन्नी खुआरी इह पैदा करदियां ने इन्नी खुआरी भी कोई नहीं पैदा करदा। रब ने इहो जिहा इहनां नूं बणाया कि इहनां दियां पुतलियां बाकी सारे अंग वधदे करदे ने पर अखां दी अंदर वाली जिहड़ी पुतली है मरण तो लैके जन्म तो लैके मौत तक ओनी रहिंदी है। हैरानगी दी गल थोड़ी जी हवा चलदी होवे ते रब दे लाए होए शटर इन्हां कीमती खजाने नूं ढक लैंदे फिर इन्हां नूं ताकत ही नहीं दित्ती है। ये केवल देखदियां ने ते नैगेटिव मन नूं दे दिंदियां ने पापी मन की करदा है। जदों एकांत विच बैंदा है अखां दे दित्ते होए नैगेटिव दियां फोटोआं बना बना देखी जांदा इहदे विच झूठ कोई नहीं। 83% बंदे दे अंदर मैल केवल अखां ही जांदी है। जे रब मेहर करे नेत्रां नूं अमृत दी दात दित्ती ते नाल शब्द कहे कि तेरा मन भी अमृत नाल तीन नाल रंगिया जाए ते रब मेहर करे तेरी नेत्रां विचों भी अमृत चरण लग पवे। परत के तीजा शीश विच पाया अमृत भावे असीं शब्द वरतने केसां विच पाया ते पिछले दिनां दा आनंद इस करके आ रहा है कि हर बुलारा रब मेहर करे कि साडे दीवान इसे तरह लगदे रहे। ताई तां शब्द वरते सन कि लागते दीवान रहे गावते सुजान रहे कह लगे नार शब्द वरते सन झूलते निशान रहे पंथ महाराज के। दीवान का मतलब ये कि एक दूजे उत्ते दीवान का मतलब कटाक्ष नहीं। दीवान का मतलब एक दूजे की गल सुन के यत्न किया जाए कि गुरु की गल की जाए। साहब कृपालू जी ने पांच चूले अमृत दे अंदर दिते के तेरे अंदर दी देख लथे ते अमृत संचार चले। पांच नेत्रां विच छटे मारे के अखां अमृत नाल भिज जाण ते पांच जड़े ने शीश विच पांच वरी रहमतां कीतियां भावे असी कहने केसां विच पाए केस तां दाड़े दे भी ने गुरमुखो अमृत शीश विच पाया गया। तुसी स्याणे बैठे हो कभी देखे हो हिंदू पुजारी जदों पंडित पूजा करदा है साडे सिख सवाल करदे ने सिर क्यों ढकिया जांदा है। मैं अगे बेनती करनी हिंदू नूं कदी पूजा करदे देखियो उह सिर दे उत्ते परना लै लैंदा है। साहिब ने शब्द भी वरते ने कि पढ़ पुस्तक संध्या बादंग सिन पूजिस बगल समादंग मुख झूठ में भूकण सारंग त्रै पार तिहाल विचारंग गल माला तिलक ललाटंग दोए धोती बस्तर कपाटंग सिर दे उत्ते कपड़ा दिंदा है। مسلمان نو کدی نماز پڑھنے دیکھو او اپنے سر تے ٹوپی لے گا، یہودی نو کدی عبادت کردے دیکھو اپنے سر نو ٹک دے، کدی فادر نو ٹکو پادری نو اپنے سر نو ٹک دے، او تاں کیول کچھ سمے لئی ٹک دے نے، جے پوچھیا جائے تو ہو سکدا اتر کوئی نہ ہوئے، پر گرمت نے اتر دیتا ہے، کہن لگے اصل وچ جدوں رب دے چرناں وچ بندے نے جھکنا ہے پوجا پاٹ ویلے، پتا نہیں کس دن یہ دسم امرت دیا بوندا چوڑیاں نے، وہ کیول ایک دو گھڑیاں ڈکتے نے، تو سدا لی سر نو ڈھک کے رکھی، کیونکہ سکھ نو نام نہیں بھولنا، یہ سیچ وچوں ہمیشہ امرت چوندی رہنا ہے۔ سچ جانو یہ کیول کیس ڈکن کی گل ہی، کیس تادل کرنے ہی کہ کیس داڑے دے بھی نہیں، یہ کیوں نہیں ڈکتے پے؟ یہاں تک داڑا پرکاش کر کے رکھو۔ صاحب نے کیا کیس تو ہے نہیں، پر سچ جانی جتھے امرت تو روز چکھنا ہے اس امرت دا ادب کرنا ات ضروری۔ صاحب نے پنج وڈی رحمت کر کے سیس وچ امرت پایا، پاوے کیس شبد ورتیے کہ تیرے اندر دسم دا سنچار ہو جائے، میرے گرو نے کیا تیرے مکھ وچ امرت پی جائے، تیرے نیتراں وچ امرت پی جائے، جدو امرت دی داد دتی تے پھر تکیو اگے ہن گل حکم دی شروع ہوئی۔ پنجاں نو سامنے کھلار کے گرو جی نے رہتا تے کرتا دو شبد نے پیارے، ایک شبد ویسے دھرم وچ دو اکھر ہوندے نے، بد تے نکھید۔ بد در ہوندا کرنا تے نکھید در ہوندا کھنڈن کر دینا، نہ مننا۔ گرو صاحب نے رہت تے کرت شروع کیتی۔ پہلی گل میں بینتی کراں، ساڈے سجن اے بڑے چھیتی کہندے نے جے کتے کیساں والی پابندی نہ ہوندی ساری دنیا سکھ ہونی سی، کہندے نے نا، جے کتے کرپان پان دی گل نہ ہوندی ساری دنیا سکھ ہونی سی۔ میں کہنا گرو جی نو یہ کوئی سکھاں دی لوڑ نہیں، جڑے سواد دی خاطر سکھی وال آئے نے، گرو تے انہاں سکھاں نو پالدا ہے جڑے موت نو بہا جن آئے۔ حقیقت اے سکھی دا سبندھ کیول تا کیول اے پدارتھاں نال نہیں، میں کہنا امرت سنچار تو پہلا بھائی صاحب بیٹھے نے، پنگانی دا جد ہویا، ندون دا ہویا، رنگنا نال چکتا ہویا، اوے امرت شکان تو بعد کوئی دن دسو جدن کلگی والے لی مصیبت نہ آئی ہوئے، پر کدی ترک نہیں کیتا کہ امرت شکان کر کے سارے پانی واپرے، سوال ہی نہیں پیدا ہوندا، کیونکہ قوم دی کالت کری جانی ہے۔ صاحب کرپالو جی نے پہلی گل جیڑی سی کہنی رہت دی لوڑ کوئی نہیں، انہاں نوں ایک گل چیتے رکھنی چاہیے، جس دھرتی تے تسی رہندے ہو جے اے بھی مریادا نہ ہووے تے دھرتی ایک دن وچ کھپ جائے۔ بانی وچوں پرمان دینے نے کہ رہت کیوں ضروری ہے۔ پہلی گل گرو صاحب نے بانی وچ ایک شبد کہیا ہے، تسی آسا کی وار پڑھتے ہو، اس دھرتی تے سمندر تین حصے پانی ہے، ایک حصہ دھرتی ہے۔ سیانے بیٹھے ہو جننے جنگل نے تے جننے گھراں وچ اسی ایتھے رہنے آ، سارے گھر لکڑ دے بنے نے، جڑے کہندے نے کھلا ڈلا کام چاہیدا، مریادا دی کی لوڑ سی؟ سچ جانو جے مریادا نہ ہوندی تے لکڑ وچوں اگ روز پرگٹ ہوندی تے تین حصے پانی ایک چھل نال ہی دھرتی نوں ڈوب کے لے جاتا۔ ایک مریادا انہیں بنا دیتی، دائرہ نشچت کر دیتا۔ تے صاحب نے بانی بسنت راگ وچ ایک شبد ہوندا ہے کہ سوامی پنڈتا دیہو متی کن بند پاؤں پران پتی، اس ایک توک ہوندی ہے پیتر اگن بناسپت مولی، اگ رکھ کے رب نے رکھاں نوں ہریاور دیتی ہے، ساگر پنڈا پایا انہیں سمندر مریادا وچ بنیا ہے، تے جے بے مریادا ہووے تے تیری دھرتی دی تباہی کر جائے۔ اس تو اگے چلو جیڑی بےنتی کرنی بانی وچوں، حضور نے ایک شبد ورتے ہیں، کہن لگے جدن دھرتی بنائی انہیں دھرتی بنائی تاں کہ سارے ٹکانے لا کے راتی رتی چھتی وار پون پانی اگنی پاتال تے اگے مریادا بنا دیتی، تس وچ دھرتی تھاپ رکھی دھرمشال، انہیں دھرتی نے چار چبیڑے اتنا کچھ پیدا کر کے مریادا وچ بن کے رکھیا، پون پانی اگ پیدا کیتی، پر کیا میرے حکم نال تیرا نقصان نکل گیا؟ دھیان دیو تیسرا پرمان، آسا کی وار اسی پڑھنے ہاں، جڑے کہندے مریادا دی کی لوڑ ہے، تاں گرو نانک صاحب کہندے وہ دی بنائی مریادا کے جھک جانا چاہیے، کہندے ایس دھرتی تے تو بیٹھا ہے، بدل آندا ہے، کدی دیکھو بندے نو سمندر تو پانی چوک کے لیاونا پے۔ میں صرف سنکھیپ جی ارج کراں، او کھارے پانی نو جتنا مرضی یتن کرے، پہلی گل اینا پانی چوک کے سینکڑے ہزاراں میل بند کر کے پہاڑاں تے بندے پہنچی نہ، دوجی گل جے پہنچ جائے ਕਿੰਨੇ ਪਲਾਟੇ ਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਕੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਪਾ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ ਆ, ਭੈ ਵਿੱਚ ਪਵਨ ਵਹਿ ਸਦਵਾਉ, ਮਰਿਆਦਾ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਾ ਅਰਥ ਹੈ ਬੱਦਲ, ਸਿਰ ਪਰਨੇ ਹੋ ਕੇ ਫਿਰਦਾ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਅਗਲੀ ਤੋਂ ਕਹਿੰਦੇ ਜਿਹੜਾ ਤੂੰ ਕਹਿੰਦਾ ਖੁੱਲ੍ਹਾਪਣ ਚਾਹੀਦਾ ਸੀ। ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ, ਉਸ ਰੱਬ ਦਾ ਸ਼ੁਕਰ ਕਰ। ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬੰਦੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ। ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ। ਕੀ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ। ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਹਾਂ ਕਿ ਅਰਦਾਸ ਕੀਤੀ ਜਾ, ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀ, ਇਦੋਂ ਵੱਡਾ ਸੱਚ ਖੰਡ ਕੋਈ ਹਕੀਕਤ ਦੇ ਸਿੱਖੀ ਤੋਂ ਵੱਡਾ ਸੱਚ ਖੰਡ ਕੀ? ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ, ਜਦੋਂ ਤਿੱਖਾਂ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾ, ਇਹ ਸਰੀਰ ਨੀ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ? ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ ਦੇਹੀ ਕਿਸ ਕੀ ਬਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋਈ, ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ। ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ? ਮੈਂ ਸਿਰਫ ਉਦਾਹਰਨਾਂ ਦੇ ਦਿੰਦਾ। ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ, ਮਰਿਆਦਾ ਕਿਉਂ ਚੰਗੀ ਏ? ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ, ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ। ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ। ਪੁੱਛਿਆ ਕਿਉਂ? ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ, ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਖਣਾ ਹੈ, ਰੱਬ ਮੇਰ ਕਰੇ ਤੈਨੂੰ ਪਿੰਜਰਾ ਮਿਲ ਜਾਏ, ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ, ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ। ਕਹਿਣ ਲੱਗੇ ਡੋਰੀ ਨਾਲ ਬੱਜੇ ਕੋਈ ਬਾਜ ਨੇ ਜੀਵ ਘਾਤ ਨਹੀਂ ਕਰਨਾ, ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ, ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ, ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰਦੇ, ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਏ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ ਚ ਪੂਰਾ ਹੋ ਜਾਏਗਾ। ਸੱਚ ਜਾਣੋ ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ, ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ, ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਨੇ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ, ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੁਕ ਹੈ ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। ਪੰਜ ਸ਼ਬਦ ਨੇ ਅਪ, ਅਪ ਦਾ ਅਖਰੀ ਅਰਥ ਇੱਥੇ ਪਾਣੀ ਹੈ, ਤੇਜ, ਤੇਜ ਦਾ ਅਰਥ ਅੱਗੇ, ਅਪ ਤੇਜ ਬਾਏ, ਬਾਏ ਦਾ ਅਰਥ ਹੈ ਖਾਵਾਂ, ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾਂ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ। ਪੰਜ ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ ਪੰਜ ਤੱਤ ਨੇ, ਰੱਬ ਮਿਹਰ ਕਰੀ ਮੈਂ ਪੰਜਾਂ ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਹੈ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਹੈ। ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ ਉਹ ਵੀ ਕਿੰਨੇ ਮੇਰੇ ਜੀਵਨ ਨੂੰ ਮਰਿਆਦਾ ਦੇ। ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ, ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖੋ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਉਹ ਕਦੀ ਜਾਣ ਹੀ ਨਹੀਂ ਦਿੰਦਾ। ਪਾਣੀ ਜਿੱਥਾ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾ ਲੈਣੀ ਚਾਹੁੰਦਾ ਵਾਂ। ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਮੈਨੂੰ ਪਾਣੀ ਵਰਗੀ ਮਰਿਆਦਾ ਨਹੀਂ। ਦੂਜਾ ਸ਼ਬਦ ਸੀ ਕਿ ਅਪ ਤੇਜ ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ, ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਕਾ ਮਹਿਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ ਉਹ ਮਰਿਆਦਾ ਦੇਂਦੀ, ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ। ਅਪ ਤੇਜ ਬਾਏ ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜਿਉ ਰਾਜ ਰੰਗ ਕੋ ਲਾਗੈ ਤੁਲ ਪਵਾਨ, ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆਂ ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨਹੀਂ ਦੇ। ਬ੍ਰਹਮ ਗਿਆਨੀ ਕਾ ਧੀਰਜ ਏਕ ਜਿਉਂ ਬਸਦਾ ਕੋਊ ਖੋਦੈ ਕਿਉਂ ਚੰਦਨ ਲੇਪ, ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਾ ਮਨ ਪ੍ਰਗਾਸ ਜਿਉ ਧਰ ਉਪਰ ਆਗਾਸ, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੀ, ਅਸਮਾਨ ਵਰਗੀ ਵਿਸ਼ਾਲਤਾ ਦੇ ਦੀ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ ਹੈ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ, ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਕੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮਿਹਰ ਕਰੇ, ਕੱਲ ਨੂੰ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰ ਹੀ ਕਰਾਂਗੇ। ਵਾਹਿਗੁਰੂ ਜੀ ਕਾ।
1: ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਉਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਵੱਲੋਂ ਦ੍ਰਿੜਾਏ ਗਏ ਗੁਰਮਤਿ ਗਿਆਨ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦਾ ਦਿਨ ਸਾਡੇ ਇਤਿਹਾਸ ਦਾ ਬਹੁਤ ਉੱਘਾ ਦਿਨ ਹੈ। ਸ੍ਰੀ ਨਨਕਾਣਾ ਸਾਹਿਬ ਦੇ ਨਾਮ ਤੋਂ ਅਸੀਂ ਸਾਰੇ ਵਾਕਿਫ ਹਾਂ। ਅੱਜ ਦੇ ਦਿਨ ਉੱਥੇ ਇੱਕ ਮਹਾਨ ਸਾਕਾ ਹੋ ਗੁਜ਼ਰਿਆ ਹੈ। ਉਸ ਦੇ ਇਤਿਹਾਸ, ਉਸ ਦੇ ਪਿਛੋਕੜ ਸੰਬੰਧੀ ਕੁਝ ਚਰਚਾ ਅੱਜ ਦੇ ਸਮੇਂ ਅੰਦਰ ਅਸਾਂ ਕਰਨੀ ਹੈ। ਕੱਲ ਗੁਰਮਤਿ ਦੇ ਇਸ ਸਿਧਾਂਤ ਦੀ ਅਸੀਂ ਗੱਲ ਕਰ ਰਹੇ ਸਾਂ। ਮੂਲ ਮੰਤਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਮਾਤਰ ਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜੋ ਇੱਕ ਹੈ, ਉਹ ਅਕਾਲ ਮੂਰਤ ਹੈ ਤੇ ਸਿੱਖ ਨੇ ਉਸ ਅਕਾਲ ਮੂਰਤ ਵਿੱਚ ਆਪਣੇ ਆਪੇ ਨੂੰ ਜਜ਼ਬ ਕਰਨਾ ਹੈ। ਉੱਥੋਂ ਹੀ ਆਇਆ ਹੈ ਤੇ ਉਹੀ ਇਸ ਦੀ ਅੰਤਮ ਮੰਜ਼ਿਲ ਹੈ। ਜਦੋਂ ਸਿੱਖ ਅਕਾਲ ਮੂਰਤ ਨੂੰ ਆਪਣਾ ਇਸ਼ਟ, ਆਪਣਾ ਆਸ਼ਾ ਉਦੇਸ਼ ਮਿਥ ਲੈਂਦਾ ਤਾਂ ਉਹਦੇ ਵਾਸਤੇ ਜਿਹੜੀ ਮੌਤ ਹੈ, ਮਰਨਾ ਜਿਹੜਾ ਹੈ, ਉਹ ਇੱਕ ਬੜੀ ਸਧਾਰਨ ਤੇ ਆਮ ਜੀ ਗੱਲ ਬਣ ਜਾਂਦੀ ਹੈ। ਫਿਰ ਉਹ ਮੌਤ ਨੂੰ ਇਤਨੀ ਮਹੱਤਤਾ ਨਹੀਂ ਦਿੰਦਾ, ਜਿਉਣ ਵਾਸਤੇ ਐਸੇ ਯਤਨ ਨਹੀਂ ਕਰਦਾ ਕਿ ਜਿਹਦੇ ਵਿੱਚ ਉਹਨੂੰ ਧਰਮ ਤੋਂ ਡਿੱਗਣਾ ਪਵੇ, ਆਚਾਰ ਤੋਂ ਡਿੱਗਣਾ ਪਵੇ, ਵਿਹਾਰ ਤੋਂ ਡਿੱਗਣਾ ਪਵੇ ਸਿਰਫ ਜੀਵਨ ਲਈ। ਉਹ ਕਹਿੰਦਾ ਮੌਤ ਤਾਂ ਆਉਣੀ ਹੀ ਆਉਣੀ ਹੈ, ਇਸ ਜੀਵਨ ਨੂੰ ਬਚਾਉਣ ਵਾਸਤੇ ਮੈਂ ਗਲਤ ਤਰੀਕੇ ਤੇ ਗਲਤ ਸਾਧਨ ਕਿਉਂ ਅਖਤਿਆਰ ਕਰਾਂ, ਜਦੋਂ ਕਿ ਇਹਨਾਂ ਦੇ ਅਖਤਿਆਰ ਕਰਨ ਤੋਂ ਬਾਅਦ ਵੀ ਮੈਂ ਹਰ ਹਾਲਤ ਮਰਨਾ ਹੀ ਮਰਨਾ ਹੈ। ਸਾਕਾ ਨਨਕਾਣਾ ਸਾਹਿਬ ਉਹਨਾਂ ਮਰਜੀਵੜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਸ ਅਸਥਾਨ ਦੀ ਪਵਿੱਤਰਤਾ ਲਈ ਅਤੇ ਸਿੱਖ ਪਰੰਪਰਾ ਨੂੰ ਜਿਉਂਦਿਆਂ ਰੱਖਣ ਲਈ ਘਾਲਣਾ ਕਾਲੀ। ਥੋੜਾ ਜਿਹਾ ਇਹਨਾਂ ਘਟਨਾਵਾਂ ਦਾ ਪਿਛੋਕੜ ਜਿਹੜਾ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਇਤਿਹਾਸ ਦਾ 60-70 ਸਾਲ ਦਾ ਸਮਾਂ ਐਸਾ ਹੈ ਕਿ ਜਿਸ ਸਮੇਂ ਦੇ ਅੰਦਰ ਸਿੱਖ ਬੜੇ ਸੰਘਰਸ਼ ਵਿੱਚੋਂ ਦੀ ਗੁਜ਼ਰੇ ਨੇ, ਜਗ੍ਹਾ ਜਗ੍ਹਾ ਤੇ ਲੜਾਈਆਂ, ਝਗੜੇ, ਕਈ ਕਿਸਮ ਦੀ ਕਤਲੋ ਗਾਰਤ। ਇਹ ਸਮਾਂ ਇੱਥੋਂ ਤੱਕ ਪਹੁੰਚ ਗਿਆ ਕਿ ਹਕੂਮਤ ਵੱਲੋਂ ਇੱਕ ਹੁਕਮ ਇਤਿਹਾਸ ਵਿੱਚ ਦਰਜ ਹੈ ਕਿ ਨਾਨਕ ਪਰਸਤਾ ਰਾਹ ਹਰ ਜਾ ਕੇ ਬਾਇਦ ਬਕਤਲ ਰਸਾਨੰਦ, ਕਿ ਜਿਹੜੇ ਨਾਨਕ ਪ੍ਰਸਤ ਨੇ, ਭਾਵ ਗੁਰੂਆਂ ਦਾ ਨਾਮ ਲੈਣ ਵਾਲੇ ਜਿਹੜੇ ਲੋਕ ਹਨ, ਉਹ ਜਿੱਥੇ ਕਿਤੇ ਵੀ ਦਿਸ ਪੈਣ, ਪੁੱਛਣ ਦੀ ਲੋੜ ਨਹੀਂ, ਗੋਲੀ ਮਾਰ ਦਿਓ, ਤਲਵਾਰ ਦੇ ਘਾਟ ਉਤਾਰ ਦਿਓ, ਬਸ ਉਹਨਾਂ ਨੂੰ ਕਤਲ ਕਰ ਦਿਓ ਜਿੱਥੇ ਕਿਤੇ ਨਜ਼ਰ ਆਉਣ। ਤੇ ਇਸ ਹੁਕਮ ਨਾਲ ਬਹੁਤ ਕੁਝ ਹੋਇਆ, ਸਾਰੇ ਜਾਣਦੇ ਹਾਂ ਅਸੀਂ। ਇਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਸਿੰਘ ਸਨ ਉਹਨਾਂ ਨੇ ਜੰਗਲਾਂ ਵਿੱਚ ਟਿਕਾਣਾ ਕੀਤਾ, ਲੁਕ ਛਿਪ ਕੇ ਜੂਹਾਂ ਚ, ਜੰਗਲ ਬੇਲਿਆਂ ਵਿੱਚ ਆਪਣਾ ਸਮਾਂ ਬਸਰ ਕੀਤਾ। ਜਦੋਂ ਕਿਤੇ ਵਕਤ ਮਿਲਦਾ ਦੁਸ਼ਮਣ ਨਾਲ ਟੱਕਰ ਵੀ ਲੈਂਦੇ, ਇੱਜ਼ਤ ਵੀ ਬਚਾਉਂਦੇ, ਧਰਮ ਦੀ ਰਾਖੀ ਵੀ ਕਰਦੇ, ਬੜੇ ਸੰਘਰਸ਼ ਕੀਤੇ ਉਹਨਾਂ ਨੇ। ਪਰ ਇਸ ਸਮੇਂ ਦਾ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਉਹ ਇਹ ਸੀ ਕਿ ਸਾਡੇ ਜਿਤਨੇ ਧਾਰਮਿਕ ਅਸਥਾਨ ਸਨ, ਜਿਤਨੇ ਸਾਡੀ ਧਰਮ ਵਿਦਿਆ ਦੇ ਕੇਂਦਰ ਸਨ, ਉਹ ਸਾਰੇ ਦੇ ਸਾਰੇ ਕੁਝ ਐਸੇ ਲੋਕਾਂ ਦੇ ਹੱਥ ਵਿੱਚ ਆਏ ਜਿਹੜੇ ਨਿਰੋਲ ਗੁਰਮਤ ਵਿਚਾਰਧਾਰਾ ਦੇ ਧਾਰਨੀ ਨਹੀਂ ਸਨ। ਉਹਨਾਂ ਵਿੱਚ ਉਦਾਸੀ, ਨਿਰਮਲੇ, ਹੋਰ ਕਈ ਪ੍ਰਕਾਰ ਦੇ ਸੰਤ ਸਾਧ ਹਨ, ਪਰ ਆਮ ਤੌਰ ਤੇ ਉਦਾਸੀਆਂ ਦਾ ਜ਼ਿਕਰ ਬਹੁਤ ਆਉਂਦਾ, ਦੂਸਰੇ ਨੰਬਰ ਤੇ ਨਿਰਮਲਿਆਂ ਦਾ ਆਉਂਦਾ ਹੈ। ਉਹਨਾਂ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਸਾਂਭੀ। ਕੁਝ ਲੋਕ ਉਹਨਾਂ ਵਿੱਚ ਚੰਗੇ ਵੀ ਸਨ, ਉਹਨਾਂ ਨੇ ਗੁਰਬਾਣੀ ਦਾ, ਗੁਰਮਤ ਦਾ ਬੜਾ ਪ੍ਰਚਾਰ ਕੀਤਾ। ਔਰ ਉਸ ਸਮੇਂ ਇਹੋ ਸਮਝ ਲਓ ਵੀ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਿੰਘ ਸੀ ਉਹਨਾਂ ਵਿੱਚੋਂ ਸ਼ਹੀਦੀਆਂ ਪ੍ਰਾਪਤ ਕਰਦੇ ਸਨ, ਪਰ ਇਹਨਾਂ ਦੇ ਪ੍ਰਚਾਰ ਦਾ ਸਦਕਾ ਹੀ ਨਵੇਂ ਸਿੰਘ ਜਿਹੜੇ ਸੀ ਮੁੜ ਕੇ ਜਥਿਆਂ ਵਿੱਚ ਜਾ ਕੇ ਰਲਦੇ ਸੀ। ਔਰ ਇਸੇ ਕਰਕੇ ਜਦੋਂ ਹਾਕਮ ਪੁੱਛਦੇ ਸੀ ਵੀ ਇਹ ਕਿੱਥੋਂ ਆਉਂਦੇ ਆ, ਅਸੀਂ ਤੇ ਇਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਵਾਬ ਮਿਲਦਾ ਸੀ ਵੀ ਪਲੇ ਪਲਾਏ ਆਉਂਦੇ ਆ, ਪਤਾ ਨੀ ਕਿੱਥੋਂ ਆਉਂਦੇ ਨੇ। ਉਹਨਾਂ ਲੋਕਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਬੜਾ ਲੰਮਾ ਸਮਾਂ ਸੀ, ਕੋਈ ਦੋ ਚਾਰ ਸਾਲ ਦੀ ਕਹਾਣੀ ਹੁੰਦੀ ਤੇ ਸ਼ਾਇਦ ਗੱਲ ਬਦਲ ਜਾਂਦੀ। ਮਿਸਲਾਂ ਦਾ ਸਮਾਂ ਆਇਆ, ਪਹਿਲੋਂ ਸਿੱਖਾਂ ਦੇ 72 ਜਥੇ ਸਨ, ਫਿਰ 12 ਮਿਸਲਾਂ ਮਸ਼ਹੂਰ ਹੋਈਆਂ। ਉਹਨਾਂ ਨੇ ਵੀ ਆਪਣੇ ਛੋਟੇ ਛੋਟੇ ਰਾਜ, ਛੋਟੇ ਛੋਟੇ ਇਲਾਕੇ ਜਿਹੜੇ ਸੀ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਸੇ ਦਾ ਹੀ ਅੰਤ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਨੂੰ ਅਸੀਂ ਸਿੱਖ ਰਾਜ, ਖਾਲਸਾ ਰਾਜ ਵੀ ਕਹਿੰਦੇ ਹਾਂ, ਉਹ ਮਿਲਿਆ। ਉਹਦੇ ਨਾਲ ਕੀ ਹੋਇਆ, ਜਿਤਨੇ ਇਤਿਹਾਸਕ ਅਸਥਾਨ ਸਨ ਜਾਂ ਜਿਤਨੇ ਮੁੱਖ ਗੁਰਦੁਆਰੇ ਸਨ, ਉਹਨਾਂ ਦੀਆਂ ਇਮਾਰਤਾਂ ਤੇ ਨਵੀਆਂ ਬਣ ਗਈਆਂ, ਉਹਨਾਂ ਨਾਲ ਜਾਗੀਰਾਂ ਵੀ ਲਗਾ ਦਿੱਤੀਆਂ ਗਈਆਂ, ਆਮਦਨ ਦੇ ਪੱਕੇ ਸਾਧਨ ਬਣਾ ਦਿੱਤੇ ਗਏ, ਸੁਨਹਿਰੀ ਕਲਸ ਲੱਗ ਗਏ, ਇਹ ਸਭ ਕੁਝ ਹੋਇਆ। ਪਰ ਇੱਕ ਗੱਲ ਬੜੀ ਦਰਦਨਾਕ ਰਹੀ ਕਿ ਕਿਸੇ ਗੁਰਦੁਆਰੇ ਅੰਦਰ ਵੀ ਗੁਰਮਤ ਦੇ ਆਸ਼ੇ ਦੇ ਮੁਤਾਬਕ ਪ੍ਰਚਾਰ ਨਹੀਂ ਸੀ। ਸਭ ਥਾਵਾਂ ਤੇ ਉਹ ਉਦਾਸੀ ਮਹੰਤ ਆਪਣੇ ਢੰਗ ਦਾ ਪ੍ਰਚਾਰ ਕਰਦੇ ਸੀ, ਜਾਂ ਜਿਹੜੇ ਵੀ ਉੱਥੇ ਕਾਬਜ਼ ਸਨ ਉਹਨਾਂ ਨੇ ਆਪਣੇ ਢੰਗ ਨਾਲ ਸਿੱਖੀ ਦੀ ਵਿਆਖਿਆ ਜਿਹੜੀ ਸੀ ਲੋਕਾਂ ਦੇ ਸਾਹਮਣੇ ਰੱਖੀ। ਇੱਥੋਂ ਤੱਕ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹਦੇ ਹੋ ਤੇ ਇਹ ਵੇਖਦੇ ਹੋ ਕਿ ਮਹਾਰਾਜਾ ਵੀ ਕਈ ਕਿਸਮ ਦੀਆਂ ਬ੍ਰਾਹਮਣੀ ਰਸਮਾਂ ਕਰਨ ਵਾਸਤੇ ਤਤਪਰ ਰਹਿੰਦਾ ਸੀ, ਦੇਵੀ ਦੇਵਤਿਆਂ ਦੇ ਜਗਰਾਤੇ, ਮੰਦਰ, ਕਈ ਕੁਛ ਉਸਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਇੱਥੋਂ ਤੱਕ ਕਿ ਉਹਦੇ ਰਾਜ ਭਾਗ ਵਿੱਚ ਵੀ ਬ੍ਰਾਹਮਣੀ ਸਮਾਜ ਦਾ ਗਲਬਾ ਰਿਹਾ, ਤਿਲਕ ਲਾਉਣੇ, ਵਰਤ ਰੱਖਣੇ, ਇੱਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ। ਮਤਲਬ ਕੀ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ, ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ, ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ। ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ, ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ ਕਦੇ, ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਿਲਡ ਬਣ ਗਈਆਂ। ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ, ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ, ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਨੇ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ। ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਆਪਣੇ ਢੰਗ ਨਾਲ ਜਿਵੇਂ ਉਹਨਾਂ ਨੂੰ ਸਮਝ ਸੀਗੀ ਉਹਦਾ ਪ੍ਰਚਾਰ ਕੀਤਾ, ਔਰ ਉਹਨਾਂ ਦਾ ਆਸ਼ਾ ਸੀ ਵੀ ਸਿੰਘ ਤੇ ਰਹਿੰਦੇ ਨੇ ਜੰਗਲਾਂ ਚ ਤੇ ਸਾਡੀ ਆਮਦਨ ਦਾ ਕੋਈ ਨਾ ਕੋਈ ਵਸੀਲਾ ਬਣਨਾ ਚਾਹੀਦਾ ਹੈ। ਇਸ ਕਰਕੇ ਆਮ ਲੋਕਾਂ ਨੂੰ ਜਿਹੜੇ ਕਿ ਹਿੰਦੂ ਸਮਾਜ ਜਾਂ ਸਨਾਤਨੀ ਸਮਾਜ ਨਾਲ ਸੰਬੰਧ ਰੱਖਦੇ ਸੀ ਉਹਨਾਂ ਨਾਲ ਉਹਨਾਂ ਨੇ ਸੰਪਰਕ ਸਾਧੇ, ਉਹਨਾਂ ਨੇ ਗੀਤਾ ਦੇ ਪ੍ਰਕਾਸ਼ ਵੀ ਕੀਤੇ, ਮੂਰਤੀਆਂ ਵੀ ਰੱਖੀਆਂ, ਰਮਾਇਣ ਦੇ ਪਾਠ ਵੀ ਕੀਤੇ, ਜਿਸ ਤਰ੍ਹਾਂ ਵੀ ਲੋਕ ਜਿਹੜੇ ਨੇੜੇ ਆ ਸਕਦੇ ਸਨ ਉਸੇ ਢੰਗ ਨਾਲ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਚਲਾਉਣ ਦਾ ਯਤਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ। ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ ਦਾ ਕਬਜ਼ਾ ਹੋਇਆ ਤਾਂ ਉਸ ਵਕਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਕਿ ਗਿਣਤੀ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ, ਉਹਨੇ ਲਫ਼ਜ਼ ਵਰਤੇ ਨੇ ਕਿ ਇਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਯਾਨੀ ਕਿ ਸਿੱਖ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਇਹ ਉਹਦੀ ਰਿਪੋਰਟ ਹੈ। ਤਾਂ ਹੋਇਆ ਕਿ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਅੰਗਰੇਜ਼ਾਂ ਨੇ ਵੇਖਿਆ, ਕਿਉਂਕਿ ਸਭ ਤੋਂ ਅਖੀਰ ਤੇ ਉਹ ਪੰਜਾਬ ਤੇ ਕਾਬਜ਼ ਹੋਏ ਸਨ, ਉਹਨਾਂ ਨੇ ਵੇਖਿਆ ਇਹਨਾਂ ਦੇ ਪਿਛੋਕੜ ਨੂੰ, ਇਤਿਹਾਸ ਨੂੰ, ਉਹਨਾਂ ਵੇਖਿਆ ਵੀ ਮੁਗਲੀਆ ਹਕੂਮਤ ਦੀ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਕੌਣ ਸੀ, ਇਤਨੀ ਸਦੀਆਂ ਦੀ ਪੱਕੀ ਹਕੂਮਤ ਕਿਸਨੇ ਉਖੇੜ ਦਿੱਤੀ। ਉਹਨਾਂ ਵੇਖਿਆ ਇੱਕ ਸਿੱਖ ਨੇ, ਇਹਨਾਂ ਤੋਂ ਸਿਵਾ ਹੋਰ ਕੋਈ ਹਿੰਦੁਸਤਾਨ ਦੇ ਅੰਦਰ ਐਸੀ ਸ਼੍ਰੇਣੀ ਨਹੀਂ ਹੈਗੀ ਜਿਹੜੀ ਕਿ ਕਿਸੇ ਹਕੂਮਤ ਲਈ ਖਤਰਾ ਪੈਦਾ ਹੋ ਸਕੇ। ਇਹ ਕੋਈ ਅਤਕਥਨੀ ਨਹੀਂ, ਬ੍ਰਿਟਿਸ਼ ਕੌਂਸਲ ਦੇ ਅੰਦਰ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਗੱਲ ਕਹੀ ਗਈ ਕਿ ਜੇ ਹਿੰਦੁਸਤਾਨ ਵਿੱਚ ਰਾਜ ਕਰਨਾ ਹੈ, ਉੱਥੇ ਤੁਸੀਂ ਰਹਿਣਾ, ਰਾਜ ਭਾਗ ਤੁਹਾਡੇ ਹੱਥ ਵਿੱਚ ਰਹਿਣਾ ਚਾਹੁੰਦੇ ਹੋ ਤੁਸੀਂ ਰਵੇ, ਤਾਂ ਇਸ ਗੱਲ ਵੱਲ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਜਿਹੜੇ ਸਿੱਖ ਨੇ ਇਹਨਾਂ ਦੇ ਧਰਮ ਅਸਥਾਨ, ਇਹਨਾਂ ਦੀ ਹਰ ਪਰੰਪਰਾ ਆਪਣੇ ਕਬਜ਼ੇ ਵਿੱਚ ਰੱਖਣੀ ਪਵੇਗੀ ਤੇ ਉਹਨੂੰ ਆਪਣੇ ਮੁਤਾਬਕ ਢਾਲਣਾ ਪਵੇਗਾ। ਇਹਨਾਂ ਦਾ ਗੁਰੂ ਉੱਤੇ ਅਟੁੱਟ ਵਿਸ਼ਵਾਸ, ਆਪਣੇ ਧਰਮ ਸਥਾਨਾਂ ਉੱਤੇ ਦ੍ਰਿੜ ਨਿਸ਼ਚਾ, अपने इतिहास की परंपरा उत्ते दृढ़ विश्वास इन्हां चीज़ां नूं जिन्नी भी सट मार सकते हो वो मार लो जे तुसी कामयाब होना चाहते हो। फिर की होया, फिर यह प्रचार किया गया कि गुरु तेग बहादुर साहब कैद सन जी, ते ओ कोठे ते चढ़ के वेंदे सी मेरे टोपी वाले सिख आ रहे कि नहीं आ रहे। ये कहानी प्रचलित की गई ताकि यह साबित किया जाए कि अंग्रेज गुरु की मर्जी नाल आए ने। इथों तक कि मिस्टर मैकालफ वर्गे बंदे नूं भी गुमराह किया गया, ते उसने भी लिखिया कि सिख लिखता दे अंदर कुछ ऐसे गुरु ग्रंथ साहब वगैरह चो वर संकेत किया उसने कि अंग्रेजा के राज भाग दे आउण दीआं कुछ पेशियन गोईआं हन। गलत इंटरप्रिटेशन की गई। इस तरह का प्रचार महज इस करके किया गया कि जिहड़े सिख ने ना उन्हां नूं इह विश्वास दवाया जाए कि अंग्रेज आए ही तुहाडी गुरु की मर्जी नाल ने, यानी कि यह गुलामी तुहाडी गुरु की मर्जी नाल है। इथों तक कि गुरु ग्रंथ साहब उत्ते निश्चा तोड़न लई एक जीबी सिंह का नाम आउंदा साडे कोल, गुरबख्श सिंह शायद नाम सी उहदा। उसने एक पुस्तक लिखी प्राचीन बीड़ा, वह पुस्तक लिखी इस आशे नाल गई कि श्री गुरु ग्रंथ साहब की जिहड़ी अथेंटिसिटी है इहदा जिहड़ा मुस्तनद होना है, भी ये बिल्कुल ठीक ठीक सिखां दे हथ विच है, गुरुआं ने जो लिखत कीती है उहदा उहदा मनोरथ ही उस पुस्तक का यह सी भी यह साबित किया जाए भी इन्हां कोल असली बीड़ी है नहीं, यानी कि सिखां नूं कह दिता जाए, दस दिता जाए भी जिहड़ा गुरु ग्रंथ लई फिरदे ओह तां नकली है, इह तां मिलगोगा है, इह तां मिलावट है। सिखां दा निश्चा तोड़न लई इह भी कम किया गया। यह सब कुछ इस निशाने नाल सी ताकि सिख जड़े ने वह अंग्रेज की वफादारी कबूल कर लैन ते अपनी परंपरा नूं टुट जाण। इस वास्ते उन्होंने होर भी कम किए। उन्होंने की किया सी, कई बारी पढ़ते हैं तो बड़े खुश भी हुंदे आ कि अंग्रेजा ने जिनी फौजी भर्ती सी उहदे विच सिखां नूं रहत बैत विच बड़े स्ट्रिक्ट रखिया, बड़ा ध्यान रखिया। भी कोई इथों तक मैं दो तीन घटनावां पढ़ियां ने भी एक सिख ने जे कशहरा बदलदे आ कोई गलती कीती है, भी उन्हें कशहरा ला के दूजा पाउण दी कोशिश कीती है ते उन्हें कोई मिस्टेक कीती है ते उन्हूं सजा दित्ती गई। जे किसे साध नूं कैप्टन मरे ने सजावां दित्तियां, जिहड़ा उस वेले कंपनी कमांडर सी, इथों तक भी जे उन्हें किसे साध नूं मत्था जाके टेक दिता किसे सिपाही ने तां उन्हूं भी सजा दित्ती भी तूं करैत कीती है, तुहाडे ते देहधारी गुरु की कोई महत्ता ही नहीं हैगी। इह घटनावां जिहड़ियां ने ਇਹ ਇਸ ਲਈ ਸਨ ਕਿ ਉਹਨਾਂ ਨੂੰ ਸਿੱਖ ਫੌਜੀਆਂ ਦੀ ਲੋੜ ਸੀ, ਜ਼ਰੂਰਤ ਸੀ। ਤਕਰੀਬਨ ਉਸ ਵੇਲੇ ਦੇ ਹਿਸਾਬ ਨਾਲ ਕੋਈ 90,000 ਦੀ ਗਿਣਤੀ ਵਿੱਚ ਸਿੱਖ ਫੌਜੀ ਉਹਨਾਂ ਨੂੰ ਮਿਲੇ ਸਨ ਪੰਜਾਬ ਚੋਂ, ਤੇ ਉਹਨਾਂ ਨੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਬੜੇ ਜੰਗ ਕੀਤੇ। ਲੇਕਿਨ ਉਹਨਾਂ ਦੀ ਨੀਤੀ ਇਹ ਸੀ ਕਿ ਇਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਨੇ ਤੇ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਰੇ ਦਾ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਏ ਤੇ ਜਿੱਦਾਂ ਅਸੀਂ ਚਾਹੀਏ ਉਸ ਤਰ੍ਹਾਂ ਇਹਨਾਂ ਨੂੰ ਮੋਲਡ ਕਰ ਲਈਏ। ਇਹੋ ਕਾਰਨ ਸੀ ਕਿ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾਂ ਦੇ ਅੰਦਰ ਮੂਰਤੀਆਂ ਸਨ। ਸਿਰਫ ਹਰਿਮੰਦਰ ਦੇ ਅੰਦਰ ਮੂਰਤੀਆਂ ਨਹੀਂ ਸੀ ਅਜੇ ਪਹੁੰਚੀਆਂ, ਲੇਕਿਨ ਪ੍ਰਕਰਮਾ ਸਾਰੀ ਮੂਰਤੀਆਂ ਨਾਲ ਭਰੀ ਹੁੰਦੀ ਸੀ। ਇੱਥੋਂ ਤੱਕ ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ, ਤੇ ਲੋਕ ਸਮਝਦੇ ਸੀ ਵੀ ਇਹ ਵੀ ਇੱਕ ਮੰਦਰ ਹੀ ਹੈ ਬਾਕੀ ਮੰਦਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਜ਼ਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਹੁਣ ਤੇ ਹਕੂਮਤ ਹੀ ਸਾਡੇ ਹੱਕ ਵਿੱਚ ਹੈ, ਕਿਉਂਕਿ ਹਕੂਮਤ ਨੇ ਇਹਨਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਹਨਾਂ ਦੇ ਜਿਹੜੇ ਸਰਬਰਾਹ ਕਾਇਮ ਕੀਤੇ, ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ, ਤੇ ਜਨਰਲ ਉਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿੱਚ ਵਾਪਰ ਰਹੀਆਂ ਸੀਗੀਆਂ ਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਹਨਾਂ ਨੂੰ ਗੌਰਮੈਂਟ ਦੀ ਸ਼ਹਿ ਸੀ, ਉਹ ਕਹਿੰਦੇ ਸੀ ਜਗੀਰਾਂ ਤੁਹਾਡੇ ਨੇ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਏ। ਅਜੇ ਵੀ ਹਿੰਦੁਸਤਾਨ ਚ ਕਾਫੀ ਤੋਂ ਜ਼ਿਆਦਾ ਮੁਕੱਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਕਿ ਹੁਣ ਤਾਂ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ, ਉਹਨਾਂ ਨੇ ਫਿਰ ਕੀ ਕੀਤਾ ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਵੇ, ਕੋਈ ਆਏਗਾ ਨਹੀਂ ਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਵੀ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਣ ਗਏ ਤੇ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਅਜੇ ਆਰੰਭ ਹੋਈ ਸੀ ਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ, ਕੁਝ ਅਖੌਤੀ ਅਛੂਤ ਜਿਨ੍ਹਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਰਾ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਚੂੜੇ ਚ ਮਾਰੋ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ ਸੀ, ਪ੍ਰਿੰਸੀਪਲ ਤੇਜਾ ਸਿੰਘ ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ, ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀ ਨੂੰ ਭਾਜੜ ਪੈ ਗਈ, ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ। ਉਹ ਫਿਰ ਪੁਜਾਰੀਆਂ ਨੂੰ ਮਜਬੂਰਨ ਅਰਦਾਸ ਵੀ ਕਰਨੀ ਪਈ, ਜਿਸ ਵੇਲੇ ਅਰਦਾਸ ਕੀਤੀ ਤੇ ਵਾਕ ਆਇਆ ਵੀ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ, ਪਰ ਅੰਦਰ ਤੇ ਉਹਨਾਂ ਦੇ ਹਕੂਮਤ ਦੀ ਸ਼ਹਿ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ, ਉੱਥੇ ਮਹੰਤ ਨਾਰਾਇਣ ਦਾਸ ਸੀਗਾ ਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ ਬੇਇੱਜ਼ਤ ਕਰਤੀ ਜਾਂਦੀ ਸੀ, ਸਿੰਧੀ ਸ਼ਰਧਾਲੂ ਆਉਂਦੇ ਸਨ ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ, ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਜੇ ਕੋਈ ਕੇਸਾਧਾਰੀ ਕਿਰਪਾਨ ਵਾਲਾ ਕੋਈ ਨਜ਼ਰ ਆਉਂਦਾ ਨਾ ਤੇ ਉਹਨੂੰ ਬਾਹਰ ਕੱਢ ਦਿਓ, ਉਹਦੀ ਬੇਇੱਜ਼ਤੀ ਕਰੋ, ਮੁੜ ਕੇ ਨਾ ਇੱਥੇ ਆਉਣ ਦੀ ਜ਼ਰੂਰਤ ਕਰੇ। ਇਸ ਤਰ੍ਹਾਂ ਦੀਆਂ ਕਹਾਣੀਆਂ ਨਿਤ ਵਾਪਰਦੀਆਂ ਸੀਗੀਆਂ ਤੇ ਸਿੱਖਾਂ ਦੇ ਅੰਦਰ ਬਹੁਤ ਦੁੱਖ ਸੀ। ਨਨਕਾਣਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਇੱਕ ਘਟਨਾ ਤਰਨ ਤਾਰਨ ਵਿੱਚ ਵਾਪਰੀ। ਤਰਨ ਤਾਰਨ ਵਿੱਚ ਇੱਕ ਮਜ਼ਹਬੀ ਬੁੰਗਾ ਸੀ, ਉਹ ਬੁੰਗੇ ਦਾ ਜਿਹੜਾ ਮੁਖੀ ਸੀ ਉਹਨੂੰ ਮਹੰਤਾਂ ਦੀ ਸ਼ਹਿ ਨਾਲ ਈਸਾਈ ਬਣਾਇਆ ਗਿਆ। ਹੁਣ ਹਿਸਾਬ ਲਾਓ ਤੁਸੀਂ, ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ, ਈਸਾਈ ਬਣਾਇਆ ਗਿਆ, ਫਿਰ ਉਹ ਜਿਹੜਾ ਬੁੰਗਾ ਸੀ ਉਹ ਬਕਾਇਦਾ ਤੌਰ ਤੇ ਈਸਾਈ ਮਿਸ਼ਨ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੋਂ ਈਸਾਈਅਤ ਦਾ ਪ੍ਰਚਾਰ ਕਰੋ। ਲੋਕਾਂ ਦੇ ਅੰਦਰ ਬੜਾ ਜਜ਼ਬਾ ਪੈਦਾ ਹੋਇਆ ਤੇ ਇੱਕ ਭਾਈ ਸੰਤ ਸਿੰਘ ਨਾਂ ਦਾ ਬੰਦਾ ਸੀ, ਉਹਨੇ ਕਿਤੇ ਦੀਵਾਨ ਵਿੱਚ ਐਲਾਨ ਕੀਤਾ ਵੀ ਅੰਮ੍ਰਿਤ ਪ੍ਰਚਾਰ ਹੋਵੇਗਾ। ਉਹਦੇ ਸਾਹਮਣੇ 6-7 ਸਾਲ ਦਾ ਉਹਦਾ ਬੱਚਾ ਜਿਹੜਾ ਸੀ ਉਹਨੂੰ ਮਾਰ ਕੇ ਸਰੋਵਰ ਚ ਸੁੱਟ ਦਿੱਤਾ ਗਿਆ। ਉਹਦੀ ਨੌਜਵਾਨ ਲੜਕੀ ਦੀ ਬੇਇੱਜ਼ਤੀ ਕੀਤੀ ਗਈ। ਉਹਦੀ ਘਰਵਾਲੀ ਨੇ ਆਣ ਕੇ ਅਕਾਲ ਤਖ਼ਤ ਵਿੱਚ ਦੀਵਾਨ ਵਿੱਚ ਆਹੋ ਜ਼ਾਰੀ ਕੀਤੀ ਵੀ ਇਹ ਕੀ ਬਣ ਰਿਹਾ, ਇਹ ਕੀ ਹੋ ਰਿਹਾ। ਫਿਰ ਕਹਿੰਦੇ ਨੇ ਉੱਥੇ ਫਿਰ ਸਿੰਘ ਜਿਹੜੇ ਸੀ ਤਿਆਰ ਹੋ ਕੇ, ਭਾਈ ਹਜ਼ਾਰਾ ਸਿੰਘ ਵਗੈਰਾ ਉਹ ਇਕੱਠੇ ਹੋ ਕੇ ਗਏ ਵੀ ਅਸੀਂ ਸ਼ਾਂਤ ਰਹਿਣਾ, ਆਖਣਾ ਕਿਸੇ ਨੂੰ ਕੁਝ ਨਹੀਂ ਤੇ ਅਸਾਂ ਗੁਰਦੁਆਰਿਆਂ ਦਾ ਪ੍ਰਬੰਧ ਆਮ ਸੰਗਤ ਦੇ ਹੱਥ ਵਿੱਚ ਲੈਣਾ ਹੈ। ਉਹ ਗਏ ਜਿਸ ਵੇਲੇ ਤਾਂ ਜ਼ਿਕਰ ਹੈ ਕਿ ਭਾਈ ਹਜ਼ਾਰਾ ਸਿੰਘ ਨੇ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਨਾ ਤੇ ਉਹ ਮੱਥਾ ਟੇਕਦੇ ਦੀ ਧੌਣ ਟਕੂ ਇਹਨਾਂ ਲਾਤੀ ਅੰਦਰ ਹੀ। ਇੱਕ ਉਹਦੇ ਨਾਲ ਭਾਈ ਹੁਕਮ ਸਿੰਘ ਸੀ, ਉਹਨੂੰ ਵੀ ਸ਼ਹੀਦ ਕੀਤਾ ਗਿਆ, ਬਾਕੀ ਦੇ ਸਿੱਖ ਜਿਹੜੇ ਸੀ ਉਹ ਵੀ ਫੱਟੜ ਕੀਤੇ ਗਏ। ਇਹ ਤਰਨ ਤਾਰਨ ਦੀ ਘਟਨਾ ਹੈ, ਲੇਕਿਨ ਇਸਦਾ ਨਤੀਜਾ ਹੋਇਆ ਵੀ ਆਖਰ ਸਿੰਘ ਬਹੁਤ ਆ ਗਏ ਤੇ ਮਹੰਤਾਂ ਨੂੰ ਗੁਰਦੁਆਰਾ ਛੱਡਣਾ ਪਿਆ। ਨਨਕਾਣੇ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਸੀ, ਪਰ ਨਨਕਾਣੇ ਦੇ ਨਾਲ ਚੁੱਕੇ ਜਾਇਦਾਦ ਬੜੀ ਸੀ, ਦੌਲਤ ਦੀ ਆਮਦਨ ਦਾ ਸਾਧਨ ਬੜਾ ਸੀ। ਨਨਕਾਣਾ ਸਾਹਿਬ ਆਪਣੇ ਆਪ ਵਿੱਚ ਸਟੇਟ ਖਵਾਉਂਦਾ ਸੀ, ਕਿਉਂਕਿ ਬੜੀ ਤਗੜੀ ਜਾਗੀਰ ਸੀ ਉਹਦੇ ਨਾਂ ਤੇ ਉੱਥੇ ਮਹੰਤ ਨਾਰਾਇਣ ਦਾਸ ਦੀ ਪੁਸ਼ਤਪਨਾਈ ਜਿਹੜੀ ਸੀ ਉਹ ਗੌਰਮੈਂਟ ਕਰਦੀ ਸੀਗੀ ਵੀ ਤੂੰ ਜੋ ਮਰਜ਼ੀ ਕਰ, ਤੇਰੀ ਵਾਹਵਲ ਕੋਈ ਨਹੀਂ ਵੇਖ ਸਕਦਾ। ਤੇ ਸਿੱਖਾਂ ਨੇ ਫੈਸਲਾ ਕੀਤਾ, ਇਹ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਫੈਸਲਾ ਕੀਤਾ ਜਥੇਦਾਰ ਲਕਸ਼ਮਣ ਸਿੰਘ ਵਗੈਰਾ ਨੇ ਕਿ ਭਾਈ ਅਸੀਂ ਜਥੇ ਲੈ ਕੇ ਇਸੇ ਤਰ੍ਹਾਂ ਜਾਵਾਂਗੇ ਨਨਕਾਣਾ ਸਾਹਿਬ। ਤੇ ਉਸ ਨੂੰ ਵੀ ਇਸੇ ਤਰ੍ਹਾਂ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਤੁਰ ਪਏ ਹੋ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜ਼ਿਕਰ ਹੈ ਕਿ ਉਹਨਾਂ ਨੇ ਜਿੱਥੇ ਜਿੱਥੇ ਪੜਾਅ ਕੀਤੇ, ਅਰਦਾਸਾਂ ਕੀਤੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸਰੀਰ ਧਰਮ ਦੇ ਲੇਖੇ ਲੱਗਣਾ ਚਾਹੀਦਾ, ਔਰ ਇਸ ਗੁਰਦੁਆਰਿਆਂ ਦੀ ਇੱਜ਼ਤ ਸ਼ਾਨ ਬਚਾਉਣ ਵਾਸਤੇ ਜੇ ਸਾਡਾ ਖੂਨ ਦਾ ਇੱਕ ਇੱਕ ਕਤਰਾ ਵੀ ਲੇਖੇ ਲੱਗ ਜਾਏ ਤੇ ਅਸੀਂ ਆਪਣੇ ਧਨ ਭਾਗ ਸਮਝਾਂਗੇ। ਇਹਨਾਂ ਦੀ ਅਪਵਿੱਤਰਤਾ ਨੂੰ ਅਸੀਂ ਖੂਨ ਨਾਲ ਧੋ ਕੇ ਪਵਿੱਤਰ ਕਰਨਾ ਹੈ, ਇਸ ਖਿਆਲ ਨਾਲ ਤੁਰੇ ਸਨ। ਤੇ ਜ਼ਿਕਰ ਹੈ ਕਿ ਦੋ ਪੜਾਵਾਂ ਤੇ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਬਹੁਤ ਪ੍ਰਸਿੱਧ ਹੈ। ਕਹਿੰਦੇ ਨੇ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪਹਿ ਆਪ ਵੇਚਾਈ, ਉਹਦੇ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਅੱਖੀ ਕਾਟ ਧਰੀ ਚਰਣਾ ਤਲ। ਬੜਾ ਲੰਬਾ ਸ਼ਬਦ ਹੈ। ਇਸ ਸ਼ਬਦ ਦੇ ਭਾਵ ਨਾਲ ਉਹ ਜੁੜ ਗਏ ਵੀ ਹਾਂ, ਹੁਣ ਅਸੀਂ ਆਪਣੇ ਸਰੀਰ ਨੂੰ ਲੇਖੇ ਲਾਉਣਾ ਹੈ, ਕੋਈ ਫਰਕ ਨਹੀਂ ਪੈਂਦਾ। ਸਮੇਂ ਦੇ ਅਨੁਸਾਰ ਬੜੀਆਂ ਮੀਟਿੰਗਾਂ ਹੋਈਆਂ, ਬੜੇ ਇਕੱਠ ਹੋਏ ਸਿੱਖਾਂ ਦੇ। ਉਧਰ ਮਹੰਤ ਨਾਰਾਇਣ ਦਾਸ ਨਾਲੇ ਤੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਕਰਦਾ ਸੀ, ਨਾਲੇ ਅੰਦਰੇ ਅੰਦਰ ਉਹ ਤਿਆਰੀਆਂ ਕਰ ਰਿਹਾ ਸੀ। ਉਹਨੂੰ ਬਕਾਇਦਾ ਸਰਕਾਰੀ ਹੁਕਮ ਨਾਲ ਅਸਲਾ ਦਿੱਤਾ ਗਿਆ। ਜਿਹੜੇ 10 ਨੰਬਰੀ ਬਦਮਾਸ਼ ਸਨ, ਉਹਨਾਂ ਦੀ ਹਾਜ਼ਰੀ ਕਿਸੇ ਦੂਸਰੀ ਥਾਂ ਤੇ ਲਾਈ ਗਈ ਤੇ ਉੱਥੇ ਭੇਜੇ ਗਏ ਤਾਂ ਕਿ ਸਮਾਂ ਆਉਣ ਉੱਤੇ ਸਿੱਖਾਂ ਦੀ ਕਤਲਾਮ ਕੀਤੀ ਜਾ ਸਕੇ। ਪਲੈਨਿੰਗ ਇਹ ਸੀਗੀ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਜਾ ਰਹੀ ਸੀ ਮਾਰਚ ਵਿੱਚ। ਪਲੈਨਿੰਗ ਇਹ ਸੀ ਵੀ ਉਹ ਮੀਟਿੰਗ ਜਿਹੜੀ ਹੈ ਉਹਦੇ 'ਚ ਸਾਰੇ 94 ਸਿੱਖ ਆਏ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਹਕੂਮਤ ਦੀ ਮਿਲੀ ਭੁਗਤ ਨਾਲ ਮਾਰ ਦਿੱਤਾ ਜਾਏਗਾ, ਸਾਰੇ ਲੀਡਰ ਹੀ ਫਲਾ ਫਿਲਾ ਕਰ ਦਿੱਤੇ ਜਾਣਗੇ। ਪਰ ਇਹ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ, ਇਸ ਵਾਸਤੇ ਉਹ ਸਿੰਘ ਪਹਿਲਾਂ ਹੀ ਤੁਰ ਪਏ। ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਯਤਨ ਕੀਤਾ ਗਿਆ ਵੀ ਨਹੀਂ, ਗੱਲ ਸਮਝੌਤੇ ਨਾਲ ਨਿਬੜ ਜਾਏਗੀ, ਵਕਤ ਆ ਲੈਣ ਦਿਓ। ਪਰ ਉਹ ਕਹਿੰਦੇ ਵੀ ਗੱਲ ਇਹ ਹੈ, ਅਸੀਂ ਤੇ ਹੁਣ ਅਰਦਾਸਾ ਕਰ ਲਿਆ ਤੇ ਹੁਣ ਤਾਂ ਅਸੀਂ ਸਿਰੇ ਤੇ ਪਹੁੰਚ ਗਏ, ਨਜ਼ਦੀਕ ਪਹੁੰਚ ਗਏ, ਹੁਣ ਤੇ ਅਸੀਂ ਬਿਲਕੁਲ ਵਾਪਸ ਨਹੀਂ ਮੁੜ ਸਕਦੇ। ਚੱਲੇ ਜਿਸ ਵੇਲੇ ਅੰਦਰ ਚਲੇ ਗਏ, ਬੈਠੇ ਜਨਮ ਸਥਾਨ ਵਿੱਚ ਜਾ ਕੇ ਮਹਾਰਾਜ ਦੀ ਤਾਬਿਆ, ਬਸ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਵੇਰੇ 6 ਵਜੇ ਦਾ ਵਕਤ ਸੀਗਾ, ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ। ਮਹੰਤ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਬੰਦੇ ਉਹਨੇ ਰੱਖੇ ਹੋਏ ਸੀਗੇ, ਗੋਲੀਆਂ ਜੋ ਹਥਿਆਰ ਕਿਸੇ ਨੂੰ ਲੱਭਾ, ਉਹ 150 ਦੇ ਕਰੀਬ ਸਿੰਘ ਅੰਦਰ ਗਏ ਸੀਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੇ ਕਿਸੇ ਨੂੰ ਛੱਡਿਆ ਨਹੀਂ, ਕਿਸੇ ਨੂੰ ਜੂਦਾ ਮਾਰ ਕੁਛ ਕਰ, 2-3 ਦਿਨ ਇਹ ਵਾਰਤਾ ਜਿਹੜੀ ਸੀ ਚੱਲਦੀ ਰਹੀ। ਔਰ ਮਹੰਤ ਨਾਰਾਇਣ ਦਾਸ ਜਿਹੜਾ ਸੀ ਖੁਦ ਆਗੂ ਬਣ ਕੇ ਲਕਸ਼ਮਣ ਸਿੰਘ ਦੇ ਸਾਥੀ ਦਲੀਪ ਸਿੰਘ ਨੂੰ, ਜਿਹੜਾ ਕਿ ਰੋਕਣ ਗਿਆ ਸੀ ਲਕਸ਼ਮਣ ਸਿੰਘ ਨੂੰ, ਔਰ ਮਹੰਤ ਦਾ ਵੀ ਉਹ ਵਾਕਫ ਸੀ, ਉਹਨੂੰ ਖੁਦ ਉਸਨੇ ਹਾਲਾਂਕਿ ਕਹਿ ਰਿਹਾ ਸੀ ਵੀ ਨਹੀਂ ਅਜੇ ਵੀ ਤੈਨੂੰ ਮੁਆਫੀ ਮਿਲ ਜਾਏਗੀ, ਤੂੰ ਫਿਕਰ ਨਾ ਕਰ, ਲੇਕਿਨ ਉਹਨੇ ਉਸ ਨੂੰ ਉਸੇ ਵੇਲੇ ਗੋਲੀ ਨਾਲ ਮਾਰ ਦਿੱਤਾ, ਖੁਦ ਆਪਣੇ ਪਿਸਤੌਲ ਨਾਲ ਉਸਨੂੰ ਮਾਰਿਆ। ਤੇ ਇਸੇ ਤਰ੍ਹਾਂ ਉਹ ਇੱਥੋਂ ਤੱਕ ਵੀ ਨਨਕਾਣਾ ਸਾਹਿਬ ਦੇ ਅੰਦਰ ਆਸੇ ਪਾਸੇ ਗਲੀਆਂ 'ਚ ਦੂਰ ਤੱਕ ਜਿੱਥੇ ਕਿਤੇ ਕੋਈ ਸਿੱਖ ਮਿਲਿਆ ਉਹਨਾਂ ਗੁੰਡਿਆਂ ਨੇ ਮਾਰ ਮੁਕਾਇਆ, ਛੱਡਿਆ ਨਹੀਂ। ਇਹਦੇ ਨਾਲ ਹੋਇਆ ਵੀ ਸਾਰੇ ਮੁਲਕ ਦੇ ਅੰਦਰ ਰੌਲਾ ਮਚ ਗਿਆ, ਬੇਸ਼ੁਮਾਰ ਗਿਣਤੀ ਅੰਦਰ ਉੱਥੇ ਸਿੰਘ ਜਥੇ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ। ਭਾਈ ਕਰਤਾਰ ਸਿੰਘ ਝੱਬਰ ਨੇ, ਜਿਹਦੇ ਨਾਲ ਕਿ 4-5 ਹਜ਼ਾਰ ਦੀ ਗਿਣਤੀ ਇਕੱਠੀ ਹੋ ਚੁੱਕੀ ਸੀ, ਉਹਨੇ ਲਕੀਰ ਖਿੱਚ ਦਿੱਤੀ। ਆਖਣ ਲੱਗਾ, ਭਾਈ ਗੱਲ ਇਹ ਹੈ, ਹੁਣ ਉਹੀ ਅੱਗੇ ਆਏ ਜਿਸ ਨੇ ਆਪਣਾ ਆਪਾ ਕੁਰਬਾਨ ਕਰਨਾ ਤੇ ਅਸਾਂ ਸ਼ਾਂਤਮਈ ਕੋਈ ਨਹੀਂ ਰਹਿਣਾ। ਅਸੀਂ ਤਾਂ ਹੁਣ ਸਾਹਮਣੇ ਉਹ ਗੋਲੀਆਂ ਦਾ ਜਵਾਬ ਜਿਹੜਾ ਉਹ ਗੋਲੀਆਂ ਨਾਲ ਦਿਆਂਗੇ ਤੇ ਉਹਨਾਂ ਦੀਆਂ ਬੰਦੂਕਾਂ ਖੋਵਾਂਗੇ, ਹਥਿਆਰ ਖੋਵਾਂਗੇ, ਹੁਣ ਅਸੀਂ ਜੂਝ ਕੇ ਮਰਾਂਗੇ। ਸ਼ਾਂਤੀ ਦਾ ਅਸੀਂ ਰੰਗ ਦੇਖ ਲਿਆ ਤੇ ਹੁਣ ਅਸੀਂ ਬਲਾਚਾਰਗੀ ਵਾਲੀ ਗੱਲ ਹੋਏਗੀ ਕਿ ਉਸਦੇ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਗੁਰਦਨ ਬਸ਼ਮਸ਼ੀਰ ਦਸਤ, ਹੀਲਾ ਗੁਜ਼ਰ ਚੁੱਕਾ ਹੈ, ਹੁਣ ਸਾਡੇ ਸਾਹਮਣੇ ਮੈਦਾਨੇ ਜੰਗ ਹੈ। 22 ਜਥੇ ਬਣੇ, 200-200 ਦੇ ਇਹ ਗਿਣਤੀ ਨਿਕਲ ਗਈ ਬਾਹਰ। ਉਹਨਾਂ ਨੇ ਫਿਰ ਸਾਹਮਣੇ 11 ਜਥੇ 200-200 ਦੇ ਕਾਇਮ ਹੋਏ, ਉਹਨਾਂ ਨੇ ਫਿਰ ਅੱਗੇ ਵਧਣਾ ਸ਼ੁਰੂ ਕੀਤਾ। ਉਧਰੋਂ ਫਿਰ ਡਿਪਟੀ ਕਮਿਸ਼ਨਰ ਵਗੈਰਾ ਜਿਹੜੇ ਵੱਡੇ ਵੱਡੇ ਆਫੀਸਰ ਸੀਗੇ ਉਹਨਾਂ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਵੀ ਦੇਖੋ ਭਾਈ, ਸਾਹਮਣੇ ਬੰਦੂਕਾਂ ਨੇ, ਗੋਲੀਆਂ ਨੇ, ਫੌਜ ਖੜੀ ਹੈ, ਤੁਸੀਂ ਮਾਰ ਦਿੱਤੇ ਜਾਓਗੇ। ਉਹ ਕਹਿਣ ਲੱਗਾ, ਤੁਸੀਂ ਆਪਣੇ ਆਪ ਨੂੰ ਰਸਤੇ ਤੋਂ ਡਾਲੋ, ਨਹੀਂ ਤੇ ਅਸੀਂ ਪਹਿਲਾ ਵਾਰ ਤੁਹਾਡੇ ਤੇ ਹੀ ਹੋਏਗਾ ਸਾਡਾ, ਸਾਨੂੰ ਚਾਬੀਆਂ ਚਾਹੀਦੀਆਂ ਨੇ। ਕਹਿਣ ਲੱਗਾ, ਉਹ ਕੱਲ ਸਵੇਰੇ ਦਿੱਤੀਆਂ ਜਾਣਗੀਆਂ। ਕਹਿੰਦੇ ਨਹੀਂ, ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਹੁਣੇ ਹੀ ਚਾਹੀਦੀਆਂ ਨੇ। ਤੇ 2 ਮਿੰਟ ਦੇ ਅੰਦਰ ਚਾਬੀਆਂ ਦੇ ਦਿੱਤੀਆਂ ਗਈਆਂ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਹੁਣ ਜਿਹੜੇ ਲੋਕ ਨੇ ਇਹ ਰੁਕਣਗੇ ਨਹੀਂ। ਤੇ ਇਹ ਸਭ ਕੁਝ ਕਿਉਂ ਹੋਇਆ ਸੀ? ਸਿੱਖਾਂ ਦੇ ਅੰਦਰ ਇੱਕ ਥਾਂ ਤੇ ਨਹੀਂ, ਇਹ ਘਟਨਾਵਾਂ ਬਹੁਤ ਥਾਵਾਂ ਤੇ ਵਾਪਰੀਆਂ। ਉਸਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਗੁਰਦੁਆਰਿਆਂ ਦੇ ਅੰਦਰ ਗੁਰਮਤ ਦੀ ਗੱਲ ਨਹੀਂ ਸੀ, ਗੁਰਦੁਆਰਿਆਂ ਦੇ ਅੰਦਰ ਸਨਾਤਨੀ ਪ੍ਰਚਾਰ ਹੋ ਰਿਹਾ ਸੀ। ਜਾਦੂ ਟੂਣੇ ਮੰਤਰ ਜੰਤਰ ਤੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾਂਦਾ ਸੀ। ਕੇਸਾਂ ਵਾਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ। ਜਿਹੜੇ ਕਿਰਪਾਨ ਪਹਿਨਦੇ ਸਨ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਸੀ। ਇਹ ਸਾਰੀਆਂ ਗੱਲਾਂ ਗੁਰਦੁਆਰਿਆਂ ਦੇ ਵਿੱਚ ਹੋ ਰਹੀਆਂ ਸੀ, ਜਿੱਥੋਂ ਕਿ ਗੁਰਦੁਆਰਿਆਂ ਚੋਂ ਇਹਨਾਂ ਗੱਲਾਂ ਦਾ ਪ੍ਰਚਾਰ ਹੋਣਾ ਸੀ ਤੇ ਸਿੱਖੀ ਦੀ ਗੱਲ ਬਣਨੀ ਸੀ। ਉੱਥੇ ਉਹਨਾਂ ਲੋਕਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ। ਇਸ ਕਰਕੇ ਸਿੱਖਾਂ ਦੇ ਅੰਦਰ ਇਹ ਲਹਿਰ

ਬੇਟੀ ਹੋਂਦ ਵਿੱਚ ਆਈ। ਆ ਜਿਹੜੀ ਰਹਿਤ ਮਰਿਆਦਾ ਹੈ ਇਹ ਉਹਨਾਂ ਦਿਨਾਂ ਵਿੱਚ ਹੋਂਦ ਵਿੱਚ ਆਈ ਔਰ ਪੰਥ ਨੇ ਸਮੁੱਚੇ ਤੌਰ ਤੇ ਮਿਲ ਕੇ ਕਈ ਸਾਲਾਂ ਦੀ ਮਿਹਨਤ ਨਾਲ ਇਹ ਖਰੜੇ ਤਿਆਰ ਕੀਤੇ ਕਿ ਜਿਹੜੇ ਸਿੱਖ ਗੁਰਦੁਆਰੇ ਨੇ ਉਹਨਾਂ ਦੇ ਅੰਦਰ ਇਸ ਢੰਗ ਦੀ ਪੂਜਾ ਹੋਣੀ ਚਾਹੀਦੀ ਹੈ। ਕੀਰਤਨ ਕਥਾ ਪਾਠ ਇਹ ਮਰਿਆਦਾ ਜਿਹੜੀ ਹੈ ਇਹ ਗੁਰਦੁਆਰਿਆਂ ਦੇ ਅੰਦਰ ਨਿਭਾਈ ਜਾਣੀ ਚਾਹੀਦੀ ਹੈ। ਇਹ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਸੀ। ਔਰ ਉਹਨਾਂ ਨੇ ਗੱਲ ਹੋਰ ਦੇਖੀ, ਉਹਨਾਂ ਦੇਖਿਆ ਵੀ ਇਹ ਅਸਲ ਕਾਰਨ ਹੈ ਕਿ ਸਾਡੇ ਕੋਲ ਪ੍ਰਚਾਰ ਕਰਨ ਦਾ ਸਾਧਨ ਨਹੀਂ ਹੈ। ਗੁਰਦੁਆਰਿਆਂ ਵਿੱਚ ਵੀ ਜਿਹੜੇ ਗ੍ਰੰਥੀ ਮਹੰਤ ਬੈਠੇ ਨੇ ਉਹ ਸਾਰੇ ਦੇ ਸਾਰੇ ਪੁਰਾਣੇ ਢੰਗ ਦੇ ਨੇ। ਉਹਨਾਂ ਨੇ ਫਿਰ ਉਸ ਵੇਲੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ, ਕਿਉਂਕਿ ਉਹ ਗੁਰਮਤ ਦੇ ਪ੍ਰਚਾਰ ਤੇ ਸਿੱਖਾਂ ਗੁਰਦੁਆਰਿਆਂ ਵਿੱਚੋਂ ਸਿੱਖੀ ਦੀ ਗੱਲ ਕਰਨ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਸੀ, ਉਹਨਾਂ ਦਿਨਾਂ ਵਿੱਚ ਫਿਰ ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਖੋਲਿਆ, ਜਿੱਥੋਂ ਦਾਸ ਨੇ ਵੀ ਵਿਦਿਆ ਪ੍ਰਾਪਤ ਕੀਤੀ। ਹੋਰ ਬਹੁਤ ਸਾਰੇ ਮਿਸ਼ਨਰੀ ਉੱਥੋਂ ਤਿਆਰ ਹੋਏ, ਗਿਆਨੀ ਗੁਰਬਚਨ ਸਿੰਘ ਹੁਣੀ ਵੀ ਉੱਥੋਂ ਹੀ ਪੜ੍ਹ ਕੇ ਆਏ ਨੇ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉੱਥੋਂ ਮਿਸ਼ਨਰੀ ਵਿਦਿਆ ਪ੍ਰਾਪਤ ਕਰਕੇ ਤੇ ਸਿੱਖੀ ਦਾ ਜਿਹੜਾ ਸਹੀ ਪ੍ਰਚਾਰ ਸੀ ਉਸ ਨੂੰ ਕਰਨ ਦਾ ਉਦਮ ਉਪਰਾਲਾ ਬਣਾਇਆ। ਇਹ ਸ਼ਹਾਦਤਾਂ ਦਾ ਨਤੀਜਾ ਸੀ ਕਿ ਉਸ ਵੇਲੇ ਦੀ ਜਨਤਾ ਦੇ ਅੰਦਰ, ਸਿੱਖਾਂ ਦੇ ਅੰਦਰ ਇਹ ਜਾਗਰਤੀ ਪੈਦਾ ਹੋਈ। ਔਰ ਅੰਗਰੇਜ਼ਾਂ ਨੇ, ਖਿਆਲ ਕਰਨਾ, ਹਰਿਮੰਦਰ ਦੇ ਚਾਰੇ ਪਾਸੇ ਮੂਰਤੀਆਂ ਸੀ ਨਾ, ਉਸ ਵਕਤ ਦੇ ਡਿਪਟੀ ਕਮਿਸ਼ਨਰ ਨੂੰ ਸਿੱਖ ਮਿਲੇ, ਉਹਨਾਂ ਕਿਹਾ ਕਿ ਇਹ ਸਾਡੇ ਧਰਮ ਦਾ ਅੰਗ ਨਹੀਂ, ਸਮਝਾਇਆ, ਤਾਂ ਕਿਤੇ ਜਾ ਕੇ ਉਹ ਮੂਰਤੀਆਂ ਉੱਥੋਂ ਉਠਾਈਆਂ ਗਈਆਂ, ਨਹੀਂ ਤੇ ਉਹ ਜਿਹੜੇ ਕਾਬਜ਼ ਲੋਕ ਸੀਗੇ ਉਹ ਬਿਲਕੁਲ ਇਸ ਗੱਲ ਨੂੰ ਕਰਨ ਵਾਸਤੇ ਤਿਆਰ ਨਹੀਂ ਸੀਗੇ। ਤੇ ਹੌਲੀ ਹੌਲੀ ਜਿਸ ਵੇਲੇ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਗਿਆ, ਫਿਰ ਤੁਹਾਨੂੰ ਪਤਾ ਹੈ ਰਕਾਬਗੰਜ ਦੇ ਗੁਰਦੁਆਰੇ ਦੀ ਕੰਧ ਢਾਉਣ ਦਾ ਮਸਲਾ ਵੀ ਪਹਿਲਾਂ ਉੱਠਿਆ, ਫਿਰ ਗੰਗਸਰ ਦਾ, ਜੈਤੋ ਦਾ, ਇਹ ਸਾਰੇ ਮੋਰਚੇ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਕਿਤੇ ਨਾ ਕਿਤੇ ਸਿੱਖ ਜਿਹੜੇ ਨੇ ਇਹਨਾਂ ਨੂੰ ਡੋਮੀਨੇਟ ਕੀਤਾ ਜਾ ਸਕੇ, ਕਿਤੇ ਨਾ ਕਿਤੇ ਇਹਨਾਂ ਨੂੰ ਪਛਾੜਿਆ ਜਾ ਸਕੇ, ਤੇ ਇਹ ਜਿਹੜੀ ਸਿੱਖ ਜਾਗਰਤੀ ਦੀ ਲਹਿਰ ਹੈ ਇਸ ਨੂੰ ਦਬਾ ਦਿੱਤਾ ਜਾਏ। ਇਹੋ ਕਾਰਨ ਸੀ ਵੀ ਇਹਨਾਂ ਜਿੱਤਾਂ ਨੂੰ ਸਾਹਮਣੇ ਰੱਖਦਿਆਂ ਮਹਾਤਮਾ ਗਾਂਧੀ ਨੇ ਵੀ ਉਦੋਂ ਕਹਿ ਦਿੱਤਾ ਸੀ, ਕਹਿਣ ਲੱਗਾ ਵੀ ਇਹ ਦੇਸ਼ ਦੀ ਆਜ਼ਾਦੀ ਦੀ ਉਹ ਸਮਝ ਲਓ ਵੀ ਪਹਿਲੀ ਜਿੱਤ ਹੈ, ਇਹ ਆਰੰਭ ਹੋ ਗਿਆ ਵੀ ਹੁਣ ਦੇਸ਼ ਆਜ਼ਾਦ ਹੋਵੇਗਾ। ਔਰ ਖਿਆਲ ਕਰਨਾ, ਸਿੱਖਾਂ ਨੇ ਇਹ ਕੁਰਬਾਨੀਆਂ ਦੇ ਕੇ ਆਪਣੇ ਧਰਮ ਲਈ, ਆਪਣੇ ਧਰਮ ਉੱਤੇ ਹੀ ਨਹੀਂ ਬਲਕਿ ਦੇਸ਼ ਉੱਤੇ ਔਰ ਉਸ ਵੇਲੇ ਦੇ ਮਨੁੱਖੀ ਸਮਾਜ ਉੱਤੇ ਏਡਾ ਵੱਡਾ ਪਰਉਪਕਾਰ ਕੀਤਾ, ਏਡਾ ਵੱਡਾ ਅਹਿਸਾਨ ਕੀਤਾ ਕਿ ਇਹ ਆਜ਼ਾਦੀ ਜਿਹੜੀ ਅੱਜ ਲੋਕ ਮੰਨਦੇ ਫਿਰਦੇ ਨੇ ਇਹ ਉਹਨਾਂ ਦੀ ਬਦੌਲਤ ਸੀ। ਔਰ ਉਸ ਆਜ਼ਾਦੀ ਦੇ ਇਤਿਹਾਸ ਦੀ ਲਿਸਟ ਪੜ੍ਹ ਕੇ ਵੇਖੋ, ਉਹਨਾਂ ਲੋਕਾਂ ਦਾ ਹੀ ਨਾਂ ਹੈ ਜਿਨ੍ਹਾਂ ਲੋਕਾਂ ਨੇ ਗੁਰਦੁਆਰੇ ਆਜ਼ਾਦ ਕਰਾਉਣੇ ਸ਼ੁਰੂ ਕੀਤੇ, ਉਹਨਾਂ ਲੋਕਾਂ ਨੇ ਹੀ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦੇ ਭਰਾਵਾਂ ਭਾਈਆਂ ਨਹੀਂ, ਉਹਨਾਂ ਦੇ ਖਾਨਦਾਨਾਂ ਨਹੀਂ, ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਤੋਂ ਵੱਧ ਖੂਨ ਡੋਲਿਆ, ਉਹੀ ਲੋਕ ਸਨ। ਮੈਂ ਜਿਸ ਵੇਲੇ ਪੁਰਾਣੀ ਰਹਿਤ ਮਰਿਆਦਾ ਦੇ ਇਤਿਹਾਸ ਨੂੰ ਪੜ੍ਹਦਾ ਨਾ, ਤੇ ਜਿਨ੍ਹਾਂ ਲੋਕਾਂ ਨੇ ਗਦਰ ਦੀ ਲਹਿਰ ਅਮਰੀਕਾ ਤੋਂ ਹੋਰ ਥਾਵਾਂ ਤੋਂ ਚਲਾਈ ਸੀ, ਉਹਨਾਂ ਲੋਕਾਂ ਨੇ ਉਸ ਰਹਿਤ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਯੋਗਦਾਨ ਪਾਇਆ ਸੀ। ਉਹਨਾਂ ਲੋਕਾਂ ਦੀਆਂ ਲਿਖਤਾਂ ਪੜ੍ਹ ਕੇ ਹੈਰਾਨ ਹੁੰਦੇ ਹਾਂ ਕਿ ਉਹ ਕਿੰਨੇ ਸਤਰਕ ਸਨ ਆਪਣੇ ਧਰਮ ਦੇ ਸੰਬੰਧ ਵਿੱਚ, ਔਰ ਇਹ ਧਰਮ ਦੀ ਸਤਰਕ ਜਾਗਰਤੀ ਸੀ ਜਿਹੜੀ ਉਹਨਾਂ ਨੂੰ ਆਪਣੇ ਧਰਮ ਲਈ, ਦੇਸ਼ ਲਈ ਤੇ ਹੋਰ ਮਨੁੱਖੀ ਕਾਰਜਾਂ ਵਾਸਤੇ ਤਤਪਰ ਕਰਦੀ ਸੀ। ਤੋ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਸਾਨੂੰ ਇਸ ਵਾਸਤੇ ਤਤਪਰ ਕਰਦੀ ਹੈ ਕਿ ਅਸੀਂ ਗੁਰਦੁਆਰੇ ਕਾਇਮ ਕਰਕੇ, ਸਿੱਖ ਸੰਗਤਾਂ ਕਾਇਮ ਕਰਕੇ ਤੇ ਇੱਥੋਂ ਵੱਧ ਤੋਂ ਵੱਧ ਸਿੱਖ ਧਰਮ ਦਾ, ਸਿੱਖੀ ਦਾ, ਗੁਰਮਤ ਦੇ ਆਸ਼ੇ ਦਾ ਪ੍ਰਚਾਰ ਕਰਨਾ ਹੈ, ਔਰ ਅਨਮਤ, ਮਨਮਤ, ਹੋਰ ਜਿਹੜੇ ਗਲਤ ਵਿਚਾਰ ਨੇ ਉਹਨਾਂ ਨੂੰ ਤਰਕ ਕਰਨਾ, ਔਰ ਵੱਧ ਤੋਂ ਵੱਧ ਗੁਰਬਾਣੀ ਦੀ ਸਮਝ ਸੂਝ ਆਪਣੇ ਅੰਦਰ ਪੈਦਾ ਕਰਨੀ ਹੈ। ਜੇ ਇਹ ਗੱਲਾਂ ਹੋਣਗੀਆਂ ਤੇ ਉਹ ਸਮਝੋ ਵੀ ਉਹਨਾਂ ਦੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਜੋ ਸਾਡੇ ਸਿਰ ਤੇ ਕਰਜ਼ਾ ਨੂੰ ਅਸੀਂ ਉਤਾਰ ਸਕਾਂਗੇ, ਉਹਨੂੰ ਲਾ ਸਕਾਂਗੇ, ਨਹੀਂ ਤਾਂ ਕੀ ਹੋਏਗਾ। ਜੇ ਅਸੀਂ ਮਨਮਤ ਦੇ ਢਹਿ ਚੜ ਗਏ, ਅਨਮਤ ਦੀਆਂ ਗੱਲਾਂ ਅਸੀਂ ਕਰਨ ਲੱਗ ਪਏ, ਤੇ ਮਾਫ ਕਰਨਾ, ਸਿੱਖ ਪਰੰਪਰਾ ਇਹ ਹੈ ਕਿ ਮੁੜ ਕੇ ਉਹ ਸਮਾਂ ਆ ਜਾਏਗਾ ਕਿ ਫਿਰ ਕੁਝ ਉੱਠਣਗੇ ਲੋਕ, ਫਿਰ ਜਾਗਰਤੀ ਪੈਦਾ ਹੋਏਗੀ। ਇਹ ਗੁਰੂ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ, ਸਾਡਾ 500 ਸਾਲ ਤੋਂ ਵੱਧ ਦਾ ਪਿਛੋਕੜ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਸਿੱਖ ਧਰਮ ਦੇ ਅੰਦਰ ਬਿਨਾਂ ਕਿਸੇ ਸਹਾਰੇ ਦੇ ਜੀਉਣ ਦੀ ਤਾਕਤ ਹੈ। ਔਰ ਜਦੋਂ ਵੀ ਕਿਤੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਇਹਦੇ ਵਿੱਚੋਂ ਹੀ ਐਸੀਆਂ ਲਹਿਰਾਂ ਪੈਦਾ ਹੋਈਆਂ, ਐਸੇ ਲੋਕ ਉੱਠ ਖਲੋਤੇ ਜਿਨ੍ਹਾਂ ਨੇ ਮਨਮਤ ਤੇ ਦੁਰਮਤ ਦੇ ਖਿਲਾਫ ਉਹ ਸੰਘਰਸ਼ ਕੀਤਾ ਕਿ ਜਾਨਾਂ ਵੀ ਵਾਰ ਦਿੱਤੀਆਂ, ਆਪਾਂ ਵੀ ਕੁਰਬਾਨ ਕਰ ਦਿੱਤਾ, ਪਰ ਗੁਰੂ ਸਾਹਿਬ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ, ਪਿੱਛੇ ਨਹੀਂ ਪੈਣ ਦਿੱਤਾ। ਤੋ ਇਹ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ। ਉਹਨਾਂ ਵਿੱਚੋਂ ਪੂਰਿਆਂ ਦੇ ਤੇ ਨਾਮ ਹੀ ਨਹੀਂ ਮਿਲੇ ਲੋਕਾਂ ਨੂੰ, ਕੋਈ 86 ਕੁ ਨਾਮ ਮਿਲਦੇ, ਬਾਕੀ ਨਾਮ ਹੀ ਨਹੀਂ ਮਿਲੇ ਵੀ ਕਿੰਨੇ ਕੁ ਲੋਕ ਸ਼ਹੀਦ ਹੋ ਗਏ। ਪਰ ਇਹ ਹੈ ਕਿ ਉਹਨਾਂ ਸਾਰਿਆਂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਗੁਰੂ ਦੀ ਦੱਸੀ ਹੋਈ ਮਤ ਜਿਹੜੀ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ, ਉਹਨੂੰ ਦ੍ਰਿੜ ਕਰਨ ਲਈ ਅਸੀਂ ਆਪਾਂ ਨੇ ਸ਼ਾਵਰ ਕਰਨਾ ਹੈ ਇਹਨੇ ਅੱਖਰਾਂ ਨਾਲ ਹੀ, ਕਿਉਂਕਿ ਇਤਿਹਾਸ ਬਹੁਤ ਬਿਖਰਿਆ ਹੋਇਆ ਹੈ।
بہت وستار مئی ہے۔ میں سنکھیپ نال تہاڈے نال

0: ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਸਤਿਗੁਰੂ ਸਾਡੇ ਅੰਦਰ ਬਰਕਤ ਪਾਉਣ, ਸਾਡੇ ਦਿਮਾਗ ਵਿੱਚ ਇਹ ਗੱਲ ਆਵੇ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਗੁਰਮਤਿ ਦੇ ਦ੍ਰਿੜ ਕਰਨ ਦਾ ਯਤਨ ਕਰਨਾ ਹੈ ਤੇ ਇਸ ਦਾ ਪ੍ਰਚਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕ੍ਰਿਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬਿਆਨ, ਮੂਰਤ ਪੰਚ ਪ੍ਰਮਾਨ ਪੁਰਖ ਗੁਰੂ ਅਰਜਨ ਭਿਖੋ ਨਯਨ, ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ, ਛੀਨਤ ਵਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ,

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ।

0: राखो शरणाय। गुरु प्यारी परम सम्मान योग सात संगत जी, वड्या भागां वाले हो, छतर चावर तख्त दे मालक, ज्ञान दे सागर सुखां दे दाते, शब्द गुरु श्री गुरु ग्रंथ साहिब जी दी पावन हजूरी विच बैठ के अपने जीवन दे कुछ पल कुछ घड़ियां लेखे विच लाण दा यतन कर रहे हो। आओ, जिथे आप जी ने तन दी हाजरी लवाई है, सारे खेचल करो, गुरु गरीब नवाज दे चरणां विच मन दी भी हाजरी लवाओ, शब्द अते सुरत दा मेल करो, प्यार सहित गज के फतेह बुलाओ जी। वाहिगुरु जी का खालसा, वाहिगुरु जी की फतेह। श्री गुरु हर राय साहिब सतवें पातशाह गुरु जी का गुरता गद्दी दिवस जो 14 मार्च नूं सी, ते गुरु हरगोबिंद साहिब जी का ज्योति जोत समान का दिहाड़ा जो अगले हफ्ते आ रहा। अज दे दीवान असी गुरु हर राय साहिब जी दे गुरता गद्दी दिवस नूं समर्पित करांगे। ते अज दे दीवान विच समुचियां विचारां श्री गुरु हर राय साहिब महाराज जी दे जीवन इतिहास विचों सांझियां कीतियां जाणगियां। गुरु अंगद देव जी दा, गुरु हर राय साहिब जी दा ते गुरु हरकृष्ण साहिब जी दा इतिहास सिखां नूं बहुत घट पता है। ये नहीं कि पता नहीं सारिआं नूं, बहुतिआं नूं पता है, पर बहुतिआं नूं ज्यादा विस्थार विच नहीं पता। तो अज आपां सतगुरु गुरु हर राय साहिब जी दे जीवन इतिहास दी विचार सांझी करनी है। मैं एक बेनती करदे हां, एक तां एकाग्रता बख्शनी है, एक जिन्हें कोई काम जाना होवे वह पहला ही चला जाए, दीवान दे विच्चों जिन्ना चिर विचार होवे कोई उठ के ना जाए। ये मेरी बेनती आप दे चरणा विच है। मीरी ते पीरी दे मालक, भगती ते शक्ति दे प्रतीक, अकाल तखत दे बानी, दल भंजन गुरसूरमा, बड़ जोधा बहु परपकारी धन गुरु हर राय साहिब गुरु हरगोबिंद साहिब जी, सतगुरु जी दे पांच पुत्र सन ते एक पुत्री सी। पांच पुत्रां विचों सब तो वड्डे बाबा गुरदित्ता जी, उन्हां तो छोटे सूरजमल, अनी राय, बाबा अटल ते धन श्री गुरु तेग बहादुर साहिब, ये गुरु हरगोबिंद साहिब महाराज जी दे पंज सपूत सन, पंज साहिबजादे सन। सतगुरु जी दी एक पुत्री जिदा नाम बीबी वीरो करके इतिहास विच लिखे है, ये मल्ले पिंड विच भाई साधु दे नाल व्याही गई सी। इहदे घर विच पंज सूरबीर योधे पुत्रां ने जन्म लिया, संगो शाह, जीत मल, गुलाब चंद, मारी दास ते साहिब चंद। ये पंजे ही सूरबीर बहादुर गुरु गोबिंद सिंह महाराज की फौज विच भर्ती होए ते पंजा ने शहादत प्राप्त की। गुरु हरगोबिंद साहिब जी दे ਵੱਡੇ ਪੁੱਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ, ਨਾਂ ਸੀ ਬਾਬਾ ਗੁਰਦਿੱਤਾ ਜੀ। ਤੇ ਇਹ ਨਿਹਾਲ ਕੌਰ ਦੇ ਨਾਲ ਵਿਆਹੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੀਰ ਬੁੱਢਣ ਸ਼ਾਹ ਦੀ ਖਾਹਿਸ਼ ਤੇ, ਮੰਗ ਤੇ, ਇੱਛਾ ਤੇ ਬਾਬਾ ਗੁਰਦਿੱਤਾ ਜੀ ਨੂੰ ਪਹਾੜਾਂ ਦੀ ਗੋਦ ਵਿੱਚ ਇੱਕ ਨਗਰ ਵਸਾਉਣ ਦਾ ਹੁਕਮ ਕੀਤਾ, ਭੇਜਿਆ। ਪੀਰ ਬੁੱਢਣ ਸ਼ਾਹ ਬਹੁਤ ਲੰਬੇਰੀ ਉਮਰ ਦੇ ਸੀ। ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਤੇ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਦੀ ਖਾਹਿਸ਼ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਨੂੰ ਭੇਜਿਆ ਕਿ ਪਹਾੜਾਂ ਦੀ ਗੋਦ ਵਿੱਚ ਇੱਕ ਸੁੰਦਰ ਨਗਰ ਵਸਾਇਆ ਜਾਏ। ਨਗਰ ਵਸਾਇਆ ਗਿਆ, ਉਹਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ। ਉਸ ਨਗਰ ਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ, ਜਿਹਨੂੰ ਅੱਜ ਕੱਲ੍ਹ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਇਹਦਾ ਪਹਿਲਾ ਨਾਮ ਗੁਰਕੀਰਤਨਪੁਰ ਹੈ, ਇਹ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਬਾਬਾ ਗੁਰਦਿੱਤਾ ਜੀ ਇੱਥੇ ਪਰਿਵਾਰ ਸਹਿਤ ਆਏ ਤੇ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਜਿਹੜਾ ਧੀਰਮਲ ਰੱਖਿਆ ਗਿਆ, ਧੀਰਮਲ। ਉਸ ਤੋਂ ਬਾਅਦ ਉਹਨਾਂ ਦੇ ਘਰ 31 ਜਨਵਰੀ 1630 ਵਿੱਚ ਇੱਕ ਹੋਰ ਸਾਹਿਬਜ਼ਾਦੇ ਨੇ ਜਨਮ ਲਿਆ ਜਿਹਦਾ ਨਾਮ ਹਰ ਰਾਏ, ਜਿਹਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਆਪਾਂ ਉਹਨਾਂ ਨੂੰ ਗੁਰੂ ਹਰ ਰਾਏ ਸਾਹਿਬ ਜੀ ਕਹਿ ਕੇ ਸਤਿਕਾਰ ਦਿੰਦੇ ਹਾਂ। ਇਹਨਾਂ ਦਾ ਆਗਮਨ ਕਈ ਇਤਿਹਾਸਕਾਰਾਂ ਨੇ 26 ਫਰਵਰੀ 1630 ਲਿਖਿਆ, ਕਈਆਂ ਨੇ 31 ਜਨਵਰੀ 1630 ਲਿਖਿਆ। ਖੈਰ ਚਲੋ, 31 ਜਨਵਰੀ 1630 ਨੂੰ ਨਿਹਾਲ ਕੌਰ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਗਮਨ ਲਿਆ। ਗੁਰੂ ਹਰ ਰਾਏ ਸਾਹਿਬ ਜੀ ਛੋਟੇ ਹੁੰਦਿਆਂ ਤੋਂ ਹੀ ਬਾਣੀ ਨਾਲ ਪਿਆਰ ਕਰਨ ਵਾਲੇ, ਸੇਵਾ ਸਿਮਰਨ ਵਾਲੇ ਤੇ ਗੁਰੂ ਘਰ ਦੀ ਪਿਆਰ ਤੇ ਸ਼ਰਧਾ ਨਾਲ ਸੇਵਾ ਕਰਨ ਵਾਲੇ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪਿਆਰੇ ਸਨ, ਦਿਲੋਂ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗ ਕੀਤੇ, ਬਹੁਤ ਵੱਡੇ ਜੰਗ ਸੀ। ਸ਼ਾਹਜਹਾਨ ਦੇ ਨਾਲ ਟੱਕਰ ਹੋਈ, ਏਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਕਿਤੇ ਮਾਮੂਲੀ ਜੀ ਗੱਲ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਅੰਮ੍ਰਿਤਸਰ ਮੁਗਲਸ ਖਾਨ ਨਾਲ, ਜਿਹੜਾ 7000 ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਅਬਦੁਲ ਖਾਨ ਦੇ ਨਾਲ, ਜਲੰਧਰ ਦੇ ਨਵਾਬ ਨਾਲ ਜੰਗ ਹੋਇਆ, ਜਿਹੜਾ 15000 ਦੀ ਫੌਜ ਚਾੜ ਕੇ ਲੈ ਕੇ ਆਇਆ। ਤੀਜਾ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਲਵੇ ਦੀ ਧਰਤੀ ਨਥਾਣੇ ਵਿੱਚ ਹੋਇਆ, ਜਿੱਥੇ ਲਲਾ ਬੇਗ ਤੇ ਕਮਰ ਬੇਗ 35000 ਦੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਏ। ਚੌਥਾ ਜੰਗ ਕਰਤਾਰਪੁਰ, ਜਿਹੜਾ ਦੁਆਬੇ ਦੇ ਵਿੱਚ ਹੈ, ਇੱਥੇ ਪੈਂਦੇ ਖਾਂ ਦੇ ਨਾਲ ਹੋਇਆ। ਪੈਂਦੇ ਖਾਂ, ਕਾਲੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਚੜ ਕੇ ਆਏ। ਤਕਰੀਬਨ ਇਹਨਾਂ ਦੀ ਫੌਜ ਜਿਹੜੀ ਹੈ, ਇਤਿਹਾਸ ਨੇ 1 ਲੱਖ ਲਿਖਿਆ, 75000 ਫੌਜ ਹਕੂਮਤ ਦੀ ਸੀ ਤੇ ਇਹਨਾਂ ਨੇ ਜਹਾਜ਼ ਦਾ ਝੰਡਾ ਗੱਡਿਆ। ਇਲਾਕੇ ਦੇ ਰੰਗੜ, ਮੁਗਲ, ਇਹ ਸਾਰੇ ਇਕੱਠੇ ਹੋ ਗਏ ਤੇ ਸਾਰੇ ਰਲ ਕੇ ਕੁਛ ਲੁੱਟਣ ਵਾਲੇ, ਕੁਛ ਲੜਨ ਵਾਲੇ, ਤੇ ਇਹਨਾਂ ਦੀ ਗਿਣਤੀ ਸਾਰੀ ਟੋਟਲ 1 ਲੱਖ ਤੋਂ ਉੱਤੇ ਸੀ। ਕਮਾਲ ਇਹ ਵੀ ਇਤਨੀ ਵੱਡੀ ਹਕੂਮਤ ਨਾਲ ਜੰਗ ਹੋਈ, 4 ਜੰਗ ਹੋਈਆਂ, ਤੇ ਗੁਰੂ ਹਰਗੋਬਿੰਦ ਸਾਹਿਬ ਨੇ 1 ਵੀ ਜੰਗ ਵਿੱਚ ਆਪ ਹੱਲਾ ਨਹੀਂ ਬੋਲਿਆ, ਤੇ ਕੋਈ ਜੰਗ ਹਾਰੀ ਨਹੀਂ, ਸਾਰੀਆਂ ਜੰਗਾਂ ਜਿੱਤੀਆਂ ਨੇ। ਇਹ ਸਾਡਾ ਗੌਰਵਮਈ ਇਤਿਹਾਸ ਹੈ। ਧੀਰਮਲ ਗੁਰੂ ਸਾਹਿਬ ਜੀ ਦਾ ਪੋਤਾ ਸੀ, ਅਜੇ ਇਹਦੀ 14 ਸਾਲ ਦੀ ਉਮਰ ਸੀ, ਇਹ ਗੁਰੂ ਘਰ ਤੋਂ ਵੱਖ ਹੋ ਗਿਆ। ਇਹਦਾ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਨਾਲ ਪਿਆਰ ਸੀ, ਉਹਨਾਂ ਨੇ ਇਹਨੂੰ ਖਰੀਦ ਲਿਆ। ਇਹ ਗੁਰੂ ਘਰ ਦੀ ਵਿਰੋਧਤਾ ਕਰਨ ਲੱਗ ਪਿਆ ਅਤੇ ਹਕੂਮਤ ਦੀ ਪੱਖ ਦੀ ਗੱਲ ਕਰਨ ਲੱਗ ਪਿਆ। ਜਿਹੜਾ ਧੀਰਮਲ ਹੈ, 14 ਸਾਲ ਦੀ ਉਮਰ ਵਿੱਚ ਜਦੋਂ ਕਰਤਾਰਪੁਰ ਜੰਗ ਹੋਇਆ, ਇਹਨੇ ਹਕੂਮਤ ਨੂੰ ਚਿੱਠੀ ਲਿਖ ਕੇ ਅਤੇ ਇਹ ਕਿਹਾ ਕਿ ਮੇਰੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਨਾਲ ਜੰਗ ਕੀਤਾ, ਗਲਤੀ ਕੀਤੀ ਹੈ, ਮੈਂ ਉਹਦੀ ਮਾਫ਼ੀ ਮੰਗਦਾ। ਗੁਰੂ ਘਰ ਦਾ ਬਾਗੀ ਹੋ ਗਿਆ। 14 ਸਾਲ ਦੀ ਉਮਰ ਕੀ ਹੁੰਦੀ ਹੈ? ਹਕੂਮਤ ਨੇ ਇੰਨਾ ਚੁੱਕਿਆ, ਧੀਰਮਲ ਬਾਗੀ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਜੰਗ ਤੋਂ ਬਾਅਦ ਇਹ ਇਲਾਕਾ ਛੱਡ ਦਿੱਤਾ ਅਤੇ ਸਤਿਗੁਰੂ ਕੀਰਤਪੁਰ ਸਾਹਿਬ ਚਲੇ ਗਏ। ਧੀਰਮਲ ਨੇ ਜਿਹੜਾ ਕਰਤਾਰਪੁਰ ਦਾ ਕਿਲ੍ਹਾ ਸੀ, ਸਾਰੇ ਉੱਤੇ ਕਬਜ਼ਾ ਕਰ ਲਿਆ ਅਤੇ ਅੱਜ ਤੱਕ ਉਹਨਾਂ ਦੇ ਕੋਲੋਂ ਕਬਜ਼ਾ ਹੈ। ਧੀਰਮਲ ਦਾ, ਉਹਦੀ ਸੰਤਾਨ ਵਿੱਚੋਂ ਵਡਭਾਗ ਸਿੰਘ ਹੈ, ਉਹਦੀ ਸੰਤਾਨ ਵਿੱਚੋਂ ਭੂਤ ਪ੍ਰੇਤ ਕੱਢਣ ਵਾਲੇ, ਉਹਦੀ ਸੰਤਾਨ ਵਿੱਚੋਂ ਜਿਹੜੇ ਅੱਜ ਵੀ ਗੱਦੀ 'ਤੇ ਬਹਿੰਦੇ ਨੇ, ਉਹਨੂੰ ਟਿੱਕਾ ਸਾਹਿਬ ਕਿਹਾ ਜਾਂਦਾ ਹੈ। ਅਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਕਰਦੇ ਨੇ ਅਤੇ ਆਪ ਉੱਪਰ ਬਹਿੰਦੇ ਨੇ ਅਤੇ ਆਪਣੇ ਉੱਪਰ ਚੌਲ ਚੜ੍ਹਾਉਂਦੇ ਨੇ, ਗੁਰੂ ਗ੍ਰੰਥ ਸਾਹਿਬ 'ਤੇ ਚੌਰ ਨਹੀਂ ਕਰਦੇ। ਅੱਜ ਵੀ ਕਰਤਾਰਪੁਰ ਕਦੇ ਚਲੇ ਜਾਓ, ਜਿਹੜੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤ ਬੀੜ ਹੈ, ਅੱਜ ਵੀ ਉਹਨਾਂ ਦੇ ਕੋਲ ਮੌਜੂਦ ਹੈ ਅਤੇ ਉਸ ਨੂੰ ਉਹਨਾਂ ਥੱਲੇ ਛੋਟੀ ਜਿਹੀ ਪਾਲਕੀ ਵਿੱਚ ਰੱਖਿਆ ਹੁੰਦਾ ਅਤੇ ਆਪਣਾ ਆਸਣ ਉੱਪਰ ਲਾਇਆ ਹੁੰਦਾ ਅਤੇ ਆਪਣੇ ਉੱਪਰ ਚੌਰ ਕਰਾਉਂਦੇ ਨੇ। ਧੀਰਮਲ ਦੀ ਸੰਤਾਨ, ਇਹ ਬਾਬਾ ਵਡਭਾਗ ਸਿੰਘ ਅਤੇ ਬਾਕੀ ਦੇ ਸਾਰੇ ਇਹ ਉਹਦੀ ਸੰਤਾਨ ਅਤੇ ਅੱਜ ਤੱਕ ਗੁਰੂ ਘਰ ਦੇ ਵਿਰੋਧੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਆ ਗਏ। ਜ਼ਿੰਦਗੀ ਦਾ ਬਾਕੀ ਹਿੱਸਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ। ਇਤਿਹਾਸ ਚੇਤੇ ਰੱਖਣਾ, ਇੱਥੇ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਾਫੀ ਇਲਾਕਿਆਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਅਤੇ ਉਹਨਾਂ ਦਾ ਪੋਤਾ ਹਰ ਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ, ਹਰ ਵੇਲੇ ਆਗਿਆ ਦੀ ਪਾਲਣਾ ਕਰਨੀ, ਹਰ ਵੇਲੇ ਹੁਕਮ ਅੱਗੇ ਸਿਰ ਝੁਕਾਉਣਾ, ਹਰ ਵੇਲੇ ਉਹਨਾਂ ਦੀ ਆਗਿਆ ਦੀ ਪਾਲਣਾ ਕਰਨੀ, ਜੋ ਕਹਿ ਦੇਣ ਉਹ ਸੱਤ ਹੈ। ਬੜਾ ਨਾਜ਼ੁਕ, ਬੜਾ ਕੋਮਲ ਅਤੇ ਬੜਾ ਪਿਆਰ ਵਾਲਾ ਹਿਰਦਾ ਸੀ ਗੁਰੂ ਹਰ ਰਾਜ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸਮਾਂ ਇੱਥੇ ਬਤੀਤ ਕੀਤਾ ਅਤੇ ਪਤਾਲਪੁਰੀ ਸਥਾਨ ਜਿਹੜਾ, ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋ ਸਮਾਨ ਤੋਂ ਕੁਛ ਦਿਨ ਪਹਿਲਾਂ ਸਿਰਜਿਆ ਸੀ ਪਤਾਲਪੁਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਨੂੰ ਚਿੱਠੀਆਂ ਲਿਖੀਆਂ ਵੀ ਅਸੀਂ ਆਪਣਾ ਪੰਜ ਭੂਤਕ ਸਰੀਰ ਤਿਆਗ ਰਹੇ ਹਾਂ ਅਤੇ ਸਾਰੀ ਸੰਗਤ, ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਬੈਠਾ, ਜਿਨ੍ਹਾਂ ਤੱਕ ਸਾਡਾ ਮੈਸੇਜ ਆਏ, ਉਹ ਸਾਰੇ ਕਰਤਾਰਪੁਰ ਕੀਰਤਪੁਰ ਸਾਹਿਬ ਪਹੁੰਚਣ ਦੀ ਖੇਚਲ ਕਰੋ। ਇਤਿਹਾਸ ਲਿਖਦਾ ਹੈ ਕੀਰਤਪੁਰ ਸਾਹਿਬ ਦੇ ਵਿੱਚ ਇਤਨੀ ਸੰਗਤ ਆਈ, ਇਲਾਕਾ ਐਂ ਸ਼ੌਣੀ ਦਾ ਰੂਪ ਧਾਰਨ ਕਰ ਗਿਆ। ਲਗਾਤਾਰ ਕਥਾ ਕੀਰਤਨ, ਰੱਬ ਦੇ ਨਾਮ ਦਾ, ਬਾਣੀ ਦਾ ਪ੍ਰਵਾਹ ਚੱਲਣ ਲੱਗਾ। ਹੁਣ ਉਹ ਸਮਾਂ ਨੇੜੇ ਆ ਗਿਆ ਜਿੱਦਣ ਗੁਰੂ ਹਰ ਰਾਜ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜਾਣੀ ਸੀ, 14 ਮਾਰਚ 1644। ਇਹ ਦਿਨ ਜਦੋਂ ਨੇੜੇ ਆ ਗਿਆ, ਸੰਗਤ ਦਾ ਬਹੁਤ ਭਾਰੀ ਇਕੱਠ, ਅਣਗਿਣਤ ਸੰਗਤਾਂ ਇੱਥੇ ਪਹੁੰਚੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਜਦੋਂ ਦੀਵਾਨ ਲੱਗਿਆ, ਸਤਿਗੁਰੂ ਨੇ ਸਾਰਿਆਂ ਨੂੰ ਬੁਲਾਇਆ, ਧੀਰਮਲ ਨੂੰ ਵੀ ਬੁਲਾਇਆ, ਪਰ ਧੀਰਮਲ ਉਸ ਸਮੇਂ ਨਾ ਆਇਆ। ਮੈਂ ਇਤਿਹਾਸ ਦਾ ਜ਼ਿਕਰ ਕਰ ਰਿਹਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਵਿੱਚੋਂ, ਤਿੰਨ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਦੋਂ ਮੌਜੂਦ ਸਨ ਤੇ ਦੋ ਪੁੱਤਰ ਜੋਤੀ ਜੋਤ ਸਮਾ ਚੁੱਕੇ ਸਨ। ਬਾਬਾ ਅਟਲ ਰਾਏ ਜਿਹੜੇ ਅੰਮ੍ਰਿਤਸਰ ਦੇ ਵਿੱਚ ਸਰੀਰ ਤਿਆਗ ਗਏ ਸਨ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਕੀਰਤਪੁਰ ਸਾਹਿਬ ਸਰੀਰ ਤਿਆਗ ਗਏ ਸਨ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤਿੰਨ ਪੁੱਤਰ ਉਹਨਾਂ ਦੇ ਮੌਜੂਦ ਨੇ। ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਵੀ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੋਏਗਾ। ਮੈਂ ਇੱਕ ਹੋਰ ਪਿਛਲੀ ਘਟਨਾ ਨਾਲ ਜੋੜਦੇ ਹਾਂ। ਗੁਰੂ ਹਰ ਰਾਏ ਸਾਹਿਬ ਕਿਤਨੇ ਮਹਾਨ ਤੇ ਕਿਤਨੇ ਫਰਾਖ ਦਿਲ ਤੇ ਆਗਿਆਕਾਰੀ ਸਨ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਸੁੰਦਰ ਬਾਗ ਲੱਗਾ ਹੋਇਆ ਸੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਕੁਛ ਸਿੱਖਾਂ ਸਹਿਤ ਉਸ ਬਾਗ ਦੇ ਵਿੱਚ ਘੁੰਮ ਰਹੇ ਸਨ ਤੇ ਹਰ ਰਾਏ ਸਾਹਿਬ ਪਿੱਛੇ ਰਹਿ ਗਏ। ਇਹ ਛੋਟੀ ਅਵਸਥਾ ਤੋਂ ਹੀ, ਛੋਟੀ ਉਮਰ ਤੋਂ ਹੀ 101 ਕਲੀ ਦਾ ਚੋਲਾ ਪਾਇਆ ਕਰਦੇ ਸਨ। ਇਹ ਜਿਹੜੇ ਅਸੀਂ ਚੋਲੇ ਪਾਏ ਨੇ, ਇਹਨਾਂ ਦੀਆਂ ਜਿਹੜੀਆਂ ਆਸੇ ਪਾਸੇ ਫੱਟੀਆਂ ਲੱਗੀਆਂ ਨੇ ਕਲੀਆਂ ਕਹਿੰਦੇ ਨੇ। 101 ਕਲੀ ਦਾ ਚੋਲਾ ਬਹੁਤ ਖੁੱਲਾ ਤੇ ਬੜਾ ਚੌੜਾ ਹੋ ਜਾਂਦਾ। ਗੁਰੂ ਹਰ ਰਾਏ ਸਾਹਿਬ ਪਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘੇ ਤੇ ਗੁਰੂ ਹਰ ਰਾਏ ਸਾਹਿਬ ਜੀ ਪਿੱਛੇ ਪਿੱਛੇ ਤੇਜ਼ ਤੇਜ਼ ਆ ਰਹੇ ਨੇ। ਹਵਾ ਨਾਲ ਚੋਲਾ ਫੁੱਲਿਆ, ਇੱਕ ਬਹੁਤ ਸੁੰਦਰ ਫੁੱਲ ਖਿੜਿਆ ਹੋਇਆ ਸੀ, ਉਹ ਚੋਲੇ ਨਾਲ ਅੜਿਆ ਤੇ ਟੁੱਟ ਗਿਆ ਤੇ ਉਹਦੀਆਂ ਕਲੀਆਂ ਖਿਲਰ ਗਈਆਂ, ਚੋਲੇ ਦੀਆਂ ਪੱਤੀਆਂ, ਉਹਦੀਆਂ ਫੁੱਲ ਦੀਆਂ ਪੱਤੀਆਂ ਦੂਰ ਤੱਕ ਖਿਲਰ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵਾਪਸ ਮੁੜੇ ਨਾ, ਉਦੋਂ ਹਰ ਰਾਏ ਸਾਹਿਬ ਨਾਲ ਸਨ। ਉਹ ਫੁੱਲ ਕੋਲ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਖੜ ਗਏ, ਕਹਿਣ ਲੱਗੇ ਫੁੱਲ ਕਿਨੇ ਤੋੜਿਆ। ਮੈਂ ਹੁਣੇ ਗਿਆ, ਬੜਾ ਨਾਜ਼ੁਕ ਤੇ ਬਹੁਤ ਸੁੰਦਰ ਖਿੜਿਆ ਹੋਇਆ ਸੀ, ਇਹ ਫੁੱਲ ਕਿਨੇ ਤੋੜਿਆ? ਤੇ ਨਾਲ ਦੇ ਸਿੱਖ ਕਹਿਣ ਲੱਗੇ, ਮਹਾਰਾਜ ਇਹ ਗੁਰੂ ਹਰ ਰਾਏ ਸਾਹਿਬ ਦੇ ਚੋਲੇ ਨਾਲ ਅੜ ਕੇ ਟੁੱਟਿਆ। ਹਰ ਰਾਏ ਸਾਹਿਬ ਕੋਲ ਖੜੇ ਸੀ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਇਹ ਮੇਰੇ ਕੋਲ ਗੁਸਤਾਖੀ ਹੋਈ, ਇਹ ਕਿਵੇਂ ਟੁੱਟਿਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹਾਰਾਜ ਜੀ ਚੋਲਾ ਖੁੱਲਾ ਪਾਇਆ ਸੀ, ਹਵਾ ਨਾਲ ਫੁੱਲ ਗਿਆ, ਅੜ ਗਿਆ ਚੋਲੇ ਨਾਲ ਤੇ ਫੁੱਲ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਬਹੁ ਕਮਾਲ ਦਾ ਬਚਨ। ਸਤਿਗੁਰੂ ਕਹਿਣ ਲੱਗੇ, ਬੇਟਾ ਦਾਮਨ ਸੰਕੋਚ ਚਲੋ। ਦਾਮਨ, ਦਾਮਨ ਦਾ ਅਰਥ ਹੁੰਦਾ ਪੱਲਾ। ਸੰਕੋਚ ਚਲੋ, ਕਿਉਂਕਿ ਆਉਣ ਵਾਲੇ ਸਮੇਂ ਚ ਬੜੀਆਂ ਤਾਕਤਾਂ ਦਿੱਤੀਆਂ ਜਾਣੀਆਂ ਸੀ। ਸਤਿਗੁਰੂ ਇਹ ਦੱਸਣਾ ਚਾਹੁੰਦੇ ਸੀ, ਬੇਟਾ ਜਦੋਂ ਤਾਕਤ ਆਏ ਤੇ ਤਾਕਤ ਨੂੰ ਹਮੇਸ਼ਾ ਸੰਕੋਚ ਕੇ ਚਲੋ, ਉਹਦਾ ਮਿਸ ਯੂਜ ਨਾ ਕਰੋ, ਕਿਸੇ ਨਾਲ ਧੱਕਾ ਨਾ ਹੋ ਜਾਏ, ਕਿਸੇ ਨਾਲ ਜਬਰ ਨਾ ਹੋ ਜਾਏ, ਜਿਵੇਂ ਫੁੱਲ ਟੁੱਟਿਆ ਕਿਸੇ ਦੀ ਜਾਨ ਨਾ ਇੱਦਾਂ ਚਲੀ ਜਾਏ। ਤੇ ਗੁਰੂ ਹਰ ਰਾਏ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਦਾਦਾ ਜੀ ਅੱਜ ਤੋਂ ਬਾਅਦ ਚੋਲਾ ਤੇ ਮੈਂ 101 ਕਲੀ ਦਾ ਹੀ ਪਾਵਾਂਗਾ, ਪਰ ਇਸ ਚੋਲੇ ਨੂੰ ਇਕੱਠਾ ਕਰਕੇ ਬਾਂਹ ਤੇ ਸੁੱਟ ਕੇ ਤੁਰਿਆ ਕਰਾਂਗਾ। ਮੈਂ ਅੱਜ ਤੋਂ ਬਾਅਦ ਇੱਦਾਂ ਦਾ ਕਦੇ ਫੁੱਲ ਟੁੱਟਣ ਨਹੀਂ ਦਿਆਂਗਾ। ਦਾਮਨ ਸੰਕੋਚ ਚਲੋ, ਇੱਕ ਗੱਲ ਕਹੀ, ਇਹਦਾ ਮਤਲਬ ਗੁਰੂ ਹਰ ਰਾਏ ਸਾਹਿਬ ਦਾ ਸੀ ਕਿ ਬੇਟਾ ਤੈਨੂੰ ਮੈਂ ਬਹੁਤ ਤਾਕਤਾਂ ਦੇਣੀਆਂ ਨੇ, ਤੈਨੂੰ ਬੜੀਆਂ ਸ਼ਕਤੀਆਂ ਦੇਣੀਆਂ ਨੇ, ਦੇਖੀ ਤੇਰੀਆਂ ਤਾਕਤਾਂ ਕਿਤੇ ਮਿਸ ਯੂਜ ਕਰਨ ਵਾਲੀਆਂ ਨਾ ਹੋਣ, ਕਿਸੇ ਉੱਤੇ ਧੱਕਾ ਨਾ ਹੋ ਜਾਏ, ਕਿਸੇ ਨਾਲ ਨਜਾਇਜ਼ ਨਾ ਹੋ ਜਾਏ। ਗੁਰੂ ਹਰ ਰਾਏ ਸਾਹਿਬ ਆਪਣੇ ਦਾਦੇ ਦੀ ਨਿਗਾਹ ਵਿੱਚ ਪੂਰੇ ਉਤਰ ਆਏ। ਹੁਣ ਪਤਾਲਪੁਰੀ ਦੀਵਾਨ ਸਜਿਆ, ਉਸ ਲੜੀ ਨਾਲ ਫਿਰ ਆਪਾਂ ਜੁੜੀਏ। ਸੰਗਤਾਂ ਬੈਠੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਗੁਰਤਾ ਗੱਦੀ ਕਿਹਨੂੰ ਦੇਣ ਲੱਗਾ, ਮੇਰੇ ਤੋਂ ਬਾਅਦ ਕੋਈ ਦਾਅਵੇਦਾਰ ਹੋਵੇ ਤੇ ਹੁਣੇ ਸੰਗਤ ਨੂੰ ਪਤਾ ਲੱਗ ਜਾਏ। ਸਤਿਗੁਰ ਨੇ ਭਰੀ ਸੰਗਤ ਵਿੱਚ, ਸਾਰਾ ਪਰਿਵਾਰ ਬੈਠਾ, ਜਿੱਦਾਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ, ਇੱਦਾਂ ਸੰਗਤ ਬੈਠੀ ਹੈ। ਸਾਹਮਣੇ ਗੁਰੂ ਦੇ ਪੁੱਤਰ ਬੈਠੇ ਨੇ, ਸੂਰਜਮਲ, ਅਨੀ ਰਾਏ ਤੇ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਸੂਰਜਮਲ ਨੂੰ ਉਠਾਇਆ, ਕਿਉਂਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਤਿੰਨ ਪੁੱਤਰ ਉਹਨਾਂ ਦੇ ਸਾਹਮਣੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸੂਰਜਮਲ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਖੜੇ ਹੋ ਕੇ ਆਓ। ਸੂਰਜਮਲ ਖੜਾ ਹੋਇਆ, ਹੱਥ ਜੋੜੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ। ਜਿਹਦਾ ਮਕਸਦ ਸੀ ਕਿ ਜੇ ਗੁਰੂ ਬਣਨ ਦੀ ਲਾਲਸਾ ਹੋਏਗੀ ਤੇ ਅੱਜ ਦੀ ਸੰਗਤ ਵਿੱਚ ਕਹਿ ਦੇਗਾ ਮੈਨੂੰ ਗੁਰਤਾ ਗੱਦੀ ਦੇ ਕੇ ਜਾਓ, ਸੰਗਤ ਨੂੰ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ, ਤੇ ਬਾਬਾ ਸੂਰਜਮਲ ਜੀ ਹੱਥ ਜੋੜ ਕੇ ਖੜੇ ਹੋ ਗਏ, ਪਿਤਾ ਜੀ ਮੈਨੂੰ ਸਿੱਖੀ ਚਾਹੀਦੀ, ਮੈਂ ਜ਼ਿੰਦਗੀ ਭਰ ਤੁਹਾਡਾ ਸਿੱਖ ਬਣਿਆ ਰਹਾਂ, ਬਸ ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਜ਼ਿੰਦਗੀ ਤੁਹਾਡਾ ਸਿੱਖ ਬਣਿਆ ਰਹਾਂ, ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ ਠੀਕ ਹੈ ਬੇਟਾ, ਤੁਹਾਨੂੰ ਸਿੱਖੀ ਤੁਹਾਡਾ ਤੁਹਾਡੀ ਸੰਤਾਨ ਵਿੱਚ ਤੁਹਾਡੀ ਕੁੱਲ ਵਿੱਚ ਸਿੱਖੀ ਰਹੇਗੀ। ਬਹਿ ਗਏ। ਸਤਿਗੁਰੂ ਜੀ ਨੇ ਆਪਣੇ ਪੁੱਤਰ ਅਣੀ ਰਾਏ ਨੂੰ ਖੜਾ ਕੀਤਾ, ਬੇਟਾ ਤੁਸੀਂ ਖੜੇ ਹੋਵੋ, ਤੁਸੀਂ ਮੰਗੋ ਕੀ ਚਾਹੀਦਾ। ਅਣੀ ਰਾਏ ਛੋਟੀ ਉਮਰ ਤੋਂ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ, ਨਾ ਉਹ ਕਿਸੇ ਲੈਣ ਵਿੱਚ, ਨਾ ਉਹ ਕਿਸੇ ਦੇਣ ਵਿੱਚ, ਨਾ ਉਹ ਬਹੁਤਾ ਬੋਲਦੇ, ਨਾ ਉਹ ਬਹੁਤਾ ਖਾਂਦੇ, ਨਾ ਬਹੁਤੀ ਕਿਸੇ ਨਾਲ ਗੱਲ ਕਰਦੇ, ਮਸਤ ਰਹਿੰਦੇ ਸਨ ਸਾਰੀ ਉਮਰ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਬੇਟਾ ਮੰਗੋ ਕੀ ਚਾਹੀਦਾ। ਅਣੀ ਰਾਏ ਨੇ ਗੱਲ ਪੱਲਾ ਪਾ ਕੇ ਕਿਹਾ ਪਿਤਾ ਜੀ ਸੰਸਾਰ ਨਾਸ਼ਵੰਤ ਹੈ, ਇੱਥੇ ਦੀ ਕੋਈ ਚੀਜ਼ ਸਦਾ ਥਿਰ ਨਹੀਂ ਰਹਿਣੀ, ਮੇਰੀ ਇੱਕ ਖਾਹਿਸ਼ ਹੈ, ਮੇਰੀ ਇੱਕ ਇੱਛਾ ਪੂਰੀ ਕਰ ਦਿਓ, ਮੈਨੂੰ ਐਸੀ ਬਖਸ਼ਿਸ਼ ਕਰ ਦਿਓ ਕਿ ਮੇਰੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਅਣੀ ਰਾਏ ਨੂੰ ਸਤਿਗੁਰ ਨੇ ਬਖਸ਼ਿਸ਼ਾਂ ਕਰਤੀਆਂ, ਬੈਠ ਗਏ। ਸਾਹਮਣੇ ਬੈਠੇ ਸਨ ਤੇਗ ਤਿਆਗ ਦੀ ਮੂਰਤ, ਤੇਗ ਬਹਾਦਰ। ਸਤਿਗੁਰੂ ਕਹਿਣ ਲੱਗੇ ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਬੜੇ ਲੰਬੇ ਉੱਚੇ ਜਵਾਨ ਸਨ ਤੇ ਹਮੇਸ਼ਾ ਉਹਨਾਂ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹ ਕਦੇ ਆਕੜ ਕੇ ਨਹੀਂ ਖਲੋਤੇ, ਅੱਖਾਂ ਨੀਵੀਆਂ ਤੇ ਹੱਥ ਜੁੜੇ ਹੋਏ ਤੇ ਹਰ ਵੇਲੇ ਹਿਰਦੇ ਵਿੱਚ ਸਿਮਰਨ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਟਾ ਕੀ ਚਾਹੀਦਾ ਮੰਗੋ। ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਕਮਾਲ ਕੀਤੀ, ਕਹਿਣ ਲੱਗੇ ਬੇਟਾ ਝੋਲੀ ਕਰੋ, ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਝੋਲੀ ਕੀਤੀ। ਸਤਿਗੁਰੂ ਜੀ ਨੇ ਉਸ ਝੋਲੀ ਵਿੱਚ ਤਿੰਨ ਵਸਤੂਆਂ ਪਾਈਆਂ, ਇੱਕ ਬਾਣੀ ਦੀ ਪੋਥੀ, ਇੱਕ ਕਿਰਪਾਨ, ਕਟਾਰ ਜਿਹਨੂੰ ਕਹਿੰਦੇ ਕਿਰਪਾਨ, ਤੇ ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਪਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਸਾਡੇ ਸਰੀਰ ਤਿਆਗਣ ਤੋਂ ਬਾਅਦ, ਇਹ ਹਦਾਇਤ ਸੀ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਬਕਾਲੇ ਪਿੰਡ ਵਿੱਚ ਚਲੇ ਜਾਣਾ, ਉੱਥੇ ਮੇਰਾ ਇੱਕ ਸਿੱਖ ਭਾਈ ਮੇਰਾ। ਦੇਖੋ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਵੀ ਉਸੇ ਪਿੰਡ ਸਨ, ਬਕਾਲੇ ਵਿੱਚ ਹੀ ਨਾਨਕੇ ਸਨ, ਮਾਤਾ ਨਾਨਕੀ ਦਾ ਪਿੰਡ ਇੱਥੇ ਇਹੀ ਸੀ, ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਵਿਆਹੇ ਹੋਏ ਸਨ। ਕਿਹਾ ਤੁਸੀਂ ਉੱਥੇ ਜਾਣਾ ਬਕਾਲੇ, ਤੇ ਭਾਈ ਮੇਰੇ ਨਾਲ ਸਾਡਾ ਇੱਕ ਪ੍ਰੋਮਿਸ ਹੋਇਆ ਕਿ ਅਸੀਂ ਤੇਰੇ ਘਰ ਆ ਕੇ ਰਹਾਂਗੇ, ਤੁਸੀਂ ਉਹਨਾਂ ਦੇ ਘਰ ਜਾ ਕੇ ਰਹਿਣਾ। ਤੇ ਨਾਨਕੀ ਜੀ ਕੋਲ ਬੈਠੇ ਸਨ, ਬਾਅਦ ਵਿੱਚ ਉਹਨਾਂ ਥੋੜਾ ਇਤਰਾਜ਼ ਕੀਤਾ, ਕਹਿਣ ਲੱਗੇ ਪਤੀ ਦੇਵ ਤੁਸੀਂ ਮੈਨੂੰ ਇੱਕ ਬਚਨ ਕਿਹਾ ਸੀ ਕਿ ਤੁਹਾਡਾ ਪੁੱਤਰ ਭਾਰੀ ਗੁਰੂ ਹੋਏਗਾ, ਤੇ ਤੁਸੀਂ ਤਾਂ ਇਹਨਾਂ ਨੂੰ ਦਿੱਤਾ ਕੱਖ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੀ ਗੱਲ ਕਹੀ ਸੀ ਬੇਟਾ, ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਨੂੰ ਕਹਿਣ ਲੱਗੇ ਤੁਸੀਂ ਥੋੜਾ ਜਿਹਾ ਸਮਾਂ ਸ਼ਾਂਤ ਰਹੋ, ਬਹੁਤ ਕੁਛ ਪ੍ਰਾਪਤ ਹੋਏਗਾ। ਪਰ ਨਾਨਕੀ ਜੀ ਨੇ ਇੰਨਾ ਸੁਣਿਆ ਸਿਰ ਝੁਕਾ ਦਿੱਤਾ। ਇਤਨੇ ਨਾਲ ਹੀ ਉਹਨਾਂ ਨੂੰ ਸਮਝ ਆ ਗਈ ਬਸ ਠੀਕ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਖੜਾ ਕੀਤਾ। 14 ਸਾਲ ਦੀ ਉਮਰ ਹੈ ਗੁਰੂ ਹਰ ਰਾਏ ਸਾਹਿਬ ਦੀ, 14 ਸਾਲ ਦੀ ਉਮਰ ਹੈ। 14 ਮਾਰਚ ਦਾ ਦਿਨ ਹੈ, ਸਤਿਗੁਰੂ ਨੇ ਹਰ ਰਾਏ ਸਾਹਿਬ ਨੂੰ ਬਾਹੂ ਫੜਿਆ ਤੇ ਲਿਆ ਕੇ ਆਪਣੀ ਥਾਂ ਤੇ ਬਿਠਾਇਆ, ਜਿੱਥੇ ਆਪ ਬੈਠਦੇ ਸੀ ਨਾ, ਆਪਣੀ ਥਾਂ ਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੇ 3 ਪ੍ਰਕਰਮਾਂ ਕੀਤੀਆਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਸੰਗਤ ਨੂੰ ਹੁਕਮ ਕੀਤਾ, ਅੱਜ ਤੋਂ ਬਾਅਦ ਗੁਰੂ ਨਾਨਕ ਦੇ 7ਵੇਂ ਸਰੂਪ ਧੰਨ ਗੁਰੂ ਹਰ ਰਾਏ ਸਾਹਿਬ ਜੀ ਹੋਣਗੇ। ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਹਰ ਰਾਏ ਸਾਹਿਬ ਹੋਣਗੇ। ਸਤਿਗੁਰ ਨੇ ਪਹਿਲਾਂ ਆਪ ਮੱਥਾ ਟੇਕਿਆ, ਫਿਰ ਗੁਰੂ ਦੇ ਪੁੱਤਰਾਂ ਨੇ ਮੱਥਾ ਟੇਕਿਆ, ਫਿਰ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਮੱਥਾ ਟੇਕਿਆ ਗਿਆ ਤੇ ਫਿਰ ਵਾਰੀ ਵਾਰੀ ਸੰਗਤਾਂ ਨੇ ਮੱਥਾ ਟੇਕ ਕੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰੂ ਪ੍ਰਵਾਨ ਕਰ ਲਿਆ। ਧੀਰਮਲ ਨੇ ਅਡੰਬਰ ਰਚਿਆ ਸੀ, ਇੱਕ ਦਿਨ ਪਹਿਲਾਂ ਹੀ ਕੀਰਤਪੁਰ ਸਾਹਿਬ ਆ ਕੇ ਗਲੀ ਵਿੱਚ ਆ ਕੇ ਉਸਨੇ ਚੰਦੋਆ ਲਾ ਲਿਆ, ਥੱਲੇ ਆਪ ਗੁਰੂ ਬਣ ਕੇ ਬਹਿ ਗਿਆ। ਚੇਲੇ ਉਹਦੇ ਚੌਰ ਕਰਨ ਲੱਗ ਗਏ ਤੇ ਲੋਕਾਂ ਨੂੰ ਕਹਿੰਦਾ ਜੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਗੱਡੀ ਦੇ ਗਏ ਨੇ। ਉਦੋਂ ਸਿੱਖਾਂ ਵਿੱਚ ਜਾਗ੍ਰਿਤੀ ਬੜੀ ਸੀ। ਦੇਖੋ ਗੁਰੂ ਬਣਨ ਦਾ ਸਿਲਸਿਲਾ ਉਦੋਂ ਵੀ ਬੜਾ ਸੀ, ਅੱਜ ਵੀ ਬਹੁਤ ਹੈ। ਉਦੋਂ ਧੀਰਮਾ ਪ੍ਰਿਥੀ ਚੰਦ ਗੁਰੂ ਬਣਨਾ ਚਾਹੁੰਦਾ ਸੀ, ਦਾਤੂ ਗੁਰੂ ਬਣਨਾ ਚਾਹੁੰਦਾ ਸੀ, ਫਿਰ ਤੁਸੀਂ ਦੇਖੋ ਧੀਰਮਲ ਰਾਮ ਰਾਏ ਗੁਰੂ ਬਣਨਾ ਚਾਹੁੰਦਾ ਸੀ, ਗੁਰੂ ਬਣੇ ਵੀ। ਦਾਤੂ ਨੇ ਤੇ ਗੁਰੂ ਅਮਰਦਾਸ ਜੀ ਦੇ ਲੱਤ ਵੀ ਮਾਰੀ ਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਬਣ ਕੇ ਬਹਿ ਗਿਆ। ਪਰ ਸੰਗਤਾਂ ਵਿੱਚ ਕਮਾਲ ਇਹ ਸੀ ਵੀ ਸੰਗਤ ਕਦੇ ਫੋਟੀ ਫੁੱਟੀ ਕੋਡੀ ਵੀ ਉਹਨਾਂ ਅੱਗੇ ਰੱਖ ਕੇ ਮੱਥਾ ਨਹੀਂ ਟੇਕਦੀ। ਸੰਗਤ ਕਹਿੰਦੀ ਅਸੀਂ ਤੈਨੂੰ ਗੁਰੂ ਨਹੀਂ ਕਬੂਲ ਕਰਦੇ। ਸੰਗਤਾਂ ਨੇ ਉਸੇ ਵੇਲੇ ਭਜਾ ਦਿੱਤਾ ਧੀਰਮਲ ਨੂੰ ਇੱਥੋਂ। ਅੱਜ ਗੁਰੂ ਤੇ ਅੱਜ ਵੀ ਉਦਾਂ ਹੀ ਬਣਦੇ ਨੇ, ਪਰ ਸਿੱਖਾਂ ਵਿੱਚ ਜਾਗ੍ਰਿਤੀ ਨਹੀਂ ਰਹੀ। ਜਿਹਨੂੰ ਮਰਜ਼ੀ ਮੱਥਾ ਟੇਕਣ ਲੱਗ ਪਏ, ਜਿਹਨੂੰ ਮਰਜ਼ੀ ਇਹ ਸਾਡੇ ਮਹਾਰਾਜ ਨੇ ਜੀ, ਜਿਹਨੂੰ ਮਰਜ਼ੀ ਇਹ ਸਾਡੇ ਗੁਰੂ ਨੇ ਜੀ, ਜਿਹਨੂੰ ਮਰਜ਼ੀ ਅਸੀਂ ਇਹਦੇ ਕੋਲ ਨਾਮ ਲੈ ਲਿਆ ਜੀ, ਜਿਹਨੂੰ ਮਰਜ਼ੀ ਆਪਣਾ ਗੁਰੂ ਬਣਾ ਕੇ ਬਹਿ ਗਏ ਹਾਂ। ਅਸਲ ਵਿੱਚ ਸਾਡਾ ਪੂਰੇ ਗੁਰੂ ਤੇ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਜਗਿਆਸੂ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਗੁਰੂ ਬਣਾਏ ਨੇ, ਕਿੰਨਿਆਂ ਕੁ ਦੇ ਅੱਗੇ ਸਿਰ ਝੁਕਾਏ ਜਾਂਦੇ ਨੇ ਤੇ ਵਿਸ਼ਵਾਸ ਕਿਸੇ ਦਾ ਵੀ ਨਹੀਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਹੇ ਆ। ਪਰ ਸਿੱਖ ਸੰਗਤਾਂ ਵਿੱਚ ਜਾਗ੍ਰਿਤੀ ਸੀ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮਸੰਦਾਂ ਨੇ ਘੱਟ ਕੀਤੀ, 22 ਮੰਜੀਆਂ ਲਾ ਕੇ ਬਹਿ ਗਏ। ਪਰ ਇੱਕ ਕੱਲਾ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ, ਉਹਨੇ ਐਸੀ ਜਾਗ੍ਰਿਤੀ ਲਿਆਂਦੀ, ਸਭ ਦੇ ਬੋਰੀ ਬਿਸਤਰੇ ਗੋਲ ਕਰਕੇ ਭਜਾ ਦਿੱਤੇ। ਕੋਈ ਲੜਿਆ ਥੋੜੀ ਹੋ, ਉਹਨੇ ਗਿਆਨ ਦੀ ਗੱਲ ਕੀਤੀ। ਗਿਆਨ ਹੋਣਾ ਚਾਹੀਦਾ ਹਰ ਸਿੱਖ ਦੇ ਕੋਲ, ਸੋਝੀ ਹੋਣੀ ਚਾਹੀਦੀ ਹਰ ਸਿੱਖ ਦੇ ਕੋਲ। ਜਦੋਂ ਅਸੀਂ ਸੋਝੀ ਸਾਡੇ ਕੋਲ ਨਹੀਂ ਆਉਂਦੀ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪੈਂਦਾ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪਏ, ਸੋਝੀ ਨਹੀਂ ਹੈਗੀ। ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਤੇ ਕੁਛ ਦਿਨ ਗੁਰੂ ਹਰਗੋਬਿੰਦ ਸਾਹਿਬ ਆਪ ਰਹੇ, ਪਰ ਗੁਰਤਾ ਗੱਦੀ ਤੇ ਗੁਰੂ ਹਰਿਰਾਇ ਸਾਹਿਬ ਬਹਿੰਦੇ ਸਨ, ਆਪ ਥੱਲੇ ਬਹਿੰਦੇ ਸਨ। ਇੱਥੇ ਕੁਛ ਦਿਨ ਬਾਅਦ ਗੁਰੂ ਹਰਿਰਾਇ ਸਾਹਿਬ ਜੀ ਨੇ ਸਰੀਰ ਤਿਆਗ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਤਿਆਗਿਆ। ਇਤਿਹਾਸ ਲਿਖਦਾ ਕੁਛ ਪ੍ਰੇਮੀਆਂ ਨੇ ਨਾਲ ਚਿਖਾ ਤੇ ਛਾਲਾਂ ਮਾਰੀਆਂ। ਗੁਰੂ ਹਰਿਰਾਇ ਸਾਹਿਬ ਨੇ ਸਖ਼ਤ ਹੁਕਮ ਕੀਤਾ, ਕਹਿਣ ਲੱਗੇ ਗੁਰੂ ਕਾ ਸਿੱਖ ਨਹੀਂ ਹੋਏਗਾ ਜਿਹੜਾ ਹੁਣ ਨਾਲ ਹੋਰ ਛਾਲ ਮਾਰੇਗਾ, ਵਾਪਸ ਹੋ ਜਾਓ, ਸਭ ਪਿੱਛੇ ਹੋ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਹੋ ਗਿਆ, ਸਾਰਾ ਕੁਛ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬਾਬੇ ਬਕਾਲੇ ਆ ਗਏ। ਬਾਬਾ ਸੂਰਜਮੱਲ ਬਾਬਾ ਅਣੀ ਰਾਏ ਜੀ ਇਸੇ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦੇ ਸਨ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ। ਇਹ ਜ਼ਿੰਮੇਵਾਰੀ, ਇਹ ਭਾਰ ਉਹਨਾਂ ਦੇ ਸਿਰ ਤੇ ਆਇਆ। ਗੁਰੂ ਹਰਿਰਾਇ ਸਾਹਿਬ ਨੇ ਇਤਨੀ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਕਿ ਦੁਨੀਆਂ ਆਸ਼ਾਸ ਕਰ ਉੱਠੀ। ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਪੁੱਛਿਆ ਸੀ ਕਿ ਇਹ ਜਿਹੜੀਆਂ ਫੌਜਾਂ ਨੇ, ਹੁਣ ਜੰਗ ਜੁੱਤ ਤੇ ਗੱਲ ਨਹੀਂ ਹੈਗੀ, ਇਹ ਫੌਜਾਂ ਨੂੰ ਕੀ ਕਰਨਾ ਹੈ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ 2200 ਘੋੜ ਸਵਾਰ ਸ਼ਸਤਰਧਾਰੀ ਯੋਧੇ ਤੁਸੀਂ ਹਰ ਵੇਲੇ ਆਪਣੇ ਨਾਲ ਰੱਖਣੇ ਨੇ। 2200 ਲੜਨ ਦੀ ਨੌਬਤ ਨਹੀਂ ਆਏਗੀ, ਜੇ ਆ ਜਾਏਗੀ ਤੇ ਜੂਝਣੇ। ਪਹਿਲੀ ਗੱਲ ਤੇ ਲੜਨ ਦੀ ਨੌਬਤ ਨਹੀਂ ਆਏਗੀ, ਜੇ ਲੜਨਾ ਪਏਗਾ ਤੇ ਫਿਰ ਲੜਿਆ ਜਾਏਗਾ। 2200 ਘੋੜ ਸਵਾਰ ਹਰ ਵੇਲੇ ਆਪਣੇ ਨਾਲ ਰੱਖਦੇ। ਕੀਰਤਪੁਰ ਸਾਹਿਬ ਦੇ ਵਿੱਚ ਦੋ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਸੀ। ਅਸੀਂ ਕੀਰਤਪੁਰ ਸਾਹਿਬ ਨੂੰ ਸਿੱਖੀ ਦੇ ਨਕਸ਼ੇ ਵਿੱਚ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ। ਕਦੇ ਵੇਖਣਾ ਕੀਰਤਪੁਰ ਸਾਹਿਬ, ਗੁਰੂ ਹਰਿਰਾਇ ਸਾਹਿਬ ਦਾ ਜਨਮ ਹੋਇਆ, ਗੁਰੂ ਹਰਿਰਾਇ ਸਾਹਿਬ ਇੱਥੇ ਹੀ ਜੋਤੀ ਜੋਤ ਸਮਾਏ। ਕੀਰਤਪੁਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋਇਆ। ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਰਹੇ। ਕੀਰਤਪੁਰ ਸਾਹਿਬ ਕੁਛ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਆ ਕੇ ਰਹੇ। ਸੀਸ ਮਹਿਲ ਗੁਰਦੁਆਰਾ ਸਾਹਿਬ ਉੱਥੇ ਬਣੇ ਹੈ। ਪਰ ਸਾਡੇ ਬਹੁਤ ਸਾਰੇ ਸਿੱਖ ਨੇ, ਮਾਫ ਕਰਨਾ, ਮੈਂ ਬੇਨਤੀ ਕਰਨ ਲੱਗਾ ਕਿ ਹੇਮਕੁੰਡ ਸਾਹਿਬ ਤੇ ਕਈ ਵਾਰੀ ਜਾਏ ਹੋਣਗੇ, ਬਹੁਤ ਸਾਰੇ ਕੀਰਤਪੁਰ ਸਾਹਿਬ ਇਸ ਉਸ ਥਾਂ ਤੇ ਨਹੀਂ ਗਏ ਹੋਣਗੇ। ਜਾਣਾ ਚਾਹੀਦਾ ਆਪਣੇ ਇਸ ਇਹਨਾਂ ਮਹਾਨ ਤੀਰਥਾਂ ਨੂੰ, ਇਹ ਸਾਡੇ ਅਸਲ ਮਹਾਨ ਤੀਰਥ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ, ਇਹਨਾਂ ਵੱਲ ਪੂਰਾ ਧਿਆਨ ਦੇਣਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ ਨੇ ਦੋ ਚੀਜ਼ਾਂ ਇੱਥੇ ਕੀਰਤਪੁਰ ਸਾਹਿਬ 'ਚ ਵਿਸ਼ੇਸ਼ ਕੀਤੀਆਂ, ਇੱਕ ਡਿਸਪੈਂਸਰੀ ਬਣਾਈ ਅਤੇ ਇੱਕ ਜੂ ਬਣਾਈ, ਚਿੜੀਆ ਘਰ। ਇਤਿਹਾਸ ਲਿਖਦਾ ਸ਼ਿਕਾਰ ਖੇਡਣ ਜਾਂਦੇ ਸਨ, ਕਿਸੇ ਜੀਵ ਨੂੰ ਮਾਰਦੇ ਨਹੀਂ ਸੀ, ਜਿਹੜਾ ਫੱਟੜ ਹੋ ਜਾਏ ਉਸਨੂੰ ਲਿਆ ਕੇ ਉੱਥੇ ਦੁਆ ਦਾਰੂ ਕਰਦੇ ਸਨ। ਬਾਹਰੋਂ ਕੋਈ ਜੀਵ ਫੱਟੜ ਮਿਲ ਜਾਏ ਉਹਨੂੰ ਲਿਆ ਕੇ ਉੱਥੇ ਦੁਆ ਦਾਰੂ ਕੀਤਾ ਜਾਂਦਾ ਸੀ। ਜੂ ਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਰੱਖਿਆ ਹੋਇਆ ਸੀ ਅਤੇ ਇਤਨੀ ਵੱਡੀ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਦੀ, ਤੁਸੀਂ ਕਦੇ ਇਮੈਜਿਨ ਕਰੋਗੇ ਹੈਰਾਨ ਹੋ ਜਾਓਗੇ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ, ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਿਕੋਹ ਅਤੇ ਸਭ ਤੋਂ ਛੋਟਾ ਪੁੱਤਰ ਸੀ ਔਰੰਗਜ਼ੇਬ। ਸ਼ਾਹਜਹਾਨ ਦਾ ਝੁਕਾਅ ਸੀ ਕਿ ਮੈਂ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਗੱਦੀ ਦੇਣੀ, ਕਿਉਂਕਿ ਸੰਤ ਰੂਪ ਸੀ, ਬਹੁਤ ਭਗਤੀ ਵਾਲਾ, ਬਹੁਤ ਚੰਗਾ ਇਨਸਾਨ ਸੀ ਇਹ। ਦਾਰਾ ਸ਼ਿਕੋਹ ਨੂੰ ਛੋਟੇ ਭਰਾ ਨੇ ਮਾਰਨ ਲਈ ਇੱਕ ਚਾਲ ਖੇਡੀ ਔਰੰਗਜ਼ੇਬ ਨੇ, ਵੀ ਇਹਨੂੰ ਆਪਣੇ ਰਸਤੇ ਤੋਂ ਪਰਾਂ ਕਰੋ, ਮੇਰੇ ਪਿਓ ਦਾ ਝੁਕਾਅ ਇਹਨੂੰ ਗੱਦੀ ਦੇਣ ਦਾ ਬਣਿਆ, ਬਾਦਸ਼ਾਹ ਬਣਾਉਣ ਦਾ ਬਣਿਆ, ਇਸ ਨੂੰ ਆਪਣੇ ਅੱਗੋਂ ਪਰਾਂ ਕਰੋ, ਅਤੇ ਪਰਾਂ ਕਰਨ ਲਈ ਇੱਕ ਚਾਲ ਖੇਡੀ ਗਈ। ਕੁਛ ਬੰਦੇ ਖਰੀਦ ਕੇ ਸ਼ੇਰ ਦੀ ਮੁੱਛ ਦੇ ਵਾਲ ਕੱਟ ਕੇ ਚੌਲਾਂ ਵਿੱਚ ਰਿੰਨ ਕੇ ਇਹਨੂੰ ਖਵਾਏ ਗਏ। ਹੁਣ ਇਹ ਚੌ ਜਿਹੜੇ ਵਾਲ ਨੇ ਅੰਦਰ ਗਲਣ ਵਾਲੇ ਨਹੀਂ ਹੁੰਦੇ, ਇਹ ਅੰਦਰ ਸੀ। ਦਾਰਾ ਸ਼ਿਕੋਹ ਬਿਮਾਰ ਰਹਿਣ ਲੱਗ ਪਿਆ। ਸ਼ਾਹਜਹਾਨ ਨੂੰ ਵੱਡੇ ਪੁੱਤਰ ਨਾਲ ਪਿਆਰ ਬੜਾ ਸੀ, ਇਸ ਨੇ ਇਹਦਾ ਬੜਾ ਦੁਆ ਦਾਰੂ ਕੀਤਾ, ਬੜੇ ਬੜੇ ਹਕੀਮ ਮੰਗਾਏ, ਬੜੇ ਬੜੇ ਵੈਦ ਮੰਗਾਏ। ਤੁਸੀਂ ਵੇਖੋ, ਬਾਦਸ਼ਾਹ ਹੋਵੇ ਤਾਂ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕਿਸੇ ਵੈਦ ਦਾ ਦੁਆ ਦਾਰੂ ਕੰਮ ਨਹੀਂ ਆਇਆ। ਤੇ ਸ਼ਾਹਜਹਾਨ ਹਰ ਵੇਲੇ ਅੱਖਾਂ ਵਿੱਚ ਹੰਝੂ ਹੁੰਦੇ ਸਨ ਕਿ ਮੇਰਾ ਪੁੱਤਰ ਪਤਾ ਨਹੀਂ ਬਚੇ ਕਿ ਨਾ ਬਚੇ, ਬਚੇ ਕਿ ਨਾ ਬਚੇ। ਉਹਨੂੰ ਪਤਾ ਸੀ ਔਰੰਗਜ਼ੇਬ ਬੜਾ ਜ਼ਾਲਮ ਹੈ, ਮੈਂ ਇਹਨੂੰ ਗੱਦੀ ਦੇਣਾ ਚਾਹੁੰਦਾ, ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਆਖਿਰਕਾਰ ਕਿਸੇ ਨੇ ਅਪਰੋਚ ਕੀਤੀ ਸ਼ਾਹਜਹਾਨ ਦੇ ਕੋਲ, ਤੇਰਾ ਪੁੱਤਰ ਠੀਕ ਹੋ ਸਕਦਾ, ਤੂੰ ਗੁਰੂ ਹਰਿਰਾਇ ਸਾਹਿਬ ਨਾਲ ਸੰਬੰਧ ਕਰ, ਉਹਨਾਂ ਕੋਲ ਹਰ ਤਰ੍ਹਾਂ ਦੀ ਮੈਡੀਸਨ ਹੈ, ਉਹਨਾਂ ਦੇ ਕੋਲ ਡਿਸਪੈਂਸਰੀ ਹੈ, ਤੂੰ ਉੱਥੇ ਸੰਬੰਧ ਕਰ। ਸ਼ਾਹਜਹਾਨ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਪਣੇ ਬੰਦੇ ਘੱਲੇ। ਸਤਿਗੁਰੂ ਜੀ ਨੇ ਆਪਣੇ ਮੈਡੀਸਨ ਦੇ ਵਿੱਚੋਂ ਦਵਾ ਦਾਰੂ ਭੇਜੀ, ਇੱਕ ਖਾਸ ਕਿਸਮ ਦੀ ਹਰੜ ਤੇ ਖਾਸ ਕਿਸਮ ਦੀ ਲੌਂਗ, ਇਹ ਦੋ ਚੀਜ਼ਾਂ ਘੱਲੀਆਂ, ਜਿਹਦੇ ਦਵਾ ਦਾਰੂ ਨਾਲ ਦਾਰਾ ਸ਼ਿਕੋਹ ਬਿਲਕੁਲ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਕਿਤਨਾ ਵੱਡਾ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਜੀ ਦੀ। ਤੇ ਦਾਰਾ ਸ਼ਿਕੋਹ ਗੁਰੂ ਹਰਿਰਾਇ ਸਾਹਿਬ ਦਾ ਜ਼ਿੰਦਗੀ ਭਰ ਸ਼ੁਕਰਾਨਾ ਕਰਦਾ ਰਿਹਾ ਵੀ ਜਿਸ ਨੇ ਮੈਨੂੰ ਜਾਨ ਦਿੱਤੀ ਹੈ। ਉਹ ਕਹਿੰਦਾ ਸੀ ਪੀਰ ਨੇ, ਇਹ ਰੱਬ ਦਾ ਰੂਪ ਨੇ, ਜਦੋਂ ਕਿਤੇ ਉਹਨੇ ਲੰਘਣਾ ਤੇ ਉਹਨੇ ਆ ਕੇ ਨਮਸਕਾਰ ਕਰਕੇ ਜਾਣਾ, ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਜਾਣਾ। ਗੁਰੂ ਹਰਿਰਾਇ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਤੇ ਹੋਰ ਜ਼ਿਆਦਾ ਜ਼ੋਰ ਦਿੱਤਾ ਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਨੇ ਇਲਾਕੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਮਾਝੇ ਵਿੱਚ ਕਰਤਾਰਪੁਰ ਸਾਹਿਬ ਜਾ ਕੇ ਕਈ ਮਹੀਨੇ ਰਹੇ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਗਏ, ਸਿਆਲਕੋਟ ਗਏ, ਇਸ ਤਰ੍ਹਾਂ ਕਾਫੀ ਇਲਾਕਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਿਤਨਾ ਪਿਆਰ ਵਾਲਾ ਦਿਲ ਸੀ ਉਹਨਾਂ ਦਾ। ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਹੈ, ਉੱਥੇ ਇੱਕ ਮਾਤਾ ਬਜ਼ੁਰਗ, ਜਦੋਂ ਬੰਦਾ ਸਰੀਰ ਕਰਕੇ ਬਜ਼ੁਰਗ ਹੁੰਦਾ ਤੇ ਸਭ ਤੋਂ ਵੱਡੀ ਉਹਦੀ ਸਮੱਸਿਆ ਜਿਹੜੀ ਹੁੰਦੀ ਹੈ ਉਹ ਲੱਤਾਂ ਦੀ ਹੁੰਦੀ, ਗੋਡਿਆਂ ਦੀ ਹੁੰਦੀ, ਜ਼ਿਆਦਾ ਸਫ਼ਰ ਨਹੀਂ ਕਰ ਸਕਦਾ। ਮਾਤਾ ਦੇ ਮਨ ਵਿੱਚ ਪਿਆਰ ਜਾਗਿਆ, ਸ਼ਰਧਾ ਜਾਗੀ, ਪ੍ਰੇਮ ਜਾਗਿਆ ਕਿ ਮੈਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਪਣੇ ਹੱਥਾਂ ਨਾਲ ਲੰਗਰ ਬਣਾ ਕੇ ਛਕਾਉਣਾ ਹੈ। ਪਰ ਕਈ ਦਿਨ ਉਡੀਕਾਂ ਕਰਦੀ ਰਹੀ, ਮਿਲਾਪ ਨਾ ਹੋ ਸਕਿਆ, ਗੁਰੂ ਹਰਿਰਾਇ ਸਾਹਿਬ ਕੋਲ ਜਾਇਆ ਨਹੀਂ ਜਾਂਦਾ, ਸਫ਼ਰ ਬੜਾ ਲੰਬੇਰਾ, ਸਰੀਰ ਬਜ਼ੁਰਗ ਹੈ, ਤੇ ਗੁਰੂ ਸਾਹਿਬ ਦਾ ਆਉਣਾ ਨਹੀਂ ਹੋਇਆ। ਅਰਦਾਸਾਂ ਕਰਦੀ ਰਹੀ, ਬੇਨਤੀਆਂ ਕਰਦੀ ਰਹੀ, ਇੱਕ ਦਿਨ ਮਨ ਵਿੱਚ ਇੰਨਾ ਪਿਆਰ ਜਾਗਿਆ, ਇਸ ਨੇ ਗੁਰੂ ਹਰਿਰਾਇ ਸਾਹਿਬ ਵਾਸਤੇ ਬੜੀ ਰੀਝ ਨਾਲ ਪ੍ਰਸ਼ਾਦੇ ਤਿਆਰ ਕੀਤੇ, ਲੰਗਰ ਤਿਆਰ ਕਰਕੇ ਸਿਰ ਤੇ ਰੱਖ ਕੇ ਨਾ ਘਰੋਂ ਤੁਰ ਪਈ। ਕਿੱਲਾ ਦੋ ਕਿੱਲਾ ਜਾਇਆ ਕਰੇ, ਬਹਿ ਜਾਇਆ ਕਰੇ, ਗੋਡੇ ਜਵਾਬ ਦੇਈ ਜਾਣ, ਤੁਰਿਆ ਜਾਏ ਨਾ, ਮਨ ਵਿੱਚ ਆ ਵੀ ਅੱਜ ਲੰਗਰ ਛਕਾ ਕੇ ਮੁੜਨਾ ਜੋ ਮਰਜ਼ੀ ਹੋ ਜਾਏ, ਥੋੜਾ ਜਿਹਾ ਅੱਗੇ ਜਾਇਆ ਕਰੇ ਫਿਰ ਬਹਿ ਜਾਇਆ ਕਰੇ। ਮੇਰੇ ਸਾਹਿਬ ਗੁਰੂ ਹਰਿਰਾਇ ਸਾਹਿਬ ਇਕਦਮ ਮੌਜ ਵਿੱਚ ਆਏ, ਸਿੱਖਾਂ ਨੂੰ ਕਹਿਣ ਲੱਗੇ ਕੱਢੋ ਘੋੜਾ। ਸਤਿਗੁਰੂ ਘੋੜੇ ਤੇ ਸਵਾਰ, ਪਿੱਛੇ ਨਾਲ ਉਹਨਾਂ ਦੇ ਜਵਾਨ 2200 ਤੇ ਫਟਾਫਟ ਧੂੜਾਂ ਡਾਂਦੇ ਹੋਏ ਘੋੜਾ ਲੈ ਕੇ ਆ ਰਹੇ ਤੇ ਮਾਤਾ ਨੇ ਵੇਖਿਆ ਕੋਈ ਰਾਜਾ ਲੰਘ ਰਿਹਾ ਹੋਣਾ ਤੇ ਧੂੜ ਉੱਡਦੀ ਆ ਰਹੀ, ਬੜੀ ਉਪਰਣ ਹੋ ਗਈ ਤੇ ਗੁਰੂ ਹਰਿਰਾਇ ਸਾਹਿਬ ਘੋੜੇ ਤੇ ਚੜ੍ਹੇ, ਘੋੜਾ ਉਹਦੇ ਕੋਲ ਰੋਕ ਕੇ ਕਹਿਣ ਲੱਗੇ ਮਾਤਾ ਭੁੱਖ ਬੜੀ ਲੱਗੀ ਤੇਰੇ ਕੋਲ ਕੀ ਹੈ? ਕਹਿੰਦੀ ਪੁੱਤ ਪ੍ਰਸ਼ਾਦਾ ਲਿਆ ਫਿਰ ਪ੍ਰਸ਼ਾਦਾ ਛਕਾ। ਜਦੋਂ ਮਾਤਾ ਨੇ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕੀਤੇ ਗਦਗਦ ਹੋ ਗਈ, ਘੋੜੇ ਤੇ ਬੈਠਿਆਂ ਹੀ ਪ੍ਰਸ਼ਾਦਾ ਲਿਆ, ਖੋਲਿਆ, ਇੱਦਾਂ ਹੀ ਛਕਿਆ ਤੇ ਛੱਕ ਕੇ ਬਖਸ਼ਾਂ ਕੀਤੀਆਂ। ਮਾਤਾ ਮੰਗ ਕੀ ਚਾਹੀਦਾ? ਤੇ ਮਾਤਾ ਪਿਆਰ ਵਿੱਚ ਆ ਕੇ ਇੱਕ ਬਚਨ ਕਹਿ ਰਹੀ ਹੈ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ। ਨਾਲ ਦੱਸ, ਕਹਿਣ ਲੱਗਾ ਮਾਤਾ ਕੀ ਕਹੀ ਜਾਂਦੀ ਹੈ, ਠੀਕ ਬੋਲ। ਗੁਰੂ ਹਰਿ ਸਾਹਿਬ ਕਹਿੰਦੇ ਨਹੀਂ, ਮਾਤਾ ਦੀ ਭਾਵਨਾ ਵਿੱਚ ਫਰਕ ਨਹੀਂ, ਸ਼ਬਦਾਵਲੀ ਚ ਫਰਕ ਹੋ ਸਕਦਾ। ਗੁਰੂ ਹਰਿ ਸਾਹਿਬ, ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ। ਜੇ ਉਹ ਬਾਹਰੋਂ ਉਹਨਾਂ ਦੇ ਕੋਲੋਂ ਕੋਈ ਗਲਤੀ ਦਾ ਸ਼ਬਦ ਨਿਕਲ ਵੀ ਜਾਏ ਨਾ, ਤਾਂ ਵੀ ਰੱਬ ਨੂੰ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਸ਼ਬਦਾਵਲੀ ਵਿੱਚ ਫਰਕ ਹੈ, ਉਹਨਾਂ ਦੀ ਭਾਵਨਾ ਵਿੱਚ ਫਰਕ ਨਹੀਂ ਹੈਗਾ। ਗੁਰੂ ਸਾਹਿਬ ਨੇ ਉਸ ਨੂੰ ਬਖਸ਼ਾਂ ਤੇ ਰਹਿਮਤਾਂ ਦੇ ਨਾਲ ਨਿਵਾਜਿਆ, ਮਾਤਾ ਦੀ ਇੱਛਾ ਪੂਰੀ ਕੀਤੀ, ਉਹਦਾ ਜੀਵਨ ਸਫਲਾ ਹੋਇਆ। ਧੰਨ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਿਕਲੇ, ਸਿੱਖੀ ਦਾ ਪ੍ਰਚਾਰ ਕਰਨ ਲਈ ਮਾਲਵੇ ਦੇ ਇਲਾਕੇ ਵਿੱਚ ਨਿਕਲੇ। ਸਤਿਗੁਰੂ ਵਿਚਰ ਰਹੇ ਸਨ ਤੇ ਰਸਤੇ ਵਿੱਚ ਇੱਕ ਥਾਂ ਤੇ ਆਏ, ਉੱਥੇ ਸਿੱਧੂ ਗੋਦ ਦੇ ਭਾਈ ਕਾਲਾ ਜੀ ਰਿਹਾ ਕਰਦੇ ਸਨ, ਭਾਈ ਕਾਲਾ ਜੀ। ਇਹਦੇ ਕੋਲ ਦੋ ਪੁੱਤਰ ਸੀ ਤੇ ਇਹਦਾ ਭਰਾ ਜੰਗ ਵਿੱਚ ਸ਼ਹੀਦ ਹੋਇਆ ਸੀ, ਦੋ ਪੁੱਤਰ ਇਹਦੇ ਸਨ। ਹੁਣ ਘਰ ਦੇ ਵਿੱਚ ਕਈ ਵਾਰੀ ਸਮੱਸਿਆ ਆ ਜਾਂਦੀ ਹੈ, ਇਹਨੇ ਆਪਣੇ ਭਰਾ ਦੇ ਪੁੱਤਰਾਂ ਨੂੰ ਵੀ ਆਪਣੇ ਘਰ ਵਿੱਚ ਰੱਖ ਲਿਆ ਤੇ ਬਹੁਤ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਦੂਜੀਆਂ ਮਾਵਾਂ ਦੇ ਕੋਲੋਂ ਆਪਣੀ ਮਾਂ ਜਿੰਨਾ ਪਿਆਰ ਮਿਲਿਆ ਹੋਵੇ। ਵੈਸੇ ਇੱਦਾਂ ਬਹੁਤ ਸਾਰੇ ਭਾਗਾਂ ਵਾਲੇ ਨੇ, ਪਰ ਬਹੁਤਿਆਂ ਨਾਲ ਇਹੋ ਜਿਹਾ ਵਾਪਰਦਾ ਕਿ ਜਦੋਂ ਮਤਰੀਆਂ ਮਾਵਾਂ ਦੇ ਵੱਸ ਪੈ ਜਾਏ ਤੇ ਬੜੀ ਦੁਰਦਸ਼ਾ ਹੁੰਦੀ, ਕਈਆਂ ਦੀ ਬਹੁਤ ਬੁਰੀ ਹਾਲਤ ਹੁੰਦੀ। ਉਹੀ ਹਾਲਤ ਇਹਨਾਂ ਬੱਚਿਆਂ ਦੀ ਹੁੰਦੀ ਸੀ, ਭਰਾ ਦੇ ਬੱਚੇ ਸੀ, ਰੱਖੇ ਸਨ ਘਰ, ਘਰ ਵਾਲੀ ਉਹਨਾਂ ਨਾਲ ਨਫ਼ਰਤ ਕਰਦੀ ਸੀ। ਆਪਣੇ ਬੱਚਿਆਂ ਨੂੰ ਚੰਗਾ ਖਾਣ ਨੂੰ ਦੇਣਾ, ਚੰਗਾ ਪਾਣ ਨੂੰ ਦੇਣਾ, ਪਿਆਰ ਨਾਲ ਬੋਲਣਾ ਤੇ ਭਰਾਵਾਂ ਦੇ ਪੁੱਤਰਾਂ ਨੂੰ ਝਿੜਕਣਾ ਵੀ, ਆਪਣੇ ਬੱਚਿਆਂ ਦੇ ਫਟੇ ਪੁਰਾਣੇ ਕੱਪੜੇ ਉਹਨਾਂ ਨੂੰ ਦੇਣੇ ਤੇ ਜੂਠ ਮੂਠ ਤੇ ਕੱਚਾ ਪੀਲਾ ਜਿਹੜਾ ਰਹਿ ਜਾਣਾ ਨਾ ਉਹ ਉਹਨਾਂ ਨੂੰ ਦੇਣਾ। ਕਾਲੇ ਨੂੰ ਦੁੱਖ ਬੜਾ ਹੁੰਦਾ ਸੀ ਜਦੋਂ ਉਹ ਇੱਦਾਂ ਦੀ ਹਾਲਤ ਵੇਖਦਾ, ਪਰ ਜੋ ਘਰ ਕਹਿੰਦਾ ਤੇ ਕਲੇਸ਼ ਪੈਂਦਾ, ਘਰ ਦਾ ਕਲੇਸ਼ ਵੀ ਕਈ ਵਾਰੀ ਬਚਾਉਣ ਵਾਸਤੇ ਬੰਦੇ ਨੂੰ ਬਹੁਤ ਕੁਛ ਕਰਨਾ ਪੈਂਦਾ, ਬੜਾ ਕੁਛ ਅਵਾਇਡ ਕਰਨਾ ਪੈਂਦਾ, ਬਹੁਤ ਕੁਛ ਬਰਦਾਸ਼ਤ ਕਰਨਾ ਪੈਂਦਾ ਵੀ ਚਲੋ ਕੋਈ ਨੀ, ਜਿਵੇਂ ਸਮਾਂ ਲੰਘਦਾ ਲੰਘੀ ਜਾਂਦਾ। ਪਰ ਮਨ ਵਿੱਚ ਪੀੜਾ ਬੜੀ ਸੀ, ਮਨ ਵਿੱਚ ਦੁੱਖ ਬੜਾ ਸੀ। ਗੁਰੂ ਹਰਿਰਾਇ ਸਾਹਿਬ ਜੀ ਇਸ ਇਲਾਕੇ ਵਿੱਚ ਆਏ, ਇਹ ਜਿਹੜਾ ਕਾਲੇ ਦਾ ਭਰਾ ਇਹ ਉਦੋਂ ਸ਼ਹੀਦ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਸਨ ਤੇ ਉਸ ਇਲਾਕੇ ਦੇ ਵਿੱਚ ਝਗੜਾ ਹੋਇਆ ਸੀ। ਕਾਲਾ ਉਹਨੇ ਵੇਖਿਆ ਵੀ ਮੇਰੇ ਭਰਾ ਦੇ ਬੱਚਿਆਂ ਨਾਲ ਬੜੀ ਦੁਰਦਸ਼ਾ ਹੋ ਰਹੀ ਹੈ, ਅੱਜ ਉਹਦੇ ਮਨ ਭਰਿਆ ਸੀ, ਆਪਣੇ ਭਰਾ ਦੇ ਦੋਨਾਂ ਬੱਚਿਆਂ ਨੂੰ ਸੰਦਲ ਤੇ ਫੂਲ, ਇੱਕ ਨੂੰ ਉਸ ਨੇ ਮੋਢੇ ਤੇ ਬਾਲ ਚੁੱਕ ਲਿਆ, ਇੱਕ ਨੂੰ ਉਂਗਲ ਫੜ ਕੇ ਨਾਲ ਲਾ ਲਿਆ ਤੇ ਜੁਗਤੀ ਸਿਖਾਈ ਵੀ ਜਿੱਥੇ ਮੈਂ ਤੁਹਾਨੂੰ ਲੈ ਕੇ ਚੱਲਾਂ ਬੱਚਿਓ, ਤੁਸੀਂ ਪਤਾ ਕੀ ਕਰਨਾ, ਉੱਥੇ ਪੇੜ ਦੇ ਉੱਤੇ ਇੱਦਾਂ ਹੱਥ ਮਾਰਨਾ, ਪੇੜ ਤੇ ਹੱਥ ਮਾਰਨਾ ਬਸ। ਕੱਪੜੇ ਹੈ ਕੋਈ ਨਹੀਂ ਸੀ, ਤਨ ਤੂੰ ਨੰਗੇ ਸਨ ਦੋਵੇਂ, ਸੰਦਲ ਤੇ ਫੂਲ ਇਹਨਾਂ ਦੇ ਨਾਂ ਸੀ। ਗੁਰੂ ਹਰਿਰਾਇ ਸਾਹਿਬ ਦਾ ਦਰਬਾਰ ਸਜਿਆ ਤੇ ਕਾਲੇ ਨੇ ਬੱਚੇ ਨੂੰ ਥੱਲੇ ਲਾਇਆ ਦੋਵੇਂ ਸਤਿਗੁਰ ਦੇ ਸਾਹਮਣੇ ਖਲੋ ਕੇ ਨਾ ਪੇੜ ਤੇ ਹੱਥ ਮਾਰਨ ਲੱਗ ਪਏ, ਪੇੜ ਤੇ ਹੱਥ ਮਾਰਨ ਲੱਗ ਪਏ। ਗੁਰੂ ਹਰਿ ਸਾਹਿਬ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਤੇ ਪੁੱਛਦੇ ਨੇ ਕਾਲਿਆ ਇਹ ਕੀ ਕਹਿੰਦੇ ਨੇ ਬੱਚੇ? ਸਤਿਗੁਰ ਕਹਿੰਦੇ ਕਾਲਿਆ ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਜੀ ਇਹ ਬੱਚੇ ਯਤੀਮ ਨੇ, ਇਹਨਾਂ ਦੇ ਤਨ ਤੇ ਕੱਪੜਾ ਕੋਈ ਨਹੀਂ, ਪੇਟ ਵਿੱਚ ਰੋਟੀ ਕੋਈ ਨਹੀਂ, ਇਹ ਪੇਟ ਵਜਾ ਰਹੇ ਨੇ ਵੀ ਸਾਡਾ ਪੇਟ ਖਾਲੀ ਹੈ, ਸਾਡੇ ਕੋਲ ਕੁਛ ਨਹੀਂ ਹੈਗਾ। ਗੁਰੂ ਹਰਿ ਸਾਹਿਬ ਕਹਿੰਦੇ ਕਾਲਿਆ ਇਹ ਰਾਜੇ ਨੇ, ਰਾਜੇ ਇਹਨਾਂ ਨੇ ਰਾਜੇ ਬਣਨਾ, ਇਹਨਾਂ ਨੂੰ ਦੁਰਕਾਰਿਆਂ ਦੇ ਘਰ ਲੈ ਜਾ, ਇਹਨਾਂ ਦੀ ਸੰਤਾਨ ਰਾਜੇ ਹੋਏਗੀ, ਇਹ ਰਾਜੇ ਹੋਣਗੇ, ਇਹ ਦੁਨੀਆਂ ਨੂੰ ਰੋਟੀ ਦੇਣਗੇ, ਦੁਨੀਆਂ ਨੂੰ ਕੱਪੜਾ ਦੇਣਗੇ, ਜਾ ਲੈ ਜਾ। ਕਾਲਾ ਖਿੜ ਗਿਆ, ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਘਰ ਲੈ ਕੇ ਗਿਆ। ਘਰ ਵਾਲੀ ਨੂੰ ਕਹਿਣ ਲੱਗਾ ਦੇਖ ਅੱਜ ਤੱਕ ਤੂੰ ਇਹਨਾਂ ਬੱਚਿਆਂ ਨਾਲ ਬੜਾ ਮਿਸਬਿਹੇਵ ਕੀਤਾ, ਬੜਾ ਦੁਰਵਿਹਾਰ ਕੀਤਾ, ਪਰ ਮੈਂ ਤੈਨੂੰ ਦੱਸਦਿਆਂ ਇਹ ਬੱਚੇ ਰਾਜੇ ਬਣਨੇ ਨੇ, ਇਹਨਾਂ ਨੂੰ ਅੱਜ ਤੋਂ ਬਾਅਦ ਝਿੜਕਣਾ ਨਹੀਂ, ਇਹਨਾਂ ਦਾ ਅਪਮਾਨ ਨਹੀਂ ਕਰਨਾ, ਇਹਨਾਂ ਦਾ ਨਿਰਾਦਰ ਨਹੀਂ ਕਰਨਾ, ਇਹਨਾਂ ਨਾਲ ਕਦੇ ਵੀ ਗਲਤ ਨਹੀਂ ਬੋਲਣਾ, ਇਹ ਰਾਜੇ ਬਣਨਗੇ। ਘਰਵਾਲੀ ਪੈ ਗਈ ਕੁੱਦ ਕੇ, ਕਹਿੰਦੀ ਤੈਨੂੰ ਕਿੱਥੋਂ ਪਤਾ ਲੱਗਾ, ਤੈਨੂੰ ਕਿੱਦਾਂ ਪਤਾ ਲੱਗ ਗਿਆ, ਤੂੰ ਕਹਿੰਦਾ ਜੋਤਸ਼ੀ ਬਣ ਗਿਆ? ਉਹ ਕਹਿੰਦਾ ਨਹੀਂ, ਗੁਰੂ ਹਰਿ ਰਾਏ ਸਾਹਿਬ ਨੇ ਵਰ ਦਿੱਤਾ, ਮੈਂ ਗੁਰੂ ਸਾਹਿਬ ਕੋਲ ਲੈ ਕੇ ਗਿਆ ਸੀ, ਉਹਨਾਂ ਵਰ ਦਿੱਤਾ। ਉਹ ਹੋਰ ਔਖੀ ਹੋ ਗਈ, ਕਹਿ ਲੱਗੀ ਅੱਛਾ ਦੂਜਿਆਂ ਦੇ ਪੁੱਤਰ ਰਾਜੇ ਬਣਨਗੇ ਤੇ ਤੇਰੇ ਮੰਗਤੇ ਬਣਨਗੇ, ਆਪਣੇ ਵਾਸਤੇ ਕੀ ਲੈ ਕੇ ਆਇਆ, ਆਪਣਿਆਂ ਨੂੰ ਕਿਉਂ ਨਹੀਂ ਲੈ ਕੇ ਗਿਆ? ਵਿਚਾਰਾ ਫਸ ਗਿਆ, ਹੁਣ ਆਪਣੇ ਵੀ ਮੋਹ ਜਾਗ ਪਿਆ, ਜਾਗਣਾ ਸੀ, ਇਹ ਸੰਤਾਨ ਹੈ ਆਪਣੀ। ਉਹਨਾਂ ਨੂੰ ਵੀ ਨਾਲ ਲਿਆ, ਉਹਨਾਂ ਦੇ ਕੱਪੜੇ ਲਵਾ ਦਿੱਤੇ, ਸੇਮ ਉਮਰ ਸੀ, ਇੱਕ ਨੂੰ ਮੋਢੇ ਚੁੱਕ ਲਿਆ, ਇੱਕ ਨੂੰ ਉਂਗਲ ਨਾਲ ਲਾ ਲਿਆ ਤੇ ਲੈ ਕੇ ਤੁਰ ਪਿਆ ਗੁਰੂ ਹਰਿ ਰਾਏ ਸਾਹਿਬ ਦੇ ਦਰਬਾਰ ਵਿੱਚ। ਉਹਨਾਂ ਨੂੰ ਸਿਖਾਇਆ ਵੀ ਤੁਸੀਂ ਪੇੜ ਤੇ ਹੱਥ ਮਾਰਿਓ ਇੱਦਾਂ। ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਉਹਨਾਂ ਵੱਲ ਵੇਖ ਕੇ ਹੱਸ ਕੇ ਕਹਿੰਦੇ ਕਾਲਿਆ ਫਿਰ ਲਿਆ, ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਇਹ ਉਹ ਨਹੀਂ ਹੈਗੇ, ਇਹ ਮੇਰੇ ਬੱਚੇ ਨੇ। ਤੇ ਸਤਿਗੁਰੂ ਕਹਿੰਦੇ ਇਹ ਕੀ ਕਹਿੰਦੇ ਨੇ? ਕਹਿੰਦੇ ਸਾਡੇ ਪੇਟ ਵਿੱਚ ਰੋਟੀ ਕੋਈ ਨਹੀਂ, ਤਨ ਤੇ ਕੱਪੜਾ ਹੀ ਨਹੀਂ। ਤੇ ਮੇਰੇ ਸਾਹਿਬ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ ਕਾਲਿਆ ਰਾਜੇ ਤਾਂ ਉਹੀ ਬਣਨਗੇ, ਪਰ ਇਹ ਰਾਜਿਆਂ ਦੇ ਗੁਲਾਮ ਨਹੀਂ ਹੋਣਗੇ, ਇਹਨਾਂ ਨੂੰ ਟੈਕਸ ਨਹੀਂ ਭਰਨਾ ਪਏਗਾ, ਇਹਨਾਂ ਨੂੰ ਮਾਮਲਾ ਨਹੀਂ ਦੇਣਾ ਪਏਗਾ, ਇਹ ਵੀ ਖੁੱਲਾ ਖਾਣਗੇ ਤੇ ਆਨੰਦ ਲੈਣਗੇ। ਗੁਰੂ ਹਰਿ ਰਾਏ ਸਾਹਿਬ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਕੰਗਲਿਆਂ ਨੂੰ ਰਾਜੇ ਦਿੱਤਾ ਹੈ, ਮਹਾਰਾਜਾ ਪਟਿਆਲਾ ਤੇ ਹੋਰ ਜਿਹੜੇ ਜੀਨ ਦੇ ਕੈਥਲ ਦੇ ਨਾਭੇ ਦੇ, ਇਹ ਉਹੀ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਾਂ ਦੇ ਨਾਲ ਨਿਵਾਜਿਆ ਸੀ, ਅਫੂਲਕੀ ਰਿਆਸਤ ਜਿਹੜੀ ਸਾਰੀ ਇਹਨਾਂ ਦੀ ਸੀ। ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਰਹਿ ਰਹੇ ਨੇ, ਔਰੰਗਜ਼ੇਬ ਦੇ ਅੱਖਾਂ ਦੇ ਸਾਹਮਣੇ ਰਿੜਕਦੇ ਨੇ ਕਿ ਮੈਂ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ ਸੀ, ਇਹਨਾਂ ਨੇ ਦਾਰਾ ਸ਼ਿਕੋਹ ਨੂੰ ਬਚਾਇਆ। ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦਾ ਰਟਨ ਕੀਤਾ, ਮੰਦਰ ਤੋੜੇ, ਬੁੱਤ ਤੋੜੇ, ਧਾਰਮਿਕ ਲੋਕਾਂ ਨੂੰ ਕਤਲ ਕੀਤਾ, ਐਨ ਵਿਹਲਾ ਹੋ ਕੇ ਆ ਕੇ ਨਾ ਜਦੋਂ ਦਿੱਲੀ ਬੈਠਾ ਤੇ ਉਹਨੇ ਫਿਰ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਵੱਲ ਨਿਗਾਹ ਮਾਰੀ। ਔਰੰਗਜ਼ੇਬ ਦੇ ਕੋਲ ਦੋ ਹੀ ਗੱਲਾਂ ਹੁੰਦੀਆਂ ਸੀ, ਕਰਾਮਾਤ ਵਿਖਾਓ ਨਹੀਂ ਤੇ ਇਸਲਾਮ ਕਬੂਲ ਕਰ ਲਓ, ਬਸ ਅਗਲੀ ਗੱਲ ਨੇ। ਜਿੱਥੇ ਜਾਣਾ ਜੇ ਤੇ ਤੇਰੇ ਕੋਲ ਕਰਾਮਾਤ ਹੈ ਤੇ ਸਿਰ ਝੁਕਾਨਾ, ਨਹੀਂ ਤੇ ਇਸਲਾਮ ਕਬੂਲ ਕਰੋ, ਤੁਸੀਂ ਪਖੰਡ ਕਰਦੇ ਹੋ। ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਦੇ ਕੋਲ ਔਰੰਗਜ਼ੇਬ ਨੇ ਆਪਣੇ ਬੰਦੇ ਘੱਲੇ ਭਈ ਤੁਸੀਂ ਦਿੱਲੀ ਆਓ ਤੇ ਆ ਕੇ ਸਪਸ਼ਟੀਕਰਨ ਦਿਓ ਵੀ ਤੁਹਾਡੇ ਧਰਮ ਦੀ ਕੀ ਵਿਚਾਰ ਹੈ ਦੁਨੀਆ ਲਈ, ਤੁਹਾਡੇ ਧਰਮ ਵਿੱਚ ਦੂਸਰੇ ਨਾਲੋਂ ਕੀ ਖੂਬੀ ਹੈ, ਇਹ ਗੁਰੂ ਨਾਨਕ ਨੇ ਜਿਹੜਾ ਧਰਮ ਚਲਾਇਆ ਇਹਦਾ ਬਾਕੀ ਧਰਮਾਂ ਨਾਲ ਕੀ ਫਰਕ ਹੈ। ਗੁਰੂ ਹਰਿ ਰਾਏ ਸਾਹਿਬ ਜੀ ਕਹਿਣ ਲੱਗੇ ਗੱਲ ਇਹ ਹੈ ਵੀ ਇਹ ਦੁਸ਼ਟ ਰਾਜਾ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਇਹਨੇ ਰੱਬ ਵਰਗੇ ਦਾਰਾ ਸ਼ਿਕੋਹ ਨੂੰ ਮਾਰਿਆ। ਤੁਸੀਂ ਇਤਿਹਾਸ ਪੜ੍ਹਿਆ ਕਿ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਆਪਣੇ ਭਰਾ ਨੂੰ ਕੈਦ ਕੀਤਾ, ਪਿਓ ਦੀਆਂ ਅੱਖਾਂ ਕੱਢੀਆਂ, ਤੇ ਈਦ ਵਾਲਾ ਦਿਨ ਸੀ ਜਿੱਦਣ ਦਾਰਾ ਸ਼ਿਕੋਹ ਨੂੰ ਵੱਢ ਕੇ ਥਾਲੀ ਵਿੱਚ ਉਹਦਾ ਸਿਰ ਪਾ ਕੇ ਤੇ ਪਿਓ ਦੇ ਅੱਗੇ ਭੇਟਾ ਕੀਤਾ ਸੀ, ਬਾਪੂ ਈਦ ਮੁਬਾਰਕ ਤੇਰੇ ਵਾਸਤੇ ਸੁਗਾਤ ਲੈ ਕੇ ਆਇਆ। ਈਦ ਵਾਲੇ ਦਿਨ ਆਪਣੇ ਵੱਡੇ ਭਰਾ ਦਾ ਸਿਰ ਵੱਢ ਕੇ ਪਿਓ ਨੂੰ ਜਿਹਦੀਆਂ ਅੱਖਾਂ ਕੱਢੀਆਂ ਹੋਈਆਂ ਸੀ ਉਹਦੇ ਸਾਹਮਣੇ ਭੇਟਾ ਕੀਤਾ ਸੀ। ਜਦੋਂ ਉਹਨੇ ਹੱਥ ਲਾ ਕੇ ਵੇਖਿਆ ਕਹਿੰਦਾ ਦਾਰਾ ਸ਼ਿਕੋਹ, ਉਹ ਤੜਫ ਤੜਫ ਕੇ ਮਰ ਗਿਆ ਸੀ। ਐਡਾ ਜ਼ਾਲਮ ਸੀ ਔਰੰਗਜ਼ੇਬ, ਸਤਿਗੁਰੂ ਕਹਿਣ ਲੱਗੇ ਇਹ ਜ਼ਾਲਮ ਹੈ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਦਰਸ਼ਨ ਕਰਨੇ ਨੇ, ਸਾਡਾ ਪ੍ਰਣ ਹੈ। ਪਰ ਗੁਰੂ ਘਰ ਦਾ ਸਪਸ਼ਟੀਕਰਨ ਦੇਣ ਲਈ ਵੀ, ਕਿਉਂਕਿ ਸਾਡੇ ਕੋਲ ਕਿਸੇ ਮਰਿਆਦਾ ਦੀ ਕਮੀ ਨਹੀਂ, ਸਾਡਾ ਧਰਮ ਕਿਸੇ ਧਰਮ ਨਾਲੋਂ ਘੱਟ ਨਹੀਂ।
1: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ, ਜਿਨ ਹਰ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ।

ਦਿੱਤਾ ਜਨਮ ਅਪਾਰ ਆਪ ਪਛਾਣਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ ਆਤਮ ਰਸ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ

ਗੁਰ ਜਗਤ ਫਿਰਨ ਸਿੰਹ ਅੰਗਰੋ ਰਾਜ ਜੋਗ ਲਹਿਣਾ ਕਰੇ ਅਮੇ ਦਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੇ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੁਕਹੁ ਟਲ ਗੁਰ ਸੇਵੀਐ ਐਹਣ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।

ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਗੁਰ ਪਿਆਰੀ ਪਰਮ ਸਨਮਾਨਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ, ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ, ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ। ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ

ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ, ਮੱਤੇ ਦੀ ਸਰਾਂ, ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂਮੱਲ ਹਰੀਕੇ ਪਤਨ ਆਏ। ਹਰੀਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। 4 2 ਪੁੱਤਰ ਤੇ 2 ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ, ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰੂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤਾਂ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਉਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਅਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਅਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਅਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਅਤੇ ਗੁਰੂ

ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ। ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ। ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ, ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ ਗੁਰਦੁਆਰੇ ਘਰ ਚ ਹੁੰਦਾ ਕੱਖ ਨਹੀਂ, ਅਸੀਂ ਆਪਣੇ ਵੀ ਫਰਜ਼ ਪੈ ਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਹੀਂ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ। ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ, ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਹੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ, ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ। ਸਿੱਖ ਇਤਿਹਾਸ ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ।
ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿਚ ਕਮਾਲ ਦੀ ਗੱਲ ਪੜੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਵਿਧੀ ਚੰਦ ਨਾਲ ਖੜੇ ਸਨ, ਕਹਿਣ ਲੱਗੇ ਗਰੀਬ ਨਵਾਜ ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮੇ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤੇਗ ਤਿਆਗ ਮਲ, ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ, ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਰੁਚੀ ਨਹੀਂ ਸੀ ਹੁੰਦੀ। ਸਿਮਰਨ ਬੰਦਗੀ

0: ਸੋ ਇਤਨੀ ਕੀਰਤਨ ਸੇਵਾ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਖ ਮਨਾਉਂਦੇ ਹੋਇਆਂ ਬੇਨ ਸੰਗਤਾਂ ਵੱਲੋਂ ਮਾਇਰ ਦਾਸ ਪੇਟ ਹਾਜ਼ਰ ਹੋਈਏ, ਖਜ਼ਾਨੇ ਭਰਪੂਰ ਕਰਨੇ, ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ, ਦੱਸ ਰਹੇ ਪਾਸੋਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਆਓ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ ਜੀ, ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਸ਼੍ਰਵਣ ਕਰੋ ਜੀ। ਫਤਿਹ ਦਾ ਜਵਾਬ ਫਤਿਹ ਨਾਲ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹੋਰਾਂ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੋੜ ਰਹੇ ਸਨ। ਹੁਣ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨਿਊਯਾਰਕ ਵਾਲੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਉਣਗੇ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ, ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਅਤੇ ਉਦੋਂ ਨਾਨਕ ਸ਼ਾਹੀ ਸਿੱਕਾ ਜਿਹੜਾ ਚਲਾਇਆ ਸੀ, ਉਹ ਸਿੱਕਾ ਬਾਹਰ ਵੀਰ ਜਿਹੜੇ ਸਟਾਲ ਲਾ ਕੇ ਵੇਚ ਰਹੇ ਹਨ, ਜਿਹੜਾ ਸਿੱਖ ਵਿਰਸੇ ਦੀ ਅਨਮੋਲ ਨਿਸ਼ਾਨੀ ਹੈ। ਸੋ ਜਿਨ੍ਹਾਂ ਨੇ ਸਿੱਕਾ ਲੈਣਾ ਹੋਵੇ, ਬਾਹਰ ਵੀਰਾਂ ਨੇ ਸਟਾਲ ਲਾਇਆ ਹੈ, ਉਹ ਇਹ ਸਿੱਕਾ ਲੈ ਸਕਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ, ਜਿਨ ਹਰ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ, ਮਹਾਂ ਰੋਗ ਬਿਕਰਾਲ ਤਿਨੇ ਬਿਦਾਰੂ, ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ, ਜਿੱਤਾ ਜਨਮ ਅਪਾਰ ਆਪ ਪਛਾਨਿਆ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ, ਦ੍ਰਿਸ਼ਟ ਧਰਤ ਤਮ ਹਰਨ, ਦਹਿਨ ਅਗ ਪਾਪ ਪ੍ਰਨਾਸਨ,

ਆਤਮ ਰਸ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰਰਾਜ ਗੁਰ ਜਗ

ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਗੁਰੂ ਪਿਆਰੀ ਪਰਮ ਸਨਮਾਨਯੋਗ ਸਤ ਸੰਗਤ ਜੀ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਵਡਭਾਗੀ ਹੋ ਆਓ ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ ਆਓ ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ ਆਪ ਸਾਰੇ ਹਾਜ਼ਰੀ ਭਰ ਰਹੇ ਹੋ ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਆਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾਂ ਲੈ ਛਡਾਏ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ ਚਾਰ ਦੋ ਪੁੱਤਰ ਤੇ ਦੋ ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ ਇੱਕ ਦਾ ਨਾਮ ਦਾਤੂ ਇੱਕ ਦਾ ਨਾਮ ਦਾਸੂ ਬੀਬੀ ਅਮਰੋ ਤੇ ਬੀਬੀ ਅਨੋਖੀ
ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ, ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਉਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ, ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰੇ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ। ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ, ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ, ਜੀ ਗੁਰਦੁਆਰੇ ਘਰ ਚ ਹੁੰਦਾ ਕੱਖ ਨਹੀਂ,
ਅਸੀਂ ਆਪਣੇ ਵੀ ਫਰਜ਼ ਪੈ ਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਹੀਂ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ। ਅਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ, ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਉਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਅਤੇ ਜਦੋਂ ਉੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ 'ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਅਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਅਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ। ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ, ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਅਤੇ ਗੁਰਬਾਣੀ ਆਤਮਾ ਹੈ। ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ ਹੈ। ਸਰੀਰ ਵਿੱਚ ਆਤਮਾ ਨਹੀਂ ਅਤੇ ਸਰੀਰ ਮਰਿਆ ਹੋਇਆ, ਅਤੇ ਜੇ ਆਤਮਾ ਇਕੱਲੀ ਹੈ ਅਤੇ ਸਰੀਰ ਨਹੀਂ ਅਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਅਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ 'ਤੇ ਵੱਧ ਤੋਂ ਵੱਧ ਸਮਾਂ ਪੜ੍ਹਨ 'ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਅਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਅਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਅਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹੇ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਬਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜ੍ਹੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਿਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ, ਅਜੇ
ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਬਿਧੀ ਚੰਦ ਨਾਲ ਖੜੇ ਸਨ, ਕਹਿਣ ਲੱਗੇ ਗਰੀਬ ਨਵਾਜ ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮੇ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤਿਆਗ ਮਲ, ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੂੰ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੂੰ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਵੀ ਰੁਚੀ ਨਹੀਂ ਸੀ ਹੁੰਦੀ, ਸਿਮਰਨ ਬੰਦਗੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਸੀ ਨਾ ਪਿਤਾ ਜੀ ਨੂੰ, ਤੇ ਕਦੇ ਅੱਖ ਚੁੱਕੇ ਨਹੀਂ ਸੀ ਉੱਤੇ ਵੇਖਦੇ, ਬੜਾ ਸ਼ੀਤਲ ਜਿਹਾ ਸੁਭਾਅ, ਬੜਾ ਸ਼ਾਂਤ ਜਿਹਾ ਸੁਭਾਅ ਸੀ। ਇਤਿਹਾਸ ਦੀ ਘਟਨਾ ਬੜੀ ਕਮਾਲ ਦੀ ਹੈ। ਅਜੇ ਛੋਟੇ ਹੀ ਸਨ ਤੇ ਸੂਰਜਮਲ ਦਾ ਵਿਆਹ ਸੀ, ਬਾਬਾ ਸੂਰਜਮਲ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਛੋਟੇ, ਉਹਨਾਂ ਦਾ ਵਿਆਹ ਸੀ। ਤੇ ਮਾਤ ਨਾਨਕੀ ਨੇ ਬੜੀਆਂ ਰੀਝਾਂ ਨਾਲ ਬੜੇ ਪਿਆਰ ਨਾਲ ਬਰਾਤ ਵਿੱਚ ਜਾਣ ਲਈ ਆਪਣੇ ਪੁੱਤਰ ਨੂੰ ਤਿਆਰ ਕੀਤਾ, ਤਿਆਗਮਲ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਸੋਹਣਾ ਚੋਲਾ ਪਵਾਇਆ, ਛੋਟੇ ਜਿਹੇ ਸਨ, ਬੜੀ ਸੋਹਣੀ ਦਸਤਾਰ ਸਜਾਈ, ਪੈਰੀ ਵਧੀਆ ਜੁੱਤੀ ਕਿ ਮੇਰੇ ਪੁੱਤਰ ਨੇ ਬਰਾਤ ਜਾਣਾ। ਤੇ ਅਜੇ ਬਰਾਤ ਤੁਰਨੀ ਸੀ, ਇਹ ਖੇਡਣ ਤੁਰ ਪਏ। ਖੇਡਣ ਗਏ ਤੇ ਉਹਨਾਂ ਦਾ ਇੱਕ ਹਾਣੀ ਸਾਥੀ ਬੜਾ ਗਰੀਬ ਜਿਹਾ ਤੇ ਪਾਟੇ ਜਿਹੇ ਕੱਪੜੇ ਪਾਏ, ਬੜਾ ਗਰੀਬ ਜਿਹਾ ਸੀ, ਪਾਟੇ ਜਿਹੇ ਕੱਪੜੇ ਪਾਏ ਸੀ, ਤੇ ਉਹ ਆਪਣਾ ਚੋਲਾ ਉਤਾਰ ਕੇ ਨਾ ਉਹਨੂੰ ਪਵਾ ਦਿੱਤਾ, ਆਪਣੀ ਦਸਤਾਰ ਉਹਨੂੰ ਬਣਾ ਦਿੱਤੀ, ਜੁੱਤੀ ਉਹਨੂੰ ਪਵਾ ਦਿੱਤੀ। ਉਹਨੂੰ ਪਵਾ ਕੇ ਕਹਿੰਦੇ ਕਿੱਡਾ ਸੋਹਣਾ ਲੱਗ ਰਿਹਾ ਤੂੰ, ਕਿੱਡਾ ਵਧੀਆ ਲੱਗ ਰਿਹਾ। ਜਦੋਂ ਘਰ ਆਏ ਤੇ ਮਾਂ ਨੇ ਪੁੱਛਿਆ ਪੁੱਤਰ ਕੱਪੜੇ, ਕਹਿਣ ਲੱਗੇ ਮਾਤਾ ਉਹ ਗਰੀਬ ਬੱਚਾ ਸੀ, ਉਹਦੇ ਕੋਲ ਕੱਪੜੇ ਨਹੀਂ ਸੀ, ਮੈਂ ਉਹਨੂੰ ਦੇ ਆਇਆ। ਮਾਂ ਨਾਨਕੀ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਕਿਹਾ ਵੀ ਤੂੰ ਵਿਆਹ ਤੇ ਜਾਣਾ ਸੀ, ਬਰਾਤ ਨਾਲ ਜਾਣਾ ਸੀ, ਤੂੰ ਕੀ ਪਾਏਗਾ? ਕਹਿਣ ਲੱਗਾ ਮਾਂ ਜੀ ਸਾਡੇ ਘਰ ਬਹੁਤ ਕੱਪੜੇ ਨੇ, ਮੈਂ ਹੋਰ ਪਾ ਲਵਾਂਗਾ, ਮੈਂ ਪੁਰਾਣੇ ਪਾ ਲਵਾਂਗਾ ਤਾਂ ਵੀ ਕੋਈ ਗੱਲ ਨਹੀਂ, ਮੈਂ ਪਹਿ ਪਾ ਲਵਾਂਗਾ ਤਾਂ ਵੀ ਕੋਈ ਨਹੀਂ, ਤੂੰ ਮੈਨੂੰ ਹੋਰ ਲੈ ਦੇਂਗੀ ਤਾਂ ਵੀ ਕੋਈ ਨਹੀਂ। ਪਰ ਉਸ ਬੱਚੇ ਨੂੰ ਲੈ ਕੇ ਦੇਣ ਵਾਲਾ ਕੋਈ ਨਹੀਂ ਸੀ, ਮੇਰੇ ਕੋਲ ਕਿਸੇ ਦਾ ਨਗਨ ਨਹੀਂ ਬਰਦਾਸ਼ਤ ਹੋਇਆ। ਇਤਿਹਾਸ ਲਿਖਦਾ ਜਦੋਂ ਛੋਟੇ ਸਨ ਕਿਸੇ ਦਾ ਤਨ ਨਗਨ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਬਰਦਾਸ਼ਤ ਨਾ ਹੋਇਆ ਤੇ ਕੱਪੜੇ ਉਤਾਰ ਕੇ ਉਹਨੂੰ ਦੇ ਦਿੱਤੇ। ਜਦੋਂ ਵੱਡੇ ਹੋਏ ਕਿਸੇ ਦਾ ਧਰਮ ਨੰਗਾ ਹੋ ਰਿਹਾ ਸੀ, ਕਿਸੇ ਦੇ ਧਰਮ ਨੂੰ ਖਤਰਾ ਸੀ, ਉਹਨੂੰ ਕੱਜਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ। ਜਦੋਂ ਤੀਸਰਾ ਜੰਗ ਹੋਇਆ ਉਦੋਂ ਅਜੇ ਉਮਰ ਬੜੀ ਛੋਟੀ ਸੀ, ਪਰ ਜਦੋਂ ਚੌਥਾ ਜੰਗ ਕਰਤਾਰਪੁਰ ਦਾ ਜੰਗ ਹੋਇਆ ਨਾ ਉਦੋਂ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 13 ਸਾਲ ਸੀ। ਜਦੋਂ ਕਰਤਾਰਪੁਰ ਦਾ ਜੰਗ ਹੋਇਆ ਲਾਸਟ ਚੌਥਾ ਜੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਸਿਰਫ 13 ਸਾਲ ਦੀ ਸੀ। ਤੇ ਕਹਿਣ ਲੱਗੇ ਪਿਤਾ ਜੀ ਇਸ ਵਾਰ ਇਸ ਜੰਗ ਦੇ ਵਿੱਚ ਮੈਂ ਵੀ ਜਾਣਾ,
ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰ ਦੇਣੇ। ਜਦੋਂ ਦੁਸ਼ਮਣ ਦੀ ਫੌਜ ਚੜ੍ਹ ਕੇ ਆਈ, ਪੈਂਦੇ ਖਾਂ ਫੌਜ ਲੈ ਕੇ ਆਇਆ, ਤਕਰੀਬਨ 1 ਲੱਖ ਦੀ ਫੌਜ ਸੀ, ਬੜਾ ਜ਼ਬਰਦਸਤ ਜੰਗ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਜੰਗ ਵਿੱਚ ਫਿਰ ਜਿਹੜੀ ਤੇਗ ਵਾਹੀ ਨਾ, ਦੁਨੀਆ ਅਸ਼ ਅਸ਼ ਕਰ ਉੱਠੀ, ਇੰਨੀ ਜ਼ਬਰਦਸਤ ਤੇਗ ਵਾਹੀ, ਇੰਨੀ ਬਹਾਦਰੀ ਨਾਲ ਲੜੇ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਨਾ ਆਪਣੇ ਪੁੱਤਰ ਨੂੰ ਇੱਕ ਬਚਨ ਕਿਹਾ, ਪੁੱਤਰ ਮੈਂ ਤੇ ਤੈਨੂੰ ਤਿਆਗ ਦੀ ਮੂਰਤ ਸਮਝਦਾ ਰਿਹਾ, ਤੂੰ ਤੇ ਤੇਗ ਦਾ ਬਹਾਦਰ, ਤੇਗ ਦਾ ਧਣੀ ਹੈ, ਨਾਮ ਪਿਆ ਤੇਗ ਬਹਾਦਰ, ਤੂੰ ਤੇ ਤਿਆਗ ਦੀ ਮੂਰਤੀ ਮੈਂ ਸਮਝਦਾ ਸੀ, ਤੂੰ ਤੇ ਤੇਗ ਦਾ ਬਹਾਦਰ ਧਣੀ ਹੈ, ਤੇਗ ਦਾ ਬਹਾਦਰ ਹੈ, ਨਾਮ ਤੇਗ ਬਹਾਦਰ ਪਿਆ। ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਇਸ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਚਲੇ ਗਏ। ਕਰਤਾਰਪੁਰ ਵਿੱਚ ਇੱਕ ਪਰਿਵਾਰ ਸੀ ਹਰੀਚੰਦ, ਜਿਹਦੇ ਘਰ ਬੱਚੀ ਸੀ, ਜਿਹਦਾ ਨਾਮ ਸੀ ਗੁਜਰੀ। ਰਿਸ਼ਤਾ ਪੱਕਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਵਿਆਹਣ ਵਾਸਤੇ ਕਰਤਾਰਪੁਰ ਆਏ ਬਰਾਤ ਲੈ ਕੇ। ਕਰਤਾਰਪੁਰ ਤੋਂ ਆਪਣਾ ਗੁਜਰੀ ਜੀ ਨੂੰ ਵਿਆਹ ਕੇ, ਆਪਣੀ ਨੂੰਹ ਨੂੰ ਵਿਆਹ ਕੇ ਲੈ ਕੇ ਗਏ। ਉਹ ਮਾਤਾ ਗੁਜਰੀ ਜਿਹਨੇ ਦੁਨੀਆਂ ਵਿੱਚ ਇੱਕ ਵਿਲੱਖਣ ਜਗ੍ਹਾ ਬਣਾਈ, ਜਿਹਦਾ ਕਦੇ ਸਮਾਂ ਬਣੇਗਾ ਵਿਸਥਾਰ ਨਾਲ ਸਾਰੇ ਇਤਿਹਾਸ ਦਾ ਜ਼ਿਕਰ ਕਰਾਂਗੇ ਵੀ ਕੀ ਤਨ ਤੇ ਹੰਡਾਇਆ ਤੇ ਦੁਨੀਆਂ ਦੇ ਲਈ ਇਹ ਕਿੱਦਾਂ ਰੋਲ ਮਾਡਲ ਬਣੀ, ਕਿੱਦਾਂ ਦੁਨੀਆਂ ਦੇ ਲਈ ਇੱਕ ਦਰਸ਼ਕ ਬਣ ਗਈ, ਇੱਕ ਦੁਨੀਆਂ ਦੇ ਲਈ ਮਹਾਨ ਮਾਂ ਬਣੀ। ਮੈਂ ਆਮ ਤੌਰ ਤੇ ਕਿਹਾ ਕਰਦਾ, ਹਿੰਦੂ ਵੀਰ ਕਿਹਾ ਕਰਦੇ ਨੇ ਕਿ ਸੰਸਾਰ ਵਿੱਚ 2.5 ਮਾਵਾਂ ਹੋਈਆਂ ਨੇ, ਤੇ ਸਾਡੇ ਸਿੱਖ ਵੀ ਕਈ ਵਾਰੀ ਨਾ ਇਸ ਗੱਲ ਨੂੰ ਇਸੇ ਸੰਦਰਭ ਵਿੱਚ ਲੈ ਕੇ ਨਾ, ਅੱਜ ਤੱਕ 2.5 ਮਾਵਾਂ ਹੋਈਆਂ ਨੇ। ਇਹ ਇੱਕ ਮਾਂ ਭਰਥਰੀ ਜੀ ਸੀ, ਇੱਕ ਮਾਂ ਫਰੀਦ ਦੀ ਸੀ, ਇੱਕ ਮਾਂ ਧਰੂ ਦੀ ਸੀ, ਜਿਹੜੀ ਭਰਥਰੀ ਦੀ ਮਾਂ ਉਹਦੀ ਮਾਂ ਸੀ। ਪਰ ਸਿੱਖ ਧਰਮ ਵਿੱਚ ਤੇ ਇੰਨੀਆਂ ਮਾਵਾਂ ਹੋਈਆਂ ਨੇ, ਗਿਣੀਆਂ ਨਹੀਂ ਜਾ ਸਕਦੀਆਂ। ਅਸੀਂ ਵੀ 2.5 ਕਹਿਣ ਲੱਗੇ, ਉੱਥੇ ਤੇ ਅਟਕ ਜਾਂਦੇ ਹਾਂ ਕਿ ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਇਹਨੂੰ ਕਿਹੜੀ ਗਿਣਤੀ 'ਚ ਲਿਆਉਂਦੇ ਹਾਂ ਆਪਾਂ, ਕਿ ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਇਤਿਹਾਸ ਉਲੀਕ ਸਕਦਾ ਹੈ। ਕਿਤੇ ਆਪਾਂ ਇਤਿਹਾਸ ਪੜ੍ਹ ਕੇ ਵਿਚਾਰੀਏ, ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਹੈ, ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਤੇ ਉਹ ਮਾਵਾਂ ਨੂੰ ਅਸੀਂ ਕਿਹੜੀ ਗਿਣਤੀ ਵਿੱਚ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਪਰ ਸੀ ਨਾ ਉਚਾਰੀ, ਧਰਮ ਤੋਂ ਪਿੱਛੇ ਨਹੀਂ ਹਟੇ, ਉਸ ਉਹਨਾਂ ਮਾਵਾਂ ਨੂੰ ਤੁਸੀਂ ਕਿਸ ਗਿਣਤੀ ਵਿੱਚ ਲਿਆਓਗੇ? ਜੇ ਅਜੇ ਅਸੀਂ 2.5 ਤੱਕ ਹੀ ਅਟਕੇ ਰਹੇ ਤੇ ਫਿਰ ਉਹਨਾਂ ਮਾਵਾਂ ਨੂੰ ਕਿਸ ਗਿਣਤੀ ਦੇ ਵਿੱਚ ਲੈ ਕੇ ਆਓਗੇ? ਮੈਂ ਕਹਿੰਦਾ ਜਿੰਨੀਆਂ ਮਾਵਾਂ ਸਿੱਖੀ ਵਿੱਚ ਨੇ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਇਹਨਾਂ ਦਾ ਕੁਝ ਕਰਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਰਹੇ, ਕਾਫੀ ਲੰਬਾ ਸਮਾਂ ਰਹੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋ ਸਮਾਣਾ ਸੀ, ਬਹੁਤ ਭਾਰੀ ਸੰਗਤ ਦਾ ਇਕੱਠ ਹੋਇਆ, ਸੰਗਤ ਸੱਦੀ ਗਈ, ਸਤਿਗੁਰੂ ਜੀ ਨੇ ਉੱਥੇ ਕੌਤਕ ਵਰਤਾਇਆ, ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ। ਸਤਿਗੁਰ ਚਾਹੁੰਦੇ ਸਨ ਕਿ ਗੁਰਤਾ ਗੱਦੀ ਦੀ ਜਿਹੜੀ ਪੋਜੀਸ਼ਨ ਹੈ ਨਾ, ਗੁਰਤਾ ਗੱਦੀ ਦਾ ਜਿਹੜਾ ਮਸਲਾ ਹੈ, ਇਹ ਸਾਡੇ ਸਾਹਮਣੇ ਹੱਲ ਹੋਵੇ, ਕੋਈ ਬਾਅਦ ਵਿੱਚ ਪਿੱਛੇ ਦਾਅਵਾ ਨਾ ਕਰੇ। ਲੱਖਾਂ ਦੀ ਤਾਦਾਦ ਵਿੱਚ ਸੰਗਤ ਬੈਠੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਸੂਰਜਮਲ ਨੂੰ ਕਿਹਾ, ਬੇਟੇ ਖੜੇ ਹੋ, ਮੰਗੋ ਕੀ ਚਾਹੀਦਾ। ਉਸ ਵੇਲੇ ਗੁਰੂ ਸਾਹਿਬ ਜੀ ਦੇ 3 ਪੁੱਤਰ ਮੌਜੂਦ ਸੀ। ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਸੂਰਜਮਾਲ ਅਨੀ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਬੇਟਾ ਸੂਰਜਮਾਲ ਖੜੇ ਹੋਵੋ, ਮੰਗੋ ਕੀ ਚਾਹੀਦਾ ਹੈ, ਵੀ ਕੱਲ ਨੂੰ ਸੂਰਜਮਾਲ ਗੁਰੂ ਹੋਣ ਦਾ ਦਾਅਵਾ ਨਾ ਕਰੇ, ਅੱਜ ਸਾਡੇ ਸਾਹਮਣੇ ਸਪਸ਼ਟ ਹੋਵੇ। ਤੇ ਬਾਬਾ ਸੂਰਜਮਾਲ ਜੀ ਨੇ ਝੋਲੀ ਅੱਡ ਕੇ ਇੱਕ ਗੱਲ ਕਹੀ, ਗਰੀਬ ਨਵਾਜ਼, ਮੈਨੂੰ ਸਿੱਖੀ ਦੇ ਦਿਓ, ਮੈਂ ਸਿੱਖ ਬਣ ਜਾਵਾਂ, ਬਸ ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ। ਤੇ
ਸਤਿਗੁਰੂ ਜੀ ਨੇ ਫਿਰ ਆਪਣੇ ਦੂਸਰੇ ਪੁੱਤਰ ਅਨੀ ਰਾਏ ਨੂੰ ਬੁਲਾਇਆ, ਬੇਟਾ ਤੁਸੀਂ ਮੰਗੋ ਕੀ ਚਾਹੀਦਾ। ਅਨੀ ਰਾਏ ਛੋਟੇ ਹੁੰਦਿਆਂ ਤੋਂ ਉਹਨਾਂ ਦੀ ਬਿਰਤੀ ਬਸ ਵੈਰਾਗ ਵਿੱਚ ਰਹਿੰਦੀ ਸੀ, ਰੱਬ ਨਾਲ ਜੁੜੇ ਰਹਿੰਦੇ ਸਨ, ਕਿਸੇ ਨਾਲ ਬੋਲਦੇ ਚਾਲਦੇ ਘੱਟ ਸੀ, ਬੜੇ ਦੁਨੀਆਂ ਤੋਂ ਉਪਰਾਮ ਰਹਿੰਦੇ ਸਨ। ਉਹਨਾਂ ਨੇ ਇੱਕ ਬੇਨਤੀ ਕੀਤੀ, ਪਿਤਾ ਜੀ ਜੇ ਤੁੱਠੇ ਹੋ ਤੇ ਮੇਰੀ ਸੁਰਤ ਜਿਵੇਂ ਰੱਬ ਨਾਲ ਜੁੜੀ ਹੈ ਏਦਾਂ ਹੀ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਤੇ ਸਤਿਗੁਰ ਨੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਸਾਹਿਬ ਖੜੇ ਹੋਏ, ਉਹਨਾਂ ਨੂੰ ਇਹ ਨਹੀਂ ਕਿਹਾ ਮੰਗੋ ਕੀ ਚਾਹੀਦਾ, ਕਹਿਣ ਲੱਗੇ ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਝੋਲੀ ਕੀਤੀ, ਤਿੰਨ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਾਈਆਂ, ਇੱਕ ਪੋਥੀ, ਇੱਕ ਕਟਾਰ ਜਿਸ ਨੂੰ ਸਿੱਖ ਇਤਿਹਾਸ ਕਿਰਪਾਨ ਕਹਿੰਦਾ ਹੈ, ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਦੇ ਕੇ ਕਿਹਾ, ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ ਸਾਡੇ ਬਾਅਦ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਬਕਾਲੇ ਚਲੇ ਜਾਣਾ। ਇਹ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੇ ਪਿਤਾ ਜੀ ਦਾ ਹੁਕਮ ਸਿਰ ਝੁਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਕਰ ਲਿਆ। ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਮੈਂ ਉਹਨਾਂ ਦੇ ਸਤਿਕਾਰ ਵਿੱਚ ਸ਼ਬਦ ਵਰਤ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਪਰ ਉਹਨਾਂ ਦਾ ਸਤਿਕਾਰ ਵਜੋਂ ਸ਼ਬਦ ਵਰਤ ਰਿਹਾ ਮੈਂ। ਗੁਰੂ ਹਰਿਰਾਏ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੇ ਸੱਤਵੇਂ ਸਰੂਪ ਗੁਰੂ ਹਰਿਰਾਏ ਸਾਹਿਬ ਹੋਣਗੇ। ਹੁਣ ਕੋਈ ਡਾਊਟ ਨਾ ਰਿਹਾ। ਧੀਰਮਲ ਨੇ ਗੁਰੂ ਹੋਣ ਦੇ ਬੜੇ ਦਾਅਵੇ ਕੀਤੇ, ਗੱਦੀਆਂ ਲਾ ਕੇ ਬੈਠਾ, ਉਹ ਕੀਰਤਪੁਰ ਸਾਹਿਬ ਵੀ ਆ ਗਿਆ, ਉਹਨੇ ਬਹੁਤ ਕੁਛ ਕੀਤਾ, ਉਸ ਨੂੰ ਰਾਤੋ ਰਾਤ ਕੁੱਟ ਫੰਡ ਕੇ ਉੱਥੋਂ ਸਿੱਖਾਂ ਨੇ ਕੱਢ ਦਿੱਤਾ। ਐਸਾ ਇਤਿਹਾਸ ਹੈ, ਬੜਾ ਲੰਬਾ ਹੈ। ਕੀਰਤਪੁਰ ਆਪਣਾ ਧੀਰਮਲ ਦਾਅਵੇ ਕਰਦਾ ਸੀ ਗੁਰੂ ਹੋਣ ਦੇ। ਗੁਰੂ ਹਰਿਰਾਏ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਸਾਲ ਇਹ ਸੇਵਾ ਨਿਭਾਈ ਤੇ ਦਿੱਲੀ ਵਿੱਚ ਉਹਨਾਂ ਨੇ ਜਦੋਂ ਸਰੀਰ ਤਿਆਗਣਾ ਸੀ, ਸੰਗਤ ਨੂੰ ਐਲਾਨ ਕੀਤਾ ਵੀ ਅਸੀਂ ਇਹ 5 ਭੌਤਿਕ ਸਰੀਰ ਤਿਆਗ ਰਹੇ ਹਾਂ, ਤੇ ਸੰਗਤ ਨੇ ਬੇਨਤੀ ਕੀਤੀ ਗਰੀਬ ਨਿਵਾਜ ਪਾਤਸ਼ਾਹ ਜੀ, ਤੁਸੀਂ ਸੰਗਤ ਨੂੰ ਕਿਤੇ ਲੜ ਲਾ ਕੇ ਜਾ ਰਹੇ ਹੋ, ਵੀ ਗੁਰੂ ਸਾਹਿਬ ਤੇ ਆਪਣੀ ਮੌਜੂਦਗੀ ਵਿੱਚ ਸੰਗਤ ਨੂੰ ਲੜ ਲਾ ਕੇ ਜਾਂਦੇ ਸੀ, ਤੁਸੀਂ ਕਿਹਨੂੰ ਪਾਂ ਫੜਾ ਕੇ ਜਾ ਰਹੇ ਹੋ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਭੇ ਸੰਭਾਲੇ। 5 ਸਿੱਖ ਸੀ, ਭਾਈ ਗੜੀਆ, ਭਾਈ ਝੰਡਾ, ਭਾਈ ਗੁਰਦਿੱਤਾ ਤੇ ਕੁਛ ਹੋਰ ਨਾਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਭਾਈ ਦੁਆਰਾ, ਵੀ ਤੁਸੀਂ ਜਾ ਕੇ ਨਾ ਇਹ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਕਰਤੇ ਸੀ, ਕਿਹਾ ਸੀ ਨਹੀਂ ਮੈਂ ਇਸ ਜ਼ਿੰਮੇਵਾਰੀ ਦੇ ਲਾਇਕ ਨਹੀਂ। ਇਤਿਹਾਸ ਇਹ ਚੀਜ਼ ਲਿਖਦਾ ਹੈ ਕਿ ਸਤਿਗੁਰੂ ਜੀ ਕਾਫੀ ਲੰਬਾ ਸਮਾਂ ਬਾਬਾ ਬਕਾਲਾ ਪਿੰਡ ਵਿੱਚ ਰਹੇ। ਕੁਛ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਕਿ ਉਹ ਭੋਰੇ ਵਿੱਚ ਬਹਿ ਕੇ ਸਿਰਫ ਤਪ ਕਰਦੇ ਰਹੇ, ਜਦੋਂ ਕਿ ਇਤਿਹਾਸ ਉਹਨਾਂ ਲਿਖਦਾ ਹੈ ਕਿ ਉਹਨਾਂ ਨੇ 2 ਟੂਰ ਜਿਹੜੇ ਮਾਲਵੇ ਦੇ ਲਾਏ ਸਿੱਖੀ ਦੇ ਪ੍ਰਚਾਰ ਲਈ, ਕਿਰਤ ਵੀ ਕਰਦੇ ਸਨ, ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਤੇ ਇਸ ਢੰਗ ਨਾਲ ਰੱਬ ਨਾਲ ਜੁੜੇ ਹੋਏ ਸਨ। ਤੋ ਇਸ ਤਰ੍ਹਾਂ ਕਾਫੀ ਲੰਬਾ ਸਮਾਂ ਬਾਬੇ ਬਕਾਲੇ ਵਿੱਚ ਰਹਿ ਕੇ ਉਹਨਾਂ ਨੇ ਭਗਤੀ ਵੀ ਕੀਤੀ, ਸਿੱਖੀ ਦਾ ਪ੍ਰਚਾਰ ਵੀ ਕੀਤਾ, ਲੋਕਾਂ ਨੂੰ ਗੁਰੂ ਨਾਲ ਵੀ ਜੋੜਿਆ। ਇਹਨਾਂ ਦਿਨਾਂ ਵਿੱਚ ਐਨ ਇੱਕ ਬਹੁਤ ਵੱਡੀ ਘਟਨਾ ਵਾਪਰੀ। ਇੱਕ ਜੇਲਮ ਦੇ ਇਲਾਕੇ ਦਾ ਰਹਿਣ ਵਾਲਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਜਿਹਦਾ ਕੰਮ ਸੀ ਬਾਹਰਲੇ ਦੇਸ਼ਾਂ ਵਿੱਚ ਜਹਾਜ਼ ਆਪਣੇ

0: ਗੁਰੂ ਜੀ ਦੀ ਭੇਟ ਕਰਨ ਲਈ ਆਇਆ। ਇਹ ਬਹੁਤ ਵੱਡਾ ਵਪਾਰੀ ਸੀ। 300 ਇਹਦੇ ਨਾਲ ਸ਼ਸਤਰਧਾਰੀ ਯੋਧੇ ਸਿਪਾਹੀ ਹਰ ਵੇਲੇ ਆਉਂਦੇ ਸਨ। 300 ਚੰਗਾ ਹੋਵੇ ਜੇ ਮੈਂ ਜਿਹਨਾਂ ਵੀਰਾਂ ਦੇ ਫੋਨ
1: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਤੇ ਸਾਨੂੰ ਕਾਹਨੂੰ ਇਹ ਮਤ ਦੇਣੀ ਸੀ, ਅਸੀਂ ਨਹੀਂ ਜਾਣਾ ਸੀ। ਇਸ ਤਰ੍ਹਾਂ ਦਾ ਰਸਤਾ ਅੱਧਾ ਦਿਨ ਲੰਘ ਗਿਆ ਚਲਦਿਆਂ ਚਲਦਿਆਂ, ਤੇ ਅਜੇ ਜਿਹੜੀ ਚੜਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। ਦੋ ਜ਼ਈਫ ਬੰਦੇ ਸਨ, ਬੁੱਢੇ, ਹੁਣ ਕਮਜ਼ੋਰ ਦਾ ਤੇ ਚੱਲਣਾ ਬਹੁਤ ਔਖਾ ਹੈ ਨਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤੇ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡਿਆ, ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤੇ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤੇ ਮਤ ਮਾਰੀ ਹੋਈ ਸੀ, ਸਾਡੀ ਵੀ ਮਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲੇ ਹੋਇਆ, ਚੱਲਣ ਦੀ ਸਮਰੱਥਾ ਨਾ, ਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ। ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹ 3 ਦਿਨ ਬਾਅਦ ਆਉਣੀਆਂ ਸਨ, ਤੇ ਪਿੱਛੇ ਮੁੜਨ ਜੋਗਾ ਨਹੀਂ ਸਨ। ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ, ਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਧਰੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਹੁੰਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹਿਓ ਕਬੀਰ, ਸਿਕੰਦਰ ਲੋਧੀ ਨਾਲ ਤਾਂ ਮੈਂ ਇਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਿਹਾ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ ਤੇ ਮੈਂ ਇਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ ਨਾ ਮੇਰੇ ਪਿੱਛੇ ਕੋਈ। ਔਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸ ਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਸਿਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨਹੀਂ, ਇਹਨੂੰ ਡੂੰਘੇ ਪਾਣੀ ਗੰਗਾ ਦੇ ਸੁੱਟ ਦਿਓ। ਹੜ੍ਹ ਤੇ ਆਈ ਹੋਈ ਸੀ ਗੰਗਾ, ਸਾਵਣ ਦਾ ਮਹੀਨਾ, ਸੁੱਟ ਦਿਓ ਇਹਨੂੰ ਗੰਗਾ ਦੇ, ਚਾਪੇ ਵਗ ਜਾਏਗਾ। ਰੱਬ ਦੀ ਨੇਤ ਗੰਗਾ ਦੀਆਂ ਲਹਿਰਾਂ ਦੇ ਚੋਂ ਵੀ ਉਹ ਬਚ ਗਿਆ। ਮੈਂ ਇਤਨੀ ਅਰਜ਼ ਕਰਦਾ, ਅਗਰ ਕੋਈ ਚੱਲ ਪਵੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ, ਧਰਮ ਦੀ ਆਵਾਜ਼ ਨੂੰ ਸੁਣ ਕੇ, ਤਾਂ ਗੁਸਤਾਖੀ ਮਾਫ ਉਹ ਲਹਿਰਾਂ ਜੋ ਗੰਗਾ ਦੀਆਂ ਬੰਦਿਆਂ ਨੂੰ ਡੁਬੋ ਕੇ ਰੱਖ ਦਿੰਦੀਆਂ ਨੇ, ਕਿਵੇਂ ਕਰਨੀ ਧਾਰਮਿਕ ਬੰਦੇ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੰਦੀਆਂ ਨੇ ਉਹਨੂੰ, ਫਿਰ ਹਾਥੀ ਉਹਨਾਂ ਨੂੰ ਪੈਰਾਂ ਥੱਲੇ ਨਹੀਂ ਕੁਚਲਦੇ। ਇੱਥੋਂ ਇਹੀ ਭਾਵ ਲੈਣਾ ਪੈਣਾ, ਕੁੰਚਰ ਪੋਟ ਲੈ ਲੈ ਨਮਸਕਾਰੇ, ਫਿਰ ਹਾਥੀਆਂ ਨੂੰ ਸਜਦਾ ਕਰਨਾ ਪਏਗਾ, ਫਿਰ ਹਾਥੀਆਂ ਨੂੰ ਨਮਸਕਾਰ ਕਰਨੇ ਪਏਗੇ। ਅਗਰ ਕੋਈ ਆਪਣੇ ਆਪ ਨੂੰ ਥੋੜੇ ਜਿਹਾ ਤਸੀਹੇ ਤੇ ਦੁੱਖ ਝੇਲਣ ਵਾਸਤੇ ਜੋ ਹੈ ਤਿਆਰ ਕਰ ਲਵੇ, ਤੇ ਮੈਂ ਫਿਰ ਅਰਜ਼ ਕਰਾਂ, ਰਸਤਾ ਤੇ ਵਿਖੜਾ ਹੈ, ਤੁਸੀਂ ਆਖੋ ਕੋਈ ਸੌਖਾ ਰਸਤਾ ਹੈ, ਸੌਖੇ ਰਸਤੇ ਤੇ ਤੁਹਾਨੂੰ ਬਹੁਤ ਵੱਡੀ ਭੀੜ ਮਿਲੇਗੀ, ਬੜੀ ਭੀੜ ਮਿਲੇਗੀ। ਔਖਾ ਰਸਤਾ, ਔਖੇ ਰਸਤੇ ਦੇ ਉੱਤੇ ਬੰਦੇ ਇਕੱਲੇ ਮਿਲਣਗੇ। ਇਕਬਾਲ ਦਾ ਵੀ ਕਹਿਣਾ, ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾ ਨਜ਼ਰ ਆਤੇ ਹੈ। ਕਹਿੰਦੇ ਮੈਨੂੰ ਇੱਕ ਰਸਤਾ ਤੇ ਬਿਲਕੁਲ ਸੁਣਨਾ ਹੀ ਨਜ਼ਰ ਆਉਂਦਾ ਪਿਆ। ਜਿਨ੍ਹਾਂ ਰਸਤਿਆਂ ਤੇ ਕਦੀ ਧਰਮ ਦੇ ਖੁਦਾਈ ਕਾਫਲੇ ਚੱਲੇ ਸਨ, ਉਹਨਾਂ ਦੇ ਚੋਂ ਕੁਛ ਤੇ ਪਹੁੰਚ ਗਏ ਤੇ ਕੁਛ ਰਸਤੇ ਵਿੱਚ ਹੀ ਫਨਾ ਹੋ ਗਏ। ਹੁਣ ਰਸਤਾ ਉਜੜਿਆ ਪਿਆ, ਤਾਂ ਮੈਂ ਕਹਿ ਦਿਆਂ, ਜਿਸ ਰਸਤੇ ਤੇ ਕਦੀ ਚੱਲਿਆ ਸੀ ਮਨੀ ਸਿੰਘ, ਜਿਸ ਰਸਤੇ ਤੇ ਕਦੀ ਚੱਲਿਆ ਸੀ ਦਿਆਲਾ ਮਤੀ ਦਾਸ, ਜਿਸ ਰਸਤੇ ਤੇ ਕਦੀ ਚੱਲੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਕੌਲੇ ਇਕਬਾਲ, ਉਹਨਾਂ ਰਸਤਿਆਂ ਤੇ ਬਹੁਤ ਵੱਡੀ ਭੀੜ ਨਹੀਂ ਹੈ। ਮੈਂ ਇੰਜ ਆਖਾਂਗਾ ਕਿ 300

साल तक उस रस्ते ते ना कोई चलिया, सन्नाटा ही छाया रहा, सुनना ही छाया रहा, और मायूसी हो गई, ये रस्ता ते उजड़ गया। पर धनवाद है गुरु ग्रंथ साहब जी महाराज का, गुरु नानक देव जी महाराज का, कुछ मर जीवड़िया ने उस रस्ते दे उते फिर चल के दिखाया है और आखे इस उजड़े हुए रस्ते नूं असी आबाद करना है। किधरे अज इकबाल जिंदा होंदे ते उन्हां दे शेर दा अज मैं उन्हां नूं जवाब देना सी, रस्ते उजड़े नहीं ने, इन्नी गल मनदे इन्हां रस्ते ते भीड़ नहीं है, ये तो मनदे आ। ये भी मनदे कि इन्हां रस्तियां दे उते बड़ी मुद्दत तक कोई चलता भी नहीं है, रस्ता काटियां दा, रस्ता चढ़ाइया दा, चंगिया चंगिया दे दम जिथे फुल जाण, चंगिया चंगिया नूं जिथे पसीना निकल जाए, ते चंगे चंगे जिथे सोच लैण हुण मुड़ जाइए पिछे ही मुड़िए। और मैं ये भी अर्ज कर दिया, जितना जोशो खरोश दिखाण वाले ने थोनू 15 दिनां च 20 दिनां च 1 महीने 2 महीने च इन्हां च कई मुड़दे भी दिखाई देणगे। घाटियां ने, चढ़ाइयां ने, कौन चढ़े, क्योंकि मेरी जिंदगी का यह तजर्बा है, थोड़ा जहा हो सकता है गलत होवे पर मेरा यह तजर्बा है, नाल थोड़े जहा चल पैन चढ़ाइया का पता चलता, नहीं हूं नहीं, फिर पिछे मुड़ना शुरू, फिर स्वार्थ, फिर कौन जाए, एक एक करके लोग टुट देने। गढ़ी दे जब गुरु गोबिंद सिंह जी महाराज फसे सन मुगल सेना दे, ते पता है सिंघा ने पहले मता की पकाया, एक सिंह नूं सुला दिता चारपाई ते गुरु गोबिंद सिंह जी महाराज नूं कहण लगे, महाराज ये चढ़ाई कर गए, आपां इहदा दास सत्कार कराईए। ते सतगुर नूं पता सी हुण सिद्धे ते भजना नहीं चाहते, बई तुहाडे नाल नहीं रहना, घिरे हो तुसी विपता दे च, ते हुण विपता दे जब तुसी घिरे हो ते फिर असी भी जो है सुरक्षित थोड़ी हाँ, विपता च असी भी पै जावांगे। हुण सीधा आखीए आखन कि असी जाना है, असी नहीं रहना नाल, इतनी हिम्मत भी ना पवे। ते कह दिता महाराज सिंह चढ़ाई कर गया है, आपां इसका अंतिम संस्कार करके आ जाने हैं, किरियाक्रम फिर वापस आ जावांगे। सतगुरु कह लगे जे अंतिम संस्कार करना है ता रस्म यह है कि सारे थोड़ी थोड़ी लकड़ा पाते ने रखते ने, ते आपा थोड़ी जी अग इतें ही ला देने इनू, क्योंकि मैं भी शामिल होना चाहना, गुरु का सिख है, धार्मिक बंदा। सतगुरु जब बलदी हुई चौंती एक चुल्हे चो लिया लगे एकाग्रता बख्शने, ते उस मंजे दे सुते सिंह नूं जो चौंती लाण लगे एकदम खड़ा हो गया। जानी जान सतगुरु नूं पता सी ते मेरे सामने नाटक पे रच देना, ते सतगुरु कहण लगे मुर्दा बन के भजन दी लोड़ नहीं, तुसी जीवंदे ही चले जाओ। इंज कटाक्ष कीती सतगुरु ने, मुर्दा होके रुखसत ना हो, जाना है ते जिंदा होके जाओ, जीवंदे ही जाओ, मुर्दियां दा ढोंग क्यों रचदे हो। तो खिमा करने इन्होंने बाद च बिदावे भी लिख दिते, ठीक है महाराज तुसी हुण साडे गुरु नहीं, असी थोड़े सिख नहीं। सतगुरु ने एक एक कुल विदावा ले लिया, ठीक है। महासिंह इन्हां दे सिरमौर सन महाराज, इत्थों एक गल स्पष्ट हो गई कि सुख दे साथी हाँ असी, दुख दे साथी नहीं हाँ, विपता दे साथी असी नहीं। ते विपत परी सब ही संग छाड़ ते को ना आवत नेरे, ते कौन नानक ए विपत में टेक एक रघुनाथ, हालत ए हो जाती है। इतने सारे साथी वारो वारो छड़ देने, सारे ने बिदावा लिखिया। गुरु तेग बहादुर साहब जी महाराज का तो कहना है सब सुख दे साथी ने, दुख का कौन साथी है। सुख में बहु संगी भय, दुख में संग ना कोई। इन आम पद्धर से भी तुसी कदी लो, ऐ मेरा साथी है, ओ मेरा साथी है, ओ मेरा दोस्त है, गुरु तेग बहादुर साहब जी नहीं मनते। सब सुख दे साथी ने, किधर यह ना समझ नहीं ऐ मेरा साथी, ओ मेरा साथी, ओ मेरा साथी। अगर वेखना हो तो फिर उस वक्त वेखें जब तू चारों पासे विपता च घिरिया होवे, फिर लब्बी तू साथियों आवाज भी मारेगा तो कोई नेड़े नहीं आवेगा। विपत परी
ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇਰੇ। ਇੱਥੇ ਸੁਖ ਮੇ ਬਹੁ ਸੰਗੀ ਭੈ ਰਹਿਤ ਚਾਹੂ ਦਿਸ ਗੇਰੇ। ਤੇ ਖਿਮਾ ਕਰਨੀ ਬਿਪਤਾ ਕਸੌਟੀ ਏ ਪ੍ਰਮਾਤਮਾ ਦੀ, ਹੋਰ ਕੋਈ ਕਸੌਟੀ ਨਹੀਂ। ਕਬੀਰ ਕਸੌਟੀ ਰਾਮ ਕੀ ਜੂਠਾ ਟਿਕੇ ਨਾ ਕੋਏ। ਕੋਈ 200-250 ਸਾਲਾਂ ਤੋਂ ਬਾਅਦ ਇੱਕ ਬਹੁਤ ਵੱਡੀ ਕਸੌਟੀ ਕੌਮ ਦੇ ਸਾਹਮਣੇ ਆਈ ਹੈ। ਇੱਥੇ ਹੁਣ ਪਤਾ ਚੱਲੇਗਾ ਕੌਣ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਕਿਹੜੇ ਕਲਗੀਧਰ ਦੇ ਸਿੱਖ ਨੇ ਤੇ ਕਿਹੜੇ ਜ਼ਾਲਮ ਦੇ ਸਿੱਖ ਨੇ। ਇੱਥੇ ਪਤਾ ਚੱਲ ਜਾਏਗਾ ਕਿਹੜੇ ਸੰਸਾਰੀ ਨੇ ਤੇ ਕਿਹੜੇ ਧਾਰਮਿਕ ਨੇ, ਤੇ ਦੋਹਾਂ ਦਾ ਜੋੜ ਕਦੀ ਨਹੀਂ ਜੁੜਦਾ। ਔਰ ਮੈਂ ਚੰਗਿਆਂ ਨੂੰ ਵੇਖ ਲਿਆ, ਮੇਰੀ ਵੀ ਇੱਛਾ ਸੀ, ਮੈਂ ਵੀ ਆਸ ਲਾਈ ਹੋਈ ਸੀ ਵੀ ਕਮ ਸੇ ਕਮ ਇਹ ਬੰਦੇ ਮੁਦੱਬਰ ਨੇ, ਮੁਦੱਲਲ ਨੇ, ਦਲੀਲਬਾਜ਼ ਨੇ, ਸਿਆਣੇ ਨੇ, ਬੜੀ ਪਹੁੰਚ ਹੈ, ਬੜੀ ਗੱਲ ਹੈ ਇਹਨਾਂ ਦੀ। ਤੇ ਯਕੀਨ ਜਾਣੋ 10 ਦਿਨ ਮੈਂ ਵੀ ਮੁਗਲਤ ਚ ਰਿਹਾ, 10 ਦਿਨ ਮੈਂ ਵੀ ਸਾਸਾ ਚ ਰਿਹਾ ਤੇ 2-3 ਦਿਨਾਂ ਤੋਂ ਮੈਂ ਹੁਣ ਇਸ ਪੱਧਰ ਤੇ ਆ ਕੇ ਖੜਾ ਹੋਇਆ ਕਿ ਬਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇਰੇ। ਇਹ ਹਕੀਕਤ, ਇਹ ਬਹੁਤ ਵੱਡੀ ਸੱਚਾਈ ਹੈ। ਭਾਵੇਂ ਮੁਗਾਲਤਾ ਸੀ ਸ਼ਾਇਦ, ਸਤਿਗੁਰ ਦੀਆਂ ਇਹ ਪੰਗਤੀਆਂ ਮੈਂ ਨਜ਼ਰ ਅੰਦਾਜ਼ ਕੀਤੀਆਂ ਤੇ ਮੈਂ ਆਸਾ ਲਾਈ ਬੈਠਾ ਸੀ। ਆਖਿਰ ਸਾਡੀ ਕੌਮ ਵਿੱਚ ਬੜੇ ਬੜੇ ਮੁਦੱਬਰ ਬੰਦੇ ਨੇ ਜਿਨ੍ਹਾਂ ਦੀ ਬੜੀ ਪਹੁੰਚ ਹੈ, ਬੜੀ ਗੱਲ ਹੈ, ਬਾਦਲੀਲ ਗੱਲ ਕਰ ਸਕਦੇ ਨੇ, ਰਸੂਖ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਪਰ ਗਜ਼ਬ ਦੀ ਗੱਲ ਮੈਂ ਦੇਖ ਕੇ ਹੈਰਾਨ ਹੋਇਆ, ਜਿਸ ਦਸਤਰਖਾਨ ਤੇ ਜ਼ਾਲਮ ਬੈਠਾ ਹੈ ਇਹ ਜ਼ਾਲਮ ਨਾਲ ਬੈਠ ਕੇ ਭੋਜਨ ਪੈ ਸਕਦੇ ਨੇ, ਇੱਕੋ ਹੀ ਦਸਤਰਖਾਨ ਤੇ। ਉਮੀਦ ਤੇ ਬਿਲਕੁਲ ਪਾਣੀ ਫਿਰ ਗਏ, ਨਿਰਾਸ਼। ਤੇ ਮੈਂ ਉਸ ਦਿਨ ਫਿਰ ਸਵੇਰੇ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਦਾਤਾ ਤੂੰ ਆਪ ਹੀ ਆਪਣੇ ਬਿਰਦਬਾਣੇ ਦੀ ਲਾਜ ਰੱਖ, ਬਾਕੀ ਤੇ ਕੁਛ ਵੀ ਕੋਈ ਨਹੀਂ, ਬਾਕੀ ਤੇ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦਾ ਇਸ ਅੰਧੇਰੇ ਵਿੱਚ। ਕਹਿੰਦੇ ਨੇ ਅਮਾਵਸ ਦੀ ਰਾਤ ਹੈ ਪਰ ਕਮ ਸੇ ਕਮ ਤਾਰੇ ਤੇ ਚਮਕ ਦੇਣਾ। ਅਮਾਵਸ ਦੀ ਰਾਤ ਹੈ, ਚਲੋ ਥੋੜੀ ਜਿਹੀ ਤਾਰਿਆਂ ਦੀ ਰੋਸ਼ਨੀ ਤੇ ਹੈ ਸਿੱਖ ਜਗਤ ਤੇ, ਉਹ ਅਮਾਵਸ ਦੀ ਰਾਤ ਆਈ ਹੈ ਕਿ ਮੈਂ ਕਰਨੀ ਜਿੱਥੇ ਤਾਰਿਆਂ ਦੀ ਰੋਸ਼ਨੀ ਵੀ ਨਹੀਂ ਰਹੀ। ਮੈਂ ਤਾਂ ਉਹ ਦੇਖਦਾ ਪਿਆ ਜਿੱਥੇ ਟਿਮ ਟਿਮਾਂਦੇ ਤਾਰੇ ਵੀ ਕੋਈ ਨਹੀਂ, ਚੰਦਰਮਾ ਤੇ ਹੈ ਹੀ ਕੋਈ ਨਹੀਂ, ਤਾਰੇ ਵੀ ਕੋਈ ਨਹੀਂ, ਕੋਈ ਰਸਤੇ ਦਾ ਦੀਵਾ ਵੀ ਕੋਈ ਨਹੀਂ। ਜਿਨ੍ਹਾਂ ਨੂੰ ਸਮਝਿਆ ਸੀ ਕਿ ਸਾਡੇ ਰਸਤਾ ਦੇ ਦੀਵਾ ਨੇ, ਨਹੀਂ ਉਹ ਕਿਸੇ ਦੇ ਘਰ ਦਾ ਚਿਰਾਗ ਨੇ, ਸਾਡੇ ਰਸਤੇ ਦਾ ਦੀਵਾ ਨਹੀਂ ਨੇ, ਉਹ ਸਾਡੇ ਰਸਤੇ ਦੇ ਜੋ ਹੈ ਰੋਸ਼ਨੀ ਕਰਨ ਵਾਲੇ ਨੇ। ਇਸ ਵਾਸਤੇ ਹੁਣ ਤੇ ਤੁਹਾਡਾ ਇਹੀ ਫਰਜ਼ ਬਣ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜੀਵਣਾ, ਅੰਮ੍ਰਿਤ ਵੇਲੇ ਰੱਜ ਕੇ ਬੰਦਗੀ ਕਰਨੀ, ਸ਼ਾਮ ਨੂੰ ਰਾਜ ਸਾਹਿਬ ਖੁੰਜਾਣੀ ਨਹੀਂ, ਤੇ ਕਮ ਸੇ ਕਮ ਇਸ ਔਕੜ ਦੇ ਸਮੇਂ ਕੁਝ ਥੋੜੇ ਜਿਹੇ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਣ ਤੁਸੀਂ ਨਿਭਾ ਲਓ ਕਿ ਦਾਤਾ ਅੱਜ ਤੇਰੀ ਹਜ਼ੂਰੀ ਚ ਬੈਠੇ ਹਾਂ, ਹੁਣ ਅੰਮ੍ਰਿਤ ਛਕਣਾ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਸ਼ਰਾਬ ਪੀਣੀ ਸਾਡੇ ਲਈ ਹਰਾਮ ਹੈ। ਔਰ ਕਮ ਸੇ ਕਮ ਇਤਨਾ ਹੀ ਪ੍ਰਣ ਕਰ ਲਈਏ ਦਾਤਾ, ਜੇ ਅਸੀਂ ਤਨ ਕਰਕੇ ਜ਼ਾਹਿਰਾ ਰੂਪ ਵਿੱਚ ਚਲੋ ਤੇਰਾ ਸਾਥ ਨਾ ਦੇਈਏ, ਕਮ ਸੇ ਕਮ ਮਨ ਕਰਕੇ ਤੇਰੇ ਨਾਲ ਆਵਾਂਗੇ, ਕਮ ਸੇ ਕਮ ਵਿਚਾਰਾਂ ਕਰਕੇ ਤੇਰੇ ਨਾਲ ਆਵਾਂਗੇ। ਤੋ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤ ਦਾ ਜਿਹੜਾ ਰਸਤਾ ਹੈ ਦਿਖੜਾ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਕੋਈ ਇਤਨਾ ਵੱਡਾ ਤਿਆਗ ਕਰੇ ਤੇ ਇਸ ਰਸਤੇ ਤੇ ਚੱਲੇ ਔਖੇ ਆਈਏ, ਪਰ ਮੈਂ ਅਰਜ਼ ਕਰਾਂ ਜੋ ਇਸ ਰਸਤੇ ਤੇ ਚੱਲਦਾ ਬੜੀ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ, ਔਰ ਉਸਨੂੰ ਜਿਸ ਪਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਮ ਪਦ। ਇਹ ਪਦ ਨਹੀਂ ਜਿਹਦਾ ਫਿਕਰ ਬਣਿਆ ਰਵੇ ਅੱਜ ਕੁਰਸੀ ਤੇ ਬੈਠੇ ਕੱਲ ਕੋਈ ਲਾਹ ਨਾ ਦੇਵੇ, ਕੱਲ ਕੋਈ ਜੋ ਹੈ ਪਰੇ ਨਾ ਸੁੱਟ ਦੇਵੇ। ਉਹ ਪਦ ਜਿਹਨੂੰ ਪਰਮ ਪਦ ਕਹਿੰਦੇ ਨੇ, ਉਹ ਸਿੰਘਾਸਨ ਜਿਹਨੂੰ ਰਾਮ ਦਾ ਸਿੰਘਾਸਨ ਕਹਿੰਦੇ ਨੇ, ਭਗਤ ਕਬੀਰ ਕਹਿੰਦੇ ਨੇ ਮੈਂ ਉਸ ਸਿੰਘਾਸਨ ਤੇ ਜਾ ਬੈਠਾ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਹਿ ਹੈ ਕੋਈ ਨਾ ਸਕੇ ਪਛਾਣੀ। ਤੇ ਮੈਂ ਹੁਣ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਕਿ ਰਾਮ ਦਾ ਜੋ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ ਹੈ, ਤੇ ਜਿਹੜਾ ਆਪਣਾ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ। ਆਖਿਰ ਇਹਨਾਂ ਦੀ ਰਾਜਨੀਤੀ ਤੇ ਹੋਣੀ ਚਾਹੀਦੀ ਹੈ, ਨੀਤੀ ਤੋਂ ਬਿਨਾਂ ਤੇ ਸਿੰਘਾਸਨ ਆਉਂਦੇ ਹੀ ਨਹੀਂ, ਸਿੰਘਾਸਨ ਚੱਲਦੇ ਹੀ ਨਹੀਂ। ਔਰ ਇਸ ਦਾ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੌਜੂਦ ਹੈ। ਰਾਮ ਦੇ ਸਿੰਘਾਸਨ ਦੀ ਰਾਜਨੀਤੀ ਕੀ ਹੈ, ਇਹ ਗੱਲ ਵੱਖਰੀ ਹੈ।
कि सन 47 ਦੇ ਚ ਮੈਂ ਚਾਰੋਂ ਪਾਸੇ ਦੇਸ਼ ਦੇ ਚ ਆਵਾਜ਼ਾਂ ਸੁਣੀਆਂ ਕਿ ਅਸੀਂ ਇਸ ਦੇਸ਼ ਦੇ ਚ ਰਾਮ ਰਾਜ ਲਿਆਵਾਂਗੇ। ਰਾਮ ਰਾਜ ਤੇ ਰਾਮ ਰਾਜ ਪ੍ਰੀਸ਼ਦ ਬਕਾਇਦਾ ਇੱਕ ਸਿਆਸੀ ਪਾਰਟੀ ਵੀ ਖੜੀ ਹੋਈ ਸੀ ਜਿਹਦੇ ਮੁਖੀ ਸਨ ਕਰਪਾਤਰੀ ਜੀ, ਇੱਕ ਸੰਤ ਸੀ, ਇੱਕ ਧਾਰਮਿਕ ਬੰਦਾ ਸੀ, ਉਹਨੇ ਇਸ ਪਾਰਟੀ ਨੂੰ ਜਨਮ ਦਿੱਤਾ। ਰਾਮ ਰਾਜ ਪ੍ਰੀਸ਼ਦ, ਅਸੀਂ ਇਸ ਦੇਸ਼ ਦੇ ਚ ਰਾਮ ਦਾ ਰਾਜ ਲਿਆਉਣਾ ਹੈ ਤੇ ਰਾਮ ਦਾ ਰਾਜ ਲਿਆਉਣ ਤੋਂ ਮੁਰਾਦ ਧਰਮ ਦਾ ਰਾਜ ਲਿਆਉਣਾ ਹੈ, ਪਰਮਾਤਮਾ ਦਾ ਰਾਜ ਲਿਆਉਣਾ ਹੈ, ਈਸ਼ਵਰੀ ਰਾਜ ਲਿਆਉਣਾ ਹੈ, ਸੱਚ ਦਾ ਰਾਜ ਲਿਆਉਣਾ ਹੈ। ਗੱਲ ਤੇ ਇਤਨੀ ਸੀ। ਰਾਮ ਰਾਜ ਵਿੱਚ ਕੀ ਸੀ? ਇੱਕ ਨਿੱਕੀ ਜਿਹੀ ਘਟਨਾ ਕਹਿ ਕੇ ਮੈਂ ਅੱਗੇ ਵਧਾਂ। ਰਾਮ ਨੇ ਬਕਾਇਦਾ ਨਿਯਮ ਬਣਾ ਰੱਖੇ ਸਨ, ਪ੍ਰਜਾ ਵਿੱਚੋਂ ਕੋਈ ਕੋਈ ਬੰਦਾ ਅਗਰ ਇਹ ਦੋਸ਼ ਇਹ ਗਲਤੀਆਂ ਕਰੇਗਾ ਉਹਨੂੰ ਇਹ ਸਜ਼ਾ ਦਿੱਤੀ ਜਾਏਗੀ, ਪਰ ਜੇ ਰਾਜਾ ਵੀ ਕਰੇਗਾ ਤੇ ਰਾਜੇ ਨੂੰ ਇਹ ਸਜ਼ਾ ਦਿੱਤੀ ਜਾਏਗੀ। ਉਹਨੇ ਬਕਾਇਦਾ ਇੱਕ ਮਰਿਆਦਾ ਬਣਾ ਦਿੱਤੀ ਵੀ ਇਹ ਗਲਤੀ ਇਹ ਭੁੱਲ ਕਰੇ ਤੇ ਰਾਜੇ ਨੂੰ ਕੀ ਸਜ਼ਾ ਹੈ ਤੇ ਪ੍ਰਜਾ ਨੂੰ ਕੀ ਸਜ਼ਾ ਹੈ। ਤੇ ਗਜ਼ਬ ਦੀ ਗੱਲ ਇਹ ਹੈ, ਇਸ ਵਾਸਤੇ ਦੇਸ਼ ਵਾਸੀਆਂ ਦੇ ਮਨ ਵਿੱਚ ਰਾਮ ਦਾ ਬਹੁਤਾ ਪਿਆਰ ਹੋਇਆ ਕਿ ਰਾਮ ਨੇ ਆਮ ਬੰਦਿਆਂ ਦੇ ਕੀਤੀਆਂ ਹੋਈਆਂ ਗਲਤੀਆਂ ਦੀ ਜਿਹੜੀ ਸਜ਼ਾ ਨਿਯੁਕਤ ਕੀਤੀ ਸੀ ਨਾ, ਉਹੀ ਸਜ਼ਾ ਰਾਜੇ ਵਾਸਤੇ। ਰੰਚਕ ਮਾਤਰ ਵੀ ਫਰਕ ਨਹੀਂ ਰੱਖਿਆ ਵੀ ਇੱਕ ਭੁੱਲ ਅਗਰ ਇੱਕ ਪ੍ਰਜਾ ਦੇ ਚੋਂ ਕੋਈ ਕਰਦਾ ਤੇ ਜਿਹੜੀ ਸਜ਼ਾ ਉਸਨੂੰ ਦਿੱਤੀ ਜਾਏਗੀ ਉਹੀ ਸਜ਼ਾ ਉਸਨੂੰ ਦਿੱਤੀ ਜਾਏਗੀ ਅਗਰ ਰਾਜਾ ਕਰੇ, ਅਗਰ ਹੁਕਮਰਾਨ ਕਰੇ, ਅਗਰ ਸਿੰਘਾਸਨ ਤੇ ਬੈਠਾ ਹੋਇਆ ਕਰੇ। ਇਸ ਵਾਸਤੇ ਰਾਮ ਰਾਜ ਪ੍ਰੀਸ਼ਦ, ਰਾਮ ਰਾਜ ਦੀ ਭਾਵਨਾ ਸਾਡੇ ਦੇਸ਼ ਦੇ ਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਦੇ ਤੜਪ ਪੈਦਾ ਹੋਈ ਵੀ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤੋ ਘਟਨਾ ਕੀ ਹੈ? ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ, ਕੋਈ ਇਸਤਰੀ ਲਗਾਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ ਤੇ 3 ਮਹੀਨਿਆਂ ਬਾਅਦ ਅਗਰ ਉਹ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਹੈ ਉਸਨੂੰ ਰੱਖਣਾ ਜਾਂ ਨਹੀਂ ਰੱਖਣਾ। ਉਹਨੇ ਮਰਿਆਦਾ ਬਣਾਈ ਸ਼੍ਰੀ ਰਾਮ ਨੇ। ਸ਼੍ਰੀ ਰਾਮ ਨੇ ਇਹ ਮਰਿਆਦਾ ਵੀ ਬਣਾਈ ਕਿ ਰਾਜੇ ਦੀ ਆਖੀ ਹੋਈ ਗੱਲ ਅਗਰ ਬਹੁ ਪੱਖੀ ਕਾਬਲੇ ਕਬੂਲ ਨਾ ਹੋਈ ਤੇ ਰਾਜੇ ਦੀ ਉਸ ਗੱਲ ਨੂੰ ਰੱਦ ਕੀਤਾ ਜਾ ਸਕਦਾ ਤੇ ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕੋਈ ਗੱਲ ਆਖੇ ਤੇ ਰਾਜੇ ਨੂੰ ਉਹ ਗੱਲ ਕਬੂਲ ਵੀ ਕਰਨੀ ਪਏਗੀ, ਪ੍ਰਵਾਨ ਵੀ ਕਰਨੀ ਪਏਗੀ, ਮੰਨਣਾ ਵੀ ਪਏਗਾ। ਉਸਨੇ ਮਰਿਆਦਾ ਬਣਾ ਦਿੱਤੀ। ਸੀਤਾ ਜਦ ਘਰ ਵਿੱਚ ਆਈ, ਆਪ ਅਯੁੱਧਿਆ ਦੇ ਰਾਜਾ ਬਣੇ, ਸਿੰਘਾਸਣ ਤੇ ਬੈਠੇ ਤੇ ਪ੍ਰਜਾ ਦੀ ਬਹੁਤੀ ਆਵਾਜ਼ ਇਹ ਉੱਠ ਪਈ ਵੀ ਸੀਤਾ ਰਾਮ ਦੇ ਇਸ ਮਹਿਲ ਵਿੱਚ ਨਹੀਂ ਰਹਿਣੀ ਚਾਹੀਦੀ ਤੇ 3 ਮਹੀਨੇ ਰਾਵਣ ਕੋਲ ਰਹੀ ਹੈ। ਆਵਾਜ਼ ਉੱਠੀ ਔਰ ਇਹ ਬਹੁ ਪੱਖੀ ਉੱਠੀ, ਇੱਕ ਧੋਬੀ ਤੋਂ ਉੱਠੀ, ਬਹੁ ਪੱਖੀ ਆਵਾਜ਼ ਉੱਠੀ ਤੇ ਰਾਮ ਨੇ ਆਪ ਜੋ ਹੈ ਮਰਿਆਦਾ ਬਣਾਈ ਸੀ। ਬਹੁ ਸੰਮਤੀ ਦੇ ਚ ਅਗਰ ਪ੍ਰਜਾ ਕੁਛ ਆਖੇਗੀ ਤਾਂ ਰਾਜੇ ਨੂੰ ਵੀ ਝੁਕਣਾ ਪਏਗਾ, ਗੱਲ ਮੰਨ ਲਈ, ਕਾਬਲੇ ਕਬੂਲ ਕਰ ਲਈ। ਜੇ ਪ੍ਰਜਾ ਇਸ ਢੰਗ ਨਾਲ ਚਾਹੁੰਦੀ ਹੈ ਤੇ ਭਾਵੇਂ ਮੈਂ ਨਾ ਚਾਹੁੰਦਾ ਹੋਇਆ ਵੀ ਪ੍ਰਜਾ ਦੀ ਗੱਲ ਦਾ ਸਨਮਾਨ ਕਰਦਾ, ਮੈਨੂੰ ਪ੍ਰਵਾਨ ਹੈ। ਸੀਤਾ ਨੂੰ ਘਰੋਂ ਕੱਢ ਦਿੱਤਾ ਪ੍ਰਜਾ ਦੇ ਕਹਿਣ ਤੇ। ਜੇ ਪ੍ਰਜਾ ਨਹੀਂ ਚਾਹੁੰਦੀ ਤੇ ਠੀਕ, ਜੇ ਸੰਸਾਰ ਨਹੀਂ ਚਾਹੁੰਦਾ ਤੇ ਠੀਕ, ਜੇ ਬਹੁ ਗਿਣਤੀ ਨਹੀਂ ਚਾਹੁੰਦੀ ਤੇ ਮੈਨੂੰ ਇਸ ਪ੍ਰਜਾ ਦੀ ਗੱਲ ਨੂੰ ਜੋ ਹੈ ਪ੍ਰਵਾਨ ਕਰਨ ਲੱਗਿਆ ਕੋਈ ਦੁੱਖ ਨਹੀਂ, ਕੋਈ ਦਿੱਕਤ ਨਹੀਂ। ਉਸੇ ਵਕਤ ਹੁਕਮ ਦੇ ਦਿੱਤਾ ਵੀ ਸੀਤਾ ਪ੍ਰਜਾ ਨਹੀਂ ਚਾਹੁੰਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ। ਇਸ ਵਾਸਤੇ ਰਾਮ ਦੇ ਨਾਲ ਇੱਕ ਦੋਹਰਾ ਬੜਾ ਮਸ਼ਹੂਰ ਹੋ ਗਿਆ ਕਿਉਂਕਿ ਰਘੂਕੁਲ ਵਿੱਚ ਪੈਦਾ ਹੋਏ ਸਨ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਉਣਾ ਹੈ, ਭਾਵੇਂ ਪ੍ਰਾਣ ਹੀ ਜਾਣ, ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ। ਮਰਿਆਦਾ ਤੇ ਆਪ ਬਣਾਈ ਸੀ। ਹੋਇਆ ਕਿ ਜਦ ਬਹੁ ਪੱਖੀ ਬਹੁ ਸੰਮਤੀ ਨੇ ਆਵਾਜ਼ ਉਠਾਈ, ਆਪਣੇ ਸੀਤਾ ਨੂੰ ਘਰੋਂ ਕੱਢ ਦਿੱਤਾ। ਇਸ ਢੰਗ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ, ਸਿੰਘਾਸਣ ਤੇ ਬਣੇ ਰਹਿ। ਪ੍ਰਜਾ ਨੇ ਕਿਹਾ ਸਾਨੂੰ ਕਾਬਲੇ ਕਬੂਲ ਹੈ, ਇਹ ਰਾਜਾ ਜਿਹੜਾ ਕਾਬਲੇ ਕਬੂਲ ਹੈ, ਪਰ ਸਾਡਾ ਦੇਸ਼ ਰਾਮ ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ ਕਿ ਇੱਕ ਅਦਾਲਤ, ਵਕਤ ਦੀ ਇੱਕ ਅਦਾਲਤ ਅਲਾਹਾਬਾਦ ਹਾਈ ਕੋਰਟ ਵਕਤ ਦੇ ਹੁਕਮਰਾਨ ਨੂੰ ਦੋਸ਼ੀ ਸਾਬਿਤ ਕਰ ਦਿੰਦਾ, ਉਹ ਕਾਨੂੰਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਹੀ ਬਦਲ ਕੇ ਰੱਖ ਦਿੰਦਾ।
ਉਹ ਵਿਧਾਨ ਦੇ ਤਰਮੀਮ ਹੀ ਕਰਕੇ ਰੱਖ ਦਿੰਦਾ। ਇਹ ਸਾਡੇ ਦੇਸ਼ ਦਾ ਢਾਂਚਾ ਰਾਮ ਰਾਜ ਤੋਂ ਚੱਲ ਕੇ ਇੱਥੇ ਜਾ ਪਹੁੰਚਿਆ। ਔਰ ਇਹ ਨਕਸ਼ੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਜੋ ਕੁਛ ਹੈ, ਕਿੱਥੇ ਰਾਮ ਰਾਜ ਮਰਿਆਦਾ ਜੋ ਬਣਾਈ, ਔਰ ਰਾਮ ਜਦ ਸੀਤਾ ਨੂੰ ਘਰੋਂ ਕੱਢਦੇ ਨੇ ਕਹਿੰਦੇ ਨੇ ਲਗਾਤਾਰ ਰੋਂਦੇ ਹੀ ਰਹੇ ਕਈ ਦਿਨ ਤੱਕ, ਵੀ ਸੀਤਾ ਤੇ ਜ਼ੁਲਮ ਹੋਇਆ, ਮੇਰੇ ਤੇ ਵੀ ਜ਼ੁਲਮ ਹੋਇਆ, ਪਰ ਮੈਂ ਕਰਾਂ ਕਿ ਮੈਂ ਮਰਿਆਦਾ ਬਣਾਈ ਹੈ। ਪ੍ਰਜਾ ਨਹੀਂ ਮੰਨਦੀ, ਹੁਣ ਜਦ ਪ੍ਰਜਾ ਨਹੀਂ ਮੰਨਦੀ ਤੇ ਇਹਦਾ ਮਤਲਬ ਥੋੜੀਆਂ ਕੋਲ ਮੈਂ ਰਾਜਾਂ ਤੇ ਵਿਧਾਨ ਬਦਲ ਦੇਵਾਂ। ਅਗਰ ਚਾਹੁੰਦੇ ਤੇ ਰਾਮ ਵਿਧਾਨ ਬਦਲ ਸਕਦੇ ਸਨ, ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਣ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ, ਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ ਤਾਂ ਖਿਮਾ ਕਰਨੀ ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ, ਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਚ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫਾ ਇਸਦੀ ਤਰਮੀਮ ਹੋਈ ਹੈ, ਇਤਨੀ ਦਫਾ ਇਸਦੇ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ, ਤੇ ਇਹ ਪਾਪ 50-60 ਦਫਾ ਹੋ ਚੁੱਕਿਆ ਹੈ, ਪਹਿਲੇ ਵੀ ਹੋ ਚੁੱਕਿਆ ਹੈ, ਇਹਨਾਂ 30 ਸਾਲਾਂ ਵਿੱਚ ਹੋ ਚੁੱਕਿਆ ਹੈ, 35 ਸਾਲਾਂ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁੱਕਿਆ ਹੈ। ਤਾਂ ਖਿਮਾ ਕਰਨੇ, ਮੁਖਤਸਰ ਅਰਜ਼ ਕਰਾਂ, ਰਾਮ ਰਾਜ ਉਹ ਰਾਜ ਚੱਲ ਕੇ ਕਿੱਥੇ ਜਾ ਪਹੁੰਚਿਆ, ਤਾਂ ਹੋਇਆ ਇਹ ਰਾਮ ਰਾਜ ਸੁਪਨਾ ਬਣ ਕੇ ਰਹਿ ਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ, ਤੁਸੀਂ ਰੱਬ ਤੋਂ ਇੱਕ ਮੰਗ ਮੰਗੋ, ਪਰਮਾਤਮਾ ਤੋਂ ਇੱਕ ਮੰਗ ਮੰਗੋ, ਤੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ। ਰਾਜ ਸਤਾ ਖਾਲਿਸ ਦੇ ਹੱਥ ਵਿੱਚ ਹੋਵੇ, ਕੋਈ ਦੁਖੀ ਨਾ ਹੋਵੇ, ਕੋਈ ਬੇਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ, ਕੋਈ ਮਾਂ ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ, ਕੋਈ ਬੱਚੇ ਨਾ ਰੋਵਣ ਕਿ ਮੈਂ ਯਤੀਮ ਹੋ ਗਿਆ, ਮੈਨੂੰ ਸੈਤਾ ਨੇ ਯਤੀਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦੇ ਪਰਾਤਾ ਜਗੀਰ ਸਿੰਘ, ਤੇ ਫਿਰ ਉਹਨਾਂ ਦੀ ਪਤਨੀ, ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰਾਗੀ ਉਹ ਵੀ ਸ਼ਹੀਦ ਹੋ ਗਏ ਨੇ, ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ। ਤਾਂ ਖੈਰ ਇਹ ਪੰਨੇ ਜੈਸੇ ਜੈਸੇ ਉਗੜਨਗੇ ਤੇ ਤੁਸੀਂ ਹਾਲਾਤ ਦਾ ਜਾਇਜ਼ਾ ਲਓਗੇ, ਤੇ ਠੀਕ ਹੈ ਪੁਰਾਣੇ ਜ਼ਮਾਨੇ ਚ ਅੱਜ ਤੋਂ 35 ਸਾਲ ਪਹਿਲੇ ਤੇ ਕਿਰਪਾਤਰੀ ਨੇ ਮੰਗ ਕੀਤੀ ਸੀ ਬਈ ਇੱਥੇ ਰਾਮ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ 35 ਸਾਲ ਪਹਿਲੇ, ਤੇ ਅਸੀਂ 300 ਸਾਲ ਤੋਂ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਰਹਾਂਗੇ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਸਿੰਘਾਸਣ ਤੇ ਕੋਈ ਰਾਮ ਨਹੀਂ ਬੈਠਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗਦੇ ਰਹਾਂਗੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਇਹ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰ, ਕੋਈ ਖਾਲਸਾ, ਕੋਈ ਸ਼ੁੱਧ, ਕੋਈ ਪਵਿੱਤਰ। ਤੇ ਖਾਲਸੇ ਦੀ ਵਿਆਖਿਆ ਮੈਂ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ, ਪਰਿਓ ਕਾਲ ਸਵੇ ਜਬ ਉਪਰ ਮਾਇ ਲਿਖੇ ਬ੍ਰਹਮ ਗਿਆਨੇ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਸਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹਦਾ ਸਾਰਿਆਂ ਨਾਲ ਹੀ ਪ੍ਰੇਮ ਹੈ, ਜਿਹਦੇ ਵਾਸਤੇ ਨਹਿ ਕੋ ਬੈਰੀ ਨਹਿ ਬੇਗਾਨਾ ਸਗਲ ਸੰਗ ਹਮ ਕੋ ਬਣਾਈ, ਇਸ ਤਰ੍ਹਾਂ ਦੇ ਨਾਲ ਜੋ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੈ, ਦਾਤਾ ਤਾਕਤ ਉਸਨੂੰ ਦੇ ਤਾਂ ਕਿ ਸਾਰਿਆਂ ਨੂੰ ਆਪਣਾ ਹੱਕ ਮਿਲੇ ਤੇ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ, ਆਕੀ ਰਹੇ ਨਾ ਕੋਈ ਕੋਈ ਦੁਖੀ ਨਾ ਹੋਵੇ। ਦੁਸ਼ਟਾਂ ਨੇ ਇਹਦੇ ਵੀ ਅਰਥਾਂ ਦੇ ਅਨਰਥ ਕੀਤੇ ਨੇ, ਬਈ ਖਾਲਸੇ ਤੇ ਇੰਜ ਪਏ ਪੜਦੇ ਨੇ ਬਾਕੀ ਰਹੇ ਨਾ ਕੋਏ, ਨਹੀਂ ਸਿੱਖ ਇਹ ਨਹੀਂ ਪੜ ਸਕਦਾ ਬਾਕੀ ਰਹੇ ਨਾ ਕੋਏ। ਸਿੱਖ ਤੇ ਆਖਦਾ ਆਕੀ ਰਹੇ ਨਾ ਕੋਏ, ਸਿੱਖ ਮੰਗਦਾ ਸਰਬੱਤ ਦਾ ਭਲਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਹੈ, ਸਤਿਗੁਰ ਨੂੰ ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਤੇ ਬੜੀ ਕੀਮਤੀ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ, ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਹਰਿਮੰਦਰ ਸਾਹਿਬ ਸਾਰੀ ਦੁਨੀਆਂ ਦਾ ਭਲਾ ਮੰਗੇ, ਸਾਰੇ ਦੇਸ਼ ਦਾ ਭਲਾ ਮੰਗੇ, ਤੇ ਹਰਿਮੰਦਰ ਸਾਹਿਬ ਦਾ ਬੁਰਾ ਕਿਉਂ ਹੋਵੇ। ਸਤਿਗੁਰ ਸਭਨਾ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਇਹਦਾ ਮਤਲਬ ਹੈ ਉਦੋਂ ਵੀ ਕੁਛ ਐਸੇ ਸਨ ਜੋ ਗੁਰੂ ਦੁਖੀ ਸਨ,
ਤਦੀ ਸਤਿਗੁਰੂ ਨੂੰ ਐਸਾ ਕਹਿਣਾ ਪਿਆ ਵੀ ਅਸੀਂ ਤੇ ਸਾਰਿਆਂ ਦਾ ਭਲਾ ਮੰਗਦੇ ਹਾਂ ਤੇ ਫਿਰ ਬੁਰਾ ਸਾਡੇ ਤੇ ਹੀ ਟਪਕਦਾ ਪਿਆ। ਜਿਹੜਾ ਮੰਦਰ ਸਾਰੇ ਮੰਦਰਾਂ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਦੇਸ਼ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਸੰਸਾਰ ਦੀ ਭਲਾਈ ਮੰਗਦਾ ਹੈ, ਖਿਮਾ ਕਰਨੀ ਉਸ ਮੰਦਰ ਦੇ ਦੁਆਰ ਬੰਦ ਹੋਣ ਤੇ ਉਸ ਮੰਦਰ ਦਾ ਕੁਛ ਬੁਰਾ ਹੋਇਆ ਹੋਵੇ, ਖਿਮਾ ਕਰਨੀ ਕਹਿਣਾ ਪਏਗਾ ਰਾਮ ਰਾਜ ਦੀ ਮੰਗ, ਇਹ ਜੋ ਗੁਰੂ ਨੇ ਸਾਨੂੰ ਸਿਖਾਈ ਹੈ ਅਸੀਂ ਹੁਣ ਪ੍ਰਾਣਾ ਨਾਲ ਮੰਗਣੀ ਹੈ, ਹੁਣ ਰਸਮੀ ਤੌਰ ਤੇ ਮੰਗਣੀ ਕਿ ਰਾਜ ਕਰੇਗਾ ਹਾਲਸਾ ਆਕੀ ਰਹੇ ਨਾ ਕੋਈ, ਅਰਦਾਸ ਤੋਂ ਬਾਅਦ ਦਿਲੋਂ ਮੰਗ ਕਰਨੀ ਹੈ ਦਾਤਾ ਤੂੰ ਕਲਾ ਵਰਤਾ ਕੁਝ ਸ਼ਕਤੀ ਵਰਤਾ ਕਿ ਸ਼ਕਤੀ ਹੁਣ ਰਾਮ ਦੇ ਹੱਥ ਚ ਹੋਵੇ, ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ, ਤਾਂ ਕਿ ਕਾਨੂੰਨ ਦੀ ਲਪੇਟ ਦੇ ਚ ਅਗਰ ਰਾਮ ਵੀ ਆਵੇ ਤੇ ਉਹ ਵੀ ਆਖੇ ਕੋਈ ਗੱਲ ਨਹੀਂ ਮੈਂ ਘਰ ਦੇ ਚ ਰੋ ਲਵਾਂਗਾ ਦੁੱਖ ਸਹਾਰ ਲਵਾਂਗਾ ਪਰ ਮੈਂ ਹੁਣ ਵਿਧਾਨ ਨਹੀਂ ਬਦਲਣਾ। ਇਸ ਢੰਗ ਦੀ ਸਪਿਰਿਟ, ਇਸ ਢੰਗ ਦੇ ਜਜ਼ਬੇ, ਇਸ ਢੰਗ ਦੀ ਜੋ ਹੈ ਰਾਜਨੀਤਿਕ ਵਾਤਾਵਰਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਦੇਸ਼ ਵਿੱਚ ਬਣਾਉਣ ਤਾਂ ਕਿ ਕੋਈ ਦੁਖੀ ਨਾ ਹੋਵੇ, ਸੁੱਖ ਦੇ ਨਾਲ ਰਹਿਣ, ਈਸਾਈ ਮੁਸਲਮਾਨ ਹਿੰਦੂ ਵੀਰ ਔਰ ਸਿੱਖ ਸਾਰੇ ਆਰਾਮ ਨਾਲ ਰਹਿਣ, ਇਸ ਢੰਗ ਦਾ ਵਾਤਾਵਰਣ ਇਸ ਦੇਸ਼ ਦੇ ਜੋ ਹੈ ਬਣੇ। ਤੇ ਕੱਲ ਮੈਂ ਇੱਕ ਅਰਜ਼ ਕੀਤੀ ਸੀ ਕਿਉਂਕਿ ਗੁਰੂ ਨਾਨਕ ਦਾ ਇੱਕ ਸਾਥੀ ਬਾਲਾ ਹੈ, ਇੱਕ ਮਰਦਾਨਾ ਹੈ, ਇੱਕ ਹਿੰਦੂ ਹੈ, ਇੱਕ ਸਿੱਖ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਸਾਈਂ ਮੀਆਂ ਭੀਖਣ ਸ਼ਾਹ ਜਾਂਦੇ ਨੇ ਦਰਸ਼ਨ ਕਰਨ ਲਈ। ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਪੁੱਤਰ ਤੇ 400 ਖਲੀਫੇ ਸ਼ਹੀਦ ਕਰਾ ਦਿੱਤੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਨੂੰ ਬਹੁਤ ਵੱਡਾ ਸਰੋਪਾ ਦਿੱਤਾ। ਕਰੋੜੀ ਮੱਲ ਜਾਂ ਇਸ ਤਰ੍ਹਾਂ ਦੇ ਹੋਰ ਕਈ ਦੀਵਾਨ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਸਨ, ਪਰਮ ਭਗਤ ਸਨ, ਤੋਂ ਕਹਿਣ ਤੋਂ ਮੁਰਾਦ ਇਹ ਹੈ ਕਿ ਇਹ ਇੱਕ ਸਾਂਝਾ ਜਿਹਾ ਧਰਮ ਤੇ ਸਾਂਝੀ ਵਾਲਤਾ ਦਾ ਸਬੂਤ ਹੈ ਕਿ ਇੱਥੇ ਰਾਮਾਨੰਦ ਪਰਮਾਨੰਦ ਬੈਠੇ ਨੇ ਪਰ ਇੱਥੇ ਸਦਨਾ ਬੈਠੇ ਨੇ ਜੋ ਮੁਸਲਮਾਨ ਸੀ। ਮੈਂ ਇਤਨੀ ਅਰਜ਼ ਕਰਦੇ ਹਾਂ, ਇੱਕ ਈਸਾਈ ਮੁਸਲਮਾਨ ਸੀ ਔਰ ਬਾਬਾ ਫਰੀਦ ਨੇ ਤੇ ਕਬੀਰ ਦੇ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਚ ਹੀ ਪੁਸ਼ਟੀ ਮਿਲ ਜਾਂਦੀ ਹੈ ਕਿ ਕਬੀਰ ਕੌਣ ਸੀ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ, ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ। ਇਹ ਜਿਹੜਾ ਕਬੀਰ ਹੈ ਨਾ ਇਹਦਾ ਪਿਓ ਤੇ ਇਹੀ ਕੁਛ ਕਰਦਾ ਸੀ। ਕੀ ਕਰਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਰਵਿਦਾਸ ਦੇ ਬੋਲ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ, ਕਬੀਰ ਉਹ ਹੈ ਬਕਰੀਦ ਵਾਲੇ ਦਿਨ ਜਿਹਦੇ ਘਰ ਗਊਆਂ ਵੱਢੀਆਂ ਜਾਂਦੀਆਂ ਸਨ, ਹੋਰ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ, ਸ਼ੇਖਾਂ ਨੂੰ ਮੰਨਦੇ ਸਨ, ਸ਼ਹੀਦਾਂ ਨੂੰ ਮੰਨਦੇ ਸਨ, ਮਜ਼ਾਰਾਂ ਨੂੰ ਮੰਨਦੇ ਸਨ। ਕਬੀਰ ਦਾ ਜਨਮ ਉਸ ਘਰਾਣੇ 'ਚ ਹੋਇਆ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪਿਓ ਤੇ ਇਹੀ ਕੁਛ ਕਰਦਾ ਸੀ, ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ। ਪੁੱਤਰ ਇਸ ਤੋਂ ਬਿਲਕੁਲ ਉਲਟ ਚੜਿਆ ਹੈ, ਤਿੰਨ ਲੋਕਾਂ ਦੇ ਜੋ ਹੈ ਪ੍ਰਸਿੱਧ ਹੋਇਆ, ਤਾਂ ਕਹਿਣ ਤੋਂ ਮੁਰਾਦ ਮੁਸਲਿਮ ਘਰਾਣੇ ਦੇ ਜਨਮ ਹੈ ਸ਼੍ਰੀ ਕਬੀਰ ਦਾ, ਰਾਮਾਨੰਦ ਨੇ ਪਰਮਾਨੰਦ ਨੇ। ਇੱਥੇ ਸਾਂਝੀ ਵਾਲਤਾ ਦਾ ਧਰਮ ਤੇ ਤੁਸੀਂ ਅੱਜ ਤੱਕ ਤੇ ਕੀਤੀ ਹੈ ਗਫਲਤ, ਹੁਣ ਨਹੀਂ ਗਫਲਤ ਕਰਨੀ। ਅਸੀਂ ਸਾਰਿਆਂ ਦੇ ਤਿਉਹਾਰ ਵਿੱਚ ਸ਼ਾਮਿਲ ਹੋਣਾ ਤੇ ਸਾਰਿਆਂ ਨੂੰ ਤਿਉਹਾਰ ਦੀ ਦੇਣੀ ਹੈ ਮੁਬਾਰਕਬਾਦ। ਤੇ ਜੇ ਮੈਂ ਖੁੱਲੇ ਲਫ਼ਜ਼ਾਂ 'ਚ ਕਹਿ ਦਿਆਂ, ਜੇ ਡੈਮੋਕ੍ਰੇਸੀ ਦਾ ਮਤਲਬ ਹੈ ਬਹੁ ਗਿਣਤੀ ਦੀ ਹਕੂਮਤ, ਤੇ ਅਸੀਂ ਬਹੁਤ ਘੱਟ ਗਿਣਤੀ ਦੇ 'ਚ ਹਾਂ, ਤੇ ਘੱਟ ਗਿਣਤੀਆਂ ਸਮਿਲਿਤ ਹੋ ਜਾਣ ਫਿਰ ਅਸੀਂ ਘੱਟ ਗਿਣਤੀ ਦੇ 'ਚ ਨਹੀਂ ਹਾਂ, ਇਤਨੀ ਮਹਿਰਜ਼ ਕਰਦੇ ਹਾਂ। ਇਸ ਵਾਸਤੇ ਅਸੀਂ ਜੇ ਰਾਮਨੌਮੀ 'ਚ ਸ਼ਾਮਿਲ ਹੋਣਾ, ਜਨਮ ਅਸ਼ਟਮੀ 'ਚ ਸ਼ਾਮਿਲ ਹੋਣਾ, ਤੇ ਅਸੀਂ ਕਿਉਂ ਨਾ ਈਦ ਦੇ 'ਚ ਵੀ ਸ਼ਾਮਿਲ ਹੋਈਏ। ਇਸ ਵਾਸਤੇ ਕੱਲ ਈਦ ਹੈ, ਤੁਸੀਂ ਇਹ ਤਾਰਾਂ ਪਾਣੀਆਂ ਨੇ ਸ਼ਾਹੀ ਇਮਾਮ ਨੂੰ, ਤੁਸੀਂ ਇਹ ਤਾਰਾਂ ਪਾਣੀਆਂ ਨੇ ਦਾਰੁਲ ਉਮਾ ਦੇਵਬੰਦ ਨੂੰ, ਔਰ ਇਹਨਾਂ ਤਾਰਾਂ 'ਚ ਇਹ ਲਿਖਣਾ ਕਿ ਅਸੀਂ ਇਸ ਖੁਸ਼ੀ ਦੇ 'ਚ ਤੁਹਾਡੇ ਨਾਲ ਹਾਂ, ਸਹਿਮਤ ਹਾਂ, ਤੁਹਾਨੂੰ ਮੁਬਾਰਕਾਂ ਈਦ ਦੀਆਂ ਲੱਖ ਲੱਖ। ਔਰ ਮੈਂ ਅਰਜ਼ ਕਰਾਂ, ਇਹ ਪਹਿਲੇ ਮੁਸਲਿਮ ਵੀਰਾਂ ਨੇ ਕੀਤੀ ਸੀ, 4 ਸਾਲ ਪਹਿਲੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਵੱਡੇ ਪੱਧਰ ਤੇ ਬੰਬਈ ਦੇ ਵਿੱਚ ਮਨਾਇਆ, ਬਹੁਤ ਵੱਡੇ ਪੱਧਰ ਤੇ, ਔਰ ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਮਨਾਇਆ। ਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਬਦਕਿਸਮਤ ਇਹ ਹੈ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਆਪਣਾ ਪੀਰ ਆਖਿਆ, ਜਦਕਿ ਗੁਰੂ ਨਾਨਕ ਨੇ ਇਹ ਨਹੀਂ ਆਖਿਆ ਕਿ ਮੈਂ ਇੱਕ ਫਿਰਕੇ ਦਾ ਪੀਰ ਹਾਂ, ਉਹ ਤੇ ਕਹਿੰਦੇ ਰਹੇ, ਇਹ ਤੇ ਜਗਤ ਲਈ ਹੈ। ਇਸ ਵਾਸਤੇ ਉਹ ਮੱਕੇ ਵੀ ਚਲੇ ਗਏ ਔਰ ਹਰਿਦੁਆਰ ਵੀ ਚਲੇ ਗਏ, ਬਨਾਰਸ ਵੀ ਚਲੇ ਗਏ, ਸਤਿਗੁਰ ਦੇ ਕੋਲੋਂ ਜੋ ਔਸ਼ਧੀ ਸੀ, ਸਤਿਗੁਰ ਦੇ ਕੋਲੋਂ ਜੋ ਦੀਵਾ ਸੀ, ਆਪਣੇ ਸਾਰੀ ਥਾਂ ਦੇ ਉੱਤੇ ਰੋਸ਼ਨੀ ਜੋ ਹੈ ਫੈਲਾਈ। ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਸਾਡੇ ਹਿਰਦੇ ਵੀ ਜਿਹੜੇ ਰੋਸ਼ਨ ਹੋਏ ਨੇ, ਅਸੀਂ ਧੰਨਵਾਦ ਦੇ ਰੂਪ ਵਿੱਚ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ। ਇਹ ਮੁਸਲਮਾਨਾਂ ਦੀਆਂ ਉੱਥੇ ਜੋ ਹੈ ਤਕਰੀਰਾਂ ਸਨ, ਉਹਨਾਂ ਨੇ ਇਹ ਪਹਿਲ ਕੀਤੀ ਸੀ, ਪਰ ਮੈਂ ਫਿਰ ਅਰਜ਼ ਕਰਾਂ, ਅਸੀਂ ਗਫਲਤ ਵਿੱਚ ਰਹੇ।
اور غفلت دے بہت وڈے خمیازے پہ بھگت دے ہاں. تسی ہن عید مبارک دے شامل ہونا ہے تے انہاں نوں کہنا ہے جویں تسی گرو نانک دیو جی مہاراج دا گرپرب بڑی خوشی نال منایا سی اسی تھوڑی عید دے شامل ہاں, اسی تھانوں مبارکاں دیندے ہاں اور اسی تھوڑے بھرا ہاں اور یہ سارا دیش سڈا بھائی بند ہے, سارا دیش جو ہے ایک پتا ایک اس کے ہم مبارک تو میرا گرہائے. اس طرح دی سوچنی اس طرح دی سکشا اسی دوجیاں کول نہیں لینی, اس طرح دی سکشا سانو گرو دے رہے اپنا, اس طرح دی سانجی والتا دا اپدیش سانو سڈا گرو دے رہے ہے اور سانو کون جو ہے اپدیش اس طرح دا دے سکتا ہے. تین کو کیا اپدیش ہی ہے جن گر نانک دیو. پر ہاں میں پھر عرض کرا سوتنترتا تے پتنترتا دا یہ گول ہے تے سوئم دے تنتر دے جڑا جین والا بندہ ہوندا ہے وہ دی گھٹ گنتی ضرور ہوندی ہے پر ایک کر کے کہندے بوند ساگر بن جاتی ہے جی تسی دور درشٹی نال, کیونکہ دور درشٹی سڈے چ بہت گھٹ ہے, اسی لمبی نہیں سوچتے, وقتی غبار ہوندا ہے وقتی جوش ہوندا ہے. لمبی سوچنی سوچ کے اگر تسی ایسا چلو گے تو مینو امید ہے وہ دن دور نہیں کہ اے پنکتی دا روپ ساکار ہوے گا کہ کور نکھٹے نانکا اوڑک سچ رہی. آخر سچ دی جیت ہوئی ہے, آخر سچ دا بول بالا ہویا ہے, آخر سچ سنمانت ہویا ہے. اتنے شبد پروان کرنے کل جہیں گرو بابے نے میر کی تھی اسی وچار دی لڑی نو اگاں توڑن دی جو ہے کوشش کران گے. جو میرس کی تھی سی رام دا جو سنگھاسن ہے وہ دی راجنیتی کی ہے, تے جھوٹ دا جو سنگھاسن ہے وہ دی راجنیتی کی ہے. جھوٹ دا سنگھاسن ہے وہ دی جو راجنیتی ہے وہ میں تھوڑے سامنے نہیں رکھنی, وہ تسی پڑھ سکتے ہو ویکھ سکتے ہو. رام دا جو سنگھاسن ہے وہ دی جڑی راجنیتی ہے وہ دی چرچا آپ کل کران گے اسی استھان تے, تے امید ہے آپ اسی طریقے نال ہم ما کے جو ہے پہنچو گے. سدگر رحمت کرن تھوڑے اندر پنتھ دا درد پیدا ہوئے, گرو دا درد پیدا ہوئے, دیش بھگتی دے جذبے پیدا ہون تاکہ تسی اپنے مقصد دے کامیاب ہو سکو. بول چک دی شمع. واہگرو جی کا خالصہ, واہگرو جی کی فتح. گرو روپ ساتھ سنگ جیو فتح پروان کرنے. واہگرو جی کا خالصہ, واہگرو جی کی فتح. کل داس نے ایک بنے عرض کی تھی سی اوئے کہ کبیر کہندے نے میں رام دے سنگھاسن تے جا بیٹھا تو رام دے سنگھاسن دی نیتی کی ہے. ہر سنگھاسن دی اپنی نیتی ہے. دنیا دچ ہر ملک دچ اپنے اپنے سنگھاسن نے تے ہر سنگھاسن دی اپنی اپنی راجنیتی ہے. ہر دیش دی اپنی اپنی راجنیتی ہے. جد کوئی رام دے سنگھاسن تے جا بیٹھتا ہے وہ دی نیتی کی ہے؟ آخر سنگھاسن پھر بھی سنگھاسن ہے. تے میں عرض کراں اس نوں پرم پد وی آخیا ہے. پد تو یہ منسٹر لوگ جنہ کول عہدے نے, اردو دے عہدہ کہہ دیندے نے, سنسکرت دے پد کہہ دیندے نے. پے دے کول کوئی پد ہے عہدہ ہے. تے سنت کولوں بھی ایک پد ہے پر انہوں آخیا ہے پرم پد. خود کول پرم پد ہے, باقیاں کول پد ہے. تے اتنی گل بھی سپشٹ ہے چاہے پد ہے تے چاہے پرم پد ہے, اتھے تک پہنچن لئی تے کچھ نہ کچھ سنگھرش تے ہے. بنا سنگھرش تو پد پرتشٹا دی سنگھاسن دی پراپتی نہیں ہوندی. سنگھاسن دو طرح دے, ایک نو آخیا گیا رام دا سنگھاسن, ہری دا سنگھاسن, پرماتما دا سنگھاسن. ایک نو کیول اتنے ہی آخیا گیا راج سنگھاسن, صرف راج سنگھاسن. جو راج سنگھاسن تے بیٹھا ہے اودے کول پد ہے, جو رام سنگھاسن تے بیٹھا ہے اودے کول پرم پد ہے. تے پرم پد رام سنگھاسن دی ساری ویاکھیا کیتی ہے گرو گھر دے مہان دارشنک تے گرو گھر دے مہان بھائی سنت برہم گیانی تے وید ویاس بھائی صاحب بھائی گرداس جی.
ਮੈਂ ਅਕਸਰ ਗੁਰਦੁਆਰਿਆਂ ਦੇ ਸਿੱਖ ਸੰਗਤਾਂ ਦੇ ਸਾਹਮਣੇ ਬੇਨਤੀ ਕਰਦਾ ਹੁੰਦਾ ਕਿ ਭਾਈ ਗੁਰਦਾਸ ਸਾਹਿਬ ਨੂੰ ਪੜ੍ਹੇ ਬਿਨਾਂ ਗੁਰਮਤਿ ਦੀ ਸੂਝ ਲੈਣੀ ਬੜੀ ਔਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜਾਂਗੇ ਸੁਣਾਂਗੇ ਪਰਮਾਤਮਾ ਦੀ ਸੋਚ ਮਿਲੇਗੀ, ਅਕਾਲ ਪੁਰਖ ਦੀ ਸੋਚ ਮਿਲੇਗੀ, ਪਰ ਜਦ ਭਾਈ ਗੁਰਦਾਸ ਜੀ ਨੂੰ ਪੜਾਂਗੇ ਤੇ ਗੁਰਮਤਿ ਦੀ ਸੋਚ ਮਿਲੇਗੀ, ਗੁਰੂ ਦੀ ਸਮਝ ਪਏਗੀ, ਗੁਰੂ ਦੀ ਅਜ਼ਮਤ ਦਾ ਪਤਾ ਚਲੇਗਾ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਇਹ ਮਹਾਨ ਦੇਣ ਹੈ ਕਵਿਤ ਸਵਈਏ ਤੇ ਵਾਰਾਂ। ਵਾਰਾਂ ਆਪ ਦੀ ਪੰਜਾਬੀ ਦੇ ਚ ਨੇ ਤੇ ਕਵਿਤ ਸਵਈਏ ਬ੍ਰਿਜ ਭਾਸ਼ਾ ਦੇ ਚ ਨੇ, ਤੇ ਜੋ ਆਪ ਦੇ ਕਵਿਤ ਸਵਈਏ ਨੇ ਉਹਨਾਂ ਦੇ ਚ ਪੰਜ ਸੱਤ ਸਵਈਏ ਨੇ, ਜਿਨ੍ਹਾਂ ਦੇ ਚ ਇੱਕ ਸਵਈਆ ਉਸੇ ਦੀ ਹੀ ਵਿਚਾਰ ਦਾਸ ਨੇ ਇਸ ਵਕਤ ਤੁਹਾਡੇ ਸਾਹਮਣੇ ਰੱਖਣੀ ਹੈ। ਤੇ ਮੈਂ ਫਿਰ ਅਰਜ਼ ਕਰਦੇ ਹਾਂ, ਕਿਉਂਕਿ ਸੁਭਾਅ ਦੇ ਚ ਇਹੀ ਗੱਲ ਹੈ ਕਿ ਗੁਰਬਾਣੀ ਦੀ ਕੋਈ ਪੰਕਤੀ ਜਾਂ ਭਾਈ ਗੁਰਦਾਸ ਜੀ ਦੀ ਕੋਈ ਪੰਕਤੀ ਜਾਂ ਨੰਦ ਲਾਲ ਦੀ ਕੋਈ ਗਜ਼ਲ ਉਹਨੂੰ ਆਧਾਰ ਬਣਾ ਕੇ ਮੈਂ ਸੰਗਤ ਦੇ ਸਾਹਮਣੇ ਵਿਚਾਰਾਂ ਰੱਖਣ ਦੀ ਕੋਸ਼ਿਸ਼ ਕਰਦਾ। ਉਹਨਾਂ ਆਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਭਾਈ ਗੁਰਦਾਸ ਜੀ ਦੀ ਰਚਨਾ ਜਾਂ ਨੰਦ ਲਾਲ ਦਾ ਕਲਾਮ। ਤੋ ਅੱਜ ਮੈਂ ਆਧਾਰ ਬਣਾਉਣਾ ਆਪਣੇ ਵਿਚਾਰ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇੱਕ ਸਵਈਏ ਨੂੰ। ਸਵਈਆ ਆਪ ਸਰਵਨ ਕਰ ਲਓ। ਭਾਈ ਸਾਹਿਬ ਕਹਿੰਦੇ ਨੇ, ਜਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ ਧਰਮ ਧੀਰਜ ਧਵਜਾ ਅਬ ਚਲ ਰਾਜ ਹੈ। ਸ਼ਿਵ ਨਗਰੀ ਨਿਵਾਸ ਦਇਆ ਦੁਲਹਨੀ ਮਿਲੀ ਭਾਗ ਤੋ ਭੰਡਾਰੀ ਭਾਵ ਭੋਜਨ ਸਕਾਜ ਹੈ। ਰਾਜਨੀਤ ਰੀਤ ਪ੍ਰੀਤ ਛਤਰ ਪਤਰ ਛੇ ਛਤਰ ਛਾਵਾ ਛਬ ਛਾਜ ਹੈ। ਆਨੰਦ ਸਮੋ ਸੁਖ ਸ਼ਾਂਤ ਪ੍ਰਜਾ ਪ੍ਰਸੰਨ ਜਗਮਗ ਜੋ ਅਨਹਦ ਧੁਨ ਗਾਜ ਹੈ। ਇਹ ਸਵਈ ਹੈ। ਔਰ ਇਸ ਤੋਂ ਪਤਾ ਚੱਲਦਾ ਹੈ ਕਿ ਭਾਈ ਸਾਹਿਬ ਦੀ ਦ੍ਰਿਸ਼ਟੀ ਹਰ ਇੱਕ ਪਾਸੇ ਹੈ। ਦ੍ਰਿਸ਼ਟੀ ਮੈਂ ਕਹਿ ਰਿਹਾ ਨਜ਼ਰ। ਇਕਬਾਲ ਕਹਿੰਦੇ ਨੇ, ਦੋ ਹੀ ਤਰ੍ਹਾਂ ਦੇ ਮਹਾਨ ਮਨੁੱਖ ਹੁੰਦੇ ਨੇ, ਦੋ ਤਰ੍ਹਾਂ ਦੇ। ਇੱਕ ਉਹ ਜੋ ਸੰਸਾਰ ਨੂੰ ਆਪਣੀ ਨਜ਼ਰਾਂ ਦੇ ਥੱਲੇ ਰੱਖਦੇ ਨੇ, ਇੱਕ ਉਹ ਜੋ ਸੰਸਾਰ ਨੂੰ ਆਪਣੇ ਪੈਰਾਂ ਦੇ ਥੱਲੇ ਰੱਖਦੇ ਨੇ। ਨਜ਼ਰਾਂ ਦੇ ਥੱਲੇ, ਅੱਖ ਦੇ ਥੱਲੇ। ਅੱਖ ਮਹਾਨ ਹੈ। ਸਰੀਰ ਦੇ ਕਿਸੇ ਅੰਗ ਵਿੱਚ ਪੀੜਾ ਹੋਵੇ, ਦਰਦ ਹੋਵੇ, ਅੱਖ ਰੋ ਪੈਂਦੀ ਹੈ। ਇਸ ਵਿਸ਼ੇ ਦੇ ਉੱਤੇ ਬਹੁਤ ਵੱਡੀ ਨਜ਼ਮ ਲਿਖੀ ਹੈ ਡਾਕਟਰ ਮੁਹੰਮਦ ਇਕਬਾਲ ਨੇ। ਔਰ ਭਾਈ ਗੁਰਦਾਸ ਜੀ ਦੀ ਇਸ ਰਚਨਾ ਦੀ ਬੜੀ ਸੋਹਣੀ ਤਸ਼ਰੀਹ ਹੋ ਜਾਂਦੀ ਹੈ ਕਿ ਸੰਤ ਤੇ ਭਗਤ ਜੋ ਹੈ ਉਹ ਜੀਵਨਦਾ ਹੈ ਅੱਖ ਦੇ ਤਲ ਤੇ, ਤੇ ਜਿਹੜਾ ਕੋੜਾ ਸੰਸਾਰੀ ਹੈ ਤੇ ਉਹਦੇ ਕੋਲ ਤਾਕਤ ਬੜੀ ਹੋਵੇ ਉਹ ਜੀਵਨਦਾ ਹੈ ਕੇਵਲ ਪੈਰਾਂ ਦੇ ਤਲ ਤੇ। ਜੋ ਪੈਰਾਂ ਦੇ ਤਲ ਤੇ ਜੀ ਰਿਹਾ ਹੈ ਉਹਦੀ ਕੋਸ਼ਿਸ਼ ਹੈ ਕਿ ਜਗਤ ਕਿਵੇਂ ਮੇਰੇ ਪੈਰਾਂ ਦੇ ਥੱਲੇ ਹੋਵੇ, ਪਰ ਜੋ ਅੱਖ ਦੇ ਤਲ ਤੇ ਜੀ ਰਿਹਾ ਹੈ ਉਹਦੀ ਕੋਸ਼ਿਸ਼ ਹੈ ਕਿਵੇਂ ਸੰਸਾਰ ਮੇਰੀ ਅੱਖਾਂ ਦੇ ਥੱਲੇ ਹੋਵੇ। ਜਿਹਦੇ ਨਾਲ ਬੰਦੇ ਦਾ ਬਹੁਤ ਸਨੇਹ ਹੈ, ਬਹੁਤ ਪਿਆਰ ਹੈ, ਮਨੁੱਖ ਕਹਿ ਦਿੰਦਾ ਤੂੰ ਮੇਰੀ ਨਜ਼ਰਾਂ ਦੇ ਥੱਲੇ ਹੀ ਰਹਿ, ਦੂਰ ਨਾ ਹੋ, ਤੂੰ ਮੇਰੀ ਨਜ਼ਰਾਂ ਤੋਂ ਓਝਲ ਨਾ ਹੋ, ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ। ਮਾਂ ਕਹਿ ਦਿੰਦੀ ਆਪਣੇ ਮਾਸੂਮ ਬੱਚੇ ਨੂੰ, ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ, ਤੂੰ ਮੇਰੀ ਨਜ਼ਰਾਂ ਦੇ ਥੱਲੇ ਰਹਿ। ਮਿੱਤਰ ਕਹਿ ਦਿੰਦਾ ਹੈ, ਪ੍ਰੇਮੀ ਕਹਿ ਦਿੰਦਾ ਹੈ ਵੀ ਤੂੰ ਮੇਰੀ ਨਿਗਾਹ ਤੋਂ ਓਝਲ ਨਾ ਹੋ, ਮੇਰੀ ਨਿਗਾਹ ਦੇ ਥੱਲੇ ਰਹਿ, ਮੇਰੀ ਨਜ਼ਰਾਂ ਦੇ ਥੱਲੇ ਰਹਿ। ਸਾਡੇ ਦੇਸ਼ ਦਾ ਇਹ ਮੁਹਾਵਰਾ ਹੈ ਤੇ ਕਾਬਲ ਦੇਸ਼ ਤੇ ਇਹ ਬਹੁਤ ਵੱਡਾ ਪੱਧਰ ਦੇ ਉੱਤੇ ਮੁਹਾਵਰਾ ਵਰਤਿਆ ਜਾਂਦਾ ਹੈ ਜ਼ਬਾਨੇ, ਵੀ ਮੇਰੀ ਨਜ਼ਰਾਂ ਚ ਰਵੇਂ, ਤੂੰ ਮੇਰੀ ਨਜ਼ਰਾਂ ਚ ਰਵੇਂ। ਵੀ ਕੋਈ ਗੱਲ ਆਖਿਓ ਤੇ ਕਹਿੰਦੇ ਅੱਖਾਂ ਦੇ ਥੱਲੇ, ਵੀ ਤੇਰੀ ਅੱਖ ਗੱਲ ਨੂੰ ਮੈਂ ਅੱਖਾਂ ਦੇ ਥੱਲੇ ਰੱਖਦਾ, ਬਈ ਆਪਣੀ ਨਜ਼ਰਾਂ ਦੇ ਵਿੱਚ ਰੱਖਦਾ। ਤੇ ਇਹ ਬੜਾ ਇੱਕ ਸੋਹਣਾ ਮੁਹਾਵਰਾ ਹੈ
इकबाल कहते ने दार्शनिक संत वो अख दे तल ते जींदा है, हाथ विच पीड़ है, पैरां विच दर्द है, पेट दुखदा है, मत्था दुखदा है, शरीर के किसी अंग विच भी बेशुमार बे इंतहा दर्द ते पीड़ है। अख रो पैंदी है, अखां रो पैंदियां ने, ते हुण अखां नूं आखीए दर्द ते पैरां नूं है तू क्यों रोने है, तेरा इहदे नाल की मतलब, अखां च दर्द होवे ते तू रो, तेरे विच दर्द होवे ते तू रो, पर दर्द पैरां विच हत्थां विच या पेट विच, दर्द है दिल विच, दर्द है मत्थे विच, पर इकबाल कहिंदे ने अख रो पैंदी है। दर्द में मुबतला हो जब कोई जिसमें उजू, रो देती है आंख, एक पंक्ति। दर्द में मुबतला हो जब कोई जिसमें अजू, रो देती है आंख, अख रो पैंदी है। जिसम दा कोई उजू, जिसम दा कोई अंग जद पीड़त होवे, दुखत होवे, अखां रो पैंदियां ने। हथ पीड़त ने ते हत्थां दे दर्द दा पता चलदा है उदों जद कोई अखां रोवन। पेट दे च दर्द है, की पता चलेगा पेट दे च दर्द है, अख दसेगी। दिल दे च दर्द है, किस तरह पता चलेगा दिल दे च दर्द है, अख दस देंदी है। मस्तक दे च पीड़ा है बहुत जोर दी, किस तरह पता चलेगा, अख दस देंदी है। जिसम दे सारे अंग अखां दे थले ने, अखां तो कोई भी ओझल अंग नहीं है, क्योंकि अंग जब दुखदे ने, पीड़ित होंदे ने, अखां रो पैंदियां ने। अख दे च ये खूबी है कि अख दे थले जो कुछ होवे, जितना कुछ होवे, और उत्थे अगर वो पीड़ा होवे तो अख रोंदी है। नजरां दे थले बच्चा है मां दे, ते बच्चा पीड़त है मां दी, अख रो पैंदी है। क्यों? कि अखां दे थले है बच्चा, अखां दे थले, नजरां दे थले, नजरां दे विच है। इस वास्ते आख दिता गया है दार्शनिक, जिहदी दृष्टि बहुत गहरी है, बहुत दूर दी है, ते जितनी दूर तक जिहदी नजरां ने, ते जिहदे जिसने जितना कुछ नजरां दे विच रखे है, उहदियां अखां उतनियां रोवणगियां। मौजूदा दौर दी दुखद घटना देते मैं इतनी गल साहिबां दी हजूरी च कह दिया, जिहड़ी अख अशकबार नहीं होई, उहदी अखां विच हरी मंदर नहीं सी, उहदी नजरां विच अकाल तख्त नहीं सी, उहदी नजरां विच अपने बच्चे होणगे, बाकी मासूम बच्चे नहीं होणगे। नजर दृष्टि एक पैर ने, एक जीवन का ढंग यह है कि पैरां दे थले रखना है, ते पैरां दे थले जिसनू रखोगे तो कुछ लिया जाएगा, पैरां दे थले जिसनू रखोगे उते मसलिया जाएगा। पर जीवन का एक यह भी ढंग है, और दुनिया दे च हर समय इस तरह के बंदे होंदे ने जिन्हां दी कोशिश है कि मैं पैरां दे थले रखना है। देखो बंदे नूं बहुत गुस्सा चढ़े, किसी ते क्रोध आवे, ते पैर दी जुत्ती लांदा, कहिंदा जुत्ती तेरे सिरे च मारनी है। मनोविज्ञानी कहिंदे ने जुत्ती सिर दे च मारन दा मतलब इन्ना है भी मैं तैनू पैरां दे थले रखना है, तू है कि मैं तैनू पैरां दे थले रखना है, मैं तेरे सिर दे च जुत्ती मारनी है। तो मनोविज्ञानियां ने इस तथ नूं कढ़िया है कि पैर दी जुत्ती नूं ला के सिर ते मारना, इहदा मतलब इतना ही है कि हुण पैर नूं सिर दे उपर रखे, इत्थे कोई बहुत चंगी कोई रोजमर्रा दी एक्सरसाइज करदा होए, छलांग चंगी लगानी आंदी होए तां कर सकेगा,
लेकिन इस बड़ास में इस ढंग नाल करदा है, सिर दे च जूती मारनी है ते साबित करना तू मेरी पैरां दे थल्ले है, इहदा होर कोई मतलब नहीं। जीवन दा एक ए ढंग है कि कोई पैरां दे थल ते जीवना है ते फिर कोशिश है कि पैरां दे थल्ले रखना है, एक होर कोशिश है कि मैं अपनी नजरां दे थल्ले रखना है, मैं अपनी अखां दे थल्ले रखना है। भाई गुरदास जी दे सवैये तो थोड़ी जिहा मैनूं प्रेरणा मिली ते मैं ए सब कुछ थोड़े सामने रख रहा, और मैं इस वास्ते किधरे भरम भुलेखे च ना पै जाणा ते मैनूं रोज रोज दौड़ांदिआं शर्म भी आउंदी है। मैं फिर अर्ज करदिआं मैं कोई राजनीतिक नहीं हाँ, राजनीति च मेरी बिलकुल कौम ते देश थोड़ी निगाह दे च होवे, थोड़ी नजरां दे थल्ले होवे, बस इन्नी गल है, होर मेरा सुनाण दा कोई मुद्दा नहीं। क्योंकि मैं ओ वेखदा पिआं दुष्ट जिन्हां दी निगाह थल्ले ना गुरु है ना गुरबाणी है ना संगत है ना पंगत है, अंधे आउंदे ते शायद काबले माफ सन, अंधे ने भाई अंधे नहीं ने, देख सकते हैं पर देखण दी अपनी एक सीमा बना रखी है, बस दूर तक नहीं देखना, दृष्टि लंबी नहीं। तो जीवन का एक ये ढंग है कि नजरां दे थले रखना है, नजरां तो ओझल नहीं, आम पंजाबी का मुहावरा है जो नजरां तो दूर हो दिल तो भी दूर, उहदा की संबंध। भाई गुरदास जी का एक होर सवैया भी मैनूं चेते आया है, किसी पति वरता इस्त्री ने जापदा इस ढंग का दावा किया होना है कि मेरा अपने पति नाल बहुत स्नेह है, बहुत स्नेह है, अत्यंत स्नेह है। ते भाई गुरदास जी ने इस ढंग की कल्पना करके बड़ा सोहना सवैया कवित सवैया उचारण किया। अज आके जापदा उसने यह भी आख दिता है कि जिस नाल मेरा बहुत स्नेह है, बहुत स्नेह है, अज उसने चले जाना है, उस तो मैनू पता चलिया। ते दूजे दिन आके उसने आखिया अज वो चले गए। कुछ मुद्दत बाद आके उसने आखिया भी एक पत्रिका आई है और उहदे च इह लिखिआ है अजे नहीं आवणा। ते मान भाई गुरदास जी जिन्हां दी निगाह थले सब कुछ है, आप कहिंदे ने सुन प्रिय गवन सरवन ना बैरे भय, काहे की पति बरता पत ब्रत पायो है। तू कन्ना नाल सुनिआ कि तेरे प्यारे ने चले जाणा है, तू बैरी नहीं हो गई, अजे भी तेरे कन्ना दे स्रोत शक्ति मौजूद है, ते इस तो इलावा भी अजे कुछ होर सुन रही है, नहीं ये स्नेह नहीं है, ये प्यार नहीं है। ते अज तू ये आखे कि वो ते चले गए, दृष्ट प्रिय अगोचर आंधरे न भय नैन, काहे की प्रेम ने प्रेम हो ल जायो है। भाई साहब भाई गुरदास जी तेरी दृष्टि तो ओले हो गए, अंधी नहीं हुई, तो अजे भी तेरी अखां वेख रही ने, अजे भी अखां दी जोत मौजूद है, नजरां तो ओले हो गया ओ जिन्हों तू कहनी है मेरा प्राण आधार है, ते अखां विच नजर अजे भी मौजूद है, निगाह मौजूद है। गुरु नानक देव जी महाराज का वाक, अखी प्रेम कसाइया हर हर नाम पिखन, जेकर दूजा वेख दे जन नानक कढ दे जन। साहब कहिंदन अखा प्रेम विच रंगिया ने, हुण जिथे तक देखदे आ हरी हरी, परमात्मा ही परमात्मा, सब गोबिंद है, सब गोबिंद है, हुण ते गोबिंद तो बिना होर कोई भी नहीं। पर महाराज कहिंदे ने जेकर दूजा वेख दे जन नानक कढ दे जन, ऐ अखियो जिस दिन तुसी उस एक तो बिना कोई दूजा वेखिया, नानक ने थोड़ा कढ देना है, थोड़ी कोई लोड़ नहीं है।
मैं थोड़ी को फिर लोड़ नहीं समझता। तुसी इस वास्ते हो वेखो तो परमात्मा तो निगाह दे विच है। कहिंदे जिल दिल जिस नाल बहुत जुड़िया होवे वो अखां दे समा जांदा है, शायराना तखयल। तो मैं एक सिलसिला देख के दंग रहा, कनेडा विच घटना घटी सी। एक लाश दियां अखां दे बहुत गहरे रूप विच फोटो ले जा रहे सन, ते बड़े बड़े कमरे। ते मैनूं पता चलिया भी है भी मुर्दा, ते उहदी अखां दियां फोटोआं लईआं जा रहीआं ने, सिर्फ अखां दियां। ते पता चलिया भी जिसने इसनूं कतल कीता है लाजमी है उहदा रूप इसदी अखां 'च समा गया और कुछ घंटे तक रहिंदा है। और अज दे युग च कैमरे आ गए ने, हुण इहनूं चुक के हस्पताल ले जाया जाए, हो सकदा अखां जो साया ओझल हो जाएगा, खत्म हो जाएगा। इस वास्ते छेती छेती पहले इहदी अखां दे फोटो लै रहे ने। बाजार विच डिगया होया बंदा लाश, ते बड़े बड़े कैमरे आ गए, बस फोटोआं लई जा रहे। ते मैं नाल दे साथियों नूं कह रही सी बई इहनूं चुकदे नहीं, हस्पताल नहीं लै जांदे। कहिंदे कि हुणे ही लै जाणगे, इन्होंने 5 मिनट तो ज्यादा नहीं लाने, पर ये जो कुछ कर रहे ने इथों का कानून है, इसनों जो मार के गया है उहदी फोटो आ जाएगी। मैं कहा है विज्ञान इतना अगां चला गया है कि अखां ते जो समा जांदा है उहदी हुण फोटो भी ली जा सकदी है। इहदा ते इह मतलब है कि पुराने जमाने विच शायराना तखयल जिहड़ा सी कि फलाना ते मेरी अखां 'च समा गया है, इह ते गल स्पष्ट हो गई, विज्ञान ने तस्दीक कर दित्ती है। विज्ञान ने ते बिल्कुल जो है स्पष्ट कर दिता है। तो खिमा करनी जिहड़ा मारन आया ना दुश्मन, कहिंदे ने बहुत गहरा दुश्मन मित्र ही बन सकदा है दूजा नहीं। जिस नाल थोड़ा कोई संबंध नहीं, जिस नाल थोड़ा कोई लेना देना ही नहीं, वह दुश्मन क्यों बनेगा, मतलब ही नहीं। 90% गहरे दुश्मन वही बनते हैं जो किसी वक्त मित्र आते हैं, बगौर मुताला करके कभी वेखना। इस वास्ते चाणक पंडित ने एक बहुत वड्डी गल कह दिती है, क्योंकि चाणक ने साडे देश दे सब तो पहले नीति दर्पण लिखिया, जिन्हों चाणक नीति दर्पण कहते हैं। राजनीति दे उत्ते जिहड़ा ग्रंथ है सब तो पहले लिखे है चाणक ने, फिर लिखे है भरतरी ने। कुछ आलम ऐसा भी कहते ने कि राजनीति का एक पुराना ग्रंथ होर भी है, वह बिदर का लिखा होया है, वह आम प्रचलित नहीं, आम लोगों की नजरों के भी नहीं, पर चाणक ते भरतरी का लोगों की नजरों के थले लोगों ने पढ़िया। चाणक यह कहता है जिहड़ी गल तू अपने दुश्मन नूं नहीं कहना चाहता ना, छुपाना चाहता है, वो गल अपने मित्र नूं भी ना आख। राजनीति, क्योंकि उन्हें नीति का ग्रंथ लिखिया, धर्म का तो लिखिया नहीं। चाणक ऋषि जरूर होया, संत जरूर है, लेकिन राजनीति का महापंडित से बहुत वड्डा पंडित। उन्हें यह आख्या भी जिहड़ी गल तू अपने दुश्मन नूं नहीं कहना चाहता, उस तो छुपा के रखना चाहता है, मित्र नूं भी ना आख। भई क्यों, कोई भरोसा नहीं। वो कहिंदा है मित्रता शिखरता ते पहुंच के दुश्मनी बन जाती है, ते कई दफा दुश्मनी शिखरता ते पहुंच के मित्रता बन जाती है। इंज आख्या। और अक्सर 90% ऐसा होंदा है कि जिहदे नाल बहुत गूढ़ा संबंध है बहुत गहरी चोट वही पहुंचा सकता है, और ओपरा नहीं पहुंचा सकता। ओपरे नूं की पता है, दूजे तीजे नूं की पता है, अपना जितनी गहरी चोट पहुंचा सकता है दूजा तीजा नहीं पहुंचा सकता। राम तो भी लंका नहीं ढाणी जानी सी जे अपना ना आता उत्थे, इतनी मैरिज करते हैं जे विभीषण ना आता। यह हकीकत है, बहुत वड्डी सच्चाई है, क्योंकि अपने नूं सब कुछ पता है। ते अपना जब दुश्मन होवेगा
तो वो इतनी गहरी चोट पहुंचाएगा ओपरा नहीं पहुंचा सकता, ओपरे ने तो कुछ पता ही नहीं है। इस वास्ते ये हकीकत है, बहुत वड्डी जो है सच्चाई है कि दुश्मन दी तस्वीर अखां विच क्यों समा जाती है, लाजमी किसी वक्त मित्र रहा होगा, मित्रता दुश्मनी च बन गई। तो दो ही ते याद आउंदे ने, या मित्र याद आउंदा या दुश्मन दूजा तीजा नहीं याद आउंदा, दुश्मन नाल भी संबंध है। तुसी बगौर मुताला करके जो है बैठना कदी सोचना कौन याद आउंदे ने, या मित्र याद आउणगे या दुश्मन याद आउणगे, दुश्मन नाल भी संबंध है, आंतरिक संबंध है, दिल दा संबंध है। दिल मित्र नू याद करदा है, दिल दुश्मन नू भी याद करदा है। इस वास्ते दुश्मन नाल भी संबंध बनिया रहिंदा है, मित्र नाल भी संबंध जो है बनिया रहिंदा है, ते संबंध कारण करके उदा अक्स अखां दे चाहुंदा है। शायर लोग ते कहिंदे रहे सन, पर हुण इसकी तस्दीक कर दिती है विज्ञान ने कि अखां विच भी कोई समा सकदा है, कोई जो है वस सकदा है। गुरु नानक देव जी महाराज कहिंदे ने परमात्मा हुण मेरी अखां विच वसिया होया है। भगत कबीर ने भी ऐसा कहा है, दोए दोए लोचन पेखा हाँ हर बिन और न देखा। ते कबीर नूं पुछिए इहदा सबूत की है, तेरी अखां विच है, इहदा की सबूत है? कबीर कहिंदे ने सबूत मेरी अख तो बिना होर कोई सबूत नहीं, मेरी अख ही सबूत है। नैन रहे रंग लाई अब बेगल कहन न जाई। कहिंदे ने अखां विच जद पुत्तर होवे तां ममता टपकदी है, अखां विच जद पराया रूप होवे तो वासना टपकदी, अख ही दस दिंदी। कबीर कहिंदे ने मेरी अख ही सबूत है और कोई सबूत नहीं। अखां विच जद पराया धन होवे तो लोभ अखां विच टपकदा है, दस दिंदा है, लाजमी दस दिंदा। और ये हकीकत है, जब दिल दिमाग विच दुश्मन वसे आवे तो खिमा करनी अखां ही दस दिंदियां ने, दृष्टि दस दिंदी है। बंदा कह देना इंज घूर घूर के क्यों देखदा है, हुण घूर घूर के मां भी बच्चे नू वेखदी है, घूर घूर के मित्र भी मित्र नू वेखदा है, लेकिन खिमा करनी घूर घूर के दुश्मन भी दुश्मन नू वेखदा है। वह घूर ना कुछ होर है, वह जिहड़ा घूर के वेखना है पराए धन नू पराए रूप नू, उहदे वास्ते संस्कृत दे इक लफ़्ज़ है, अखां नू आख्या लोचन। ते जिहड़ा लोचन एक थां ते गाल के ही रख देवे उहदे वास्ते लफ़्ज़ है लुच्चा, गाल। लुच्चा दे अर्थ बदमाश नहीं ने, लुच्चे दे अर्थ ने इन्हे लोचन एक थां ते टिकाई दिते ने, गाल के रख दिते ने, लुच्चा। धन वेख्या किधरे पराया, अखां गड़ के ही रह गई, अपनिया नजरां नूं गाड़ के इसने रख दिता, लुच्चा। रूप वेखिया इसने कोई पराया, ओ परा, ते अखां गड़ के ही रह गई, लोचन टिका के रख दिते इसने, ते हुण अपने लोचन किसे होर पासे नहीं करदा, लुच्चा। जिहदे लोचन जो है रुक गए ने एक थां ते। मैं फिर अर्ज करा, लुच्चा का मतलब अखरी अर्थ बदमाश नहीं है, लुच्चा का मतलब है जिन्हें लोचन जिन्हें अपनिया अखां एक थां ते गड़ दितियां, चाहे वह एक पराया धन है चाहे पराया रूप है। जब कोई पराए रूप ते पराए धन ते पराई संपदा दे उते अपनिया अखां गड़ के रख देंदा है, क्योंकि संपदा उसकी है नहीं, तो अखां गड़न का मतलब की है, क्यों गड़ियां ने उत्थे, तो इस तरह अखां क्यों गड़ियां ने, अखां नूं इस थां ते फिर तीर भी आख दिता गए, इत्थे तेरा की हक है कि तू तीर नाल छलनी करे किसे नूं, भई इंज घूर के क्यों वेखदा पिया, छलनी करना लोकी कह देंदे, इंज घूर के ते ना वेख, मार देना है तो दुश्मन वेखदा है घूर के, वासना विच ग्रसे होया लोभी ग्रसे होया वेखदा इस ढंग नाल। तो जिथे कोई अखां नूं गाड़ देवे लोचन अपने जो है गढ़ के रख छड़े, उहनूं कहिंदे ने उच्चा।
ਲੁੱਚੇ ਦੀ ਨਿੰਦਾ ਹੈ। ਕਾਰਨ

ਖਿਮਾ ਕੰਨੀ ਅੱਖਾਂ ਵਿੱਚ ਮਿੱਤਰਤਾ ਟਪਕਦੀ ਹੈ ਤੇ ਹਿਰਦੇ ਵਿੱਚ ਜਦ ਗੁਰੂ ਆਉਂਦਾ ਹੈ, ਹਿਰਦੇ ਵਿੱਚ ਜਦ ਪਰਮਾਤਮਾ ਆਉਂਦਾ ਹੈ ਤੋ ਅੱਖਾਂ ਵਿੱਚ ਜਿਹੜੀ ਪਵਿੱਤਰਤਾ ਝਲਕਦੀ ਹੈ, ਜਿਹੜੀ ਮਾਸੂਮੀਅਤ ਝਲਕਦੀ ਹੈ, ਉਹਦੇ ਉੱਤੇ ਸੰਸਾਰ ਦੀ ਸਾਰੀ ਪਵਿੱਤਰਤਾ ਕੁਰਬਾਨ ਕੀਤੀ ਜਾ ਸਕਦੀ ਹੈ। ਕਬੀਰ ਕਹਿੰਦੇ ਨੇ ਸਬੂਤ ਤੇ ਮੇਰੇ ਕੋਲ ਕੋਈ ਹੋਰ ਨਹੀਂ ਜੇ ਤੁਸੀਂ ਆਖੋ, ਕਿਉਂਕਿ ਕਬੀਰ ਦਾਵਾ ਕਰਦੇ ਨੇ ਮੈਂ ਵੇਖਿਆ, ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਅਵਰ ਨ ਦੇਖਾ, ਮੈਂ ਜਿੱਥੇ ਤੱਕ ਵੇਖਦਾ ਹਰੀ ਤੋਂ ਬਿਨਾਂ ਨਹੀਂ ਵੇਖਦਾ, ਹਰੀ ਨੂੰ ਵੇਖਦਾ। ਵੀ ਚਲੋ ਮੰਨ ਲੈਂਦੇ ਆ, ਪਰ ਸਬੂਤ, ਇਸਦਾ ਸਬੂਤ ਕੀ? ਤੁਹਾਨੂੰ ਹਰੀ ਦਿਖਾਈ ਦਿੰਦਾ, ਤੁਸੀਂ ਹਰੀ ਨੂੰ ਵੇਖਦੇ ਹੋ, ਇਹਦਾ ਸਬੂਤ। ਤੇ ਕਬੀਰ ਕਹਿੰਦੇ ਨੇ ਇਹਦਾ ਸਬੂਤ ਸਿਰਫ ਮੇਰੀਆਂ ਅੱਖਾਂ ਹੀ ਨੇ, ਹੋਰ ਕੋਈ ਸਬੂਤ ਨਹੀਂ, ਮੇਰੀ ਅੱਖ ਹੀ ਇਸ ਗੱਲ ਦਾ ਸਬੂਤ ਹੈ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਮੇਰੀ ਅੱਖਾਂ ਨੂੰ ਵੇਖ ਲਓ, ਅਗਰ ਇਹਦੇ ਵਿੱਚ ਤੁਹਾਨੂੰ ਕੋਈ ਹਰੀ ਦਾ ਰੰਗ ਦਿਖਾਈ ਦਿੰਦਾ ਹੈ, ਪਰਮਾਤਮਾ ਦਾ ਰੰਗ ਦਿਖਾਈ ਦਿੰਦਾ ਹੈ, ਤਾਂ ਬਸ ਇਹੀ ਸਬੂਤ ਹੈ, ਹੋਰ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਪੇਖਿਓ ਰੀ ਉਚਾ ਮੋਹਨ ਸਭ ਤੇ ਉਚਾ, ਅਸੀਂ ਵੇਖ ਰਹੇ ਹਾਂ ਉਹ ਸਾਡੀ ਅੱਖਾਂ ਵਿੱਚ ਹੈ। ਇਸ ਤਰ੍ਹਾਂ ਦਾ ਪਾਣ ਪਿਆਰਾ ਜਦ ਅੱਖਾਂ ਵਿੱਚ ਸਮਾਇਆ ਹੋਇਆ ਹੋਵੇ ਤੇ ਅੱਖਾਂ ਤੋਂ ਓਝਲ ਹੋਵੇ, ਪ੍ਰੇਮੀ ਤੜਪ ਕੇ ਰਹਿ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਦ੍ਰਿਸ਼ਟ ਪ੍ਰਿਯ ਅਗੋਚਰੇ ਆਂਧਰੇ ਨਾ ਭਏ ਨੈਣ, ਕਾਹੇ ਕੀ ਪ੍ਰੇਮ ਨੀ ਪ੍ਰੇਮ ਹੂੰ ਲਜਾਇਓ ਹੈ। ਅੱਖਾਂ ਤੋਂ ਓਲੇ ਹੋਇਆ ਤੇਰਾ ਪਿਆਰਾ ਤੇ ਤੂੰ ਅੰਧੀ ਨਹੀਂ ਹੋਈ, ਅਜੇ ਵੀ ਤੇਰੀ ਅੱਖਾਂ ਚ ਜੋਤ ਹੈ। ਸੁਨਤ ਵਿਦੇਸ਼ ਕੋ ਸੰਦੇਸ਼ ਨਾਏ ਫੂਟਿਓ ਰਿਦਾ, ਕੌਣ ਕੌਣ ਗੌਣ ਚੂਕ ਉੱਤਰ ਨਾ ਆਇਓ ਹੈ। ਭਾਈ ਸਾਹਿਬ ਕਹਿੰਦੇ ਨੇ, ਚਿੱਠੀ ਆਈ ਹੈ ਅਜੇ ਨਹੀਂ ਆਣਾ, ਤੇ ਪੜ੍ਹ ਕੇ ਤੇਰੇ ਪ੍ਰਾਣ ਨਹੀਂ ਨਿਕਲੇ, ਤੂੰ ਮਰੀ ਨਹੀਂ, ਅਜੇ ਵੀ ਜ਼ਿੰਦਾ ਹੈ। ਭਾਈ ਸਾਹਿਬ ਨੇ ਇਸ ਢੰਗ ਦਾ ਇੱਕ ਦ੍ਰਿਸ਼ ਆਪਣੇ ਪਾਵਨ ਪਵਿੱਤਰ ਸਹੀਏ ਵਿੱਚ ਵਰਣਨ ਕੀਤਾ ਹੈ ਕਿ ਜੋ ਦਿਲ ਦੇ ਸਮਾਇਆ ਹੈ ਉਹ ਨਜ਼ਰਾਂ ਦੇ ਸਮਾਇਆ ਹੈ, ਔਰ ਨਜ਼ਰਾਂ ਤੋਂ ਓਝਲ ਹੋਵੇਗਾ, ਨਜ਼ਰਾਂ ਵਿੱਚ ਫਿਰ ਦੇਖਣ ਦੀ ਸਮਰੱਥਾ ਹੀ ਨਹੀਂ ਰਹੇਗੀ, ਉਹ ਤੇ ਨਜ਼ਰਾਂ ਦੇ ਵਿੱਚ ਹੈ, ਉਹ ਤੇ ਨਜ਼ਰਾਂ ਦੇ ਥੱਲੇ ਹੈ, ਉਹ ਤੇ ਨਜ਼ਰਾਂ ਦੇ ਸਮਾਇਆ ਹੋਇਆ ਹੈ। ਤੋ ਮੈਂ ਅਰਜ਼ ਕਰਾਂ, ਜਿਹੜਾ ਰਾਮ ਦੇ ਸਿੰਘਾਸਣ ਤੇ ਬੈਠਦਾ ਹੈ ਉਹ ਦੁਨੀਆਂ ਨੂੰ ਨਜ਼ਰਾਂ ਵਿੱਚ ਰੱਖਦਾ ਹੈ, ਨਜ਼ਰਾਂ ਵਿੱਚ ਰੱਖਦਾ ਹੈ, ਅੱਖਾਂ ਵਿੱਚ ਰੱਖਦਾ ਹੈ। ਬਈ ਮੇਰੀ ਅੱਖਾਂ ਤੇ, ਕਾਬਲ ਦੇ ਤੁਸੀਂ ਕੋਈ ਗੱਲ ਕਰੋ ਨਾ, ਬਈ ਫਲਾਣੀ ਗੱਲ ਤੂੰ ਕਰਨੀ ਹੈ, ਕਹਿੰਦਾ ਮੇਰੀ ਅੱਖਾਂ ਤੇ। ਮੈਂ ਸੁਣ ਕੇ ਪਹਿਲੀ ਪਹਿਲੀ ਦਫ਼ਾ ਹੈਰਾਨ ਹੋਇਆ ਸੀ ਜਦ ਮੈਂ ਗਾਲਬਨ ਸੰਨ 70 ਵਿੱਚ ਗਿਆ ਸੀ, 1970 ਵਿੱਚ, ਤੇ ਕੋਈ ਗੱਲ ਮੈਂ ਕਹਿ ਰਿਹਾ ਨਾ ਬਈ ਇੰਜ ਕਰਨੀ ਹੈ, ਤੂੰ ਕਹਿੰਦੇ ਸਨ ਅੱਖਾਂ ਤੱਲੇ। ਦੋ ਚਾਰ ਦਿਨ ਬਾਅਦ ਮੇਰੀ ਗੱਲ ਸਮਝ 'ਚ ਆਈ ਵੀ ਇਹ ਕੀ ਆਖਦੇ ਨੇ ਮੈਨੂੰ। ਪਹਿਲੇ ਤੇ ਸੁਣ ਕੇ ਮੈਂ ਚੁੱਪ ਕਰ ਜਾਂਦਾ ਸੀ, ਮੈਂ ਕਿਹਾ ਗੱਲ ਮੈਨੂੰ ਸਮਝ 'ਚ ਨਹੀਂ ਆਈ, ਅੱਗੋਂ ਹੁਣ ਕੋਈ ਹੋਰ ਮੈਂ ਬੋਲਾਂ ਤੇ ਸੰਵਾਦ ਜੁੜੇਗਾ ਨਹੀਂ, ਬਾਅਦ 'ਚ ਮੈਨੂੰ ਸਮਝ ਜਾਏ ਬਈ ਗੱਲ ਤੇਰੀ ਪ੍ਰਵਾਨ ਹੈ, ਸਾਨੂੰ ਕਬੂਲ ਹੈ, ਜੋ ਕੁਝ ਤੂੰ ਕਹਿੰਦਾ ਹੈ ਸਾਨੂੰ ਕਬੂਲ ਹੈ। ਬਈ ਅੱਖਾਂ ਥੱਲੇ, ਕਾਬਲ ਦਾ ਇਹ ਮੁਹਾਵਰਾ ਹੈ, ਗਜ਼ਨੀ ਦਾ ਇਹ ਮੁਹਾਵਰਾ ਹੈ, ਅੱਜ ਵੀ ਤੁਹਾਨੂੰ ਕਰਨਾਲ ਵਿੱਚ, ਜਲਾਲਾਬਾਦ ਦੇ ਜਿਹੜੇ ਲੋਕੀ ਮਿਲਣਗੇ, ਇੱਥੇ ਵੀ ਕਈ ਮਿਲਣਗੇ ਉੱਥੋਂ ਦੇ, ਉਹਨਾਂ ਨਾਲ ਕੋਈ ਗੁਫ਼ਤਗੂ ਕਰੋ ਤੇ ਜੋ ਉਹਨਾਂ ਨੂੰ ਕਾਬਲੇ ਕਬੂਲ ਹੈ ਤੇ ਕਹਿੰਦੇ ਨੇ ਅੱਖਾਂ ਦੇ ਥੱਲੇ, ਅੱਜ ਵੀ ਕਹਿੰਦੇ। ਉੱਥੋਂ ਦੇ ਵਸਣ ਵਾਲੇ ਹਿੰਦੂ ਸਿੱਖ ਵੀਰ ਇੰਜ ਕਹਿੰਦੇ ਨੇ ਬਈ ਅੱਖਾਂ ਦੇ ਥੱਲੇ, ਵੀ ਤੇਰੀ ਗੱਲ ਨੂੰ ਅੱਖਾਂ ਦੇ ਚ ਰੱਖਾਂਗੇ ਅਸੀਂ, ਨਜ਼ਰਾਂ ਦੇ ਚ ਰੱਖਾਂਗੇ, ਨਜ਼ਰਾਂ ਤੋਂ ਓਹਲੇ ਨਹੀਂ ਕਰਾਂਗੇ, ਅੱਖ ਤੋਂ ਓਹਲੇ ਨਹੀਂ ਕਰਾਂਗੇ। ਔਰ ਹਕੀਕਤ ਹੈ ਕਿ ਘਰ ਵਿੱਚ ਕੋਈ ਪਿਆ ਹੋਇਆ ਕੀਮਤੀ ਤੋਂ ਕੀਮਤੀ ਸਾਜ਼ੋ ਸਮਾਨ ਵੀ ਨਜ਼ਰਾਂ ਤੋਂ ਓਹਲੇ ਹੋ ਜਾਏ ਤਾਂ ਸੰਬੰਧ ਟੁੱਟ ਜਾਂਦਾ ਹੈ, ਨਿਗਾਹ ਤੋਂ ਓਹਲੇ ਹੋ ਜਾਏ ਸੰਬੰਧ ਤੇ ਟੁੱਟ ਜਾਂਦਾ ਹੈ। ਤੋ ਰਾਮ ਦੇ ਸਿੰਘਾਸਣ ਤੇ ਜਿਹੜਾ ਬੈਠਦਾ ਹੈ, ਸੰਸਾਰ ਉਹਦੀ ਨਜ਼ਰਾਂ ਵਿੱਚ ਆਉਂਦਾ ਹੈ, ਤੇ ਜਿਵੇਂ ਸਰੀਰ ਦੇ ਸਾਰੇ ਅੰਗ, ਇਹਨਾਂ ਅੰਗਾਂ ਵਿੱਚੋਂ ਕੋਈ ਅੰਗ ਪੀੜਿਤ ਹੋਵੇ ਅੱਖ ਰੋ ਪੈਂਦੀ ਹੈ, ਕਿਉਂ? ਅੱਖਾਂ ਦੇ ਥੱਲੇ ਨੇ ਸਾਰੇ ਅੰਗ, ਅੱਖਾਂ ਦੇ ਵਿੱਚ ਨੇ ਸਾਰੇ ਅੰਗ। ਇਸ ਤਰ੍ਹਾਂ ਸੰਸਾਰ ਦੇ ਕਿਸੇ ਕੋਨੇ ਵਿੱਚ ਕੋਈ ਪੀੜਾ ਹੈ, ਕੋਈ ਦੁੱਖ ਹੈ, ਰਾਮ ਦੇ ਸਿੰਘਾਸਣ ਤੇ ਜਿਹੜਾ ਬੈਠਾ ਹੈ ਰੋ ਪੈਂਦਾ ਹੈ, ਕਿਉਂਕਿ ਸਭ ਕੁਝ ਉਸਦੀ ਨਜ਼ਰਾਂ ਦੇ ਵਿੱਚ ਹੈ। ਮੈਂ ਉਸ ਦਿਨ ਇੱਕ ਤੁਲਸੀ ਦਾ ਦੋਹਾ ਤੁਹਾਡੇ ਸਾਹਮਣੇ ਰੱਖਾ ਸੀ,

0: ਰਹਿਦਿਆਂ ਤੁਲਸੀ ਨੇ ਆਪਣੀ ਦੁਹਾਵਲੀ ਵਿੱਚ ਇਸੇ ਗੱਲ ਦੀ ਤਸ਼ਰੀਹ ਕੀਤੀ ਹੈ ਤੇ ਮੈਂ ਇਹਨੂੰ ਪੰਜਾਬੀ ਮਾਵਰੇ ਚ ਇੰਜ ਕਹਿੰਦੇ ਹਾਂ, ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੀ। ਰਾਮ ਦੇ ਸਿੰਘਾਸਣ ਤੇ ਹਜ਼ਾਰਾਂ ਸੰਤ ਇਕੱਠੇ ਬੈਠ ਸਕਦੇ ਨੇ, ਰਾਜ ਸਿੰਘਾਸਣ ਤੇ ਦੋ ਵੀ ਨਹੀਂ ਬੈਠ ਸਕਦੇ। ਆਮ ਪੰਜਾਬੀ ਮਾਵਰੇ, ਕਦੀਕ ਮੁਲਕ ਦੇ ਦੋ ਬਾਦਸ਼ਾਹ, ਕਦੀਕ ਮਿਆਨ ਵਿੱਚ ਦੋ ਤਲਵਾਰਾਂ, ਇੰਨੀ ਤੰਗ ਦਿਲੀ, ਇਤਨਾ ਤੰਗ ਹਿਰਦਾ, ਇਤਨਾ ਸੰਕੀਰਣ ਹਿਰਦਾ, ਇਤਨਾ ਕਠੋਰ ਹਿਰਦਾ, ਉੱਥੇ ਦੂਜਾ ਵੀ ਨਹੀਂ ਬੈਠ ਸਕਦਾ, ਦੂਜੇ ਵਾਸਤੇ ਕੋਈ ਥਾਂ ਨਹੀਂ ਹੈ। ਰਾਮ ਦਾ ਸਿੰਘਾਸਣ ਹਜ਼ਾਰਾਂ ਹੀ ਆ ਕੇ ਬੈਠਣ, ਜਿੱਥੇ ਗੁਰੂ ਨਾਨਕ ਬੈਠੇ ਨੇ ਉੱਥੇ ਕਬੀਰ ਬੈਠ ਗਏ, ਜਿੱਥੇ ਕਬੀਰ ਬੈਠੇ ਨੇ ਉੱਥੇ ਰਾਮਾਨੰਦ ਬੈਠ ਗਏ, ਪਰਮਾਨੰਦ ਬੈਠ ਗਏ, ਫਰੀਦ ਬੈਠ ਗਏ, ਜੈਦੇਵ ਬੈਠ ਗਏ, ਤ੍ਰਿਲੋਚਨ ਬੈਠ ਗਏ, ਸਾਰੇ ਉਸ ਸਿੰਘਾਸਣ ਤੇ ਬੈਠੇ ਨੇ। ਜੇ ਇੰਜ ਕਹਿ ਲਓ, ਜਿਸ ਸਿੰਘਾਸਣ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ, ਉਸੇ ਸਿੰਘਾਸਣ ਤੇ ਫਰੀਦ ਬੈਠ ਗਏ, ਉੱਥੇ ਹੀ ਰਾਮਾਨੰਦ ਬੈਠ ਗਿਆ, ਪਰਮਾਨੰਦ ਬੈਠ ਗਿਆ, ਤ੍ਰਿਲੋਚਨ ਬੈਠ ਗਏ, ਜੈਦੇਵ ਬੈਠ ਗਏ, ਭੀਖਣ ਬੈਠ ਗਏ ਨੇ, ਸਦਨਾ ਬੈਠ ਗਏ ਨੇ, ਰਵਿਦਾਸ ਬੈਠ ਗਏ ਨੇ, ਕਬੀਰ ਬੈਠ ਗਏ ਨੇ। ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ, ਹਜ਼ਾਰਾਂ ਇਕੱਠੇ ਬੈਠ ਸਕਦੇ ਨੇ, ਰਾਜ ਸਿੰਘਾਸਣ ਇਤਨਾ ਛੋਟਾ ਹੈ, ਇੱਕ ਤੋਂ ਬਿਨਾਂ ਦੂਜਾ ਵੀ ਨਹੀਂ ਬੈਠ ਸਕਦਾ, ਦੂਜੇ ਵਾਸਤੇ ਵੀ ਕੋਈ ਥਾਂ ਨਹੀਂ। ਜੋ ਰਾਜ ਸਿੰਘਾਸਣ ਤੇ ਬੈਠਾ ਹੈ, ਉਹ ਦੇਸ਼ ਤੇ ਸੰਸਾਰ ਨੂੰ ਪੈਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ। ਜੋ ਰਾਮ ਦੇ ਸਿੰਘਾਸਣ ਤੇ ਬੈਠਾ ਹੈ, ਉਹ ਸੰਸਾਰ ਤੇ ਦੇਸ਼ ਨੂੰ ਨਜ਼ਰਾਂ ਦੇ ਥੱਲੇ ਰੱਖਦਾ, ਬਸ ਇੰਨੀ ਗੱਲ, ਉਹ ਨਜ਼ਰਾਂ ਦੇ ਚ ਰੱਖਦਾ, ਇੱਕ ਪੈਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ, ਇੱਕ ਨਜ਼ਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ। ਇਸ ਵਾਸਤੇ ਜੋ ਪੈਰਾਂ ਦੇ ਥੱਲੇ ਰੱਖਦਾ ਹੈ, ਉਸ ਤੋਂ ਜ਼ਿਆਦਾ ਕੋਈ ਦੁਸ਼ਟ ਨਹੀਂ ਹੋ ਸਕਦਾ, ਤੇ ਜੋ ਨਜ਼ਰਾਂ ਦੇ ਥੱਲੇ ਰੱਖਦਾ ਹੈ, ਉਸ ਤੋਂ ਵੱਡਾ ਹੋਰ ਕਿਹੜਾ ਸੰਤ ਹੋਵੇਗਾ, ਹੋਰ ਕਿਹੜਾ ਸੰਤ ਹੁੰਦਾ, ਉਹਨੂੰ ਹੋਰ ਕਿਸ ਨੂੰ ਸੰਤ ਆਖੋਗੇ, ਤੋ ਸੰਤ ਤੇ ਰੋਵੇਗਾ ਫਿਰ, ਕਿਉਂਕਿ ਨਜ਼ਰਾਂ ਦੇ ਵਿੱਚ ਜੇ ਸਭ ਕੁਛ ਹੈ, ਜਿਸ ਅੰਗ ਵਿੱਚ ਕੋਈ ਤਕਲੀਫ ਹੋਵੇਗੀ, ਕਿਧਰੇ ਕੋਈ ਤਕਲੀਫ ਹੋਵੇਗੀ, ਅੱਖਾਂ ਰੋਣਗੀਆਂ, ਗੁਸਤਾਖੀ ਮਾਫ, ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਮੈਂ ਇਤਨੀ ਗੱਲ ਤੇ ਕਹਿ ਸਕਦਾ, ਇਸ 70 ਕਰੋੜ ਦੀ ਆਬਾਦੀ ਚ ਕਿਧਰੇ ਦੋ ਚਾਰ ਸੰਤ ਹੋਵਣ ਤੇ ਹੋਵਣ, ਬਾਕੀ ਤੇ ਸਾਰੇ ਹੀ ਦੁਸ਼ਟ ਨੇ। ਗੁਸਤਾਖੀ ਮਾਫ, ਮੈਂ ਖੇਮਾ ਪਹਿਲੇ ਮੰਗ ਲਵਾਂ, ਜੋ ਸੰਤ ਹੋਣ ਦਾ ਦਾਵਾ ਕਰਨ, ਕਿਸੇ ਅੰਗ ਵਿੱਚ ਤਕਲੀਫ ਹੋਵੇ, ਅੱਖ ਤੇ ਰੋਂਦੀ ਹੈ, ਲਾਜ਼ਮੀ ਰੋਂਦੀ ਹੈ। ਪਰ ਜਿਵੇਂ ਹੁਣ ਕਹੀਏ ਨਾ, ਸਾਰਾ ਦੇਸ਼ ਇੱਕ ਹੈ ਨਾ, ਭਾਰਤ ਮਾਂ ਹੈ ਤੇ ਭਾਰਤ ਮਾਂ ਦਾ ਅੰਗ ਹੈ ਪੰਜਾਬ, ਅੰਗ ਹੀ ਤੇ ਹੈ, ਹੋਰ ਕੀ ਹੈ, ਆਖਰ ਦੇਸ਼ ਦਾ ਇੱਕ ਅੰਗ ਹੈ ਨਾ, ਤੇ ਮੇਰੇ ਹੱਥਾਂ ਚ ਪੀੜਾ ਹੋਵੇ ਤੇ ਅੱਖਾਂ ਰੋਂਦੀਆਂ ਨੇ। ਮੈਂ ਫਿਰ ਅਰਜ਼ ਕਰਾਂ, ਪੰਜਾਬ ਦੇਸ਼ ਦੇ ਹੱਥ ਨੇ, ਇਹ ਹੱਥ ਅੰਨ ਦਿੰਦੇ ਨੇ, ਇਹ ਹੱਥ ਰਕਸ਼ਾ ਕਰਦੇ ਨੇ ਦੇਸ਼ ਦੀ, ਔਰ ਜੇ ਇਸ ਹੱਥ ਨੂੰ ਕਮਜ਼ੋਰ ਕੀਤਾ ਗਿਆ, ਦੇਸ਼ ਦੀ ਰਕਸ਼ਾ ਵੀ ਨਹੀਂ ਆਉਣੀ, ਖਿਮਾ ਕਰਨੀ, ਮੂੰਹ ਵਿੱਚ ਅੰਨ ਵੀ ਨਹੀਂ ਪੈਣਾ। ਇਹ ਤੇ ਦੇਸ਼ ਦੀਆਂ ਬਾਹਾਂ ਨੇ, ਇਹ ਦੇਸ਼ ਦੀਆਂ ਬਾਹਾਂ ਨੇ, ਇਹ ਦੇਸ਼ ਦੇ ਹੱਥ ਨੇ। ਪਰ ਖਿਮਾ ਕਰਨੀ, ਬਦਕਿਸਮਤੀ ਉਹ ਹੈ ਕਿ ਜਿਹੜਾ ਰਾਜ ਸਿੰਘਾਸਣ ਤੇ ਬੈਠਦਾ, ਉਹਦੀ ਖੁਸ਼ੀ ਇਸੇ ਗੱਲ ਦੇ ਚ ਹੈ ਕਿ ਪੈਰਾਂ ਦੇ ਥੱਲੇ ਮੇਰੇ ਹੱਥ ਹੋਵਣ, ਤੇ ਹੱਥ ਵੀ ਮੇਰੇ ਪੈਰਾਂ ਦੇ ਥੱਲੇ ਹੋਵਣ। ਤੇ ਕੌਣ ਦੱਸੇ ਕਿ ਜੇ ਹੱਥ ਪੈਰਾਂ ਦੇ ਥੱਲੇ ਹੋ ਗਏ, ਤਾਂ ਯਾਦ ਰੱਖ, ਨਾ ਦੇਸ਼ ਦੀ ਰਕਸ਼ਾ ਹੋਣੀ ਹੈ ਤੇ ਨਾ ਦੇਸ਼ ਦੇ ਮੂੰਹ ਵਿੱਚ ਅੰਨ ਪਏਗਾ। ਹੱਥ ਤੇ ਸੁਤੰਤਰ ਹੀ ਰਹਿਣਗੇ ਤਾਂ ਹੀ ਗੱਲ ਬਣੇਗੀ, ਹੱਥ ਤੇ ਖੁੱਲੇ ਹੀ ਰਹਿਣਗੇ ਤਾਂ ਹੀ ਗੱਲ ਮੰਨੇਗੀ। ਤੇ ਪੰਜਾਬ ਦੀ ਮੰਗ ਕੀ ਸੀ, ਇਹਨਾਂ ਹੱਥਾਂ ਦੀ ਮੰਗ ਕੀ ਸੀ, ਸਾਨੂੰ ਖੁੱਲੇ ਰਹਿਣ ਦਾ, ਬਸ ਇੰਨੀ ਗੱਲ ਹੋਰ ਕੀ। ਹੱਥ ਕੋਈ ਸਰੀਰ ਨਾਲੋਂ ਟੁੱਟਣਾ ਥੋੜੀ ਚਾਹੁੰਦੇ ਸਨ, ਤੇ ਟੁੱਟ ਕੇ ਕਰਨਾ ਵੀ ਕੀ ਹੈ ਹੱਥਾਂ ਨੇ, ਇੰਨੀ ਵੀ ਮਹਿਰਸ ਕਰਦੇ ਹਾਂ। ਇਹ ਬਾਹਾਂ ਦੇਸ਼ ਦੇ ਨਾਲ ਰਹਿਣੀਆਂ ਚਾਹੁੰਦੀਆਂ, ਇਸ ਸਰੀਰ ਦੇ ਨਾਲ ਰਹਿਣਾ ਚਾਹੁੰਦੀਆਂ ਸਨ, ਲੇਕਿਨ ਗਜ਼ਬ ਦੀ ਗੱਲ ਹੈ, ਸਰੀਰ ਹੀ ਆਖੇ ਕਿ ਫਿਰ ਪੈਰਾਂ ਦੇ ਥੱਲੇ ਰਹੋ, ਬਾਹਾਂ ਇਹ ਹੱਥ ਪੈਰਾਂ ਦੇ ਥੱਲੇ ਰਹੋ। ਔਰ ਗਜ਼ਬ ਦੀ ਗੱਲ ਇਹ ਹੈ ਕਿ ਇਸ ਦੇਸ਼ ਦੇ ਚ ਬਾਕੀ ਦੇ ਅੰਗ ਕੋਈ ਰੋਏ ਨਹੀਂ, ਕਿਸੇ ਨੇ ਦੁੱਖ ਨਹੀਂ ਪ੍ਰਗਟਾਇਆ। ਹਾਂ, ਸਿਰਫ ਬਾਹਾਂ ਹੀ ਰੋਈਆਂ ਜਿਹੜੀਆਂ ਥੱਲੇ ਆਈਆਂ, ਜੋ ਕੁਚਲੀਆਂ ਗਈਆਂ, ਜੋ ਪੈਰਾਂ ਦੇ ਥੱਲੇ ਮਸਲੀਆਂ ਗਈਆਂ, ਉਹ ਬਾਹਾਂ ਜ਼ਰੂਰ ਰੋਈਆਂ, ਬਾਕੀ ਕਿਧਰੇ ਕੋਈ ਦੁੱਖ ਤਕਲੀਫ ਤੇ ਪੀੜਾ ਦੀ ਗੱਲ ਨਹੀਂ, ਬਲਕਿ ਜਾਨਵਰਪਣਾ, ਜ਼ਾਲਮਪਣਾ, ਦੈਤਪਣਾ ਇਤਨਾ ਕਿ ਲੱਡੂ ਵੰਡੇ ਗਏ ਤੇ ਗਿਓ ਦੇ ਚਿਰਾਗ ਜਲਾਏ ਗਏ। ਲਾਨਤ ਹੈ ਇਹਨਾਂ ਬੰਦਿਆਂ ਤੇ ਜੀਵਨ ਦਾ ਢੰਗ, ਵੀ ਹੱਦ ਹੋ ਗਈ। ਤੇਰੀਆਂ ਦੋ ਬਾਹਾਂ ਕਮਜ਼ੋਰ ਹੋ ਜਾਣ, ਤੂੰ ਲੱਡੂ ਵੰਡੇਗਾ, ਤੂੰ ਦੀਵੇ ਜਲਾਏਗਾ। ਪੰਜਾਬ ਤੇ ਦੇਸ਼ ਦਾ ਅੰਗ, ਵਿੱਚ ਦੇਸ਼ ਦਾ ਹਿੱਸਾ ਹੈ। ਪਰ ਗਜ਼ਬ ਦੀ ਗੱਲ ਹੈ, ਇਹ ਕਿਤਨੀ ਵੱਡੀ ਮੂੜਤਾ ਕਿ ਸਰੀਰ ਦੇ ਅੰਗ ਨੂੰ ਕੋਈ ਅੰਗ ਹੀ ਨਾ ਸਮਝੇ। ਇਹ ਬਹੁਤ ਵੱਡੀ ਮੂੜਤਾ ਹੁੰਦੀ ਹੈ ਤੇ ਜਦ ਕੋਈ ਅੰਗ ਨਹੀਂ ਸਮਝਦਾ ਤੇ ਫਿਰ ਉਸਨੂੰ ਦਬਾਉਂਦਾ ਹੈ। ਤਾਂ ਮੈਂ ਇਸ ਤਰ੍ਹਾਂ ਤੁਲਸੀ ਇੱਕ ਬੜੀ ਮਹਾਨ ਗੱਲ ਕਰਦੇ ਨੇ ਸੰਤ ਦੇ ਹਿਰਦੇ ਦੀ। ਉਹ ਕਹਿੰਦੇ ਨੇ, ਸੰਤ ਰਿਰਾ ਨਵ ਨੀਤ ਸਮਾਨਾ, ਕਹਾ ਕਵਨੇ ਪਰ ਕਿਹਾ ਨਾ ਜਾਣਾ। ਸੰਤ ਦਾ ਹਿਰਦਾ ਨਵਨੀਤ ਦੀ ਤਰ੍ਹਾਂ ਹੈ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਮੱਖਣ ਦੀ ਤਰ੍ਹਾਂ। ਸੰਤ ਤੇ ਮੱਖਣ ਇੱਕ ਨੇ। ਫਿਰ ਇੱਕਦਮ ਖਿਆਲ ਆਇਆ ਤੁਲਸੀ ਨੂੰ, ਬਈ ਜਿਹੜਾ ਮੈਂ ਪ੍ਰਮਾਣ ਦਿੱਤਾ ਹੈ ਨਾ, ਗਲਤ ਦਿੱਤਾ, ਠੀਕ ਨਹੀਂ ਦਿੱਤਾ। ਸੰਤ ਲੋਕ ਪ੍ਰਮਾਣ ਤੇ ਦਿੰਦੇ ਨੇ, ਫਿਰ ਬਾਅਦ ਵਿੱਚ ਖਿਆਲ ਆਉਂਦਾ ਇਹ ਪ੍ਰਮਾਣ ਪੂਰਨ ਨਹੀਂ ਹੈ, ਮੁਕੰਮਲ ਨਹੀਂ। ਖਿਆਲ ਆ ਜਾਂਦਾ ਹੈ, ਜੈਸੇ ਮੈਂ ਭਾਈ ਨੰਦ ਲਾਲ ਨੂੰ ਪੜ੍ਹਦਾ, ਉਹਨਾਂ ਨੇ ਦੋ ਪ੍ਰਮਾਣ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਉੱਤੇ, ਬੋਲਾਂ ਦੇ ਉੱਤੇ, ਤੇ ਫਿਰ ਆਪਣੇ ਦਿੱਤੇ ਹੋਏ ਪ੍ਰਮਾਣ ਨੂੰ ਹੀ ਵਾਪਸ ਲੈਂਦੇ ਨੇ, ਵੀ ਇਹ ਜੋ ਮੈਂ ਗੱਲ ਆਖੀ ਮੈਂ ਵਾਪਸ ਲੈਂਦਾ। ਇਹ ਉਹਨਾਂ ਦੀ ਇੱਕ ਗਜ਼ਲ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ ਦੀਵਾਨੇ ਹੋਇਆ। ਭਾਈ ਸਾਹਿਬ ਭਾਈ ਨੰਦ ਲਾਲ ਬੜੇ ਕੀਮਤੀ ਬਚਨ ਨੇ ਆਪਦੇ, ਤੇ ਮੈਂ ਵੀ ਸਿੱਖ ਜਗਤ ਵਿੱਚ ਇੱਕ ਬਦਕਿਸਮਤੀ ਦੇਖਦਾ, ਅਗਰ ਪਰਸ਼ੀਅਨ ਦਾ ਬੋਧ ਬਿਲਕੁਲ ਹਟ ਗਿਆ ਤੇ ਨੰਦ ਲਾਲ ਨੂੰ ਕਿਵੇਂ ਸਮਝਾਂਗੇ, ਨੰਦ ਲਾਲ ਨੂੰ ਕਿਵੇਂ ਜਾਣਾਂਗੇ ਕਿ ਨੰਦ ਲਾਲ ਨੇ ਕੀ ਆਖਿਆ ਸੀ, ਨੰਦ ਲਾਲ ਕੀ ਬੋਲਦਾ ਰਿਹਾ। ਖੈਰ ਮੁਖਤਸਰ ਅਰਜ਼ ਕਰਾਂ, ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ। ਮਿਸਲੇ ਮਿਸਾਲ, ਐ ਕਲਗੀਧਰ ਪਾਤਸ਼ਾਹ, ਤੁਹਾਡੇ ਬੁੱਲਾਂ ਦੇ ਚੋਂ ਜੋ ਬਚਨ ਨਿਕਲਦਾ ਹੈ, ਤੁਹਾਡੀ ਰਸਨਾ ਦੇ ਚੋਂ ਜੋ ਪਾਵਨ ਬਾਣੀ ਨਿਕਲਦੀ ਹੈ, ਕਲਾਮ ਨਿਕਲਦਾ ਹੈ, ਤੁੰਗੇ ਸ਼ਕਰ ਨਾ ਬਾਸ਼ਦ, ਉਸ ਇੱਕ ਬਚਨ ਦੀ ਤੁਲਨਾ ਦਿੱਤੇ ਇੱਕ ਬੋਰੀ ਜਿਹੜੀ ਖੰਡ ਹੈ ਨਾ, ਉਹ ਕੁਛ ਵੀ ਨਹੀਂ। ਮਿਸਾਲ ਦਿੱਤੀ ਗਈ ਵੀ ਤੁਹਾਡਾ ਇੱਕ ਬਚਨ ਇਤਨਾ ਮਿੱਠਾ ਹੈ, ਇਤਨਾ ਸਵਾਦਲੀ ਹੈ ਕਿ ਇੱਕ ਬੋਰੀ ਖੰਡ ਕੀ ਹੈ, ਕੁਛ ਵੀ ਨਹੀਂ। ਅੱਗੇ ਚੱਲ ਕੇ ਨੰਦ ਲਾਲ ਕਹਿੰਦੇ ਨੇ, ਮਿਸਾਲ ਜਿਹੜੀ ਮੈਂ ਦਿੱਤੀ ਹੈ ਪਾਤਸ਼ਾਹ ਗਲਤੀ ਦਿੱਤੀ ਹੈ। ਫਿਰ ਆਪ ਕਹਿੰਦੇ ਨੇ, ਕਬੂਲਦੇ ਨੇ, ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ, ਇਹ ਮਿਸਲ ਰਾਹ ਕੇ ਗੁਫਤਮ ਅਸੀਂ ਖੂਬ ਤਰ ਨਾ ਬਾਸ਼ਦ। ਇਹ ਜਿਹੜੀ ਮੈਂ ਮਿਸਾਲ ਦਿੱਤੀ ਹੈ ਮੇਰੇ ਪਾਤਸ਼ਾਹ, ਮੈਂ ਖੂਬ ਅੱਛੀ ਨਹੀਂ ਦਿੱਤੀ, ਠੀਕ ਨਹੀਂ ਦਿੱਤੀ, ਵਾਪਸ ਲੈਂਦਾ। ਇਹ ਜੋ ਮੈਂ ਪ੍ਰਮਾਣ ਦਲੀਲ ਦਿੱਤੀ ਹੈ ਠੀਕ ਨਹੀਂ ਦਿੱਤੀ, ਮੈਂ ਵਾਪਸ ਲੈਂਦਾ। ਆਖ ਵੀ ਦਿੱਤਾ ਹੈ, ਬੋਲੇ ਹੋਏ ਬੋਲ ਵਾਪਸ ਵੀ ਲੈ ਲੈਣ, ਪ੍ਰਮਾਣ ਦੇ ਵੀ ਦਿੱਤਾ ਹੈ, ਕਬੂਲ ਪੈ ਕਰ ਦੇਣ, ਨਹੀਂ ਇਹ ਪ੍ਰਮਾਣ ਕੋਈ ਪ੍ਰਮਾਣ ਨਹੀਂ, ਇਹ ਦਲੀਲ ਕੋਈ ਦਲੀਲ ਨਹੀਂ, ਇਹ ਤਸ਼ਬੀਹ ਕੋਈ ਤਸ਼ਬੀਹ ਨਹੀਂ। ਕਿਉਂ? ਬੋਰੀ ਖੰਡ ਦੀ ਕਿੰਨੇ ਮੂੰਹ ਮਿੱਠੇ ਕਰੇਗੀ? 1000 ਬੰਦਿਆਂ ਦਾ ਮੂੰਹ ਮਿੱਠਾ ਕਰ ਲਏਗੀ, ਚਲੋ 2000 ਇੰਜ ਕਹਿ ਲਓ, ਚਲੋ 5000 ਬੰਦਿਆਂ ਦਾ ਮੂੰਹ ਮਿੱਠਾ ਕਰ ਲਏਗੀ, ਸ਼ਰਬਤ ਬਣਾ ਲਓ ਮੂੰਹ ਚ ਪਾ ਲਓ, ਤੋ ਬੋਰੀ ਖੰਡ ਦੀ ਤੇ ਖਤਮ ਹੋ ਗਈ ਨਾ, ਤੇ ਮਿਠਾਸ ਕਿੰਨੀ ਦੇਰ ਮੂੰਹ ਦੇ ਚ ਰਹੇਗੀ? 5 ਮਿੰਟ 10 ਮਿੰਟ, ਹੋਰ ਕਿੰਨੀ ਦੇਰ ਰਹੇਗੀ? ਫਿਰ ਮਿਠਾਸ ਵੀ ਗਈ ਤੇ ਸ਼ੱਕਰ ਵੀ ਗਈ। ਨੰਦ ਲਾਲ ਕਹਿੰਦੇ ਨੇ, ਪਾਤਸ਼ਾਹ ਬੜਾ ਜ਼ੁਲਮ ਹੋ ਗਿਆ, ਮੈਂ ਸ਼ੱਕਰ ਨਾਲ ਤੁਹਾਡੇ ਬਚਨਾਂ ਨੂੰ ਤਸ਼ਬੀਹ ਦੇ ਦਿੱਤੀ, ਸ਼ੱਕਰ ਦੀ ਮਿਠਾਸ ਮੂੰਹ ਦੇ ਚ 5-7 ਮਿੰਟ ਤੇ ਸ਼ੱਕਰ ਖਤਮ ਵੀ ਹੋ ਗਈ। ਦਾਤਾ ਤੁਹਾਡਾ ਇੱਕ ਬਚਨ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਹਿਰਦੇ ਚ ਮਿਠਾਸ ਪਾਉਂਦਾ ਰਹੇਗਾ, ਨਾ ਬਚਨ ਖਤਮ ਹੋਵੇਗਾ ਨਾ ਮਿਠਾਸ ਖਤਮ ਹੋਵੇਗੀ। ਜਿਹੜਾ ਬਚਨ ਆਉਂਦਾ ਹੈ ਉਹ ਅੰਮ੍ਰਿਤਮਈ ਬਚਨ ਆਉਂਦਾ ਹੈ ਤੇ ਯੁਗਾਂ ਯੁਗਾਂ ਤੱਕ ਮਿਠਾਸ ਦੇਈ ਜਾਂਦਾ ਹੁੰਦਾ ਹੈ, ਦੇਈ ਜਾਂਦਾ ਹੁੰਦਾ। ਤਾਂ ਮਿਸਾਲ ਤੇ ਦਿੱਤੀ ਨੰਦ ਲਾਲ ਨੇ, ਪਰ ਦਿੱਤੀ ਹੋਈ ਮਿਸਾਲ ਨੂੰ ਵਾਪਸ ਲੈਂਦੇ ਨੇ। ਮਿਸਾਲ ਤੇ ਦਿੱਤੀ ਹੈ ਪਰ ਆਖਦੇ ਨੇ, ਪਾਤਸ਼ਾਹ ਮੈਂ ਕੋਈ ਮਿਸਾਲ ਚੰਗੀ ਨਹੀਂ ਦਿੱਤੀ, ਭਾਵੇਂ ਸ਼ਾਇਰ ਹਾਂ ਪਰ ਮੈਂ ਤਸ਼ਬੀਹ ਕੋਈ ਚੰਗੀ ਨਹੀਂ ਦਿੱਤੀ। ਹੂ ਬਹੁ ਇਸੇ ਤਰੀਕੇ ਨਾਲ ਕਵੀ ਤੁਲਸੀ ਇੱਕ ਮਿਸਾਲ ਦਿੰਦੇ ਨੇ ਸੰਤ ਦੇ ਹਿਰਦੇ ਦੀ, ਪਰ ਦੇ ਕੇ ਕਹਿੰਦੇ ਨੇ ਨਹੀਂ ਇਹ ਗੱਲ ਬਣੀ ਨਹੀਂ। ਇਹ ਪ੍ਰਮਾਣ ਠੀਕ ਨਹੀਂ, ਇਹ ਤਸ਼ਬੀਹ ਠੀਕ ਨਹੀਂ। ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵ ਨੇ ਪਰ ਕਿਹਾ ਨਾ ਜਾਣਾ। ਆਖਿਆ ਤੇ ਹੈ ਕਵੀ ਨੇ ਪਰ ਆਖਾਂ ਦੀ ਜਾਂਚ ਨਹੀਂ ਆਈ, ਕਹਿਣ ਦਾ ਢੰਗ ਨਹੀਂ ਆਇਆ, ਇਹ ਤਸ਼ਬੀਹ ਠੀਕ ਨਹੀਂ। ਬਈ ਕਿਉਂ? ਤੋ ਕਾਰਨ ਦੱਸਦੇ ਨੇ, ਨਿਜ ਪਰਤਾਪ ਦਰਵੇ ਨਵਨੀਤਾ, ਪਰ ਦੁੱਖ ਦਰਵੇ ਸੰਤ ਪੁਨੀਤਾ। ਮੱਖਣ ਨੂੰ ਸੇਕ ਲੱਗੇ, ਮੱਖਣ ਪਿਘਲਦਾ ਹੈ, ਜਦ ਮੱਖਣ ਨੂੰ ਹੀ ਸੇਕ ਲੱਗੇ ਤੇ ਮੱਖਣ ਪਿਘਲਦਾ ਹੈ, ਪਰ ਸੰਤ ਦਾ ਹਿਰਦਾ ਤਾਂ ਇਤਨਾ ਕੋਮਲ ਹੈ, ਸੇਕ ਦੂਜਿਆਂ ਨੂੰ ਲੱਗਦਾ ਤੇ ਪਿਘਲ ਆਪ ਜਾਂਦਾ ਹੈ। ਇਸ ਵਾਸਤੇ ਮੱਖਣ ਕੀ ਹੈ? ਕੁਛ ਵੀ ਨਹੀਂ। ਮੱਖਣ ਨੂੰ ਸੇਕ ਲੱਗੇਗਾ ਤੇ ਪਿਘਲੇਗਾ ਨਾ, ਉਂਝ ਤੇ ਨਹੀਂ ਨਾ ਪਿਘਲੇਗਾ, ਪਰ ਸੰਤ ਦਾ ਹਿਰਦਾ ਮੱਖਣ ਤੋਂ ਕੋਮਲ ਹੈ। ਦੇਸ਼ ਦੇ ਕਿਸੇ ਕੋਨੇ ਚ ਕਿਸੇ ਨੂੰ ਚੋਟ ਪਹੁੰਚੀ ਹੈ, ਉਹਦਾ ਹਿਰਦਾ ਪਿਘਲ ਗਿਆ, ਉਹਦਾ ਹਿਰਦਾ ਰੋ ਉੱਠਿਆ। ਸੰਸਾਰ ਦੇ ਕਿਸੇ ਹਿੱਸੇ ਚ, ਕਿਸੇ ਖਿੱਤੇ ਚ ਕਿਸੇ ਨੂੰ ਚੋਟ ਪਹੁੰਚੀ ਹੈ ਤੇ ਉਹਦਾ ਹਿਰਦਾ ਰੋ ਉੱਠਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਥਾਂ ਤੇ ਕਹਿੰਦੇ ਨੇ, ਕਿਤ ਕੋ ਸਾਹਿਬ ਆਵੇ ਰੋ, ਤੂੰ ਉਹਨਾਂ ਕਾ ਤੇਰੇ ਹੋ। ਇਹ ਅਕਾਲ ਪੁਰਖ ਹਿਰਦਾ ਰੋ ਉੱਠਿਆ, ਇਹ ਤੇਰੇ ਜੀ ਨੇ, ਇਹ ਮੈਥੋਂ ਰੋਂਦੇ ਹੋਏ ਨਹੀਂ ਵੇਖੇ ਜਾਂਦੇ, ਤੂੰ ਇਹਨਾਂ ਦਾ, ਇਹ ਤੇਰੇ ਨੇ। ਔਰ ਇਸ ਤਰ੍ਹਾਂ ਦੀ ਫਰਿਆਦ ਗੁਰੂ ਨਾਨਕ ਕਰਦੇ ਨੇ। ਇਸ ਵਾਸਤੇ ਉਹਨਾਂ ਦੀ ਅਰਦਾਸ ਵਿੱਚ ਸਾਰਾ ਜਗਤ ਆਉਂਦਾ ਹੈ। ਜਗਤ ਜਲੰਦਾ ਰੱਖ ਲੇ ਆਪਣੀ ਕਿਰਪਾ ਆਧਾਰ। ਇਹ ਅਰਦਾਸ ਰਾਜਨੀਤਿਕ ਨਹੀਂ ਕਰੇਗਾ, ਰਾਜਨੀਤਿਕ ਉਹਨਾਂ ਦੀ ਅਰਦਾਸ ਕਰੇਗਾ ਵੀ ਜੋ ਮੇਰੇ ਪੈਰਾਂ ਦੇ ਥੱਲੇ ਨੇ, ਬਸ ਇਹ ਜੀਵਦੇ ਰਹਿਣ, ਮੇਰੇ ਪੈਰਾਂ ਦੇ ਥੱਲੇ ਹੀ ਰਹਿਣ, ਇਹ ਹੀ ਨੇ ਬਸ, ਇਹੀ ਮੇਰੇ ਆਪਣੇ ਨੇ, ਬਾਕੀ ਕੋਈ ਨਹੀਂ। ਜੋ ਪੈਰਾਂ ਦੇ ਥੱਲੇ ਨਹੀਂ ਆਉਣਾ ਚਾਹੁੰਦੇ, ਉਹ ਮੇਰੇ ਆਪਣੇ ਕਿਸ ਤਰ੍ਹਾਂ ਹੋ ਸਕਦੇ ਨੇ? ਉਹ ਮੇਰੇ ਆਪਣੇ ਨਹੀਂ ਨੇ। ਇਸ ਵਾਸਤੇ ਦੋ ਲਫ਼ਜ਼ ਮੈਂ ਵਰਤਦੇ ਹਾਂ, ਸੰਤ ਤੋਂ ਜ਼ਿਆਦਾ ਕੋਈ ਕੋਮਲ ਨਹੀਂ, ਰਾਜਨੀਤਿਕ ਤੋਂ ਜ਼ਿਆਦਾ ਕੋਈ ਜ਼ਾਲਮ ਤੇ ਕਠੋਰ ਨਹੀਂ ਹੈ। ਔਰ ਇਹ ਦੋ ਹੀ ਬੰਦੇ ਨੇ ਜਿਨ੍ਹਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ, ਇਹ ਦੋ ਹੀ ਬੰਦੇ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਚਰਚਾ ਆਉਂਦੀ ਹੈ, ਜਿਨ੍ਹਾਂ ਦੀ ਗੱਲ ਆਉਂਦੀ ਹੈ, ਤੀਜਾ ਕੋਈ ਬੰਦਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਹਿਟਲਰ ਤੋਂ ਜ਼ਿਆਦਾ ਕੋਈ ਜ਼ਾਲਮ ਲੱਭੋਗੇ? ਤੇ ਹਿਟਲਰ ਕੌਣ ਹੈ? ਚਾਹੁੰਦਾ ਪਿਆਂ ਦੇ ਥੱਲੇ ਚਾਹੀਦੇ ਨੇ, ਜਿਹੜੇ ਪੈਰਾਂ ਦੇ ਥੱਲੇ ਨੇ ਉਹਨਾਂ ਦੇ, ਉਹਨੇ ਗੈਸ ਦੇ ਚੈਂਬਰ ਬਣਾਏ ਸਨ, ਜ਼ਿੰਦਾ ਹੀ ਬੰਦਿਆਂ ਨੂੰ ਸਾੜ ਦਿੰਦਾ ਸੀ। ਉਹਨੇ ਐਸੇ ਕੈਂਪ ਬਣਾਏ ਸਨ ਕੈਦੀਆਂ ਦੇ, ਜਿੱਥੇ ਬੜੇ ਦੁਖਦ ਢੰਗ ਨਾਲ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਤੇ ਜਦ ਮੈਂ ਹਿਟਲਰ ਦੀ ਕਥਾ ਪੜ੍ਹ ਰਿਹਾ ਸੀ, 10 ਸਫ਼ੇ ਪੜ੍ਹ ਕੇ ਉਹ ਕਿਤਾਬ ਮੈਂ ਰੱਖ ਦਿੱਤੀ। ਮੈਂ ਕਹਿੰਦੀ ਆਪਣੇ ਕੋਲ ਪੜ੍ਹੀ ਨਹੀਂ ਜਾਂਦੀ। ਕੈਦੀਆਂ ਨੂੰ ਲੈ ਗਏ ਨੇ ਜੰਗਲ ਵਿੱਚ ਤੇ ਆਖਿਆ ਬਹੁਤ ਵੱਡਾ ਖੱਡਾ ਖੋਦੋ, ਬਹੁਤ ਵੱਡਾ ਖੱਡਾ ਖੋਦ ਦਿੱਤਾ। 10-10 ਕੈਦੀ ਹੱਥ ਬੰਨੇ ਖੜੇ ਨੇ ਤੇ ਜਿਨ੍ਹਾਂ ਹੱਥਾਂ ਵਿੱਚ ਫਾਵੜੇ ਸਨ, ਖੁਦਾਈ ਕਰ ਰਹੇ ਸਨ, ਉਹਨਾਂ ਹੀ ਕੈਦੀਆਂ ਨੂੰ ਆਖਿਆ ਇਹਨਾਂ ਨੂੰ ਧੱਕਾ ਮਾਰੋ ਟੋਏ ਦੇ ਚੋਂ। ਉਹ ਕੈਦੀ ਵਿਚਾਰੇ ਉਹਨਾਂ ਨੂੰ ਧੱਕਾ ਮਾਰਦੇ ਸਨ, ਉਹਨਾਂ ਕੈਦੀਆਂ ਨੂੰ ਜਿਨ੍ਹਾਂ ਦੇ ਹੱਥ ਬੰਨੇ ਹੋਏ ਨੇ। ਔਰ ਫਿਰ ਉਹਨਾਂ ਕੈਦੀਆਂ ਨੂੰ ਆਖਿਆ ਜਾਂਦਾ ਸੀ, ਹੁਣ ਇਹਨਾਂ ਤੇ ਮਿੱਟੀ ਪਾਓ, ਜ਼ਿੰਦਾ ਹੀ ਦੱਬ ਦਿਓ ਨਾ। ਇਸ ਤਰ੍ਹਾਂ ਹੀ ਕਰਦਾ ਸੀ। ਕੱਲ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ ਲਾਸ਼ਾਂ ਜੋ ਢੋ ਰਿਹਾ ਸੀ ਮਿਊਂਸਪਲ ਕਮੇਟੀ ਦੀ ਗੱਡੀ ਵਿੱਚ, ਲਾਸ਼ਾਂ ਜਦ ਉਤਾਰੀਆਂ ਜਾ ਰਹੀਆਂ ਸਨ ਤੇ ਕਿਧਰੇ ਇੱਕ ਸਿਸਕ ਰਿਹਾ ਸੀ ਔਰ ਉਹਦੀ ਅੱਖਾਂ ਵੀ ਕਿਧਰੇ ਖੁੱਲ ਪਈਆਂ। ਤੇ ਉਹਨੇ ਆਖਿਆ ਕੋਲ ਖੜੇ, ਵੀ ਵੀਰ ਮੈਨੂੰ ਪਾਣੀ ਪਾ ਦੇ, ਖੂਨ ਸਰੀਰ ਚੋਂ ਬਹੁਤਾ ਨਿਕਲ ਜਾਏ ਨਾ, ਤੂੰ ਪਿਆਸ ਹੀ ਲੱਗਦੀ ਹੈ, ਤੜਪਦਾ ਹੋਇਆ ਬੰਦਾ ਪਾਣੀ ਮੰਗਦਾ ਹੈ, ਹਾਏ ਪਾਣੀ, ਰੋਟੀ ਨਹੀਂ ਮੰਗਦਾ ਪਾਣੀ ਮੰਗਦਾ। ਤੇ ਨਾਲ ਖੜਾ ਹੋਇਆ ਪੁੱਛਦਾ ਹੈ ਉਸ ਤੋਂ, ਇਹਦੀਆਂ ਅੱਖਾਂ ਖੁੱਲੀਆਂ ਨੇ, ਕੀ ਆਖਦਾ ਪਿਆ? ਪਾਣੀ ਮੰਗਦਾ ਹੈ। ਦੂਜੀ ਗੋਲੀ ਮਾਰ ਦਿੱਤੀ, ਅੱਖਾਂ ਠੰਡੀਆਂ ਕਰ ਦਿੱਤੀਆਂ। ਫਿਰ ਮੈਂ ਕਹਿੰਦੀ ਹਿਟਲਰ ਤੇ ਹਰ ਵਕਤ ਮੌਜੂਦ ਆਉਂਦਾ, ਕਬੀਰ ਵੀ ਹਰ ਵਕਤ ਮੌਜੂਦ ਆਉਂਦਾ, ਚੰਗੇਜ਼ ਖਾਂ ਹਰ ਵਕਤ ਮੌਜੂਦ ਆਉਂਦੇ ਨੇ, ਪਰ ਮੈਂ ਇਤਨੀ ਅਰਜ਼ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਹਰ ਵਕਤ ਮੌਜੂਦ ਆਉਂਦੇ ਨੇ, ਆਪਣੇ ਪੰਥ ਦੇ ਰੂਪ ਵਿੱਚ, ਆਪਣੇ ਖਾਲਸੇ ਦੇ ਰੂਪ ਵਿੱਚ। ਇੱਥੇ ਔਰੰਗਜ਼ੇਬ ਵੀ ਮੌਜੂਦ ਹੈ, ਚੰਗੇਜ਼ ਖਾਂ ਵੀ ਮੌਜੂਦ ਹੈ, ਪਰ ਖਿਮਾ ਕਰਨੀ ਨਾਮਦੇਵ ਵੀ ਮੌਜੂਦ ਰਹਿੰਦੇ ਨੇ, ਤੁਲਸੀ ਵੀ ਮੌਜੂਦ ਰਹਿੰਦੇ ਨੇ ਜੋ ਕਹਿੰਦੇ ਰਹਿੰਦੇ ਨੇ। ਉਹ ਵੀ ਨੇ ਜੋ ਕਹਿੰਦੇ ਨੇ ਸਾਰੇ ਮੇਰੀਆਂ ਨਜ਼ਰਾਂ ਦੇ ਥੱਲੇ, ਤੇ ਉਹ ਵੀ ਨੇ ਜੋ ਕਹਿੰਦੇ ਨੇ ਜੋ ਮੇਰੇ ਪੈਰਾਂ ਦੇ ਥੱਲੇ ਨੇ ਇਹ ਮੇਰੇ ਆਪਣੇ ਨੇ, ਬਾਕੀ ਨਹੀਂ। ਬਾਕੀ ਕੌਣ ਆਉਂਦੇ ਨੇ? ਤੇ ਮੇਰੇ ਨਾਲ ਅਪਣੰਤ, ਮੇਰੇ ਨਾਲ ਸਾਂਝ ਵਾਂਢ ਕਰਨੀ ਹੈ, ਮੇਰੇ ਪੈਰਾਂ ਦੇ ਥੱਲੇ ਆਓ। ਤੇ ਪੈਰਾਂ ਦੇ ਥੱਲੇ ਤੇ ਜਿਹੜਾ ਆ ਗਿਆ ਕੁਚਲਿਆ ਗਿਆ, ਰਹਿ ਕੀ ਗਿਆ ਫਿਰ? ਉਹਦੀ ਕੋਈ ਜ਼ਿੰਦਗੀ ਹੈ? ਉਹਦਾ ਕੋਈ ਜੀਵਨ ਹੈ? ਉਹਦੀ ਕੋਈ ਆਤਮਾ ਰਹਿ ਜਾਂਦੀ ਹੈ? ਇਹ ਦੋ ਤਰ੍ਹਾਂ ਦੀ ਸੋਚਣੀ ਹੈ ਸੰਸਾਰ ਵਿੱਚ। ਇੱਕ ਰਾਜ ਸਿੰਘਾਸਣ ਦੀ ਸੋਚਣੀ, ਇੱਕ ਰਾਮ ਸਿੰਘਾਸਣ ਦੀ ਸੋਚਣੀ। ਰਾਮ ਦਾ ਸਿੰਘਾਸਣ ਕੀ ਹੈ? ਕਬੀਰ ਨੇ, ਨਾਮਦੇਵ ਨੇ, ਭਾਈ ਗੁਰਦਾਸ ਨੇ ਬੜੀ ਲੰਬੀ ਵਿਆਖਿਆ ਕੀਤੀ ਹੈ। ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਿਆ ਜਿਹਦੀ ਮੈਂ ਤਸ਼ਰੀਹ ਕਰਨੀ ਹੈ ਤੁਹਾਡੇ ਸਾਹਮਣੇ। ਤੇ ਰਾਜ ਸਿੰਘਾਸਣ ਕੀ ਹੈ? ਦੋ ਲਫ਼ਜ਼ਾਂ ਚ ਮੈਂ ਕਹਿ ਦਿਆਂ, ਪੈਰਾਂ ਥੱਲੇ ਰੱਖਣਾ, ਬਸ ਇੰਨੀ ਗੱਲ। ਰਾਮ ਸਿੰਘਾਸਣ ਕੀ ਹੈ? ਨਜ਼ਰਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ, ਅੱਖਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ। ਤੇ ਜਿਹਨੂੰ ਅੱਖਾਂ ਵਿੱਚ ਰੱਖੋਗੇ, ਖਿਮਾ ਕਰਨੀ, ਕਿਸੇ ਅੰਗ ਚ ਅਗਰ ਕੋਈ ਤਕਲੀਫ ਹੋਈ ਅੱਖ ਤੇ ਰੋਵੇਗੀ, ਲਾਜ਼ਮੀ ਰੋਵੇਗੀ। ਮੈਂ ਸਮਝਦਾ ਇਹ ਹਰਿਮੰਦਰ, ਇਹ ਅਕਾਲ ਤਖ਼ਤ ਅੱਖਾਂ ਥੱਲੇ ਨਹੀਂ ਸੀ ਭਾਰਤ ਵਾਸੀਆਂ ਦੇ, ਕਦੀ ਤੇ ਨਹੀਂ ਰੋਈਆਂ, ਕਦੀ ਤੇ ਅੱਖ ਚ ਹੰਝੂ ਨਹੀਂ ਆਇਆ, ਕਦੀ ਤੇ ਪੀੜਾ ਨਹੀਂ ਹੋਈ। ਔਰ ਆਖਦੇ ਨੇ ਜ਼ਖਮ ਭਰਨੇ ਨੇ, ਜ਼ਖਮ ਇੰਜ ਨਹੀਂ ਭਰੇ ਜਾਂਦੇ, ਜ਼ਖਮ ਤਾਂ ਹੀ ਭਰੇ ਜਾਂਦੇ ਨੇ ਤੁਸੀਂ ਬੋਲੋ, ਸਾਨੂੰ ਵੀ ਬੋਲਣ ਦਿਓ। ਤੁਸੀਂ ਬੋਲਦੇ ਹੋ, ਅਸੀਂ ਵੀ ਬੋਲਾਂਗੇ। ਤੁਸੀਂ ਕੁਛ ਕਹਿੰਦੇ ਹੋ, ਸਾਨੂੰ ਵੀ ਕੁਛ ਕਹਿਣ ਦਿਓ। ਜੋ ਕਹਿ ਸਕਦੇ ਨੇ ਤੇ ਜਿਨ੍ਹਾਂ ਦੇ ਉੱਤੇ ਕਹਿਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਤੁਸੀਂ ਬੰਦ ਕਰਕੇ ਰੱਖ ਦਿਓ। ਤੇ ਇੱਕ ਧੂੰਆਂਦਾਰ ਬੋਲੀ ਜਾਣ, ਬੋਲੀ ਜਾਣ, ਬੋਲੀ ਜਾਣ, ਇਹ ਕਿੱਥੋਂ ਦਾ ਇਨਸਾਫ ਹੈ? ਇਹ ਤੇ ਕੋਈ ਇਨਸਾਫ ਨਹੀਂ। ਬਿਲਕੁਲ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਔਰ ਖਿਮਾ ਕਰਨੀ, ਸਾਹਿਬਾਂ ਦੇ ਅੱਗੋਂ ਮੈਂ ਰੋਜ਼ ਅਰਦਾਸ ਕਰਕੇ ਆਉਂਦਾ, ਦਾਤਾ ਮੇਰੀ ਜ਼ੁਬਾਨ ਚ ਕੋਈ ਗਲਤ ਗੱਲ ਨਹੀਂ ਨਿਕਲਣੀ ਚਾਹੀਦੀ, ਤੇ ਮੈਂ ਨਾ ਕਿਸੇ ਨੂੰ ਭੜਕਾਉਂਦਾ, ਤੇ ਨਾ ਹੀ ਕੋਈ ਗਲਤ ਬਿਆਨੀ ਕਰਦਾ, ਤੇ ਨਾ ਹੀ ਰਾਜਨੀਤਿਕ ਹੋਣ ਦਾ ਮੈਨੂੰ ਸ਼ੌਕ। ਮੈਂ ਤੇ ਸੰਤ ਸਿਪਾਹੀ ਨੂੰ ਮੰਨਦਾ, ਕੇਵਲ ਸਿਪਾਹੀ ਨੂੰ ਮੈਂ ਮੰਨਦਾ ਹੀ ਨਹੀਂ। ਕੇਵਲ ਸਿਪਾਹੀ ਤੇ ਮੈਂ ਲਾਨਤ ਪਾਉਂਦਾ। ਕੇਵਲ ਸਿਪਾਹੀ ਕੀ ਹੁੰਦਾ? ਕੁਛ ਵੀ ਨਹੀਂ, ਦੁਸ਼ਟ ਹੁੰਦਾ, ਜ਼ਾਲਮ ਹੁੰਦਾ। ਸਿਪਾਹੀ ਤੇ ਉਹ ਪੂਜਨੀਕ ਜਿਹੜਾ ਸੰਤ ਹੋਵੇ। ਜੋ ਸੰਤ ਨਹੀਂ ਉਹ ਸਿਪਾਹੀ ਨਹੀਂ, ਉਹ ਜ਼ਾਲਮ ਹੋਵੇਗਾ, ਉਹ ਦੁਸ਼ਟ ਹੋਵੇਗਾ, ਉਹ ਮਹਾਂ ਅਤਿਆਚਾਰ ਕਰੇਗਾ ਜਿਵੇਂ ਕਾਤਲ ਕਰਦੇ ਨੇ। ਇਸ ਵਾਸਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀਆਂ ਦੀ ਫੌਜ ਨਹੀਂ ਬਣਾਈ ਸੀ, ਸੰਤ ਸਿਪਾਹੀਆਂ ਦੀ ਫੌਜ ਬਣਾਈ ਸੀ, ਸੰਤ ਸਿਪਾਹੀ। ਇਹ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਸੰਤ ਸਿਪਾਹੀ। ਔਰ ਜਿਹਦੇ ਕੋਲ ਹਿਰਦਾ ਸੰਤ ਵਾਲਾ ਹੈ ਤੇ ਜਿਹਦੇ ਕੋਲ ਹੱਥ ਸਿਪਾਹੀਆਂ ਵਾਲੇ ਨੇ, ਖਿਮਾ ਕਰਨੀ, ਉਹ ਕਿਸੇ ਦੀ ਰੱਖਿਆ ਕਰਦੇ ਹੱਥ ਉੱਠਣਗੇ, ਬਸ ਇੰਨੀ ਗੱਲ ਹੈ। ਕਿਸੇ ਦੀ ਰੱਖਿਆ ਕਰਨੀ ਹੈ, ਦੇਸ਼ ਬਚਾਉਣਾ ਹੈ, ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਕਿਸੇ ਯਤੀਮ ਦੀ ਰੱਖਿਆ ਜੋ ਹੈ ਕਰਨੀ ਹੈ। ਖਿਮਾ ਕਰਨੀ, ਭੁੱਲ ਗਏ ਇਹ ਦੇਸ਼ ਵਾਸੀ ਉਸ ਸੰਤ ਸਿਪਾਹੀ ਨੂੰ, ਜਦ ਵਜ਼ਨੀ ਦੇ ਬਾਜ਼ਾਰਾਂ ਵਿੱਚ ਦੇਸ਼ ਦੀ ਅਸਮਤ ਟਕੇ ਟਕੇ ਚ ਵਿਕਦੀ ਸੀ ਔਰ ਦੇਸ਼ ਦੀ ਅਸਮਤ ਉੱਥੇ ਕੁਰਲਾਉਂਦੀ ਸੀ, ਖਿਮਾ ਕਰਨੀ, ਇਹ ਸੰਤ ਸਿਪਾਹੀ ਅੱਗੇ ਆਏ ਸਨ, ਦੇਸ਼ ਦੀ ਅਸਮਤ ਬਚਾਈ, ਦੇਸ਼ ਦੀ ਇੱਜ਼ਤ ਬਚਾਈ। ਅੱਜ ਦੇਸ਼ ਦੇ ਸਿੰਘਾਸਣ ਤੇ ਇਹ ਬੈਠੇ ਤੇ ਖਿਮਾ ਕਰਨੀ, ਸਭ ਅਹਿਸਾਨ ਭੁੱਲ ਗਏ, ਬਹੁਤ ਭੁੱਲ ਗਏ। ਮੈਂ ਸਾਰਿਆਂ ਨੂੰ ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਖਿਮਾ ਕਰਨੀ, ਇਸ ਦੇਸ਼ ਦੀ ਬਹੁ ਸੰਮਤੀ ਦੋਸ਼ੀ ਹੈ। ਇੰਨੀ ਮੈਂ ਅਰਜ਼ ਕਰਦਾ, ਇੰਨਾ ਆਖ ਸਕਦਾ, ਇਸ ਦੇਸ਼ ਦੀ ਬਹੁ ਸੰਮਤੀ ਜਿਹੜੀ ਹੈ ਉਹ ਦੋਸ਼ ਤੋਂ ਬਚ ਨਹੀਂ ਸਕਦੀ। ਔਰ ਇਸ ਦੋਸ਼ ਤੋਂ ਉਹ ਵੀ ਨਹੀਂ ਬਚਣਗੇ। ਠੀਕ ਹੈ, ਪੀੜਾ ਸਮੇਂ, ਵਿਪਤਾ ਸਮੇਂ ਭਾਈ ਮਹਾਂ ਸਿੰਘ ਨੇ ਤੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਦਾਵਾ ਜ਼ਰੂਰ ਦਿੱਤਾ ਸੀ, ਪਰ ਪਸ਼ਚਾਤਾਪ ਵੀ ਕੀਤਾ ਸੀ ਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵੀ ਨਿਛਾਵਰ ਕਰ ਦਿੱਤੀਆਂ ਤੇ ਸਤਿਗੁਰ ਨੇ ਵਿਦਾਵਾ ਫਾੜ ਵੀ ਦਿੱਤਾ। ਪਰ ਹੁਣ ਤੇ ਐਸੇ ਦੁਸ਼ਟ ਪੈਦਾ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਲਿਖ ਹੀ ਦਿੱਤਾ, ਬਸ ਉਹ ਦੁਸ਼ਟ ਮੌਜੂਦ ਨੇ ਜੋ ਫਿਰ ਨੇੜੇ ਨਹੀਂ ਆਏ। ਲਿਖ ਦਿੱਤਾ ਵਿਦਾਵਾ, ਅਸੀਂ ਨਾ ਗੁਰੂ ਦੇ ਨਾ ਸੰਗਤ ਦੇ ਨਾ ਪੰਗਤ ਦੇ। ਤੇ ਮਹਾਂ ਸਿੰਘ ਤੇ ਹਰ ਵਕਤ ਆਉਂਦੇ ਨੇ, ਪਰ ਥਿਮਾ ਕਰਨੀ ਅਸੀਂ ਉਸ ਮਹਾਂ ਸਿੰਘ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੇ ਵਿਦਾਵਾ ਜ਼ਰੂਰ ਲਿਖ ਕੇ ਦਿੱਤਾ ਪਰ ਪਸ਼ਚਾਤਾਪ ਹੋਇਆ। ਦਾਤਾ, ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸੀ। ਇਹ ਜਿਹੜੇ ਮੂੰਹੋਂ ਬੋਲ ਅਸੀਂ ਆਖੇ ਨੇ, ਤੈਥੋਂ ਟੁੱਟੇ ਆ, ਤੇਰੀ ਸੰਗਤ ਤੋਂ ਟੁੱਟੇ ਆ, ਇਹ ਗਲਤ ਹੋਇਆ ਸਾਥੋਂ। ਮਹਾਂ ਸਿੰਘ ਨੇ ਫਿਰ ਸਾਥੀ ਇਕੱਠੇ ਕੀਤੇ। ਵਿਦਾਵਾ ਜੋ ਲਿਖ ਕੇ ਦਿੱਤਾ ਸੀ, ਇਤਿਹਾਸ ਕਹਿੰਦਾ ਹੈ ਉਹ ਵੀ ਮੇਰੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਮੁਕਤਸਰ ਜਿਸ ਨੂੰ ਕਹਿੰਦੇ ਨੇ, ਇਹ 40 ਸਿੰਘ ਸਨ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ, ਤੇ 40 ਦੇ 40 ਸ਼ਹੀਦ ਹੋ ਗਏ ਸਤਿਗੁਰ ਦੀ ਖਾਤਰ, ਦੇਸ਼ ਦੀ ਖਾਤਰ, ਧਰਮ ਦੀ ਖਾਤਰ। ਤੇ ਪਾਤਸ਼ਾਹ ਲੱਭਦਿਆਂ ਲੱਭਦਿਆਂ ਫਿਰ ਇਹਨਾਂ ਦੇ ਕੋਲ ਪਹੁੰਚੇ ਨੇ, ਇੱਕ ਇੱਕ ਨੂੰ ਅਸੀਸ ਦੇ ਕੇ ਕਹਿੰਦੇ ਨੇ, ਇਹ ਮੇਰਾ 10,000 ਹੀ, ਇਹ ਮੇਰਾ 50,000 ਹੀ, ਇਹ ਮੇਰਾ 5,000 ਹੀ ਹੈ, ਇਹ ਮੇਰਾ 1,000 ਹੀ ਹੈ, ਇਹ ਮੇਰਾ 1,00,000 ਹੈ। ਇੰਜ ਵਰ ਦਿੰਦੇ ਗਏ, ਤੂੰ ਵੀ ਮੁਕਤ, ਤੂੰ ਵੀ ਮੁਕਤ, ਤੂੰ ਵੀ ਧਰਮ ਤੋਂ ਸਦਕੇ ਹੋਇਆ, ਧਰਮ ਤੋਂ ਕੁਰਬਾਨ ਹੋਇਆ, ਤੇ ਧਰਮ ਜਿਨ੍ਹਾਂ ਨੂੰ ਪਿਆਰਾ ਹੈ, ਤੇ ਧਰਮ ਦਾ ਫਲ ਤੇ ਫਿਰ ਮੁਕਤੀ ਹੈ। ਜੇ ਧਰਮ ਨੇ ਮੋਕਸ਼ ਨਹੀਂ ਦੇਣੀ ਤਾਂ ਹੋਰ ਕਿਸ ਨੇ ਦੇਣੀ ਹੈ? ਜੇ ਧਰਮ ਨੇ ਮੁਕਤੀ ਨਹੀਂ ਦੇਣੀ, ਪਰ ਇਤਿਹਾਸ ਕਹਿੰਦਾ ਹੈ ਇੱਕ ਸਿਸਕ ਰਿਹਾ ਸੀ, ਇਹ ਇਹਨਾਂ 40 ਦਾ ਮੁਖੀ ਸੀ, ਭਾਈ ਮਹਾਂ ਸਿੰਘ। ਸਤਿਗੁਰੂ ਜਦ ਇਹਦੇ ਕੋਲ ਪਹੁੰਚੇ, ਮੂੰਹ ਕਿਹਾ, ਇਹ ਮੇਰਾ 1,25,000 ਬੈਠਾ, ਔਰ ਸੀਸ ਨੂੰ ਆਪਣੇ ਪਟਾਂ ਤੇ ਰੱਖਿਆ, ਹੱਥ ਜੋੜੇ ਭਾਈ ਮਹਾਂ ਸਿੰਘ ਨੇ, ਤੇ ਆਖਿਆ, ਦਾਤਾ, ਆਖਰੀ ਪ੍ਰਾਣ ਪਖੇਰੂ ਉੱਡਣ ਲੱਗੇ ਨੇ, ਉਹ ਮੇਰਾ ਵਿਦਾਵਾ ਫਾੜ ਦੇਣਾ। ਭੁੱਲ ਹੋ ਗਈ, ਗਲਤੀ ਹੋ ਗਈ, ਤੇ ਸਤਿਗੁਰ ਕਹਿਣ ਲੱਗਾ, ਆਨ ਸਿਰ ਦੇ ਉੱਤੇ ਹੱਥ ਰੱਖ ਕੇ, ਤੂੰ ਮੁਕਤ, ਤੂੰ ਮੁਕਤ ਹੋਇਆ, ਤੂੰ ਮੁਕਤ ਹੋਇਆ। ਉਹਨਾਂ 40 ਦੇ ਸਦਕੇ ਅੱਜ ਉਸ ਸਥਾਨ ਦਾ ਨਾਂ ਹੈ ਮੁਕਤਸਰ, ਔਰ ਮਹਾਂ ਸਿੰਘ ਦੀ ਨਕਸ਼ੇ ਕਦਮ ਤੇ ਚੱਲਦੇ ਹੋਏ ਉੱਥੇ ਫਿਰ ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਇਤਨੀ ਵੀ ਮਰਜ਼ ਕਰਦੇ ਹਾਂ, ਉੱਥੇ ਫਿਰ ਘਟਨਾ ਘਟੀ, ਮਹਾਂ ਸਿੰਘ ਦੇ ਦੁੱਲੇ ਖੂਨ ਨੇ ਕੁਝ ਫਿਰ ਕ੍ਰਾਂਤੀ ਲਿਆਂਦੀ। ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ, ਭਾਈ ਮਹਾਂ ਸਿੰਘ ਦਾ ਖੂਨ ਕੋਈ ਵਿਅਰਥ ਥੋੜੀ ਜਾਏਗਾ। ਮੈਂ ਇਰਮਨੀਆਂ ਦੇ ਕੁਛ ਜ਼ੁਲਮ ਦੇਣ ਦੇ ਢੰਗ ਪੜੇ ਸਨ, ਤਸੀਹੇ ਦੇ ਦੇ ਕੇ ਅਗਲੇ ਨੂੰ ਮਾਰਨਾ ਹੈ। ਈਰਾਨ ਵਿੱਚ ਇੱਕ ਮਿਊਜ਼ੀਅਮ ਹੈ, ਇਰਮਨੀਆਂ ਨੂੰ ਕਿਵੇਂ ਤਸੀਹੇ ਦੇ ਦੇ ਕੇ ਮਾਰਿਆ ਗਿਆ। ਤੂੰ ਜਿਹੜਾ ਬਾਦਸ਼ਾਹ ਸਾਹਮਣੇ ਤਖ਼ਤ ਤੇ ਬਿਠਾਇਆ, ਦਿਖਾਉਂਦੇ ਨੇ ਤਸਵੀਰਾਂ ਦੇ ਵਿੱਚ, ਕਹਿੰਦਾ ਇਸ ਢੰਗ ਨਾਲ ਤਸੀਹੇ ਦੇ ਕੇ ਮਾਰੋ, ਖੂਨ ਥੱਲੇ ਨਹੀਂ ਡੁੱਲਣਾ ਚਾਹੀਦਾ, ਖੂਨ ਨਹੀਂ ਵਗਣਾ ਚਾਹੀਦਾ, ਗਲਾ ਦਬਾਓ, ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿਓ। ਇੱਕ ਨੂੰ ਲਿਟਾਇਆ ਹੋਇਆ ਸੀ ਤੇ ਮੂੰਹ ਦੇ ਵਿੱਚ ਕੀਪ ਅਗੇਰ ਨਹੀਂ ਉਹ ਪਾਈ ਹੋਈ, ਤੇ ਉਬਲਦਾ ਹੋਇਆ ਤੇਲ ਮੂੰਹ ਦੇ ਵਿੱਚ ਪਾਇਆ ਜਾ ਰਿਹਾ। ਤੇ ਮੈਂ ਈਰਾਨ ਦੇ ਸ਼ਹਿਰ ਅਸਫਾਨ ਵਿੱਚ ਮਿਊਜ਼ੀਅਮ ਦੇਖਿਆ, ਤੇ ਭਾਈ ਮੱਖਣ ਸਿੰਘ ਜੋ ਤਹਿਰਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੇ, ਤੇ ਕਾਫੀ ਦੇਰ ਤੱਕ ਜਦ ਮੈਂ ਵੇਖਦਾ ਰਿਹਾ ਤੇ ਮੇਰੀ ਬਾਂਹ ਪਕੜ ਕੇ ਕਹਿਣ ਲੱਗੇ, ਸ਼ਿਰਾਜ਼ ਜਾਣਾ, ਰਸਤਾ ਬੜਾ ਲੰਬਾ ਤੇ ਚਲੋ ਨਿਕਲੋ। ਮੈਂ ਕਿਹਾ ਨਹੀਂ, ਅੱਜ ਦੀ ਰਾਤ ਤੇ ਫਿਰ ਅਸਫਾਨ ਰਵਾਂਗੇ, ਮੈਂ ਮਿਊਜ਼ੀਅਮ ਸਾਰਾ ਵੇਖਣਾ। ਮੈਂ ਤੇ ਅੱਜ 4-5 ਤਸਵੀਰਾਂ ਦੇਖੀਆਂ ਨੇ, ਤੇ ਮੈਨੂੰ ਕਹਿਣ ਲੱਗੇ ਤੂੰ 4-5 ਤਸਵੀਰਾਂ ਘੰਟੇ ਚ ਵੇਖੀਆਂ ਨੇ ਤੇ ਸਾਰਾ ਕਿੰਨੇ ਚ ਵੇਖੇਗਾ? ਮੈਂ ਕਿਹਾ ਅੱਜ ਨਹੀਂ ਜਾਣਾ, ਉਹਨਾਂ ਨੂੰ ਬੜਾ ਜ਼ਰੂਰੀ ਕੰਮ ਸੀ, ਉਹਨਾਂ ਨੇ ਵਾਪਸ ਵੀ ਤਹਿਰਾਨ ਆਉਣਾ ਸੀ ਮੈਨੂੰ ਸ਼ਿਰਾਜ਼ ਦਿਖਾ ਕੇ। ਕਹਿਣ ਲੱਗੇ ਅੱਛੇ ਫਿਰ ਰਹਿ ਜਾਂਦੇ ਹੁਣ, ਤੇਰੀ ਖਾਤਰ ਰਹਿ ਜਾਂਦੇ ਆ, ਪਰ ਇਸ ਮਿਊਜ਼ੀਅਮ ਦੇ ਵਿੱਚ ਹੈ ਕੁਛ ਨਹੀਂ, ਤਸਵੀਰਾਂ ਹੀ ਤਸਵੀਰਾਂ ਨੇ। ਮੈਂ ਕਿਹਾ ਨਹੀਂ, ਇਹਨਾਂ ਤਸਵੀਰਾਂ ਦੇ ਵਿੱਚ ਕਿਸੇ ਕੌਮ ਦਾ ਮਾਜ਼ੀ ਹੈ, ਕਿਸੇ ਕੌਮ ਦਾ ਭੂਤਕਾਲ ਹੈ, ਮੈਂ ਉਹ ਵੇਖਣਾ ਚਾਹੁੰਦਾ। ਜਿਸ ਢੰਗ ਦੇ ਤਸੀਹੇ ਦਿੱਤੇ ਗਏ, ਫਿਰ ਅਖੀਰ ਵਿੱਚ ਉਹ ਬਾਦਸ਼ਾਹ ਕਹਿੰਦਾ, ਖੂਨ ਕਿਉਂ ਉੱਲਣਾ ਚਾਹੀਦਾ ਥੱਲੇ ਜ਼ਮੀਨ ਤੇ? ਕਿਉਂਕਿ ਇੱਕ ਖੂਨ ਦੇ ਦੁਬਕੇ ਤੋਂ ਫਿਰ ਕਈ ਸ਼ਹੀਦ ਪੈਦਾ ਹੁੰਦੇ, ਫਿਰ ਕਈ ਪੈਦਾ ਹੁੰਦੇ, ਇਸ ਵਾਸਤੇ ਕਈ ਨਾ ਪੈਦਾ ਹੋਣ, ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਮੈਂ ਕਿਹਾ ਹੱਦ ਹੋ ਗਈ, ਜ਼ਾਲਮ ਬਾਦਸ਼ਾਹ ਇਤਨਾ ਸਿਆਣਾ ਸੀ, ਇਹ ਦੁਸ਼ਟ ਜੋ ਇਤਨੇ ਵੱਡੇ ਵੱਡੇ ਤਸੀਹੇ ਬੇਕਸੂਰਾਂ ਨੂੰ ਦੇ ਰਿਹਾ, ਇਹ ਵੀ ਇਤਨਾ ਸਿਆਣਾ ਸੀ कि इन्हों का खून जमीन ते नहीं डिगना चाहिए। आप की ज्ञात वास्ते अर्ज करते हैं, जहांगीर ने भी यही कहा कि कसस इस ढंग का गुरु अर्जन देव जी ने दो, खून नहीं डुलना चाहिए। यह भी पढ़ लेना तुसी तोज के जहांगीरी दे जो स्वयं जहांगीर ने लिखे, खून नहीं डुलना चाहिए। दुष्ट तो दुष्ट बंदे भी मनते आए ने कि जो सतवादी है, इंसान पसंद बंदा है, बेकसूर बंदा है, अगर उसका खून डुलेगा तो डुले हुए खून तो कई शहीद पैदा होंगे। होर ये पुराने लोग मने मनते आते सन, तो क्षमा करने पंजाब की धरती दे किधरे मनी सिंह का खून डुलिया है, किधरे बाबे दीप सिंह का खून डुले है, किधरे महा सिंह का खून डुलिया है,
1: दार्शनिक लोग ऐसा कहते ने वो वस्तु वो हस्ती मनुख नू सुख दे सकती है जो मनुख दे काबू दे च होवे, जो काबू दे च नहीं बेकाबू है वो सुख की थां ते दुख देंदी। इस वास्ते कारामद और सुख ओही चीज देंदी है जो बंदे दे काबू दे च है। आद काल तो जो गल बंदे भी समझ में आई, इस वास्ते उसने जिस जिस तो कम लेना सी ते जिस जिस तो सुख लेना सी उनु काबू विच रखन दे यतन कीते। मनुख ने जद जे जंगलां च रहिंदा सी ते सारा कम भी जंगली जानवरां तो लेंदा सी, गल समझ विच आ गई सी जिहड़ा जानवर मेरे काबू विच नहीं मैं उस तो कम नहीं लै सकदा, उस तो सुख नहीं लै सकदा। मनुख ने घोड़ा पकड़िया ते घोड़े दे मूंह विच लगाम पा दित्ती, सजे खिचदा है घोड़ा सजे मुड़दा है, खब्बे खिचदा है वह खब्बे जांदा है, जिथे दोवें लगामा खिच लगे उथे रुक जांदा है। जिस घोड़े दे मूंह विच लगाम नहीं उस घोड़े का असवार मंगले मकसूद ते नहीं पहुंच सकेगा, टिकाने ते नहीं पहुंच सकेगा। क्यों? एक ते जिथे उसने मोड़ना है मुड़ना नहीं, जिथे उसने रोकना है रुकना नहीं, तो सुख की थां ते उस तो दुख ही मिलेगा। मनुख ने ऊठ नूं पकड़िया ते उहदे नक विच नकेल पा दित्ती, मैज इस वास्ते कि ये सिर्फ चले ही ना, जिथे इसनूं रोकना चाहिए रुक भी जाए। हाथी के सिर के उत्ते अंकुश का रखना किसी गल का सबूत है कि इस तो सुख लिया जा सके ते कम ले जा सकन, जिथे असी इसनूं रोकीए अंकुश मार के रुक जाए। होर अगां चलीए, बैलों के नक दे च नथ पा दित्ती, जे नथ ही नहीं कि बैल हल दे च चल सकदे कम कर सकनगे। जो जानवर रुकदा नहीं ते मुड़दा नहीं वो सुख दी थां ते दुख दा बायस बनदा, सुख नहीं देंदा। मशीनरी दा युग आया, जानवर सहजे सहजे रुखसत होण लग पए मनुख दी दुनिया तो, ते मनुख ने साइकल बनाई, ते साइकल दे विच दो ब्रेकां ला दित्तियां, अगले पहिए च भी ब्रेक है पिछले च भी ब्रेक है, दो ब्रेकां ने, ते बिना ब्रेक दी साइकल होवे ते कोई तेजी नाल उस नूं चलावे ते अगों आ जाए ढलान रोकियां रुके ना, तो सवार मंजिले मकसूद ते पहुंचण दी थां ते मरगट घाट पहुंचेगा। साइकल दा रुकना बड़ा लाजमी है, उहदा काबू विच होना बड़ा लाजमी है। फिर मोटर कारां ते बसां रेलां गड्डियां बनियां, बस दा चलना ही कोई बहुत लाजमी नहीं, उहदे नाल ब्रेक ਉਹਨਾਂ ਦਾ ਹੋਣਾ ਤੇ ਉਹਦਾ ਰੁਕ ਜਾਣਾ ਵੀ ਬੜਾ ਲਾਜ਼ਮੀ ਹੈ। ਮੁਸਾਫਰਾਂ ਨੂੰ ਦੱਸ ਦਿੱਤਾ ਜਾਏ ਵੀ ਇਸ ਬੱਸ ਦੀਆਂ ਤੇ ਬ੍ਰੇਕਾਂ ਫੇਲ ਨੇ, ਕੰਮ ਨਹੀਂ ਕਰਦੀ, ਤੇ ਜਿੱਥੇ ਇਸ ਨੂੰ ਰੋਕਣਾ ਚਾਹਾਂਗੇ ਤੇ ਨਹੀਂ ਰੁਕੇਗੀ। ਸਿਆਣੇ ਨੇ ਵੀ ਕਹਿ ਦੇਣਾ ਕਿ ਬੇਕਾਬੂ ਹੋ ਗਈ, ਤੇ ਜਿਹੜੀ ਬੇਕਾਬੂ ਹੈ ਮਤਲਬ ਮਕਸੂਦ ਨਹੀਂ ਪਹੁੰਚਾਉਂਦੀ, ਮਰਗੜ ਘਾਟ ਪਹੁੰਚਾਉਂਦੀ ਹੈ, ਉਹ ਤੇ ਸ਼ਮਸ਼ਾਨ ਘਾਟ ਪਹੁੰਚਾਏਗੀ। ਇਸ ਬੱਸ ਦੇ ਚ ਨਹੀਂ ਬੈਠਣਾ ਕਿਉਂਕਿ ਰੁਕਦੀ ਨਹੀਂ, ਇਹਦੀਆਂ ਜੋ ਹੈ ਬ੍ਰੇਕਾਂ ਕੰਮ ਹੀ ਨਹੀਂ ਕਰਦੀਆਂ। ਜਿੱਥੇ ਇਸ ਨੂੰ ਰੋਕਣਾ ਚਾਹਵਾਂਗੇ ਤੇ ਰੁਕੇਗੀ ਨਹੀਂ। ਬੰਦੇ ਨੇ ਰੇਲ ਗੱਡੀ ਬਣਾਈ ਤੇ ਭਾਵੇਂ ਚੱਲਦੀ ਤੇ ਸਿਰਫ ਇੰਜਨ ਤੋਂ ਹੀ ਹੈ, ਪਰ ਰੋਕਣ ਦਾ ਆਲਾ ਹਰ ਡੱਬੇ ਵਿੱਚ। ਚੇਨ ਖਿੱਚੋ ਤੇ ਰੋਕ ਲਓ, ਜ਼ੰਜੀਰ ਖਿੱਚੋ ਤੇ ਰੋਕ ਲਓ, ਤੇ ਚਾਰ ਚਾਰ ਪੰਜ ਪੰਜ ਥਾਂ ਤੇ ਇੱਕ ਇੱਕ ਡੱਬੇ ਜ਼ੰਜੀਰਾਂ ਲੱਗੀਆਂ ਨੇ। ਚੱਲਣ ਦੇ ਨਾਲੋਂ ਵੀ ਰੋਕਣਾ ਗੱਡੀ ਦਾ ਬੜਾ ਲਾਜ਼ਮੀ, ਬਹੁਤ ਲਾਜ਼ਮੀ। ਜਿਸ ਸਟੇਸ਼ਨ ਤੇ ਬੰਦਾ ਰੁਕਣਾ ਚਾਹੁੰਦਾ, ਜੇ ਰੁਕੇ ਹੀ ਨਾ ਤੇ ਸੁੱਖ ਦੀ ਥਾਂ ਤੇ ਫਿਰ ਦੁੱਖ ਦੇਵੇਗੀ। ਇਸ ਵਾਸਤੇ ਬੰਦੇ ਨੇ, ਚਾਹੇ ਉਹ ਜਾਨਵਰ ਸਨ, ਹਾਥੀ ਸਨ, ਘੋੜੇ, ਬਲਦ, ਉੱਠ ਇਤਿਆਦਿ, ਜਾਂ ਰੇਲਾਂ, ਮੋਟਰਾਂ, ਗੱਡੀਆਂ ਨੇ, ਇਹਨਾਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਲਗਾਮ, ਅੰਕੁਸ਼ ਤੇ ਬ੍ਰੇਕਾਂ ਬਕਾਇਦਾ ਜੋ ਹੈ ਨਾਲ ਲਾਈਆਂ, ਤਾਂ ਕਿ ਸਾਰਾ ਨਿਜ਼ਾਮ ਜਿਹੜਾ ਹੈ ਇਹ ਕਾਬੂ ਵਿੱਚ ਹੋਵੇ। ਜੋ ਬੇਕਾਬੂ ਹੈ ਉਹ ਸੁੱਖ ਦੀ ਥਾਂ ਤੇ ਦੁੱਖ ਦਿੰਦਾ। ਵਿਧਾਨ ਬਣਾਏ ਧਰਮ ਦੇ, ਸਮਾਜ ਦੇ, ਰਾਜਨੀਤੀ ਦੇ, ਮੈਂ ਇਸ ਵਾਸਤੇ ਕਿ ਇਹ ਅਮੋੜ ਨਾ ਚੱਲਣ, ਬੇਕਾਬੂ ਨਾ ਚੱਲਣ। ਪਰ ਖਿਮਨ ਧਰਨੀ ਕੁਛ ਸਮੇਂ ਤੋਂ ਪੰਜਾਬ ਦੇ ਜੋ ਰਾਜਨੀਤੀ ਦੀ ਗੱਡੀ ਚੱਲਦੀ ਪਈ ਸੀ ਉਹ ਬਿਨਾਂ ਬ੍ਰੇਕਾਂ ਦੀ ਚੱਲਦੀ ਪਈ ਸੀ, ਤੇ ਕਈਆਂ ਨੂੰ ਕੁਚਲ ਕੇ ਇਹ ਰੇਲ, ਇਹ ਬੱਸ ਲੰਘੀ ਜਾ ਰਹੀ ਸੀ। ਇਹ ਉਹ ਹਾਥੀ ਜਿਹਦੇ ਸਿਰ ਤੇ ਅੰਕੁਸ਼ ਨਹੀਂ ਸੀ, ਇਹ ਉਹ ਉੱਠ ਸੀ ਜਿਹਦੇ ਨੱਕ ਦੇ ਸੁਨੇਹ ਨਹੀਂ ਸੀ, ਜੋ ਦੌੜ ਕੇ ਰਿਹਾ ਸੀ ਕਿੱਧਰ ਮੁੜਨਾ ਹੈ, ਕਿੱਥੇ ਰੁਕਣਾ ਹੈ, ਇਹ ਭੁੱਲ ਗਿਆ ਤੇ ਕੁਚਲਦਾ ਹੀ ਰਿਹਾ, ਕੁਚਲਦਾ ਰਿਹਾ। ਹਜ਼ਾਰਾਂ ਬੰਦਿਆਂ ਨੂੰ ਇਸਨੇ ਇਸ 2 ਸਾਲ ਦੇ ਕੁਚਲਿਆ। ਪਰ ਜਿੱਥੇ ਤੱਕ ਅੱਜ ਦੀ ਇਕੱਤਰਤਾ ਤੇ ਪਰਸੋਂ ਜਿਹੜੀ ਕਨਵੈਨਸ਼ਨ ਹੋਣੀ ਹੈ, ਮੈਂ ਦਾਅਵੇ ਨਾਲ ਕਹਿੰਦਾ ਇਸ ਗੱਡੀ ਨੂੰ ਬ੍ਰੇਕਾਂ ਲੱਗ ਜਾਣਗੀਆਂ ਔਰ ਇਹ ਕਾਬੂ ਚ ਹੋ ਜਾਏਗੀ। ਔਰ ਆਇੰਦਾ ਲਈ ਇਹ ਬੇਕਾਬੂ ਹੋ ਕੇ ਚੱਲਣਾ ਸ਼ਾਇਦ ਭੁੱਲਦਾ ਔਰ ਉਸ ਲਈ ਸੁਪਨਾ ਬਣੇ। ਮੈਂ ਦੇਖਦਾ ਦਰਿਆ ਨੇ ਇਹ ਅਗਰ 2 ਬਨੇਰੀਆਂ ਦੀ ਬੰਦਿਸ਼ ਦੇ ਚੱਲਣ ਤੇ ਸੁੱਖ ਦਿੰਦੇ ਨੇ, ਤੇ ਦੋਵੇਂ ਕਿਨਾਰੇ ਤੋੜ ਕੇ ਪਾਣੀ ਉਛਲ ਪਏ ਤੇ ਫਿਰ ਪਿੰਡ ਵਰਕ ਹੋਣਗੇ, ਸ਼ਹਿਰ ਤਬਾਹ ਹੋਣਗੇ, ਖੇਤੀਆਂ ਨੀਚ ਤੋਂ ਨਾਬੂਦ ਹੋਣਗੀਆਂ। ਜਦ ਕਦੀ ਇਸ ਤਰ੍ਹਾਂ ਦੀ ਵਿਚਾਰ ਮੈਂ ਸੰਗਤ ਦੇ ਸਾਹਮਣੇ ਰੱਖਦਾ ਤੇ ਮੈਨੂੰ ਚਸ਼ਮ ਦੀ ਵਾਕਿਆ ਆਪ ਬੀਤੀ ਯਾਦ ਆ ਜਾਂਦੀ ਹੈ। ਕਾਨਪੁਰ ਮੈਂ ਗਾਲਬਨ ਫਰਵਰੀ ਦੇ ਮਹੀਨੇ ਚ 15 ਦਿਨ ਹਰ ਸਾਲ ਹਾਜ਼ਰੀ ਭਰਦਾ ਤੇ ਰੋਜ਼ ਗੰਗਾ ਪਾਰ ਸ਼ਾਮ ਨੂੰ ਸੈਰ ਕਰਨ ਚਲੇ ਜਾਂਦੇ ਸੀ ਤੇ ਗੰਗਾ ਪਾਰ ਇੱਕ ਮੰਦਿਰ ਸੀ, ਬੜਾ ਸੋਹਣਾ ਬਗੀਚਾ ਬਣਿਆ ਹੋਇਆ ਤੇ ਟਹਿਲਦੇ ਹੋਏ ਮੈਂ ਆਪਣੇ ਕੁਛ ਕਾਨਪੁਰ ਦੇ ਦੋਸਤ ਮਿੱਤਰਾਂ ਸਾਥੀਆਂ ਨਾਲ ਉੱਥੇ ਜਾ ਬੈਠਦਾ ਸੀ ਤੇ ਸਾਲ ਦੇ ਸਾਲ ਇਸ ਤਰ੍ਹਾਂ ਨਿਯਮ ਚੱਲਦਾ ਰਿਹਾ। ਜਦ ਮੈਂ 2 ਸਾਲ ਗਿਆ ਤੇ ਦੇਖ ਕੇ ਦੰਗ ਰਿਹਾ, ਗੰਗਾ ਪਾਰ ਕੀਤੀ ਤੇ ਮੰਦਰ ਨਹੀਂ ਸੀ, ਉਹ ਸੋਹਣਾ ਬਗੀਚਾ ਵੀ ਨਹੀਂ ਸੀ ਜਿਹਦੇ ਚ ਬੈਠ ਕੇ ਆਪਾਂ ਵਾਰਤਾਲਾਪ ਕਰਦੇ ਸੀ ਆਪਸੀ, और मंदिर का वो साधु वो भी नहीं। नाल दे साथियों ने मैं पूछे थे कि मंदिर आंदा सी, बड़ा सोहना बगीचा आंदा सी, अपन इतने बैठते होंगे सी, तरह तरह के मशवरे करते से। नाल दे कवि सज्जन जो दास के दोस्त सन मैनू कहन लगे, ज्ञानी जी पिछले साल गंगा जब जोर से हड़ पर आई है, हड़ा ते आई बड़ी जोर दी, तो वह मंदिर बहा ले गए और जोड़ा बगीचा से वह भी सारा रोड़ ले गए। वह जोड़ा साधु है वह हूं नास्तिक हो गया, कहिंदा लै गंगा मैं तेरी पूजा करता रहा, तू मेरा ही मंदिर बहा के लै गए, मैं मेहनत नाल मंदिर बनाया, मेहनत नाल छोटे छोटे बूटे लाए, अंबां दे अमरूद दे और फलदार बूटे, कि वो जब फल देन ते आए ने ते तू सारे रोड़ के लै गए, मेरा सारा बगीचा ही बहा के लै गए। मैनू उत्थों दे सजना ने दसिया उस साधु रोंदा रहा और रोंदा होया नास्तिक हो गया है गंगा, मैं तेरी पूजा नहीं करनी, हुण मैं तेरी प्रतिष्ठा नहीं करनी, हुण मैं तेरे अगों सिर नहीं झुकाना। हिंदुस्तान विच दरिया करीबन करीबन इस तरह के काबू चलते हैं, क्योंकि लंबे चौड़े इन्हां दे आले दुआले बन नहीं ने। तो मैं पिछले साल जदन लंदन शहर विच घूम रहा सी, ते लंदन शहर दरअसल दरिया थेम्स के दोवें किनारियां ते वसिया होया, विचकार दरिया वगदा, आर पार यह शहर है। ते उत्थों दे लोक मैनू दसने जिहड़ा थेम्स दरिया है यह साल दे साल हड़ ते आउंदा सी, ते लंदन दे अद्धे जिहड़े घर सन मकान सन डुब जांदे सन, नित तो नाबूद हो जांदे सन। रस्ते विच कई देहातां नूं विरोड़ छड़दा सी, ते कई खेतियां नित तो नाबूद कर दिंदा सी। 400 मील इस दी लंबाई थेम्स दरिया दी, ते जोर दे बरसातां दे दिनां दे साल दे साल ये 400 मील तक तबाही करदा सी। रस्ते च जो खेतियां, रस्ते च जो पिंड, ते जिहड़े वड्डे शहर या कोई धार्मिक अस्थान आए ये बहा के लै जांदा सी। इत्थों दी सियाणी कौम ने 400 मील तक दोवें पासे उच्चा बन ला दिता। हुण दरिया हड़ते ते आउंदा है पर हुण शहरां नूं नहीं डोबदा, हुण कस्बियां नूं नहीं डोबदा, हुण खेतियां नूं नेस तो नाबूद नहीं करदा, बल्कि उस पानी तों हुण अपनी मन मर्जी दे मुताबक लोग काम लैंदे ने, उहदी वरतों करदे ने, क्योंकि दरिया बेकाबू जो है काबू विच है। जिथे मैं देखिया कि बरतानिया के दरिया काबू विच ने, उत्थे उत्थों की राजनीति ही काबू विच है। पार्लियामेंट हाउस के बाहर कोई 13-14 जबाना विच कुछ लिखिया होया सी, ते लोकी बड़े शौक नाल पढ़न, किधरे फ्रेंच विच लिखिया, अरबी विच भी लिखिया होया सी, इंग्लिश विच ते उन्होंने लिखना ही सी। ते लोग जिहड़ी जिहड़ी भाषा जानदे सन उन्हों पढ़ते सन, कई नोट भी करते सन। मैं लंबी चौड़ी भीड़ देखी, तो मैं नाल दे साथी नूं पूछ लिया कि बोल की ने जिन इतने शौक नाल लोकी पढ़ते पे ने और पढ़दियां पढ़दियां अशकर उठते ने, दाद देंदे ने, खुशी जाहिर करते ने और नोट भी कर लेंदे ने। जो नाल मेरे सज्जन गया उन्हें अनुवाद करके दसिया, कहिंदे गए शेक्सपीयर दे बोल ने जिन्हों अनेकां जबाना विच इत्थे बार लिखिया गया, जिहदा अनुवाद यह है पार्लियामेंट हाउस दे बाहर बोल। ए बोलण वाले हो सकता है मैं तेरे नाम सहमत ना होवां। ऐ बोलन वाले हो सकता है मैं तेरे नाल सहमत ना होवां, पर मैं अपनी जान दे देंगा अगर तेन किसी ने बोलन तो रोकया। ये बोल लिखे हुए ने, ये लफ्ज लिखे हुए ने, तो मैं उसनु पढ़ के सारा दिन रटदा रहा। ऐ बोलन वाले हो सकता है मैं तेरे नाल सहमत ना होवां, पर मैं अपनी जान दे देंगा अगर तेनू किसी ने बोलन तो रोकया। धर्म का फल की है स्वतंत्रता मोक्ष, ते मुक्ति का मतलब की है बोलन की आजादी। उत्थे पूर्ण तौर पर दे दी गई है और इतनी खुल। एक होर भी मैं गल दसा, अंग्रेजा की गलत नकल ते साडे देश दे सियासतदाना ने कर ली है, उस ढंग की पार्लियामेंट हाउस भी बना लिया, एमपी भी बन गए ने, पर खिमा करने उन्हां वर्गा दिल ते दिमाग कितों लियाणगे। हाइड पार्क में देखी इस तरह के चार पांच माइक्रोफोन लगे हुए, ते अगों काफी कुर्सियां भी सन, पर गजब की गल है कि स्टेज पर कोई वक्ता नहीं, बोलन वाला नहीं से, ते स्रोते दो चार जरूर थे सन। ते नाल दा साथी मैं पार्क दिखाने ले आया, ते मैं उसको पूछ लिया, मैं कि माइक्रोफोन बड़े सजा के रखे हुए ने स्टेज पर, स्टेज भी बड़ी सजाई हुई है, स्रोते भी चार पांच बैठे ने, बोलने वाला कोई एक ही है थे। मैंने लगे ये बरतानिया गवर्नमेंट की तरफों इंतजाम किया होया है, माइक्रोफोन उन्होंने की तरफों लगे हुए। जिस किसी बंदे ने गवर्नमेंट के खिलाफ बोलना, किसी मिनिस्टर के खिलाफ बोलना, किसी ऑफिसर के खिलाफ बोलना है, या किसी थां ते उसके कोई किसी अफसर ते मिनिस्टर ने उसके ते वधीकी की है, तो वह अदालत विच नहीं जा सकता, पैसे नहीं खर्च कर सकता, उसके कोल समा नहीं, तो वह इत्थे आके बोले, उसके बोल पहुंचणगे, उस ते अमल होवेगा। आ जद मैं सिलसिला देखा तो मैं आशस कर उठा, हदों भी इतनी स्वतंत्रता, इतनी गल क्षमा करनी। इस देश देश से मैं हूं घूम करके जो देखा कि एक तो इतने के दरियावान के कंडे से बन कोई नहीं ना, तो राजनीति के आले दुआले भी कोई बनेरा कोई नहीं। इत्थे दे दरिया जद हड़ ते आंदे ने शहरां नूं रोड़ छड़दे ने, इत्थों दी राजनीति जद हड़ ते आंदी अकाल तख्त नूं रोड़ के लै जांदी है। और ये हजारां बंदियां नूं अपने थले लिताड़ के जो है लंघ जांदी है। बेकाबू राजनीति, बिल्कुल बेकाबू। और गजब की गल यह है कि इतने यह भी आखण की इजाजत नहीं कि इतने दरिया हड़ पे आया, खेतियां डुब गई, पिंड गर्क हो गए, शहर तबाह हो गए, यह भी किसी को इजाजत नहीं। किसी वक्त इस तरह के संकीर्ण माहौल वेख के डॉक्टर मोहम्मद इकबाल ने कहा कि ये कैसा जुबान बंदी है तेरी महफिल में, यहां तो बात करने को तरसती है जुबान मेरी। इतों की साड़ी जुबान तरस गई गल करन, जिड़ा गल करे उसते एनएसए ला दो, नेशनल सिक्योरिटी एक्ट ला दो, और झूठ चारों पासे पनप आया। झूठ को सारे साधन, गजब की गल है मौजूदा राजनीतिक दे मूंह च झूठ, हाथ दे च बंदूक, इंज झूठ चलता है। हाथ दे च बंदूक है, मूंह च झूठ है, ते सच सच दे ते किसे किसे थां होंट भी सी दिते गए ने। सच उहदी जबान भी कट दिती गई है। इस देश दे च जिसनू कहिंदे ने कि अहिंसा के नाल आजादी प्राप्त की असी। मैं पिछले थोड़े दिन होए एक सर्वधर्म सम्मेलन विच बोलने का मौका मिलिया ते उत्थे इस देश दे ढोंगी ते फोके राजनीतिक भी पहुंचे हुए सन तो बार बार बोलते गए ये बापू का देश है और हमने इतनी बड़ी आजादी अहिंसा से प्राप्त की है ते बार बार अहिंसा का जिक्र करना। फिर गल रही नहीं गई मैथों मैंने दो शब्द कहने पे मैं कह अहिंसा नाल जे आजादी प्राप्त की है तो इन अहिंसा नाल चलाओ। 200 साल दे अंग्रेजी राज ने इतनी गोली नहीं चलाई जितनी 35 साल दे इस राज दे बापू गांधीवादियों ने अहिंसावादियों ने गोली चलाई। डुब के मर जाना चाहिए इन्हों शर्म वाला गजब की गल है कि वह विदेशी ने जाबर सन चलो इस देश नूं लुटन आए सन देश दे ते जाबराना उन्हां दा कब्जा से लेकिन 200 साल दे राज विच इतनी गोली नहीं चलाई इतिहास गवाह है और 200 साल दे राज विच इतने बंदे नहीं कतल किए। 35 साल विच इन्हां चरखे कत्तण वालिआं ने वर्त रखण वालिआं ने अहिंसावादियों ने ऐ कुछ कीता ऐ कारनामे कीते 35 साल विच आंकड़े जो है सामने ने आसाम विच बंगाल विच कश्मीर विच पंजाब विच तमिलनाडु विच गुजरात विच महाराष्ट्र विच ऐसा किहड़ा सूबा है जिथे इन्हां अहिंसावादियों ने कतलेआम नहीं कीता। और पौंडी राजनीति ने खिमा करनी खून नहीं बहाया। करीबन करीबन हर प्रांत विच इन्होंने जुल्म ते तशद्दुद दी अपने ढंग नाल जो है छाप इन्होंने लाई है। जो थोड़ा अरसा इत्थे पहले अमृतसर विच महान घिनौना कारनामा इन्हां अहिंसावादियों तो होया। बार बार मैं तो अहिंसावादी कहदियां भी शर्म आती है भई ये अहिंसावादी ने भी असी हिंसा करनी नहीं बापू ने अहिंसा से ये आजादी प्राप्त की है। अवल तो असी इस भी नहीं मनते अहिंसा नाल आजादी नहीं प्राप्त हुई। इत भगत सिंह जैसे अपना खून ना डोलते इतने बेशुमार सिंह फांसिया ते ना चढ़ते खिमा करनी ये देश से अज भी गुलाम होना सी आजाद थोड़ी होना सी। निरी फोकी अहिंसा नाल जुड़ी जब पाकिस्तान या चाइना चढ़ के आया सी फिर अहिंसा नाल बचांदे इस नूं वर्त रख के बचांदे या चरखे कतण वाले नूं अगे कर दे। कोई चरखे कतण नाल देश बचे कोई वर्त रखण नाल देश बचे नहीं। इत्थे बंगालियां ने अपना दिमाग लड़ाया पंजाबियां ने अपना खून बहाया ते देश आजाद होया। पर गजब की गल यह है कि दिमाग लड़ाने वाले रुल गए खून वगाण वाले रुल गए ते चरखे कतण वाले सिंघासणा ते जा बैठे। बदकिस्मती है जी है फोके चरखे कत्तण वाले फोके वर्त रखण वाले ते फोकियां अहिंसा दियां गल्लां करण वाले। दो चार गल्लां होर भी मैं थोड़े नाल इस वक्त करनियां ने। दार्शनिक ऐसा कहने ने दूर दृष्ट बंदे ते सानू इस वक्त बड़ी दूर दृष्टि तो काम लेना पैना है क्योंकि एक पासे खाई होवे एक पासे खड होवे ते बड़ी सावधानी नाल चलना पैना है नहीं तो ऐसा होगा कौम खड चली जाएगी खाई चली जाएगी ते मंजिले मकसूद ते नहीं पहुंच सकांगे। बहुत वड्डी सावधानी चाहिए इस वक्त इतनी मर्ज कर दूं। बहुत गहरी खाई एक पासे और बहुत गहरे खड ने इन्हां दा मैं जिक्र फिर दोबारा करांगा लेकिन खतरे चाप ऐसे रस्ते विच जो संकीर्ण है ते खड ते खाई दोवें पासे ने तो संभल के चलना है बस इतनी गल है। अभी नक कटण की कोशिश की थी या इंज कह लो किसी की पत्नी चुकने आना अगले की नक ही कटनी है इंज बदला लिया तो क्षमा करनी यह दिशरावन निर्दोष है कि किसी आम बंदे की भैन न भी कोई इस तरीके दे नाल व्यवहार करदा उन्हें भी आपे तो बाहर होना सी उते राजा से उन्हें ते कम करना सी لیکن پھر راون نو دشٹ ظالم جاور ایسا کیوں آخیا گیا؟ ہار گیا. بس این گل ہے. اور میں عرض کراں تسی اتنے سارے بیٹھے ہو تے کسے ہندو دارشنک نو بھی کہہ دینا صحیح اگر اتنے سروتا دے روپ وچ بیٹھا ہوئے گا تو اپنی دور درشٹی نال سوچے گا تے بالکل صحیح ہے. اگر راون جیت جاندا اس دیش دا بھگوان راون ہونا سی رام نہیں ہونا سی. این عرض کر دینا پوجا راون دی ہونی سی رام دی نہیں ہونی سی ہندو جگت وچ. پر رام دی کیوں ہوئی؟ رام جیت گیا راون ہار گیا. ہارے کو ہر نام ہارے دی ہاں کون پکڑے؟ قلم دے دھنی زبان دے دھنی پھر او دی اپما کر دین جو جیت جاندا ہے. پر کرما لوکی او دے آلے دوالے کر دین جو جیت جاندا ہے. جو ہار جاندا ہے ہارے کو ہر نام ہن ہارے دی کون باں پکڑے؟ ہارے دا کون ساتھ دے گے؟ یہ غروب ہوندے سورج دی کون باں پکڑے؟ اس واسطے قلم دے دھنیاں نے دماغ دے دھنیاں نے زبان دے دھنیاں نے رام دی اپما دے زور لایا تے راما دی نکھیدی دے زور لا دیتا کیونکہ ہار گیا. تو ان ہارے ہوئے نے کی سڈا بگاڑ لینا؟ مر گیا. اس مرے ہوئے نے کی سڈا بگاڑنا؟ بابر جب زندہ سی تے بابر نو جابر کہن والے تے کیول گرو نانک سن تے انہاں نے کہہ دیتا سی سچ کی بانی نانک آکھے سچ سنائے سی سچ کی بیلا. اے بابر جی تو مر جائیں تے قبر چ چلا جائیں تے پھر میں تینوں جابر آکھاں کی میں نے رکھدا ہے؟ میں تیرے منہ دے تے تینوں کہنا کہ پاپ کی جنج لے قابلوں دایا جوڑی منگے دان وے لایو. اے بابے دی ہمت سدگر دی ہمت. تو راون نو دشٹ تے ہور طرح طرح دے الزاماں نال نوازنا اے ساہتکاراں دا کم بن گیا کیونکہ ہار گیا سی تے انہیں بگاڑنا کی سی. جیتے ہویا بھگوان بن جاندا ہے اگر پرش ہوئے تے جیتے ہویا بھگوان بن جاندا ہے تے جے ناری ہوئے تے جیتی ہوئی چنڈکا بن جاندی ہے درگا بن جاندی. لوک انج حکما کرن لگ پیندے نے لوک انج مہما گائن کرن لگ پیندے نے. لوکاں دی مورتا دی کوئی جو ہے پیمائش ہے کہ میں کرنی دنیا تے مور ہے بہت مور ہے بس جائے. شیطان بھی جیت جائے تے بھگوان جو ہے بھگوان ہے. جے چنڈالن بھی جیت جائے تے درگا ہے چنڈکا اور کی. ہارے کو ہر نام ہارے دا کون ساتھ دے دے ہارے دی کون باں پکڑے؟ پرش جیت جائے بھگوان ناری جیت جائے جو ہے درگا. پر ہوں سوال یہ پیدا ہوتا ہے ایسا شکتی شالی راون وگیانک دارمک جذباتی بھاوک سرب گن سمپن ہار کیویں گیا؟ تو میں اتھے عرض کراں کیوں ہاریا؟ گھر کا بھیدی لنکا ڈالے او دا گرا بدیکشن او جا رلیا رام نال. میں عرض کراں دسہرے والے دن جد راون نو پھوک دین نا تے پھوکن والے بھی پہلے راون نو متھا ٹیک دین او دی پرکرما کر دین. اندر من وچ بھاو ہے کہ برہمن سی ودوان سی چار ویداں دا پاٹھی سی شیو جی دا اپاشک سی انو اگ لان لگیا کر دے تے پاپ پیا. پر ہوں کی کرن ہار گیا سی ہوں ہارے دی بان کون پکڑے؟ پھوکنا بھی ہے تے متھا بھی ٹیکنا ہے دونوں کم کٹھے کر دینے ایک نہیں کٹھے. لیکن اندر ضمیر کہیں دی ہے کہ بندہ ودوان سی بندہ پگر سی بندے چ کوئی خوبیاں سن بندے چ کوئی گل سی. تو اندر احساس ہے وہ جڑا احساس ہے وہ پرکرما کرن تے مجبور کرتا ہے. وہ جڑا احساس ہے وہ متھا ٹیکن تے مجبور کرتا ہے. تو ہارے گا کیوں؟ دربیکشن نے رام نو کہہ دیتا یہ کس طرح ہار سکتا ہے گرو تینو میں دسا. بس اس نے گرو دسے سارے ڈھنگ طور تے طریقے اس نے دسے. تے بھبھیشن ایک ہوئے تے راما جیسا شکتی شالی بادشاہ ہار جاندا ہے تے کھما کرنی اے قوم کیوں ہاری؟ اتھے تے میں دیکھا سینکڑے بھبھیشن ایک نہیں سینکڑے. میں جس جس شہر وچ گیا سنگھ سبھاواں دے جے پردھان بھبھیشن انہاں دے سکتر بھبھیشن انج ہرائی دا قوم نو انج مارو انج کرو انج کرو. تو بھبھیشن دے مکھی بھی دو بھبھیشن تے کھما کرنی ایک بھبھیشن دے نال इन्ना शक्तिशाली राज भ्रष्ट हो जाता है ते जिथे कदम कदम ते विविक्षण बैठे।

0: ਵਾਸਤੇ ਸਾਰੇ ਇਹਨਾਂ ਨੇ ਦੱਸੇ ਕਿਵੇਂ ਮਾਰਨਾ। ਇਹ ਘਰ ਘਰ ਭੇਜਦੀ ਲੰਕਾ ਡਾਲੇ, ਰਾਸਤੇ ਸਾਰੇ ਇਹਨਾਂ ਨੇ ਦੱਸੇ, ਰਸਤੇ ਤੇ ਸਾਰੇ ਇਹਨਾਂ ਨੇ ਦੱਸੇ। ਇਸ ਕੌਮ ਨੂੰ ਕਿਵੇਂ ਜ਼ਲੀਲ ਕਰੀਦਾ, ਇਹਨੂੰ ਕਿਵੇਂ ਮਾਰੀਦਾ, ਇਸ ਨੂੰ ਕਿਵੇਂ ਨੁਕਸਾਨ ਪਹੁੰਚਾਈਦਾ, ਇਹਨਾਂ ਨੂੰ ਜੋ ਹੈ ਕਿਵੇਂ ਚੋਟ ਪਹੁੰਚਾਈਦੀ ਹੈ, ਤੇ ਕਿਵੇਂ ਕਰਨੀ। ਉਹ ਇਸ ਤਰੀਕੇ ਨਾਲ ਸੁਰਖਰੂਹ ਬਣੇ ਰਹਿਣ ਤੇ ਸਾਰੀ ਕੌਮ ਦੇ ਜੋ ਹੈ ਸਾਰੀ ਦੁਨੀਆਂ ਦੇ ਚ ਸਾਨੂੰ ਜ਼ਲੀਲ ਕਰਦੇ ਫਿਰਦੇ ਰਹਿਣ, ਇਹ ਗੱਲ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਤੇ ਮੈਂ ਅਰਜ਼ ਕੀਤੀ ਸੀ, ਲੋਤਸੇ ਨੇ ਕਿਹਾ ਕੋਈ ਕੌਮ ਸਾਹਸੀ ਹੈ, ਦਲੇਰ ਹੈ, ਭਾਵਕ ਹੈ, ਦਿਆਲੂ ਹੈ, ਸਰਬ ਗੁਣ ਸੰਪੰਨ ਹੈ, ਪਛੜ ਗਈ ਹੈ, ਮਾਰ ਖਾ ਗਈ ਹੈ। ਕਹਿੰਦਾ ਕਾਰਨ ਘਰੇਲੂ ਹੋਵੇ, ਬਲੂ ਇਹ ਲੋਤਸੇ ਦੇ ਬਹੁਤ ਔਰ ਬਿਲਕੁਲ ਠੀਕ। ਤੇ ਵਕਤ ਦੇ ਸਤਾਧਾਰੀਆਂ ਨੂੰ ਮੈਂ ਇਹ ਆਖਾਂਗਾ, ਲੋਤਸੇ ਦੇ ਦੂਸਰੇ ਬੋਲ, ਜਹਾਂ ਸੈਨਾ ਕੇ ਕਦਮ ਰੁਕਤੇ ਹੈ ਵਹਾਂ ਕਾਂਟੋਂ ਕੇ ਜੰਗਲ ਹੀ ਪੈਦਾ ਹੋਤੇ ਹੈ, ਗੁਲਿਸਤਾਨ ਹੀ ਪੈਦਾ ਹੋਤੇ, ਉੱਥੇ ਫੁੱਲ ਨਹੀਂ ਖਿੜਦੇ, ਉੱਥੇ ਕੰਢੇ ਹੀ ਕੰਢੇ, ਉੱਥੇ ਉਦਾਸੀ ਉਦਾਸੀ, ਉੱਥੇ ਕਬਰਸਤਾਨ ਦਾ ਜੋ ਹੈ ਜਨਮ ਆਉਂਦਾ। ਤੋ ਪੰਜਾਬ ਕਿਵੇਂ ਕਰਨੀ, ਇਤਨੀ ਮੈਂ ਅਰਜ਼ ਕਰਦੇ ਹਾਂ ਕਿ ਅੱਜ ਤੱਕ ਸਿੱਖਾਂ ਦੀਆਂ ਜਿਹੜੇ ਕਬਰਾਂ ਬਣਾਉਣ ਆਏ ਸਨ ਉਹਨਾਂ ਦੀਆਂ ਹੀ ਕਬਰਾਂ ਬਣ ਗਈਆਂ। ਜਿਸ ਕੌਮ ਨੂੰ ਮਰਨ ਦੀ ਜਾਂਚ ਆਉਂਦੀ ਹੈ ਉਹਨੂੰ ਜ਼ਿੰਦਾ ਰਹਿਣ ਦੀ ਵੀ ਜਾਂਚ ਆਉਂਦੀ ਹੈ, ਉਹਨੂੰ ਜੀਵਨ ਦੀ ਜਾਂਚ ਵੀ ਆਉਂਦੀ ਹੈ। ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ ਮਰਨਾ, ਉਹ ਜੀਵਣਾ ਵੀ ਭੁੱਲ ਜਾਂਦੀਆਂ ਨੇ। ਤੇ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਾਬਾ ਦੀਪ ਸਿੰਘ ਜੀ ਦੇ ਇਸ ਸਥਾਨ ਤੇ ਮੰਗ ਮੰਗਣੀ ਹੈ, ਦਾਤਾ ਇਹ ਜਿਹੜਾ ਤੇਰਾ ਫਰਮਾਨ ਸੀ, ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ, ਹੋਏ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ ਸ਼ਕਤੀ ਦੇ, ਸਮਰਥਾ ਦੇ, ਤਾਕਿ ਮੌਤ ਨੂੰ ਖਿੜੇ ਮੱਥੇ ਕਬੂਲ ਕਰ ਸਕੀਏ, ਤਾਕਿ ਕੌਮ ਦੀ ਜ਼ਿੰਦਗੀ ਉਜਾਗਰ ਕਰ ਸਕੀਏ, ਮਹਾਨ ਕਰ ਸਕੀਏ, ਉੱਚੀ ਕਰ ਸਕੀਏ। ਇਤਨੇ ਸ਼ਬਦ ਇਸ ਵਕਤ ਪ੍ਰਵਾਨ ਕਰਨੇ, ਬਾਕੀ ਸਵੇਰੇ 7:30 ਤੋਂ ਲੈ ਕੇ 8:30 ਵਜੇ ਤੱਕ ਸ਼ਬਦ ਦੀ ਕਥਾ ਆਪ ਜੀ ਦੇ ਸਮਕਸ਼ ਜੋ ਹੈ ਕਰਾਂਗੇ। 3-4 ਮਹੀਨੇ ਕੋਈ ਲਗਾਤਾਰ ਮੈਂ ਸਫ਼ਰ ਦੇ ਚ ਵੀ ਰਿਹਾ, ਥੋੜਾ ਜਿਹਾ ਕੋਈ ਸਰੀਰ ਵੀ ਸਰੀਰ ਵੀ ਥੋੜਾ ਜਿਹਾ ਢਿੱਲਾ ਚੱਲ ਰਿਹਾ, ਇਸ ਵਾਸਤੇ ਥੋੜਾ ਜਿਹਾ ਸਮਾਂ ਮੈਂ ਸਵੇਰੇ ਲਾਵਾਂਗਾ, ਘੰਟਾ ਪੌਣਾ ਘੰਟਾ ਸ਼ਬਦ ਦੀ ਵਿਚਾਰ 7:30 ਤੋਂ ਲੈ ਕੇ 8:30 ਵਜੇ ਤੱਕ। ਤੇ ਦੂਸਰੀ ਅਰਜ਼ ਇਹ ਹੈ ਕਿ ਸਰਦਾਰ ਖੁਸ਼ਵੰਤ ਸਿੰਘ ਜੀ ਨੇ ਸੁਪਰੀਮ ਕੋਰਟ ਦੇ ਜੋ
1: ਰੱਦ ਹੋ ਗਈ ਹੈ ਜੀ।
0: ਅੱਛਾ ਜੀ, ਸੋ ਖੈਰ ਜਿਹੜੇ ਹਾਲਾਤ ਨੇ ਉਹ ਆਪ ਨੂੰ ਸਰਦਾਰ ਇਕਬਾਲ ਸਿੰਘ ਜੀ ਜੋ ਹੈ ਦੱਸ ਦੇਣਗੇ। ਬਾਕੀ ਪ੍ਰੋਗਰਾਮ ਸਵੇਰੇ ਦਾ ਇੱਥੇ ਜੋ ਹੈ ਸਜੇਗਾ, ਤੇ ਦਾਸ ਸਵੇਰੇ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ਬਦ ਦੀ ਜੋ ਮੁਖਵਾਕ ਦਰਬਾਰ ਸਾਹਿਬ ਆਉਂਦਾ ਉਹਦੀ ਕਥਾ ਇੱਥੇ ਸਵੇਰੇ ਹੋਵੇਗੀ। ਉਸ ਤੋਂ ਪਹਿਲੇ ਆਸਾ ਦੀਵਾਰ ਦਾ ਕੀਰਤਨ ਹੋਵੇਗਾ। ਆਪ ਇਸੇ ਤਰੀਕੇ ਨਾਲ ਹੁਮ ਮਾ ਕੇ ਇੱਥੇ ਪੁੱਜਣ ਦੀ ਕਿਰਪਾਲਤਾ ਕਰਨੀ, ਬੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕਾ। ਮੁੱਖ ਪੰਕਤੀ ਜੋ ਆਈ ਹੈ ਇੱਥੇ ਤੱਕ ਦਾਸ ਨੂੰ ਸੁਣਾਈ ਦਿੱਤੀ ਹੈ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਮਨ ਦੇ ਤੇ ਤਨ ਦੇ ਗੁਰੂ ਦੀ ਪ੍ਰੀਤ ਉਪਜੀ ਹੈ, ਜੋ ਮਨ ਨੂੰ ਮੋਹਣ ਵਾਲਾ ਹੈ, ਜੋ ਅਮੁੱਲਕ ਹੈ। ਦਰਅਸਲ ਮਨ ਦੇ ਉੱਤੇ ਜੋ ਸਭ ਤੋਂ ਪਵਿੱਤਰ ਔਰ ਆਨੰਦਮਈ ਪ੍ਰਭਾਵ ਪੈਂਦਾ ਹੈ ਉਹ ਹੈ ਗੁਰੂ ਦਾ। ਹੁਣ ਤੇ ਮਨੁੱਖ ਦੇ ਮਨ ਦੀ ਬਣਤਰੀ ਜਾਣਦੀ ਹੈ ਕਿ ਪ੍ਰਭਾਵ ਇਸ ਦੇ ਉੱਤੇ ਹਰ ਚੀਜ਼ ਦਾ ਪੈਂਦਾ ਹੈ, ਹਰ ਵਸਤੂ ਦਾ ਪੈਂਦਾ ਹੈ, ਹਰ ਮਾਹੌਲ ਦਾ ਪੈਂਦਾ ਹੈ। ਜਿਸ ਘਰ ਵਿੱਚ ਕੋਈ ਮੌਤ ਹੋ ਗਈ ਹੈ, ਮਰਗ ਹੋ ਗਿਆ, ਮਨੁੱਖ ਉੱਥੇ ਬੈਠੇ ਮਨ ਪ੍ਰਭਾਵਿਤ ਹੁੰਦਾ ਹੈ ਆਪਣੇ ਢੰਗ ਨਾਲ। ਜਿਸ ਘਰ ਵਿੱਚ ਸ਼ਹਿਨਾਈਆਂ ਵੱਜ ਰਹੀਆਂ ਨੇ, ਮੰਗਲ ਦੁਨੀਆਂ ਵੱਜ ਰਹੀਆਂ ਨੇ, ਗੀਤ ਖੁਸ਼ੀ ਦੇ ਗਾਏ ਜਾ ਰਹੇ ਨੇ, ਮਨ ਪ੍ਰਭਾਵਿਤ ਹੁੰਦਾ ਹੈ। ਕਿਧਰੇ ਨਿਰਪ ਹੋ ਰਿਹਾ, ਆਮ ਟੈਂਸ਼ਨ ਸੰਗੀਤ ਦੀਆਂ ਧੁਨਾਂ ਅਲਾਪੀਆਂ ਜਾ ਰਹੀਆਂ ਨੇ, ਮਨ ਪ੍ਰਭਾਵਿਤ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਪਦਾਰਥ ਤੇ ਰਸ ਇਸ ਤੋਂ ਮਨ ਪ੍ਰਭਾਵਿਤ ਹੁੰਦਾ ਹੈ। لیکن کہنے یہ پرباؤ وقتی ہوتا ہے آرزی ہوتا ہے دائمی شریر اگر پرباؤ پہنتا ہے تو وہ گرو کا پہنتا ہے پر یہ ادو پہنتا ہے جب من گرو کے نکٹ ہو گئے پدارت کے نکٹ سوتے سد من ہو جاتا ہے گرو کے نکٹ نہیں ہوتا اس واسطے کیرتن یہ کتھا روز کا ستسنگ محض اس واسطے کہ من سہجے سہجے گرو کے نکٹ آئے شریر کر کے کئی دفعہ اِسی حاضری بھر لینا پر من کر کے گرو کی حضوری چلے جانا بڑی کٹھن گل ہے اس واسطے دو شبد نے حاضری بھرنی اور گل ہے تو گرو کی حضوری چلے جانا اور گل ہے حاضری شریر نے بھرنی ہے تو حضوری سڈے من نے جانا ہے اگر من حضوری نہیں گیا تو کل بھی اگر پادشاہ کی رچنا تو نکل گیا کہ حاضر غیراضر غیراضر حاضر تن کر کے موجود سی من نیڑے نہیں آ سکیا سی تو اج تھی من بہت نیڑے لے آنے نے سمجھانا ہے دراصل دھرم کی ساری سکشا دکشا من نو سمجھان لئی ہے گرو دے نیڑے آ جی سواستھے بھی لینا ہے اج ساری گرمریادا سنکٹ دیکھا ہے بھگت نام دیو جی مہاراج کا ایک واقع ہے کہ صاحب سنکٹ سیوک بجے چرم کال میں جیوے دو پل لجے صاحب مالک گرو اگر سنکٹ دیکھا ہے تو جڑا سیوک ہے وہ آپ پجیے نسیے گرو ہی ساڈا سنکٹ ہے کہ اِسی ساتھ رہے تو کرنا ہے کھنا کرنی جد جد بھی گرو سنکٹ آیا بتھیرے نے بداوے لکھے ہیں بتھیرے نے ساتھ چھڑے ہے اور گرو تیغ بہادر صاحب جی مہاراج نے تو صاف کہنا پیا کہ سنگ سکھا سب سج گئے ہو کوئی نہ ندے ہو ساتھ کہو نانک اے بپت میں ٹیک ایک رجنا ساری چھڑ گئے کیونکہ ہوں سکھ دے ساتھی تو سارے بن گئے دکھ دا ساتھی کون بنے سب سکھ دے یار بنتے ہیں سکھ دے متر بنتے ہیں مہاراج کہ سکھ میں بہ سنگی بے دکھ میں سنگ دنک بندہ کہہ کے دینا فلانا میرا ساتھی فلانا میرا ساتھی فلانا میرا ساتھی پر شاید کہنے کوئی تیرا ساتھی نہیں سب سکھ دے ساتھی نے اور جب تیرے کو دکھ ہوئے گا تو چراغ لے کے بھی ساتھی لبے گا نہیں لبنا تو مہاراج کہندے نے کہ سنگ سکھا سب تج گئے تو نام دیو کہندے نے کہ صاحب سنکٹ دے مالک سنکٹ دیکھا دھرم سنکٹ دیکھا گرو سنکٹ دیکھا تو سیوک پجے تو جڑا سیوا دار ہے سکھ ہے سیوک ہے وہ آپ کو چڈو گرو نے گرو آپ ہی جت سکتے ہیں کیونکہ انیکا نے مینوں کیا ہے کہ کوئی کلا ہی نہیں ورتی گرو نے کوئی کلا نہیں ورتائی تو کون دسے کلا تو ورتانے نے کلا باس مداری گرو نہیں ورتانے ہوں گے کہ نال تک چیٹ کی وہ چکا جا رب لو گن کے آوت لا جا گرو کلا باز نہیں ہے مداری نہیں ہے گرو تماشا کرنے والا نہیں ہے گرو سچ نال جوڑن والا ہے اور سچ جتنا گہر گمبھیر ہوے گا سچ دے مارگ تے جیڑا جتنا زیادہ چلے گا اوکھنا ہی اوکھنا ہے اس واسطے سچ دے مارگ تے چلنا بڑا اوکھا ہے قافلے یا بہ گئے یا مٹ گئے راستے سنسان اگر آتے ہیں اقبال نو کہنا پیا کہ سچ دے رستے کچھ مینو سنسان دکھائی دیں گے کارن بکھڑا رستہ ہے پہاڑی رستہ ہے اونچائیاں نے عام ہموار جو ہے یہ رستہ نہیں ہے تو دکھ دے سمے تو کچھ سکھا نے بھی بداوا گرو گوبند سنگھ جی مہاراج نے لکھ دیتا سی کہہ دیتا سی مہاراج ہوں تھی سڈے گرو نہیں اچھی پڑے سکھ نہیں کیوں تھی آپ سنکٹ دیکھو کہ اچھی پڑے سکھ بنیے تھے اچھی بھی سنکٹ ایک پہ اچھی بھی رستہ دیکھ پیے تو بداوا لکھ دیتا کہ نام دیو کا فیصلہ گرو گرنتھ صاحب جی مہاراج کی بانی ہے کہ صاحب سنکٹ وے سیوک بھجے अगर गुरु संकट दे है साहिब संकट दे तो सेवक आते हूं मैं चढ़िया गुरु तो अंजाम की आंदा है। यह गुरु ग्रंथ साहब जी महाराज के बैठे परम भगत श्री नामदेव जी महाराज का फैसला चिरम काल में जीवे दो खुद लगे ज्यादा चिर जी नहीं सकेगा आयु घट गई। अगर उन्हें वह द्रोह की पा अगर उसने धोखा दिता अगर उसने दिता के समय साहेब का साथ छड़िया और इस वास्ते छड़िया वे कौम धर्म ये पंथ आकर गुरु है तो पंथ इस वक्त संकट है तो क्षमा करने बथेरिया ने बिदावे लिखे हुए तो इन बिदावे लिखण वालों नामदेव जी महाराज का कहना है चिरम काल में जीवे ज्यादा दिन नहीं जी सकेंगे तो दो फुल लगे दो फुला इन्हों लजाए मान हो लानता पैदा रह फिटकारा पाते ही रहने तो दो गल मैं बार बार नामदेव जी महाराज में पढ़ता रहा तो जेड़ा धोखा देगा वक्त सिर मालक न और खास करके संकट दे एक तो ज्यादा नहीं जीवेगा जिन्हें दिन उसने जीना तो उसने अपनी आयु घटा ली। दूसरा दोनों फुला उस दिया लगाए मान हो शर्मसान हो उसके लानत पैदा रहनगियां फटकारा जड़िया ने पैदा रहनगियां तो गल स्पष्ट है कि वास्तविक साथी कौन जो दुख का साथी बने कसौटी दुख है और तो कोई नहीं है इन्नी मार कर रहे हैं कहने न कबीर कसौटी राम की झूठा टिके न कोय तो राम की कसौटी की है गुरु की कसौटी की है जिसे झूठा पूरा नहीं करता झूठा का मतलब दुनिया का राम की कसौटी है दुख यह हम दुख दे साथ देंदा है कि नहीं ये हम दुख दे शुकराना करता है कि नहीं ये दुख दे हम निकट रहा है कि नहीं बस एक कसौटी कबीर कसौटी राम की झूठा टिके न को राम कसौटी सौ सहे जो मर जीवा। मैं जब इस ढंग गुरु घर का इतिहास पढ़ना कि मैंने अजीबो गरीब गल दिखाई देती है कि देश के पुराने वसनीक जड़े सन उन्होंने खास खास मौकों पर गुरुओं का साथ नहीं दिता खास खास मौके द्रोह किया छल किया कपड़ किया और मैं यह भी हैरान हो जाना कई दफा देख के कि गुरु नानक का पहला सिख है राय बुलार मुस्लिम है सिखी राय बुलार तो आरंभ हुई इतनी मैं कर गुरु नानक ने सच का नारा लाया है। कोई अजे कह रहे है सुराई है माता पिता भी कह रहे हैं मखटू है और आले दुआले के पड़ोसी गवांडी के शरीक भी कहते पेने कुछ मस्ताना जे हैं पर राय बुलार कहता नहीं वली अल्लाह है तो वली अल्लाह है सिख बने हैं अजी भी राय बुलार क्योंकि भट्टी खान नाम तो सी उसकी उम्मत दे लोग ननकाना साहब दर्शन करने आते हैं गुरपुरब वाले दिन जब जलूस निकलता है तो नाल शामिल भी होंगे अजे भी भट्टी खानदान नाल शामिल होंगे। फिर अगे चलिए पंजे पातशाह गुरु अर्जन देव जी महाराज इस पावन हरिमंदर की नींह रखते हैं फकीर मुस्लिम हैरानगी होती है मुसलमान है गुरु गोबिंद सिंह जी महाराज प्रगट होते हैं तो इस देश में बड़े संत साधु जोगी जंगम लेकिन पता चलता है सब तो पहले तीखन शाह मुस्लिम है अज वली अल्लाह पूर्व की तरफ प्रगट होया लिहाजा मैं नमाज भी पूर्व की तरफ करांगा दिन लहंगे की तरफ नहीं मुस्लिम है और थोड़ा जहा होर अगे जाइए गुरु गोबिंद सिंह जी महाराज की फौज के 400 खलीफे से अपने 4 बच्चे शहीद कराए किसने पीर बुद्धू शरण है मुस्लिम है ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪਕੜਵਾਏ ਕਿਸਨੇ? ਮੰਦਿਰ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਦਮ ਕਦਮ ਤੇ ਮੁਖਾਲਫਤ ਕੀਤੀ ਕਿਸਨੇ? ਬਾਈਦਾਰ ਦੇ ਰਾਜਿਆਂ ਨੇ। ਥੋੜਾ ਜਿਹਾ ਇਹ ਇਤਿਹਾਸ ਇਸ ਢੰਗ ਨਾਲ ਦੇਖਣਾ ਪੈਣਾ, ਤਾਂ ਜਾ ਕੇ ਕੁਝ ਪਤਾ ਚਲੇਗਾ। ਮੁਖਾਲਫਤ ਅੱਜ ਦੇ ਨਹੀਂ ਤੇ ਹੁਣ ਪੁਰਾਣੀ ਚਲੀ ਜਾਏ। ਔਰ ਇਹ ਕੁਝ ਇਸ ਦੇ ਪਖੰਡੀਆਂ ਨੂੰ ਔਰ ਈਰਸ਼ਾਲੂਆਂ ਨੂੰ ਇਹ ਪਨਕ ਦਾ ਹੋਇਆ ਖਿੜਿਆ ਹੋਇਆ ਫੁੱਲ ਚੰਗਾ ਨਹੀਂ ਲੱਗਦਾ। ਔਰ ਜਦ ਇਹ ਬੱਚੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਹੋਏ ਨੇ, ਮੇਰੇ ਪੜ੍ਹਨ ਦੇ ਜੋ ਇਤਿਹਾਸ ਆਇਆ, ਦੌਰਾਨ ਵਿੱਚ ਮਹਿਫਲ ਵਿੱਚ ਸਾਰਿਆਂ ਬੰਦੇ ਬੈਠੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਦੇ ਸੰਬੰਧ ਵਿੱਚ। ਇਹਦੇ ਕਾਜ਼ੀ ਵੀ ਬੈਠਾ ਸੀ ਜਿਹਨੇ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਫੈਸਲਾ ਕਰਨਾ ਸੀ। ਇਹਦੇ ਵਿੱਚ ਬੜੇ ਬੜੇ ਨਵਾਬ ਵੀ ਬੈਠੇ, ਜਾਗੀਰਦਾਰ ਵੀ ਬੈਠੇ ਤੇ ਇਹਦੇ ਸੂਬਾ ਸਰਹੰਦ ਵਜ਼ੀਰ ਖਾਨ ਵੀ ਬੈਠਾ। ਫੈਸਲਾ ਕਰਨਾ ਸੂਬਾ ਸਰਹੰਦ ਮੁਖੀ ਹੈ ਤੇ ਕਾਜ਼ੀ ਮੁਖੀ ਹੈ, ਉਹਨਾਂ ਦਾ ਫੈਸਲਾ ਆਖਰੀ ਫੈਸਲਾ ਹੋਣਾ ਸੀ। ਸੂਬਾ ਸਰਹੰਦ ਨੇ ਗੱਲ ਸ਼ੁਰੂ ਕੀਤੀ ਦੀਵਾਨ ਸੁੱਚਾ ਆਨੰਦ ਤੋਂ। ਸੁੱਚਾਨੰਦ ਜੀ ਤੁਸੀਂ ਦੱਸੋ ਇਹਨਾਂ ਬੱਚਿਆਂ ਨਾਲ ਕੀ ਸਲੋਕ ਕੀਤਾ ਜਾਏ? ਦੌਰਾਨ ਸੁੱਚਾਨੰਦ ਆਪਣਾ ਫੈਸਲਾ ਦਿੰਦਾ ਹੈ ਕਿ ਨਵਾਬ ਸਾਹਿਬ ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦੇ ਉੱਤੇ ਹੁਣੇ ਕੁਚਲ ਦੇ। ਦੌਰਾਨ ਸੁੱਚਾਨੰਦ ਦਾ ਇਹ ਫੈਸਲਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ, ਸੱਪ ਨੂੰ ਪਰਸ਼ੀਨ ਵਿੱਚ ਕਹਿੰਦੇ ਨੇ ਮਾਰ ਤੇ ਸੱਪ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੁਜੰਗ। ਜਦ ਕੋਈ ਸਿੱਖ ਜਾ ਰਿਹਾ ਹੋਵੇ ਤੇ ਅਫਗਾਨੀ ਪਠਾਨ ਕਹਿੰਦੇ ਨੇ ਸਨ ਮਾਰ ਰਾਵਲਾ, ਮਾਰ ਬਾਮਨ ਸੱਪ ਆ ਰਿਹਾ। ਪਸ਼ਤ ਕਹਿੰਦੇ ਸਨ ਫਾਰਸੀ ਕਹਿੰਦੇ ਸਨ ਉਹ ਸੱਪ ਜਾ ਰਿਹਾ, ਉਹ ਸੱਪ ਆ ਰਿਹਾ। ਅਗਾਂਹ ਚੱਲ ਕੇ ਇਹ ਮਾਰ ਸ਼ਬਦ ਖਿੜੇ ਮੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਬੂਲ ਕਰ ਲਿਆ। ਆਖਿਆ ਅਸੀਂ ਦੁਸ਼ਟਾਂ ਲਈ, ਜ਼ਾਲਮਾਂ ਲਈ, ਜਾਬਰਾਂ ਲਈ ਸੱਪ ਹਾਂ, ਸੰਤਾਂ ਲਈ, ਭਗਤਾਂ ਲਈ, ਮਜ਼ਲੂਮਾਂ ਲਈ ਮਿੱਤਰ ਹਾਂ, ਰਕਸ਼ਤ ਹਾਂ, ਪਰ ਜ਼ਾਲਮਾਂ ਲਈ, ਦੁਸ਼ਟਾਂ ਲਈ ਅਸੀਂ ਸੱਪ ਹਾਂ। ਸੰਸਕ੍ਰਿਤ ਦੇ ਸੱਪ ਨੂੰ ਕਹਿੰਦੇ ਨੇ ਭੁਜੰਗ। ਅਸੀਂ ਜਦ ਕਦੀ ਬੱਚੇ ਦਾ ਨਾਂ ਰਖਾਉਣਾ ਹੁੰਦਾ ਤੇ ਕਹਿੰਦੇ ਹਾਂ ਪਾਤਸ਼ਾਹ ਭੁਜੰਗੀ ਦਾ ਨਾਮ ਬਖਸ਼ੋ, ਤੇ ਭੁਜੰਗੀ ਦਾ ਮਤਲਬ ਕੀ? ਸੱਪ ਦਾ ਬੱਚਾ ਹੋਰ ਕੀ? ਭੁਜੰਗੀ ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਅਸੀਂ ਦੁਸ਼ਟ ਲਈ, ਜ਼ਾਲਮ ਲਈ, ਜਾਬਰ ਲਈ ਸੱਪ, ਔਰ ਐਸੇ ਸੱਪ ਹਾਂ ਜੋ ਲਾਜ਼ਮੀ ਡੰਗ ਮਾਰੇਗਾ, ਐਸੇ ਸੱਪ ਹਾਂ ਜੋ ਜ਼ਾਲਮ ਨਾਲੋਂ ਲਾਜ਼ਮੀ ਬਦਲਾ ਲੈਣ ਦੀ ਕਲਾ ਆਉਂਦੀ ਹੈ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁੱਲੇ ਸ਼ਬਦਾਂ 'ਚ ਕਬੂਲ ਕਰ ਲਿਆ, ਚਾਹ ਸੁੱਧ ਕੇ ਚੂੰ ਬੱਚੇ ਗਾਂਹ ਕੁਛ ਦਾ ਚਾਰ ਤੇ ਬਾਕੀ ਬ੍ਰਹਮਾਂਡਸ ਤੇ ਚੀ ਦਾ ਮਾਰ ਮਾਰ ਕਹਿੰਦੇ ਨੇ ਸੱਪ ਨੂੰ। ਉਹ ਕੀ ਹੋਇਆ? ਔਰੰਗਜ਼ੇਬ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਤੇ ਚੀ ਦਾ ਸੱਪ ਖਾਲਸਾ ਮੌਜੂਦ ਹੈ, ਤੈਨੂੰ ਡੰਗੇਗਾ, ਲਾਜ਼ਮੀ ਡੰਗੇਗਾ, ਔਰ ਤੂੰ ਇਸਦੇ ਜ਼ਹਿਰ ਤੋਂ ਬਚ ਨਹੀਂ ਸਕੇਗਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ। ਆਲੇ ਦੁਆਲੇ ਟਕਰਾਅ ਰਿਹਾ ਤੇ ਮੈਨੂੰ ਥੋੜਾ ਅਰਸਾ ਹੋਇਆ ਔਰੰਗਾਬਾਦ ਜਾਣ ਦਾ ਮੌਕਾ ਮਿਲਿਆ ਤੇ ਉੱਥੋਂ ਦੇ ਪ੍ਰਬੰਧਕ ਮੈਨੂੰ ਕਹਿਣ ਲੱਗੇ, ਜੈਨੀ ਜੀ ਤੁਸੀਂ ਔਰੰਗਜ਼ੇਬ ਦੀ ਕਬਰ ਵੇਖਣੀ ਹੈ? ਮੈਂ ਤਾਂ ਜ਼ਰੂਰ ਵੇਖਣੀ। ਔਰੰਗਾਬਾਦ ਤੋਂ ਕੋਈ ਵਾਰਡਨ 10 ਕਿਲੋਮੀਟਰ ਦੂਰੀ ਤੇ ਖੁਲਦਾਬਾਦ ਦੇ ਤੇ ਔਰੰਗਜ਼ੇਬ ਦੀ ਕਬਰ ਬਣੀ ਹੋਈ ਹੈ ਤੇ ਮੈਂ ਉਸ ਕਬਰ ਨੂੰ ਦੇਖਿਆ, ਕੱਚੀ ਕਬਰ ਹੈ, ਆਲੇ ਦੁਆਲੇ ਸੰਗਮਰਮਰ ਦੀ ਜਾਲੀ ਹੁਣ ਨਿਜ਼ਾਮ ਹੈਦਰਾਬਾਦ ਨੇ ਬਣਾਈ ਹੈ ਔਰ ਪਰੋਂ ਇੱਕ ਮਕਬਰਾ ਹੈ ਥੋੜੀ ਜਿਹੀ ਦੂਰੀ ਦੇ ਤੇ ਖਵਾਜਾ ਮਈ ਬਿਨ ਚਿਸ਼ਤੀ ਦੇ ਪੋਤਰੇ ਦਾ, ਉੱਥੇ ਕੁਝ ਸ਼ੇਰ ਲਿਖੇ ਹੋਏ ਸਨ, ਉਹ ਮੈਂ ਨੋਟ ਕੀਤਾ। ਵਾਪਸ ਆਉਣ ਲੱਗਾ ਤੇ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਮਜੌਰ ਬੈਠੇ ਉਹ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾ। ਮੈਂ ਕਿਉਂ? ਆਖਣ ਲੱਗੇ ਰਾਤ ਨੂੰ ਦੀਵਾ ਜਲਾਉਣਾ ਹੁੰਦਾ ਤੇ ਆਖਿਰ ਇੱਥੇ ਜਿਹੜੇ ਜ਼ਾਇਰੀਨ ਆਉਂਦੇ ਨੇ, ਭਾਵ ਟੂਰਿਸਟ ਆਉਂਦੇ ਨੇ, ਜਿਹੜੇ ਸੈਲਾਨੀ ਆਉਂਦੇ ਨੇ, ਉਹਦੇ ਜਾਂਦੇ ਨੇ ਤੇ ਅਸੀਂ ਰਾਤ ਨੂੰ ਦੀਵਾ ਜਲਾਉਣਾ ਹੁੰਦਾ ਔਰੰਗਜ਼ੇਬ ਦੀ ਕਬਰ ਤੇ। ਮੈਂ ਉਸਨੂੰ ਪੈਸੇ ਦਿੱਤੇ ਤੇ ਸੁਭਾਵਕ ਮੇਰੇ ਮਨ ਤੋਂ ਖਿਆਲ ਉਤਪੰਨ ਹੋਏ, ਇਹ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ ਤੇ ਪੈਸੇ ਮੰਗਦੇ ਨੇ ਤੇਰੀ ਕਬਰ ਤੇ ਬੈਠ ਕੇ ਮਜੌਰ, ਤਾਂ ਰਾਤ ਨੂੰ ਕਿਧਰੇ ਦੀਵਾ ਜਲਦਾ, ਪਰ ਜਿਸ ਸੱਚ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਲੱਗਦੇ ਨੇ, ਉੱਥੇ ਮਾਇਆ ਕਦਮਾਂ ਵਿੱਚ ਪੈ ਰਹੀ ਹੈ ਔਰ ਉਸ ਸਥਾਨ ਤੇ ਲੋਕੀ ਸਜਦੇ ਪਏ ਕਰਦੇ ਨੇ, ਕੁਰਬਾਨ ਪਏ ਜਾਂਦੇ ਨੇ, ਨਿਛਾਵਰ ਪਏ ਹੁੰਦੇ ਨੇ, ਕੁਰਬਾਨ ਪਏ ਹੁੰਦੇ ਨੇ ਔਰ ਇੱਥੇ ਆ ਕੇ ਕਹਿਣਾ ਪੈਂਦਾ, ਖੂਰ ਨਿਖੁੱਟੇ ਨਾਨਕਾ ਔਰਤ ਸੱਚ ਰਹੀ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਚਾਹ ਸ਼ਬਦ ਕੇ ਤੂੰ ਬੱਚੇ ਗਾਂ ਕੁਸ਼ਤਾ ਚਾਰ ਤੇ ਬਾਕੀ ਬਮਾਨ ਦਸਤ ਤੇ ਸੀਦਾ ਮਾਰ। ਅਜੇ ਤੇ ਸੀਦਾ ਸੱਪ ਮੌਜੂਦ ਹੈ। ਮੈਂ ਕਾਫ਼ੀ ਲੰਬੇ ਸਮੇਂ ਤੱਕ ਸੋਚਦਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਉਮਤ ਨੂੰ ਹਲਕੇ ਨੂੰ ਤੇ ਸੀਦਾ ਸੱਪ ਕਿਹਾ। ਥੋੜ੍ਹੀ ਗੱਲ ਨਹੀਂ, ਸੋਚਣੀ ਪੈਣੀ ਹੈ, ਕਿਉਂਕਿ ਆਮ ਕੋ ਮੁਹਾਵਰਾ ਪੰਜਾਬੀ ਚ ਇਹਨੇ ਕਿਸੇ ਨੂੰ ਗਾਲ ਕੱਢੋ ਤੇ ਸੱਪ ਹੀ ਹੈ, ਦੁਸ਼ਟ ਹੈ। ਅਸੀਂ ਖਿੜੇ ਮੱਥੇ ਕਬੂਲ ਕਰਦੇ ਹਾਂ ਸਾਡਾ ਭੁਜੰਗੀ ਹੈ, ਤੇ ਜੇ ਸਾਡਾ ਉਹ ਭੁਜੰਗੀ ਹੈ ਤੇ ਆਪਾਂ ਭੁਜੰਗਾ ਔਰ ਕੀ ਹੈ? ਜੇ ਭੁਜੰਗੀ ਹੈ ਸਾਡਾ ਬੱਚਾ, ਭੁਜੰਗੀ ਹੈ ਤੇ ਅਸੀਂ ਭੁਜੰਗਾ, ਅਸੀਂ ਸਭ ਪਹੁੰਚ ਸਕਦਾ ਬੱਚਾ। ਖਿੜੇ ਮੱਥੇ ਕਬੂਲ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿੜੇ ਮੱਥੇ ਕਬੂਲ ਕੀਤਾ ਔਰ ਇਹ ਹਕੀਕਤ ਹੈ, ਦੁਨੀਆਂ ਵਿੱਚ ਅਜੇ ਐਸਾ ਕੋਈ ਦੁਸ਼ਟ ਮਾਂਦਰੀ ਨਹੀਂ ਪੈਦਾ ਹੋਇਆ ਜੋ ਇਸ ਮਾਰ ਦੇ ਸਿਰ ਚੋਂ ਉਹ ਜ਼ਹਿਰ ਕਢੇ ਜਿਹੜੀ ਜ਼ੁਲਮਾਂ ਨੂੰ ਡੰਗ ਮਾਰ ਦੇ, ਜ਼ਾਲਮਾਂ ਦੇ ਦੁਸ਼ਟਾਂ ਨੂੰ ਡੰਗ ਮਾਰ ਦੇ, ਲਾਜ਼ਮੀ ਡੰਗ ਮਾਰੇ, ਇਹ ਲਾਜ਼ਮੀ ਜੋ ਹੈ ਕੱਟੇ। ਇਸ ਉਹਾਰ ਦਾ, ਇਸ ਜਜ਼ਬਾਤ ਦਾ ਅਜੇ ਦੁਨੀਆਂ ਨੂੰ ਜਾਗਦਾ ਹੈ, ਬਿਹਤਰ ਰੂਪ ਵਿੱਚ ਪਤਾ ਨਹੀਂ, ਲੇਕਿਨ ਸਹਿਜੇ ਸਹਿਜੇ ਪਤਾ ਚੱਲ ਰਿਹਾ। ਤਾਂ ਮੈਂ ਇਸ ਤਰ੍ਹਾਂ ਦੀਵਾਨ ਸੁੱਚਾਨੰਦ ਨੇ ਕਿਹਾ ਕਿ ਸੱਪ ਦੇ ਬੱਚੇ ਨੇ ਤੇ ਸਿਰ ਚੁੱਕਣ, ਇਹਨਾਂ ਦੇ ਸਿਰ ਕੁਚਲ ਦਿਓ। ਦੀਵਾਨ ਸੁੱਚਾਨੰਦ ਦਾ ਫੈਸਲਾ ਨੋਟ ਕਰ ਲਿਆ ਗਿਆ। ਦੂਜੇ ਨੇ, ਤੀਜੇ ਨੇ, ਚੌਥੇ ਨੇ ਕਰੀਬਨ ਕਰੀਬਨ ਇਸ ਤਰ੍ਹਾਂ ਹੀ ਰਾਇਆਂ ਦਿੱਤੀਆਂ ਕਿ ਠੀਕ ਹੈ, ਸਜ਼ਾਏ ਮੌਤ ਦੇ ਦੇਣੀ ਚਾਹੀਦੀ। ਔਰ ਤਿੰਨ ਸੱਤਵੇਂ ਨੰਬਰ ਤੇ ਬੈਠਾ ਨਵਾਬ ਮਲਿਕ ਕੋਟਲਾ, ਉਹਨੇ ਆਹਦਾ ਨਾਰਾ ਮਾਰੇ, ਹੱਥ ਲੱਗੇ ਨਹੀਂ, ਇਹ ਤੇ ਮਾਸੂਮ ਹੈ, ਇਹਨਾਂ ਨੂੰ ਕੀ ਵਿਗਾੜਿਆ? ਪਰ ਜਦ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਸੱਪ ਦੇ ਬੱਚੇ ਨੇ ਤੇ ਇਹਨਾਂ ਦਾ ਸਿਰ ਕੁਚਲਣਾ, ਤੇ ਕਾਜ਼ੀ ਨੇ ਵੀ ਤਸਦੀਕ ਕਰ ਦਿੱਤੀ ਵੀ ਜੇ ਸਿਰ ਕੁਚਲਣਾ ਹੈ ਤਾਂ ਇਹਨਾਂ ਨੂੰ ਦੀਵਾਰਾਂ ਦੇ ਚਿਣ ਕੇ ਸਿਰ ਕੁਚਲਣਾ ਇਹਨਾਂ ਦਾ। ਤਾਂ ਵਾਕ ਆਊਟ ਕਰ ਗਿਆ, ਮਹਿਫਲ ਵਿੱਚੋਂ ਨਿਕਲ ਗਿਆ ਨਵਾਬ ਮਰੇ ਕੋਟਲਾ। ਤੇ ਦੀਵਾਨ ਸੁੱਚਾਨੰਦ ਕਹਿੰਦਾ ਰਿਹਾ, ਨਹੀਂ ਇਹ ਤੇ ਸੱਪ ਦੇ ਬੱਚੇ ਨੇ, ਸਿਰ ਕੁਚਲ ਦਿਓ। ਨਵਾਬ ਮਲੇਰ ਕੋਟਲਾ ਮੁਸਲਿਮ, ਹੁਣ ਮੈਂ ਦੇਖਦਾ ਗੁਰੂ ਪੰਥ ਸੰਕਟ ਵਿੱਚ, ਗੁਰੂ ਪੰਥ ਦੇ ਲਾਡਲੇ ਸੰਕਟ ਦੇਖਣੇ ਤੇ ਦਿੱਲੀ ਵਿੱਚ ਬੈਠਾ ਜੋ ਹੈ ਜਾਮਾ ਮਸਜਿਦ ਦਾ ਇਮਾਮ, ਸ਼ਾਹੀ ਇਮਾਮ, ਉੱਥੇ ਆਹਦਾ ਨਾਰਾ ਮਾਰਦਾ, ਜ਼ੁਲਮ ਹੋਇਆ ਤੇ ਬਹੁਤ ਵੱਡਾ ਤਸ਼ੱਦਦ ਹੋਇਆ। ਤੇ ਦੀਵਾਨ ਸੁੱਚਾਨੰਦ ਦੀ ਉਮਤ ਲੱਡੂ ਵੰਡਦੀ ਰਹੀ, ਮਿਠਾਈਆਂ ਵੰਡਦੀ ਰਹੀ ਤੇ ਵਧਾਈਆਂ ਦਿੰਦੀ ਰਹੀ। ਹੈਰਾਨਗੀ ਹੋਈ ਇਸ ਗੱਲ ਤੇ, ਥੋੜ੍ਹੀ ਗੱਲ ਨਹੀਂ। ਫਿਰ ਮੈਨੂੰ ਕੁਛ ਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਮਿਲਣਗੇ ਤੇ ਮੈਂ ਇੰਨੀ ਅਰਜ਼ ਕਰਾਂ ਕਿ ਜੋ ਕੁਛ ਕਹਿ ਰਹੇ ਹਾਂ ਤੁਹਾਨੂੰ ਤੁਹਾਡੇ ਸਾਹਮਣੇ ਰੱਖਣਾ ਹੈ ਕਿ ਇਤਿਹਾਸਕ ਸਬੂਤ ਤੇ ਗੁਰਬਾਣੀ ਦੇ ਪ੍ਰਮਾਣ ਸ਼ਾਇਦ ਨਾ ਆਉਂਦੇ ਤੇ ਫਿਰ ਮੈਂ ਕਹਿਣ ਦੀ ਜ਼ਰੂਰਤ ਵੀ ਨਹੀਂ ਕਰਨੀ ਸੀ। ਪ੍ਰਥਮ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਿੰਦੂ ਮੂਲੇ ਭੂਲੇ ਨਿਆਸ ਕਰਾਣੀ, ਵਿਆਸ ਕਰਾਇਆ ਖੋਜ ਕਰਾਂ। ਮੂਲੇ ਭੂਲੇ, ਮੂਲ ਤੋਂ ਹੀ ਭੁੱਲੇ, ਮੂਲ ਨੂੰ ਨਹੀਂ ਪਕੜਦੇ, ਬੁਨਿਆਦ ਨੂੰ ਨਹੀਂ ਪਕੜਦੇ। ਝਗੜਾ ਕੀ ਹੈ, ਕਿਉਂ ਹੈ, ਬੁਨਿਆਦ ਨਹੀਂ ਸਮਝਦੇ। ਝਗੜਾ ਤੇ ਸੀ ਪਾਣੀ ਦਾ, ਚੰਡੀਗੜ੍ਹ ਦਾ, ਪੰਜਾਬੀ ਬੋਲਦੇ ਇਲਾਕਿਆਂ ਦਾ, ਕੁਝ ਵੱਧ ਹਕੂਕ ਦਾ ਤਗੜਾ ਤਾਂ ਇਹ ਸੀ ਹਿੰਦੂ ਮਿਲੇ ਭੂਲੇ ਇਹਨਾਂ ਨੇ ਨਾਂ ਲਾਇਆ ਨਹੀਂ ਇਹ ਤਾਂ ਹਿੰਦੂ ਸਿੱਖ ਦਾ ਔਰ ਭੁੱਲ ਗਏ ਇੰਨੇ ਆਸਾਨ ਫਰਾਮੋਸ਼ ਹੋ ਗਏ ਕਿ ਦਿੱਲੀ ਦੇ ਚਾਂਦਨੀ ਚੌਂਕ ਦੇ ਕੋਈ ਆਪਣਾ ਖੂਨ ਡੋਲ ਲੈ ਕਿ ਤੁਹਾਡੇ ਗਲੇ ਦਾ ਜਨੇਊ ਬਚੇ ਆ ਰਿਹਾ ਤੁਹਾਡੇ ਮੱਥੇ ਦਾ ਤਿਲਕ ਬਚੇ ਆ ਰਿਹਾ ਤੇ ਉਹਦੀ ਉਮਤ ਕਰੀ ਐਸਾ ਸੋਚ ਸਕਦੀ ਹੈ ਪਰ ਜਾਣ ਬੁੱਝ ਕੇ ਕਹਿੰਦੇ ਰਹੇ ਕਿ ਹਿੰਦੂ ਸਿੱਖ ਝਗੜਾ ਹੈ ਹਿੰਦੂ ਸਿੱਖ ਝਗੜਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੂਲ ਨੂੰ ਪਕੜਦੇ ਨੇ ਮੂਲ ਦੀ ਸਮਝ ਹੀ ਨਹੀਂ ਬੁਨਿਆਦ ਦੀ ਸਮਝ ਨਹੀਂ ਬੁਨਿਆਦ ਕੀ ਹੈ ਹਕੀਕਤ ਕੀ ਹੈ ਔਰ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਕਹਿ ਦਿੱਤਾ ਵੀ ਹਿੰਦੂ ਮੂਲੇ ਭੂਲੇ ਹਾਲਾਂਕਿ ਕੁਝ ਹੋਰ ਸ਼ਬਦ ਵੀ ਨੇ ਮੇਰੇ ਪਾਤਸ਼ਾਹ ਦੇ ਨਾਲ ਕਿਰਾੜਾ ਦੋਸਤੀ ਕੂੜ ਕੂੜੇ ਪਾਏ ਰੰਗ ਵੀ ਹੋਈ ਮੈਂ ਕਿਰਾੜ ਵੀ ਆਈ ਕਿਰਤੀ ਬੰਦੇ ਨੂੰ ਕਹਿੰਦੇ ਨੇ ਵੈਸ਼ ਨੂੰ ਵਪਾਰੀ ਨੂੰ ਔਰ ਇਹ ਲਵਜ਼ ਸੁਣ ਕੇ ਪਹਿਲੇ ਪਾਤਸ਼ਾਹ ਨੇ ਮੈਨੂੰ ਆਧਾਰ ਨਾ ਮਿਲਦਾ ਤੇ ਸ਼ਾਇਦ ਮੈਂ ਨਾ ਕਹਿੰਦਾ ਇਹ ਸੁਣਾ ਕੇ ਤੁਸੀਂ ਐਸਾ ਵੀ ਨਾ ਸੋਚਣਾ ਇਹ ਬੜਾ ਤੰਗ ਦਿਲ ਜਿਹਾ ਬੰਦਾ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣ ਵਾਸਤੇ ਵਾਲੇ ਤੇ ਗੁਰੂਆਂ ਦੇ ਸ਼ਰਧਾ ਰੱਖਣ ਵਾਲੇ ਚਾਹੀਦਾਰੀ ਨੇ ਅੱਜ ਤੋਂ ਮੈਂ ਹਿੰਦੂ ਉਹਨਾਂ ਨੂੰ ਆਖਾਂਗਾ ਜੋ 22 ਧਾਰ ਦੇ ਰਾਜਿਆਂ ਦੀ ਉਮਤ ਨੇ ਜਾਂ ਫਿਰ ਉਹਨਾਂ ਦੀ ਉਮਤ ਨੇ ਜਿਹਨਾਂ ਨੂੰ ਅਸੀਂ ਦੀਵਾਨ ਸੁਚਾਨੰਦ ਕਹਿੰਦੇ ਹਾਂ ਤੇ ਗੰਗੂ ਬ੍ਰਾਹਮਣ ਕਹਿੰਦੇ ਹਾਂ ਤੇ ਚੰਦੂ ਕਹਿੰਦੇ ਹਾਂ ਉਹ ਹਿੰਦੂ ਨੇ ਤੇ ਭਗਤ ਨਾਮਦੇਵ ਜੀ ਮਹਾਰਾਜ ਹੋ ਬਹੁ ਜੋ ਕੁਛ ਗੁਰੂ ਨਾਨਕ ਨੇ ਕਿਹਾ ਉਸਦੀ ਅਗਾਂਹ ਪੁਸ਼ਟੀ ਕਰਦੇ ਨੇ ਕੌਣ ਭਗਤ ਸਿਰਮੌਰ ਸ੍ਰੀ ਨਾਮਦੇਵ ਜੀ ਹਿੰਦੂ ਅੰਨਾ ਪੁਰਸੋ ਕਾਣਾ ਦੋਹਾਂ ਤੇ ਗਿਆਨੀ ਪਿਆਣਾ ਹੁਣ ਇਤਨੀ ਗੱਲ ਵੀ ਸਪਸ਼ਟ ਹੈ ਕਿ ਨਾਮਦੇਵ ਹਿੰਦੂ ਘਰਾਣੇ ਤੋਂ ਹੈ ਇਤਨੀ ਗੱਲ ਵੀ ਸਪਸ਼ਟ ਹੈ ਕਿ ਨਾਮਦੇਵ ਬਚਪਨ ਦੇ ਛੋਟੀ ਉਮਰ ਦੇ ਸ਼੍ਰੀ ਕ੍ਰਿਸ਼ਨ ਦਾ ਪੁਜਾਰੀ ਰਿਹਾ ਬਾਅਦ ਵਿੱਚ ਬ੍ਰਹਮ ਦਾ ਪੁਜਾਰੀ ਹੋਇਆ ਵਿਆਪਕ ਪ੍ਰਭੂ ਪਰਮਾਤਮਾ ਦਾ ਪੁਜਾਰੀ ਹੋਇਆ ਲੇਕਿਨ ਕਹਿੰਦਾ ਹਿੰਦੂ ਅੰਨਾ ਅੰਨਾ ਸੱਚ ਨੂੰ ਵੇਖਣ ਦੀ ਸਮਰੱਥਾ ਹੀ ਨਹੀਂ ਹੈ ਸੱਚ ਦੀ ਔਰ ਇਹਦਾ ਸਬੂਤ ਸਿਆਣੇ ਹਿੰਦੂਆਂ ਨੇ ਦਿੱਤਾ ਜਿਹੜੇ ਅਖਬਾਰਾਂ ਦੇ ਐਡੀਟਰ ਨੇ ਕਲਮ ਦੇ ਧਨੀ ਨੇ ਜ਼ਬਾਨ ਦੇ ਧਨੀ ਨੇ ਧਨ ਦੇ ਧਨੀ ਨੇ ਪੈਸਿਆਂ ਦੇ ਧਨੀ ਨੇ ਵਪਾਰ ਦੇ ਧਨੀ ਨੇ ਇੱਕੋ ਜ਼ਬਾਨ ਜਦ ਝੂਠ ਬੋਲਣ ਲੱਗੇ ਤੇ ਬਾਰ ਬਾਰ ਨਾਮਦੇਵ ਦੀ ਪੰਕਤੀ ਪੇਟੇ ਆਈ ਹਿੰਦੂ ਅੰਨਾ ਤੇ ਤੁਰਕੂ ਕਾਣਾ ਤੁਰਕ ਅੰਧਾ ਨਹੀਂ ਕਾਣਾ ਸੱਚ ਨੂੰ ਵੇਖਦਾ ਚਲੋ ਇੱਕ ਨਜ਼ਰ ਨਾਲ ਦੇਖਦਾ ਇੱਕ ਅੱਖ ਨਾਲ ਵੇਖਦਾ ਪਰ ਵੇਖਦਾ ਤੇ ਕਿਸੇ ਹੱਦ ਤੱਕ ਤੇ ਸਾਥ ਦਿੰਦਾ ਹੈ ਕਿਸੇ ਹੱਦ ਤੱਕ ਤੇ ਸੱਚ ਨੂੰ ਵੇਖਦਾ ਹੈ ਪਰ ਇਹ ਤੇ ਸੱਚ ਨੂੰ ਬਿਲਕੁਲ ਵੇਖਦਾ ਹੀ ਨਹੀਂ ਇਹ ਤੇ ਸੱਚ ਦੇ ਨੇੜੇ ਨਹੀਂ ਜਾਂਦਾ ਔਰ ਇਹ ਬੋਲ ਨੇ ਨਾਮਦੇਵ ਦਾ ਬਿਲਕੁਲ ਅੰਧਾ ਹੱਦ ਹੋ ਗਈ ਦੋ ਸਾਲ ਤੋਂ ਜਿਹੜੀਆਂ ਮੰਗਾਂ ਤੇ ਦੋ ਸਾਲ ਤੋਂ ਸਾਡੇ ਕੌਮੀ ਲੀਡਰ ਜੋ ਕਹਿੰਦੇ ਰਹੇ ਉਹਦੇ ਚ ਇੱਕ ਲਫ਼ਜ਼ ਵੀ ਐਸਾ ਨਹੀਂ ਕਿ ਹਿੰਦੂ ਸਿੱਖ ਝਗੜਾ ਇੱਕ ਲਫ਼ਜ਼ ਵੀ ਐਸਾ ਨਹੀਂ ਆਇਆ ਲੇਕਿਨ ਸ਼ੋਰ ਮਚਾਇਆ ਰੇਡੀਓ ਨੇ ਟੀਵੀ ਨੇ ਟੀਵੀ ਦਾ ਨਾਂ ਰੱਖਿਆ ਇਹਨਾਂ ਨੇ ਹਿੰਦੂ ਵਿੱਚ ਦੂਰਦਰਸ਼ਨ ਮੈਨੂੰ ਤਾਂ ਦੂਰਦਰਸ਼ਨ ਨਹੀਂ ਦਿਖਾਈ ਦਿੰਦਾ ਸਰਕਾਰ ਦਰਸ਼ਨ ਹੈ ਦੂਰਦਰਸ਼ਨ ਨਹੀਂ ਤੇ ਰੇਡੀਓ ਦਾ ਨਾਂ ਰੱਖਿਆ ਇਹਨਾਂ ਨੇ ਆਕਾਸ਼ਬਾਣੀ ਸਮੇਂ ਸਮੇਂ ਝੂਠ ਬਾਣੀ ਹੈ ਕੋਈ ਆਕਾਸ਼ਬਾਣੀ ਨਹੀਂ ਹੁਣ ਇਹਦਾ ਤੇ ਨਾਂ ਪਹਿਣਾ ਚਾਹੀਦਾ ਇਹ ਝੂਠ ਬਾਣੀ ਹੈ ਉਹ ਸਰਕਾਰ ਦਰਸ਼ਨ ਹੈ ਤੇ ਕੋਈ ਦੂਰਦਰਸ਼ਨ ਨਹੀਂ ਤੇ ਕੋਈ ਆਕਾਸ਼ਬਾਣੀ ਨਹੀਂ ਔਰ ਇਤਨੀ ਵੱਡੀ ਜਿਹੜੀ ਗਲਤ ਬਿਆਨੀ ਹੈ ਸਤਾਧਾਰੀਆਂ ਨੂੰ ਇਤਨੀ ਵੀ ਸੋਚਣੀ ਨਹੀਂ ਆਈ 20ਵੀਂ ਸਦੀ ਦਾ ਯੁੱਗ ਹੈ ਲੋਕੀ ਸਿਆਣੇ ਹੋ ਗਏ ਨੇ ਸੋਚਦੇ ਨੇ ਸਮਝਦੇ ਨੇ ਉਸ ਜ਼ਮਾਨੇ ਦੀ ਗੱਲ ਪਏ ਕਰਦੇ ਜਦੋਂ ਮਨੁੱਖ ਜੰਗਲਾਂ ਦੇ ਰਹਿੰਦੇ ਸਨ ਤੇ ਮਨੁੱਖਾਂ ਨੂੰ ਜੰਗਲੀ ਆਖਿਆ ਜਾਂਦਾ ਸੀ ਜੰਗਲ ਦੇ ਜ਼ਮਾਨੇ ਦੀ ਗੱਲ ਕਰਦੇ ਇੰਨਾ ਝੂਠ ਇਸ ਝੂਠ ਨੂੰ ਕਿਸਨੇ ਮੰਨਣਾ ਹੈ ਕਿਸਨੇ ਕਬੂਲ ਕਰਨਾ ਤੇ ਘੁੰਮਦਿਆਂ ਫਿਰਦਿਆਂ ਬਾਹਰ ਮੈਨੂੰ ਅਨੇਕਾਂ ਇਸ ਢੰਗ ਦੇ ਕੁਛ ਵੀਰ ਮਿਲੇ ਤਾਂ ਹਿੰਦੂਆਂ ਨਾਲ ਤਲੁਕ ਰੱਖਦੇ ਸਨ ਕਹਿਣ ਲੱਗੇ ਗੱਲ ਸਾਨੂੰ ਸਮਝ ਆ ਰਹੀ ਹੈ ਸੱਚ ਹੌਲੇ ਹੌਲੇ ਦਿਖਾਈ ਦੇ ਰਿਹਾ ਮੈਂ ਤਾਂ ਠੀਕ ਹੈ ਸ਼ੁਕਰ ਹੈ ਤੁਹਾਡੀਆਂ ਧੁੰਦਲੀਆਂ ਅੱਖਾਂ 'ਚ ਕੋਈ ਥੋੜ੍ਹੀ ਥੋੜ੍ਹੀ ਰੋਸ਼ਨੀ ਆਉਣ ਲੱਗੀ ਸਾਨੂੰ ਸੱਚ ਦਿਖਾਈ ਦੇਣ ਲੱਗ ਪਿਆ ਸਾਨੂੰ ਜੋ ਅਸਲੀਅਤ ਦਾ ਬੋਧ ਜੋ ਹੈ ਆਉਣ ਲੱਗ ਪਿਆ ਵਰਨਾ ਆਦਿ ਕਾਲ ਤੋਂ ਐਸਾ ਦੇਖਣ ਵਿੱਚ ਆਇਆ ਆਦਿ ਕਾਲ ਤੋਂ ਮੁਰਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਕਿ ਮੁਖਾਲਫਤ ਆਰੰਭ
3: ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਜਿਹਦੇ ਕੋਲ ਗਿਆਨ ਹੈ ਸੱਚ ਦਾ ਈਸ਼ਵਰ ਦਾ ਸਭ ਤੈਨੂੰ ਵਾਸਤਵਿਕ ਸਿਆਣਾ ਤੇ ਹੋਈ ਹੈ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਬਕੂ ਤੇ ਪੱਥਰ ਨੂੰ ਭਗਵਾਨ ਮੰਨ ਲਏਗਾ ਸੱਚ ਨੂੰ ਭਗਵਾਨ ਨਹੀਂ ਮੰਨਦਾ ਪੱਥਰ ਨੂੰ ਮੱਥਾ ਟੇਕ ਲਏਗਾ ਸੱਚ ਨੂੰ ਮੱਥਾ ਨਹੀਂ ਟੇਕਦਾ ਸੱਚਾਈ ਨੂੰ ਮੱਥਾ ਨਹੀਂ ਟੇਕਦਾ ਸੱਚਾਈ ਕੀ ਹੈ ਇਹਦੇ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਔਰ ਸੱਚ ਦੇ ਹੱਕ ਵਿੱਚ ਨਾਰਾ ਬੁਲੰਦ ਕਰਨ ਦੀ ਵੀ ਜੋ ਹੈ ਕੋਸ਼ਿਸ਼ ਨਹੀਂ ਕਰਦਾ ਔਰ ਖਾਸ ਕਰਕੇ ਪੰਜਾਬ ਦੇ ਕਿਵੇਂ ਕਰਨੀ ਕੁਛ ਮਾਸ਼ਾ ਅਖਬਾਰਾਂ ਨੇ ਤਾਂ ਇਸ ਢੰਗ ਦਾ ਝੂਠ ਬੋਲਿਆ ਕਹਿਣਾ ਹੀ ਪਿਆ ਕਿ ਰੋਮ ਰੋਮ ਦੇ ਝੂਠ ਇਤਨਾ ਸਮਾ ਗਿਆ ਕਿ ਹੁਣ ਸੱਚ ਬਿਆਨ ਕਰਨਾ ਇਹਨਾਂ ਲਈ ਬਹੁਤ ਔਖਾ ਹੈ ਔਰ ਇਸ ਝੂਠ ਦਾ ਹੀ ਪਸਾਰਾ ਸਮੁੱਚੇ ਦੇਸ਼ ਵਿੱਚ ਆਉਂਦਾ ਰਿਹਾ ਤੇ ਸਾਡੀ ਇੱਕ ਗਲਤ ਤਸਵੀਰ ਜੋ ਬੜੇ ਸੋਹਣੇ ਢੰਗ ਨਾਲ 500 ਸਾਲ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਮੀਰ ਕੀਤੀ ਸੀ ਬਣਾਈ ਸੀ ਉਸਾਰੀ ਸੀ ਉਹਨੂੰ ਇਹਨਾਂ ਨੇ ਦਾਖਲ ਕੀਤਾ ਝੂਠ ਬੋਲ ਬੋਲ ਕੇ ਝੂਠ ਲਿਖ ਲਿਖ ਕੇ ਸਿੱਖ ਦਾ ਸੋਹਣਾ ਤਸਵਰ ਸਿੰਘ ਦੀ ਸੋਹਣੀ ਇਹ ਮੂਰਤੀ ਇਹ ਪਰਉਪਕਾਰੀ ਇਹ ਦਿਆਲੂ ਇਹ ਉਸਾਰੀ ਰੁਚੀਆਂ ਦਾ ਮਾਰਗ ਇਹ ਵੀਰ ਰਸ ਦਾ ਜੋ ਹੈ ਗਾਣੀ ਤੇ ਇਹਦੀ ਜਿਹੜੀ ਤਸਵੀਰ ਧੁੰਦਲੀ ਪੇਸ਼ ਕੀਤੀ ਇਹਤੇ ਡਾਕੂ ਹੈ ਤੇ ਜ਼ਾਲਮ ਹੈ ਤੇ ਜਾਬਰ ਹੈ ਇਸ ਢੰਗ ਦਾ ਗਲਤ ਰੂਪ ਪੇਸ਼ ਕੀਤਾ ਤੇ ਜਵਾਬ ਵਿੱਚ ਸਾਡੇ ਕੋਲ ਕੁਛ ਨਹੀਂ ਨਾ ਕੋਈ ਅਖਬਾਰ ਨਾ ਰੇਡੀਓ ਨਾ ਟੀਵੀ ਤੋ ਗਲਤ ਤਸਵੀਰ ਬਣਦੀ ਗਈ ਬਣਦੀ ਗਈ ਔਰ ਕਿਵੇਂ ਕਰਨੀ 500 ਸਾਲ ਦਾ ਸਾਡਾ ਸੁਨਹਿਰੀ ਇਤਿਹਾਸ ਇਹਨਾਂ 2 ਸਾਲਾਂ ਵਿੱਚ ਧੂੰਆਂਧਾਰ ਝੂਠੇ ਪ੍ਰਚਾਰ ਨੇ ਦਾਅਵੇ ਕੀਤਾ ਤੇ ਮੈਂ ਅੱਜ ਤੁਹਾਡੇ ਚਰਨਾਂ ਚ ਬੇਨਤੀ ਕਰਾਂਗਾ ਕਿ 2 ਸਾਲ ਵਿੱਚ ਇਹਨਾਂ ਨੇ ਝੂਠ ਬੋਲ ਕੇ ਜਿਹੜਾ ਸਾਡਾ ਇਤਿਹਾਸ ਦਾਅਵੇ ਕੀਤਾ ਹੈ ਅਸੀਂ ਇਹ ਸਿੰਘ ਸਾਹਿਬਾਨ ਦੀ ਬੁਲਾਈ ਹੋਈ ਇਸ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਇਕੱਤਰਤਾ ਤੇ ਸਮਰਥਨ ਦੇ ਕੇ ਉਹਨਾਂ ਦਾਅਵਾਂ ਨੂੰ ਧੋਣਾ ਹੈ ਜਿਹੜੇ ਦਾਅ ਇਹਨਾਂ ਨੇ 2 ਸਾਲ ਵਿੱਚ ਲਾਏ ਨੇ ਝੂਠ ਬੋਲ ਬੋਲ ਕੇ ਤੋ ਖੈਰ ਮੈਂ ਸੰਖੇਪ ਵਿੱਚ ਜੋ ਹੈ ਅਰਜ਼ ਕਰਾਂ ਸਾਹਿਬਾਂ ਦਾ ਅੱਜ ਜਿਹੜਾ ਪਾਵਨ ਪਵਿੱਤਰ ਵਾਕ ਆਇਆ ਉਹਦੇ ਚ ਗੱਲ ਇੰਨੀ ਹੈ ਕਿ ਮਨ ਜਿਸ ਦੇ ਨੇੜੇ ਆਵੇ ਉਸਦਾ ਪ੍ਰਭਾਵ ਕਬੂਲ ਕਰਦਾ ਹੈ ਮਨ ਪਰਮਾਤਮਾ ਦੇ ਨੇੜੇ ਹੈ ਨਹੀਂ ਹੈ ਪਦਾਰਥ ਦੇ ਨੇੜੇ ਹੈ ਤੋ ਪਦਾਰਥ ਦਾ ਪ੍ਰਭਾਵ ਜ਼ਿਆਦਾ ਪਦਾਰਥ ਝੂਠ ਤੇ ਝੂਠੇ ਪਦਾਰਥਾਂ ਦਾ ਜਿਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ ਸਾਹਿਬ ਸੰਕਟ ਸੇਵਕ ਭਜੇ ਚਿੜਮ ਕਾਲ ਨੇ ਜੀਵੇ ਦੋ ਕੁਲ ਲਜੇ ਮਾਲਕ ਸੰਕਟ ਵਿੱਚ ਹੈ ਪੰਥ ਸੰਕਟ ਵਿੱਚ ਹੈ ਗੁਰੂ ਸੰਕਟ ਵਿੱਚ ਹੈ ਤੇ ਤੂੰ ਅੱਜ ਨਸ਼ੇ ਤੇ ਭਜੇ ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਤ ਵਿੱਚ ਮੌਜੂਦ ਨੇ ਜਿਹਨਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨੇ ਤੇ ਕਿਵੇਂ ਕਰਨੀ ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ ਕਿ ਸਿਰਫ਼ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਰਾਜੀਆਂ ਪ੍ਰਚਾਰਕਾਂ ਪ੍ਰਬੰਧਕਾਂ ਸੰਤਾਂ ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ ਤੇ ਮੈਂ ਇੱਥੋਂ ਇਹ 2 ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ ਕੌਣ ਆਏਗਾ ਕੌਣ ਆਹਦਾ ਨਾਰਾ ਜੋ ਹੈ ਮਾਰਦਾ ਬੇ ਜ਼ੁਲਮ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ ਸਾਹਿਬ ਸੰਕਟ ਸੇਵਕ ਭਜੇ ਚਿੜਮ ਕਾਲ ਨੇ ਜੀਵੇ ਦੋ ਕੁਲ ਲਜੇ ਮਾਲਕ ਸੰਕਟ ਵਿੱਚ ਹੈ ਪੰਥ ਸੰਕਟ ਵਿੱਚ ਹੈ ਗੁਰੂ ਸੰਕਟ ਵਿੱਚ ਹੈ ਤੇ ਤੂੰ ਅੱਜ ਨਸ਼ੇ ਤੇ ਭਜੇ ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਤ ਵਿੱਚ ਮੌਜੂਦ ਨੇ ਜਿਹਨਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨੇ ਤੇ ਕਿਵੇਂ ਕਰਨੀ ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ ਕਿ ਸਿਰਫ਼ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਰਾਜੀਆਂ ਪ੍ਰਚਾਰਕਾਂ ਪ੍ਰਬੰਧਕਾਂ ਸੰਤਾਂ ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ ਤੇ ਮੈਂ ਇੱਥੋਂ ਇਹ 2 ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ ਹੈ ਕੌਣ ਆਏਗਾ ਕੌਣ ਆਹਦਾ ਨਾਰਾ ਜੋ ਹੈ ਮਾਰਦਾ ਬਈ ਜ਼ੁਲਮ ਹੋਇਆ ਤਸ਼ੱਦਤ ਹੋਇਆ ਅਨਰਥ ਹੋਇਆ ਅਨਿਆਇ ਹੋਇਆ ਬਹੁਤ ਵੱਡਾ ਪਰ ਮੈਂ ਥਾਂ ਥਾਂ ਤੇ ਬੋਲ ਕੇ ਆਇਆ ਕਿ ਸਾਡੇ ਦੇਸ਼ ਦੀ ਸੈਨਾ ਬੰਗਲਾਦੇਸ਼ ਵਿੱਚ 90,000 ਪਾਕਿਸਤਾਨੀ ਸੈਨਾ ਦਾ ਆਤਮ ਸਮਰਪਣ ਕਰਾ ਸਕਦੀ ਹੈ ਤੇ ਇਹਦੇ ਕੋਲ 50-60 صرف بندوقداری جنہوں کے بارے میرا ہی جھوٹ بولیا جا رہا ہے کہ انہوں کو ای بھی سی ای بھی سی ای بھی سی انہوں پکڑن یا مارن لئی اکال تخت کے ڈھانا لازمی سے ضروری سے جاگدہ نیت ہی پیڑی سے میں غالباً 2 سال پرانی گل ہے مینو پرکرما کسی نے ایک پستک دیتی سی پیٹ بھائی گینی جی بھائی میں لکھی ہے تو تسی لو تھوں پیٹا تو میں اس پستک نو تھوڑے جہاں صفحے پڑھ کے تے چل رہا سی ستے سدھ مل گئے ادو جتےدار سادھو سنگھ جی پورا وہ سن آئے سباب مینو کہن لگے مسکین جی ادب دے نال چلو تسی پستک پڑھ کے کدی سجے ہو رہے کھبے ہو رہے ہو یہ پرکرما ہے دربار صاحب دی تے پتہ نہیں نہ پتھروں دے تھلے کتنے دے سر پے نے تسی ادب دے نال چلو کتاب پھر کمرے چ پڑھ لینا میں کہ چنگا جتھیدار صاحب تسی احساس کرا دیتا مینو واقعی مینو ادب نال چلنا چاہیے کیونکہ ایک ایک سل دے تھلے پتہ نہیں کتنے دے سر نے اج کدھر وہ زندہ ہوں دے تے میں انہوں کہنا تسی ادو مینو کہا سی سلان دے تھلے بٹھیریاں دے سر نے پر ہوں تے سلان دے اوپر بھی کئی دے سر پی گئے ایک ایک سل پتہ نہیں کتنے کتنے سراں دے نال تعمیر ہوئی ہے بنی ہے واقعی یہ پرکرما مہان ہے یہ ایک ایک انچ مہان ہے اور اس کا ایک ایک انچ پوجن یوگ ہے سنمان کرن یوگ ہے سجدہ کرن جو ہے یوگ ہے صاحب شری گرو گوبند سنگھ جی مہاراج اپنی میرا ورتاو کلا ورتاو تے سانو تارس بتاو اتنی گل سپشٹ ہے کمزور نہیں آسی تے کمزوری دا احساس بھی اپنے دل چکڑ لینا کیونکہ جڑا قدرتی گل ہے تان ہین ہوندا ہے نا وہ مان ہین ہوندا ہے قدرتی نیم ہے ربی نیم ہے جتھے تان نہیں نا اتے مان کردا تے چاروں پاسے اس طریقے کی دشا بنی تے آوازے نے تے قوم نتانی ہو گئی تے میں پھر عرض کراں نتانے نہیں آسی کیونکہ نتانا تے نمانا ہوندا ہے مان تے اتھے جتھے تان ہے ستگر کی ایک بڑی قیمتی پنکتی تان مان دیوان ساچا نام کی رب تے سڈے کول تان مان ہے کیڑا سچ دا سچائی دا اپنے گرو دا سڈے کول تان ہے یہ گل وکری ہے کہ سڈے دیش دے عالم لوگاں نے سیانے نے تان کئی طرح دے منے نے دھن دا تان تن دا تان راجسی تان روحانی تان مانسک تان بودھک بل دماغی تان اس طرح دے تان مننے نے تے تان جیسا بھی ہوگے مان مل جاندہ ہے مان دی پراپتی ہو جاندی ہے دھن ہے کولوں چار کوڑیاں ہیں لوکی پوجا پرتشٹا کر دینے کو نہ وڑا مایا وڑے آئی لوکی مہما کرن لگ پیندے نے دھن چونکہ اپنے آپ دے چک تان ہے اس واسطے مان اس دی پرکرما کردا ہے تن دا تان پہلوانا کول ہوندا ہے یہ بھی اپنے آپ دے چک تان ہے تو سنمان اس دی پرکرما کردا ہے راجسی تان ایک مور جیا بندہ کبڑ جیا بندہ یا مورخ جیا بندہ سنگھاسن تے بیٹھ گیا کرسی تے بیٹھ گیا تو ہن مان تے ہے وہ پرتشٹا وہ جو ہے پوجا اس دا جو ہے سنمان کرسی دا سنمان ہے سٹا دا سنمان ہے دماغی تان کوی ہے دارشنک ہے فلاسفر ہے اپنے آپ دے چک تان ہے تو مان تے ہوگے گا قدرتی گل ہے تو میں ایک وچار تھوڑے سامنے ہوں رکھن لگا کہنے نے بہادر شاہ نے صاحب گرو گوبند سنگھ جی مہاراج نال دوستی پائی سدگر دے چرنا تے متھا ٹیکیا اورنگزیب دے لڑکے نے جتھے اورنگزیب نے اپنے پتا نو قید کر کے تے راج پاٹھ پراپت کیتا اتھے جد اس دا بچہ بہادر شاہ جوان ہویا تے اورنگزیب نو ڈر ہویا بھی میں بڈھے پیو نو قید کر کے وہ تخت کھویا سی کدھر میرا یہ جوان بچہ میرے کولوں کھو کے تخت تے نہ بیٹھ جائے تو مینوں جیل چ پا دے. انہیں اپنے پتر نو جوان ہوندیاں قید کر دیتا سی بہادر شاہ نے. خیر بہادر شاہ جب تخت تے بیٹھا تے انہیں پرانے دھونے دھون دی کوشش کی تھی جو ودیکیاں گرو گوبند سنگھ جی مہاراج دے نال ہوئیاں اس وقت دی حکومت تو بہادر شاہ نے اس دی کھما منگی, دوستی پائی, سکھ بنیا. ایک دن اتنا سنمان کیتا کہ اپنے تخت دیتے گرو گوبند سنگھ جی مہاراج نو بٹھایا تے آپ بیٹھ گیا سامنے دوجے چھوٹے سنگھاسن تے. محفل وچ دیوان وچ بیٹھا ہویا, سبھا وچ بیٹھا ہویا سید جو دینی تعلیم دیندا سی بہادر شاہ نو, شرع دے قانون دی واقفیت دیندا سی بہادر شاہ نو, او آپے تو باہر ہویا. سوچدا اس تخت دتے بہادر شاہ نے مینو کدی نہیں بٹھایا جس دتے بہادر شاہ نے گرو گوبند سنگھ جی مہاراج نو بٹھایا, مینو نہیں کدی بٹھایا. جدکہ میں دینی تعلیم دینا, شرع دا قانون اس دا بوجھ دینا, اے فقیر جس دا سڈے غالباً مذہب نال کوئی نیڑے دا واسطہ نہیں سنگھاسن تے بٹھایا. غصہ بہادر شاہ تے تے نہیں کٹ سکیا تے غصہ کڈن لگ پیا گرو گوبند سنگھ جی مہاراج تے. کہندا ہے اے ولی اللہ تسی دسویں گرو نانک ہو, تھانو لوکی پیغمبر جان کے پوجدے نے, پر اے دسو تھوڑے کول کرامات کی ہے, شکتی کی ہے, طاقت کی ہے؟ تے آخر طاقت نو ہی سجدے ہوندے نے, تان دا ہی مان ہوندا ہے, کرامات ہی خدا ہے تے تھوڑے کول کرامات کی ہے؟ بہادر شاہ اس محفل وچ بیٹھا تے سید دا پرشن سن کے ہکا بکا رہ گیا. سدگر کہن سید توں کرامات ویکھنی ہے نا؟ کہن لگا ہاں کرامات ویکھنی ہے. بھائی صاحب بھائی سنتوک سنگھ جی نے اس ساری وارتا نو قلم بند کیتا ہے گرپرتاپ سوگئی دے. مارے بخشیں دیر بہینا, تس مخ میں لکھ عظمت پینا. تو عظمت ویکھنی کرامات ویکھنی تے سید کرامات وسدی ہے بہادر شاہ دے منہ دے وچ. اے دے منہ دے وچوں بول نکلدے نے تے ہزاراں بندے منن نوں تیار ہو جاندے نے. چاہے جنوں مار دے وے, چاہے جنوں بخش دے وے, کرامات ہے اور کی ہے. ایک بندہ ہزار دفعہ بول رہا ہے تے کوئی ایک بندہ بھی منن نوں تیار نہیں, تے ایک بندہ ایک دفعہ بول رہا ہے تے ہزاراں بندے ہاتھ جوڑ کے کھڑے ہون, کرامات نہیں تے ہور کی ہے؟ اردو دا ایک شاعر کہندا ہے, کسی کے ایک آنسو پر ہزاروں دل تڑپتے ہیں, کسی کا عمر بھر رونا یوں ہی بیکار جاتا ہے. ایسا ہو جاندہ ہے کئی دفعہ. تو سید اوکھا ہو کے کہنے لگا بھی یہ کرامات تے بہادر شاہ دی ہو گئی نا, او دی زبان دیو جو کچھ بولے ہزاراں بندے منن نو تیار نے, تھوڑے وچ کی ہے؟ مہاراج کہنے لگے پھر ہوں تم ضروری کرامات ویکھنی. ہاں کرامات ویکھنی ہے. ستگر نے جیب وچوں سونے دی مور کڈی. اس وقت جو سکہ چلدا سی او دا نام مغلاں نے دینار رکھے ہوئے سی. عرب دے جو سکہ چلدا او دا نام دینار. انج مور نو سامنے کر کے ستگر کہنے لگے, پک دینار جو ہاتھ ہمارے, او عظمت لو دوتی بچارے. اے ویکھدا تے سونے دی مور دینار, اے کرامات ہے. سمچے سنسار دی ہل چلدا اے مرکز, اے کیندر ہے. عام راجنیتک دنیا دے وچ اس دی بڑی گل ہے. شام دام دند پید, چانک نے گل لکھی بڑی قیمتی کہ پالنا ہے کسے نو قابو کرنا ہے کیویں کریے. راجنیتی دے چار گر اس نے دسے نے. شام پہلے تے وہ شرن پی جا, وہ کول چلے جا, انہوں ہاتھ جوڑ کے حلیمی نال انہوں کہہ دو اسی تیرے اپنے اس ڈنگ نال اس قابو کر لو. وہ شرن پی کے انہوں قابو کر لو. ایک طریقہ راجنیتی دے شام دام, تے جو اس ڈنگ نال نہیں قابو آتا تو پیسے دے دو, کچھ دن دو, چار کوڑیاں دے دو, بک جائے گا, خریدیا جائے گا. بڑے بڑے بک جاندے نے بندے دی آخر قیمت ہوندی جیویں بازار وچ مال پیا نا کوئی سستا ہے کوئی مہنگا ہے گستاخی معاف کئی بندے سستے بک جاندے نے کوئی مہنگے بک دینا اور قریباً قریباً اج تک دا تے اسی اپنا بھی قومی اتہاس دیکھتے آئے ہاں کہ سڈے چ بڑے بڑے راجنیتک بک جاندے رہے یہ گل وکری ہے کسی تن نال کسی نو بہتا دن کسی نو کرسی بک جاندے رہے مل سی انہوں دا انہوں دا ایمان امول نہیں سی وہ قیمت سی کوئی خرید سکتا سی راجنیتی دا یہ ایک گن ہے چار گن بھی کہ اگلے نو قابو کرنا ہے شام پہلے تو دی شرن پہ جاؤ انہوں ہاتھ جوڑو وہ دی پرکرما کرو اور اس حد تک ہاتھ جوڑو اس حد تک اس دے پیری پاؤ کہ انہوں وشواس ہو جائے پھر قابو کر لو شام دان نہیں قابو ہوندا ہن پیسے دو دن دو شام دان پھر دند پیسے نال نہیں قابو ہویا شرم پیا نہیں قابو ہویا سزا دو دنڈ دو تے جے دنڈ دین نال سزا دین نال حملہ کرن نال بھی قابو نہیں ہویا تے بھید ہن سید پاؤ پاڑو راجنیتی دے چار گر جنہاں دے آدھار تے راجنیتی چل دی ہے چانک نے اپنے چانک نا نیتی درپن دے چے چار لکھے نے شام دام دند پید تو میں گھوم کر کے دیکھا کچھ سکھ تے انج قابو ہو گئے نے ستاداریاں نے انہاں دی حکماں کر دیتے تسی مہان ہو جی تسی بڑے کرتی ہو جی تسی بڑے اسارو رچیاں دے مالک ہو اے ہو او ہو تعریفاں اس ڈنگ دیاں کیتیاں قابو ہو گئے تے کئی دمنیاں نال بکے نے آ جڑے سربت دشٹ کنوینشن پیچھے ہوئی ہے وہ ایک ایک ہزار روپیہ ایک ایک بندے نے لیا رائے پور تو رول کلے تو اور کچھ ہور مدھے بھارت دے شہروں تو آئے سٹیٹ گورنمنٹ نے ایک ایک ہزار روپیہ ایک ایک بندے نو دتا آن جان کا کرایہ ایک ایک ہزار روپیہ تو مینو پھر اتنے انہیں شہروں سے کہنا پیا یہ تو سب بے ایمان جا رہے ہیں کیونکہ انہوں کا ایمان تو ہزار روپئے نے خرید لیا تو ہوں جی کنوینشن ہونی ہے وہ شمع کے پروانے جان گے جلن لے جان گے وہ پروانے جان گے وہ اس طرح کے بے ایمان نہیں جان گے شام دام دند سزا دو مارو بیشتر سٹیٹاں نے اس ڈنگ کا بھی کیتا جلوس نہیں نکلن دیتے تشدد کیتے لاٹھی چارج ہوئی گولیاں چلیاں سب کچھ شام دام دند تے پیڑ پاڑو تو میں اتنے دیکھتا پیا گستاخی معاف ایک دوجے دے خلاف دوجا تیجے دے خلاف تیجا چوتھے دے خلاف یہ سلسلہ نہیں چاہیے ہوں اس وقت جی باغ ڈور پنج سنگھ صاحبان نے سنبھالی ہے تو ہوں تسی پورن طور پہ انہوں نے سہیوگ دینا ہے اتنی محرض کر دیں پورن طور پہ میں یہ بھی عرض کرا تھی کہ پنج سنگھ صاحبان بھی آخر منکھ نے انسان نے کسی تھان بھول ہوں دکھائی دے گئے کہ حلیمی کے جذبے برادرانہ جذبے گل کرو ایک ایک ٹوٹ کے پاؤ تھی انہوں نے اور کوڑے لفظوں پیش آؤ یہ سلسلہ نہیں چاہیے اتنی محرض کر دیا پھر یہ بھی نہیں وہ لیڈر ٹھیک ہے وہ نہیں ٹھیک وہ ٹھیک ہے وہ نہیں ٹھیک اتنے تھی پاڑ داڑ کرتے جاؤ اور پڑھن والے اتنے سینکڑے آئے ہوئے ہیں اسپیشل پیڈ جنہوں کا کام ہی نہیں ہے دھندا ہی ہے راجنیتی کا ایک گن ہے یہ شام دام دند بھید پاؤ پرا نو پرا نال توڑو وچ پاڑے پاؤ راجنیتی کا ایک گڑ ہے کہ سب جمع کرنی بھید پائے ہوں تو میں اتنی عرض ضرور کراں کہ فلانے دے نام دا اکالی دل فلانے دے نام دا اکالی دل اس سارے نام ہٹا کے بس صرف اکالی دل کیونکہ پھر بھی پاڑا پینا ہے تے بھید بہ رہنا ہے اور تاں گل سمجھ دے چاہے گی کہ واقعی ایک تا ہے ورنہ راجنیتک سفل ہو گئے بے ٹکڑے ٹکڑے کیتا سکھ کھما کرنی کدھر کدھر میں دیکھتا ٹوٹے ہوئے نے پاٹے ہوئے نے اور راجنیتی نے پاڑے ہے اور یہ چاریں گر موجودہ راجنیتی نے ورتے نے اتنی مرض کرنے کدرے کدرے وہ شرم پے نے کیونکہ مینوں بھی کچھ چنگے چنگے پرتشت بندے آ کے ہاتھ جوڑ کے کہنے لگے گیانی جی تھی کتھا واچک گربانی کی کتھا کرتے ہو کہ تھی کہڑے پٹھے پاسے پی گئے تو میں کہ جس پاسے میں پیا یہ کیا پٹھا پاسا جانا کتنے پہلے میں نے دس دے کہ منزل مقصود کی ہے یہ ٹھکانا کی ہے جو کچھ میں کہہ رہا اتنا ہی ہے نا کہ قوم نو اپنا حق ملے قوم تے تشدد ہویا ظلم ہویا قوم نال بے انصافی ہوئی ہے تے یہی کچھ میں کہہ رہا نہیں جی نہیں تسی کتھا ہی کرتے رہو جی وہ بھی ٹھیک ہے وہ بھی ٹھیک ہے تے میں انہوں نے کہہ دیتا میں کہ تسی چانک کا پہلا گر ورت رہے ہو یہ نہیں چلے گا میرے تے شام شرم پہ جاؤ ہاتھ جوڑ کے گل کرو حلیمی نال پیش آؤ تے دوسرا چانک نے راجنیتی دا گن دسیا ہے میں پھر عرض کراں دام تے مینوں ڈر ہے کیونکہ اج تک دام دے ہیٹھ کئی دکھتے رہے بڑے بڑے دکھتے رہے تے نوٹاں دے تھبے انہاں راجنیتکاں کول بتھیرے نے بڑا سلسلہ انہاں کول کوئی کمی ہے انہوں لکھاں دے ڈھیر اگوں لا لینے اور اج تک راجنیتک دکھتے رہے ہیں تو میں بابا دیپ سنگھ دے ستھان تے بیٹھ کے تھوڑا جہا مان کردا تھا کہ مان نو چوٹ نہ لگے کہ پنج سنگھ صاحبان بھاویں لکھاں پتی تے نہیں تے لمبی چوڑی انہاں دی کوئی جائیداد نہیں ہے کوئی ایسی گل نہیں ہے پر مینوں امید ہے کہ سنگھ صاحبان اگر دو لوکاں دی دولت بھی انہاں دے قدماں چ رکھ دیتی گئی نہیں بکن گے دربار صاحب تے اکال تخت دی مان مریادا نو بنا کے رکھن گے مینوں پورا بھروسہ ہے پورا یقین ہے راجنیتی دا گن ہے گڑ ہے کہ دام نال خریدو کیونکہ میں اس واسطے وچار مینوں پوری کے رستے چ دو تین بندے جس ڈنگ دے مینوں ملے تے جس ڈنگ دی انہوں نے گل کی تھی اور یہ گل دلی تو ہی آرمب ہوئی میرے نال میں تسی کہڑے پٹھے پاسے پی گئے میں انہوں نے یہ کہہ دیتا میں کہ تسی دو گر میرے سامنے ورت لے تیجا بھی ور کے دیکھ لینا کوئی سزا دینی ہے تو سزا دے دینا وہ بھی پھر مینوں پتا چل گیا رات نو بھی تھوڑا گینی جی اریسٹ کر آ رہے ہیں میں کہ چلو انج صحیح ہوں تیجا گر ورت دے پینا دو تے ورت لے انہوں نے میں کدھر نہ سمجھنا کوئی اپنی بہادری یا اپنی ایمانداری تھوڑے سامنے ظاہر کر رہا اس واسطے کہہ رہے ہیں کہ تسی ہر ایک نے ساودھان ہونا ہے یہ چار راجنیتی کے گر نے راجنیتک لوگ اپنا دینا ہے شام شرنی پہ جاؤ ہاتھ جوڑ کے گل کرو اپما کرو مہما گائن کرو قابو کر لو دام چولی وچ کچھ پیسے سٹ دو کچھ روپئے دے دو کچھ نوٹ اگے رکھ لو خرید لو چپ خاموش ہو جانا تے دام نال بھی قابو نہیں آیا شام نال بھی قابو نہیں آیا دنڈ دے انہوں سزا دو راجنیتی کا تیجا گن جی ہوں ڈنڈ نال بھی قابو نہیں آیا جیل چ بھی پا دیتا ہے تشدد بھی کیتا ہے ٹارچر بھی کیتا ہے سب کچھ کیتا ہے تے نہیں قابو آیا ہوں بھید پاؤ پڑ ہوں ایک نو دوجے نال توڑو دوجے نو تیجے نال توڑو تیجے نو چوتھے نال توڑو تے میں دیکھتا پیا اس امرتسر دے چا کے پرسوں کا ایک چوتھی نیتی بھی اتنے چل رہی ہے انہوں وہ توڑو اس دے نال توڑو کیوں کرنی یہ تو اسی کمزور ہو جاؤں گے راجنیتی دا یہ چوتھا گڑ ورتیا جا ہتھیار ہے انہوں دا کہ ہوں پاڑو راواں نو مخالف بنا لو ایک پارٹی نو چار چار حصے تقسیم کر دو میں عرض کراں جو شہید ہوئے جو جیلوں وچ نے انہاں ساریاں دا مقصد ایک سمجھ لو دو نہ سمجھنا اگر تسی دو مقصد سمجھ لے تو موجودہ جڑے دور دے راجنیتک نے وہ سفل ہو گئے اسی ہار گئے تو سفل ہو گئے انہوں نے تو پاڑ دیتا سن انہوں نے تو اتنے امرتسر دے چڑے دو ٹکڑے کر دیتے جو شہید ہوئے نے جو جیلوں وچ نے یا جو ہور ہر طرح دے وسائل جٹا کے قوم دا سنمان قائم کرن دی کوشش پہ کرتے ہیں سب نو ایک سمجھو اور جہد منہ دسوں یہ پاڑن دے بول سمجھ نکلن سمجھ لینا یہ انہوں راجنیتکوں کے زیر اثر بول رہے ہیں قابو چاہ گئے پارن دی گل اس وقت نہیں کرنی مینو دلی بھی کئی نے کہا گینی جی ہوں لیڈرشپ بدل دئیے چلو میں کھل کے لوٹ پہ تھی اس ڈنگ کی آواز اٹھاؤ میں نہیں میدان جنگ دے گھوڑے نہیں

महापुरुषां नाल संबंधित ने। इन्हां दा पिछोकड़ की है, किसे कते इत मैं फिर अर्ज करा, लेकिन इत मैं अर्ज करा बनस्पति दे जिंद जान है, बनस्पति दुख सुख महसूस करती है। इहदे उत्ते सिर्फ मौसम का ही असर नहीं, मनुख के विचारां दा भी असर है, माहौल का भी असर है। ते मैनू उत्थों दे ग्रंथी सिंह ने दस्या सी, सन 47 दे इस बेरी दे चों खून निकलिया सी, बड़ा निकलिया सी, ते बड़ी कटा वड़ी होई। ते उन्हां दिनां च किधरे रेलवे फाटक रेलवे क्रॉसिंग दे उत्ते 35-40 सिंह जिहड़े मारे गए सन उन्हां दिनां च, ते खून निकल रहा सी। ते कल मैनू किसे सज्जन ने दस्या उह फिर निकलदा पिया, ते उह कागज़ दे उत्ते उस खून नूं तब्बे लवा के ना मैनू आके दिखाया, वो फिर काफी निकले। संकेत ने इशारे ने कई दफा मनुख नहीं समझ सकता, दरख्त समझ जाते, बनस्पति समझती, बनस्पति बोध हो जाता है, बनस्पति जो है पता चल जाता है। खैर गल लमकाई है ना, मुख्तसर अर्ज करिए, लंबी उम्र महान उम्र इन्हां योगियों ने ते कर ली, लेकिन परम आनंद नहीं सी, परम रस नहीं सी। सहजे सहजे ये लहर ढिली पई, जिवें मर्यादा पुरशोत्तम की लहर भारत दे ढिली पै गई, लीला पुरशोत्तम की लहर करीबन करीबन मिट गई। हुण किसे नूं दुराचार चंगा नहीं लगता, पार्लीमेंट दे विच अजा जो है आवाज उठ चुकी है, देवदासियां की प्रथा खत्म होनी चाहिए, मंदिरां दे विच नहीं चाहीदियां नचदियां होईयां टपदियां होईयां, इह ते वेसवावां ने, और इस तरीके नाल मंदिर बद अखलाकी दे अखाड़े बन जाते हैं और पुजारी भ्रष्ट हो जाते हैं। ये तौर तरीके चले ने, पार्लीमेंट दे विच आवाज उठी है। तो वह लीला पुरशोत्तम की लहर भी ठंडी पै गई, महात्मा बुद्ध की लहर भी मिट गई। उहदे मिटण दे होर कारणां दे चों एक यह भी कारण सी कि उस लहर की हिफाजत करन लई बोधियां कोल कुछ भी नहीं सी। तलवार दे धनिया ने, शस्त्रां दे धरनिया ने भी उन्हां नूं मारिया, ते उन्हां दे अपने डिंब ते पखंड ने भी मारिया, लहर मट्ठी पै गई। योगियां दी लहर चली, बड़े वड्डे पद्धर ते चली, राजे महाराजे भी लपेट दे चाहे, आम प्रजा भी लपेट दे चाही, लेकिन यह भी ठंडी पै गई, क्योंकि बंदे नूं निरी सिद्धि नहीं चलती। बंदे नूं चाहीदी है परमात्मा की सिफत सलाह ते परम आनंद समाधि। सिर्फ उम्र लंबी कर लेना ये तो कोई मायने नहीं रखता, ते करामात है कि महाराज कहने सा सिद्ध सा करामात है, अचिंत करे जिस दात, अचनचेत उजड़ियां दातां दे रहा है, बस एक करामात है, और की चाहिए। पवन वग रही है, सूरज की रोशनी पी मिलती है, वगदे हुए दरियावां चो जल पिया मिलता है, रिजिक पिया मिलता है, करामात नहीं तो और की। तेनू बच्चे मिल गए, पत्नी मिल गई, पति मिल गया, भरा मिल गए, संबंधी मिल गए, दातां, ये करामात नहीं तो और की, और तेनू कि करामात चाहिए। एक एक चीज इतने करामात है, एक एक दात का इतने कोई जो है मुल नहीं, सा सिद्ध सा करामात है, अचिंत करे जिस दा। जिहड़ी वस्तु वो दाता अचनचेत झोली च पा देवे, बस एक करामात है, और कोई करामात नहीं। मुख्तसर अर्ज करा लमकावाना, योगियां दी लहर ठंडी पै गई, इन्हां करामातां विच पहले लोकी फसे रहे, पर देखिया करते तो दूर आ कृत नाल जुड़ गए, पदार्थ नाल जुड़ गए परमात्मा ते दूर, पदार्थां दे सुखां नाल जुड़ गए समाधि दा परम आनंद ते दूर। योग मत दी लहर भी ठंडी पै गई इस देश दे च, भक्ति दी लहर चली, ते इस लहर दे बानी सन भगत कबीर, और महाराष्ट्र दे सन संत तुकाराम नामदेव। पूर्वी भारत दे च कबीर ने बेड़ा चुकिया, दक्षिण भारत दे च नामदेव ने भारत के कोने कोने विच भगत पैदा होए। भगतां दी बकायदा एक लहर चली, इस लहर की लपेट दे च करीबन करीबन अद्धी तो ज्यादा दुनिया इस देश की आ गई। लोगों का भगति भाव विच विश्वास हो गया, छड़ो योगियों के कर्म कांड, छड़ो महात्मा बुद्ध की साधना, छड़ो वो लीला पुरशोत्तम की रास लीला, छड़ो श्री राम की ओकोरी मर्यादा जिद दुख ही दुख है। भक्ति भावना नाल भक्ति करो, गीत गाओ। पर मैं अर्ज करा यह लहर भी ठंडी पई, इस दे ठंडे आने दे दो कारण।
ਇੱਕ ਤੇ ਭਗਤੀ ਦੀ ਲਹਿਰ ਦੇ 99% ਉਹ ਭਗਤ ਆਏ ਜਿਨ੍ਹਾਂ ਨੂੰ ਇਸ ਦੇਸ਼ ਦਾ ਬ੍ਰਾਹਮਣੀ ਸਮਾਜ ਤੇ ਬ੍ਰਾਹਮਣਾਂ ਦੇ ਦਿੱਤੇ ਹੋਏ ਸੰਸਕਾਰ ਸ਼ੂਦਰ ਕਹਿੰਦੇ ਸਨ। ਤੋ ਸਵਰਨ ਜਾਤੀ ਦੇ ਜਿਹੜੇ ਲੋਕ ਸਨ ਉੱਚੇ, ਉਹ ਇਹਨਾਂ ਦੇ ਕਦਮਾਂ ਦੇ ਬੈਠਣ ਤੋਂ ਇਨਕਾਰੀ ਹੋ ਗਏ। ਇਸ ਵਾਸਤੇ ਜਿਤਨੇ ਜੁਲਾਹੇ ਸਨ ਉਹ ਤੇ ਕਬੀਰ ਦੇ ਆਲੇ ਦੁਆਲੇ ਇਕੱਠੇ ਹੋ ਗਏ, ਬਾਕੀ ਨਹੀਂ। ਜਿਤਨੇ ਨਾਈ ਸਨ ਉਹ ਸੈਣ ਦੇ ਆਲੇ ਦੁਆਲੇ ਇਕੱਠੇ ਹੋ ਗਏ, ਬਾਕੀ ਨਹੀਂ। ਜਿਤਨੇ ਚਮਾਰ ਸਨ ਉਹਨਾਂ ਨੇ ਰਵਿਦਾਸ ਨੂੰ ਸੰਤ ਤੇ ਗੁਰੂ ਕਰਕੇ ਮੰਨ ਲਿਆ, ਬਾਕੀ ਉਸਦੇ ਆਲੇ ਦੁਆਲੇ ਨਾ ਆ ਸਕੇ। ਜਿਤਨੇ ਛੀਂਬੇ ਸਨ ਉਹ ਨਾਮਦੇਵ ਦੇ ਆਲੇ ਦੁਆਲੇ ਖੜੇ ਹੋ ਗਏ। ਮੈਂ ਇੱਥੇ ਚੰਡੀਗੜ੍ਹ ਦੇਖੇ ਇੱਕ ਨਾਮਦੇਵ ਭਵਨ ਤੇ ਬੈਠੇ ਸਾਰੇ ਗੁਰੂ ਕੇ ਸਿੱਖ ਸਨ। ਮੈਂ ਇੱਕ ਗੱਲ ਕੀ ਹੈ, ਕਹਿਣ ਲੱਗੇ ਇਹ ਛੀਂਬੇ ਸਨ ਪਿੱਛੇ ਕੱਪੜੇ ਛਿੰਬਦੇ ਆਉਂਦੇ ਸਨ, ਤੇ ਇਹਨਾਂ ਨੇ ਹੁਣ ਨਾਮਦੇਵ ਭਵਨ ਬਣਾ ਲਿਆ ਗੁਰਦੁਆਰੇ ਦੀ ਥਾਂ ਤੇ ਨਾਮਦੇਵ ਭਵਨ। ਸਾਊਥ ਹਾਲ UK ਵਿੱਚ ਮੈਂ ਦੇਖਿਆ ਉਹਨਾਂ ਨੇ ਗੁਰਦੁਆਰਾ ਗੁਰੂ ਰਵਿਦਾਸ ਕਰਕੇ ਬਣਾ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਗੁਰੂ ਰਵਿਦਾਸ। ਤੇ ਮੈਂ ਕਿਹਾ ਇਸ ਨਾਮ ਦੀ ਕਿਸ ਤਰ੍ਹਾਂ ਲੋੜ ਪੈ ਗਈ, ਕਹਿਣ ਲੱਗੇ ਸਾਰੇ ਚਮਾਰ। ਮੈਂ ਕਿਹਾ ਇੱਥੇ ਵੀ ਆ ਕੇ ਜੇ ਚਮਾਰੀ ਦਾ ਲਕਬ ਜੁੜਿਆ ਇਹਨਾਂ ਦੇ ਨਾਲ, ਹਟ ਨਹੀਂ ਸਕੇ। ਦਿੱਤੇ ਬ੍ਰਾਹਮਣਾਂ ਦੇ ਸੰਸਕਾਰ ਨਹੀਂ ਮਿਟੇ, ਮੌਜੂਦ। ਔਰ ਇਹ ਸੰਸਕਾਰ ਇਤਨੇ ਪ੍ਰਬਲ ਸਨ ਕਿ ਸਿਰਫ ਜੁਲਾਹੇ ਹੀ ਕਬੀਰ ਦੇ ਆਲੇ ਦੁਆਲੇ ਇਕੱਠੇ ਹੋਏ, ਬਾਕੀ ਨਹੀਂ। ਬਾਕੀ ਆਏ ਤੇ ਦੂਰ ਦੂਰ ਰਹੇ, ਨੇੜੇ ਨਹੀਂ ਹੋਏ, ਨੇੜੇ ਜੁਲਾਹੇ ਹੋਏ। ਰਵਿਦਾਸ ਦੇ ਦੂਰ ਹੀ ਰਹੇ ਬ੍ਰਾਹਮਣ ਖੱਤਰੀ ਵੈਸ਼, ਨੇੜੇ ਗਏ ਤੇ ਚਮਾਰ ਗਏ, ਗੁਸਤਾਖੀ ਮਾਫ। ਇਹ ਭਗਤ ਇਹ ਲਹਿਰ ਇੱਕ ਤੇ ਨਾਕਾਮ ਹੋਈ ਇਸ ਕਾਰਨ ਕਰਕੇ ਕਿ ਦੇਸ਼ ਦੀਆਂ ਸਰਨ ਜਾਤੀਆਂ ਇਹਨਾਂ ਦੇ ਨੇੜੇ ਨਾ ਆਈਆਂ, ਇਹਨਾਂ ਤੋਂ ਆਤਮਕ ਆਨੰਦ ਦੀਆਂ ਲਹਿਰਾਂ ਨਾ ਪ੍ਰਾਪਤ ਕੀਤੀਆਂ। ਤੇ ਦੂਜਾ, ਭਗਤੀ ਬੜੀ ਪ੍ਰਬਲ ਸੀ, ਸ਼ਕਤੀ ਨਹੀਂ ਸੀ। ਅੰਦਰੂਨੀ ਤਾਕਤ ਸੀ, ਬੈਰੂਨੀ ਨਹੀਂ ਸੀ। ਤੇ ਜੈਸੇ ਬੋਧੀ ਮਿਟ ਗਏ, ਭਗਤੀ ਦੀ ਲਹਿਰ ਵੀ ਠੰਡੀ ਪਈ। ਇੱਧਰ ਭਗਤਾਂ ਦੀ ਲਹਿਰ ਠੰਡੀ ਪਈ ਤੇ ਅਕਾਲ ਪੁਰਖ ਰਹਿਮਤ ਦੇ ਘਰ ਵਿੱਚ ਆ ਕੇ ਇਸ ਰੂਹੇ ਜ਼ਮੀਨ ਦੇ ਉੱਤੇ ਗੁਰੂ ਨਾਨਕ ਨੂੰ ਭੇਜਦੇ ਨੇ, ਉਹਨਾਂ ਨੇ ਸਿੱਖੀ ਦੀ ਲਹਿਰ ਚਲਾਈ। ਮਰਿਆਦਾ ਪੁਰਸ਼ੋਤਮ ਦੀ ਲਹਿਰ, ਲੀਲਾ ਪੁਰਸ਼ੋਤਮ ਦੀ ਲਹਿਰ, ਔਰ ਬੋਧੀਆਂ ਦੀ ਲਹਿਰ, ਜੋਗੀਆਂ ਦੀ ਲਹਿਰ, ਭਗਤਾਂ ਦੀ ਲਹਿਰ ਤੋਂ ਬਾਅਦ ਇਸ ਦੇਸ਼ ਵਿੱਚ ਲਹਿਰ ਚਲੀ ਸਿੱਖੀ ਦੀ। ਜਗਨਨਾਥਪੁਰੀ ਤੋਂ ਵੀ ਲੋਕੀ ਆਉਂਦੇ ਸਨ, ਬਿਦਰ ਤੋਂ ਵੀ ਲੋਕੀ ਆਉਂਦੇ ਸਨ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਨਾ ਪ੍ਰਭਾਵ, ਦੇਸ਼ ਦੇ ਕੋਣੇ ਕੋਣਿਆਂ ਤੋਂ ਸਤਿਗੁਰ ਦੇ ਚਰਨਾਂ ਵਿੱਚ ਸ਼ਰਧਾਲੂ ਪਹੁੰਚਦੇ ਸਨ। ਆਸਾਮ, ਬੰਗਾਲ, ਬੰਗਲਾਦੇਸ਼ ਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅਸਥਾਨ ਰਹਿ ਗਏ ਨੇ। ਬੰਗਾਲ ਤੱਕ ਸੀ ਗੁਰੂ ਕੀ ਸਿੱਖੀ, ਬਿਦਰ, ਕਰਨਾਟਕਾ ਕਿੱਥੇ ਤੱਕ ਸੀ ਸਿੱਖੀ, ਨਾਨਕ ਜੇਰਾ ਮੌਜੂਦ ਹੈ, ਔਰ ਉੱਥੋਂ ਦੇ ਸਿੱਖ ਇੱਥੇ ਆਉਂਦੇ ਸਨ। ਸਾਰਾ ਹਿੰਦੁਸਤਾਨ ਸਿੱਖੀ ਦੀ ਲਪੇਟ ਦੇ ਚ ਆਇਆ। ਤੋ ਹੁਣ ਮੈਂ ਦੋ ਸ਼ਬਦ ਕਹਿਣਾ, ਉਹ ਭਾਵੇਂ ਤੁਹਾਨੂੰ ਨਾ ਚੰਗੇ ਲੱਗਣ, ਉਹ ਗੱਲ ਵੱਖਰੀ, ਤੇ ਕਹਿਣ ਦਾ ਤੇ ਮੈਨੂੰ ਹੱਕ ਹੈ ਨਾ, ਇਹ ਗੱਲ ਵੱਖਰੀ ਹੈ। ਕੋਈ ਸਹਿਮਤ ਹੋਵੇ ਨਾ ਸਹਿਮਤ ਹੋਵੇ, ਗੁਰੂ ਨੇ ਖੁੱਲ੍ਹ ਤੇ ਦਿੱਤੀ ਹਰ ਇੱਕ। ਮਰਿਆਦਾ ਪੁਰਸ਼ੋਤਮ ਦੀ ਲਹਿਰ ਇਸ ਦੇਸ਼ ਵਿੱਚ ਮਰ ਚੁੱਕੀ ਹੈ, ਔਰ ਇੱਥੋਂ ਹੀ ਗਲਤ ਸਾਬਤ ਹੋ ਜਾਂਦੀ। ਅਗਰ ਹੁਣ ਕੋਈ ਪੜੋਸੀ ਲਾਛਣ ਲਾ ਦੇ ਤੇ ਕੋਈ ਆਪਣੀ ਪਤਨੀ ਨੂੰ ਘਰੋਂ ਕੱਢਣ ਨੂੰ ਰਾਜ਼ੀ ਨਹੀਂ, ਠੀਕ ਹੈ, ਤੂੰ ਧੋਬੀ ਦੇ ਕਹਿਣੇ ਤੇ ਕੱਢ ਸਕਦਾ, ਅਸੀਂ ਇਹ ਅਨਰਥ ਨਹੀਂ ਕਰ ਸਕਦੇ। ਤੂੰ ਇੱਕ ਬ੍ਰਾਹਮਣ ਦੀ ਸਿਫਾਰਿਸ਼ ਦੇ ਨਾਲ ਔਰ ਉਹਦੀ ਫਰਿਆਦ ਦੇ ਨਾਲ ਸ਼ੰਭੂਕ ਨੂੰ ਫਾਂਸੀ ਤੇ ਚਾੜ ਸਕਦਾ, ਮੌਜੂਦਾ ਵਿਧਾਨ ਨਹੀਂ ਚਾੜਦਾ। ਰਾਮ ਰਾਜ ਨੂੰ ਕਿਸ ਤਰ੍ਹਾਂ ਲਾਗੂ ਕਰੋਗੇ? ਉਹ ਲਹਿਰਾਂ ਖਤਮ, ਕ੍ਰਿਸ਼ਨ ਦੀਆਂ ਲਹਿਰਾਂ ਖਤਮ, ਮਿਟ ਗਈਆਂ। ਯੋਗੀਆਂ ਦੀਆਂ ਔਰ ਬੋਧੀਆਂ ਦੀ ਲਹਿਰਾਂ ਖਤਮ, ਮਿਟ ਗਈਆਂ, ਨਹੀਂ ਪਨ ਪਈਆਂ। ਔਰ ਭਗਤਾਂ ਦੀ ਲਹਿਰ ਜਿਹੜੀ ਸੀ, ਗੁਸਤਾਖੀ ਮਾਫ, ਉਹ ਵੀ ਕਰੀਬਨ ਕਰੀਬਨ ਸਮੁੱਚੇ ਦੇਸ਼ ਵਿੱਚ ਨਿਸਤੋ ਨਾਬੂਦ। ਜੁਲਾਹੇ ਬਹੁਤ ਨੇ, ਇਹਨਾਂ ਜੁਲਾਹਿਆਂ ਦੇ ਹੁਣ ਤੁਹਾਨੂੰ ਕਬੀਰ ਦੀ ਰੂਹ ਨਹੀਂ ਮਿਲੇਗੀ। ਛੀਂਬੇ ਬਹੁਤ ਨੇ, ਇਹਨਾਂ ਦੇ ਹੁਣ ਤੁਹਾਨੂੰ ਕੋਈ ਨਾਮ ਦੇ ਉੱਤੇ ਦਰਸ਼ਨ ਨਹੀਂ ਆਉਣਗੇ। ਚੌਕ ਵਿੱਚ ਗੰਢਣ ਵਾਲੇ ਜੁੱਤੀਆਂ ਚਮਾਰ ਬਹੁਤੇ ਨੇ, ਪਰ ਤੁਸੀਂ ਆਖੋ ਕੋਈ ਰਵਿਦਾਸ ਦੀ ਝਲਕ ਮਿਲੇ, ਨਹੀਂ, ਇਹ ਗੱਲ ਨਹੀਂ। ਹਜਾਮਤਾਂ ਕਰਦੇ ਹੋਏ ਨਾਈ ਬਥੇਰੇ ਮਿਲਣਗੇ, ਪਰ ਤੁਸੀਂ ਆਖੋ ਹੁਣ ਇਹਦੇ 'ਚ ਕੋਈ ਸਹਿਣ ਬੈਠਾ ਹੋਵੇ, ਨਹੀਂ, ਇਹ ਗੱਲ ਨਹੀਂ। ਲਹਿਰ ਠੰਡੀ ਪੈ ਗਈ, ਖਤਮ ਹੋ ਗਈ, ਬਿਲਕੁਲ ਖਤਮ ਹੋ ਗਈ, ਸਿੱਖੀ ਦੀ ਲਹਿਰ ਚਲੀ। ਪਰ ਹੁਣ ਮੈਂ ਆਖਾਂ, ਇਹ ਲਹਿਰ ਮਿੱਟੀ ਤੇ ਨਹੀਂ ਔਰ ਮਿੱਟ ਵੀ ਨਹੀਂ ਸਕਦੀ। ਕਾਰਨ, ਇਸ ਲਹਿਰ ਨੂੰ ਸੁਰਜੀਤ ਰੱਖਣ ਲਈ ਗੁਰੂਆਂ ਨੇ ਆਪਣਾ ਖੂਨ ਡੋਲਿਆ, ਨਿਰਵ ਜ਼ਬਾਨੀ ਬੋਲ ਨਹੀਂ ਬੋਲੇ, ਪਰ ਇਹ ਲਹਿਰ ਠੰਡੀ ਪਈ ਹੈ, ਮਰੀ ਨਹੀਂ,
ٹھنڈی پئی ہے. ٹھنڈی کیوں پئی ہے؟ اس واسطے کہ جڑے مدعی نے اس لہر نو اگاں ودا دے وہ کورے راجنیتک بن گئے، پھوکے راجنیتک بن گئے. 90 تو لے کے 95% گردواریاں تے چھا گئے وہ بندے جنہاں نوں پارلیمنٹ وچ کرسی چاہیدی سی گربانی دا پرچار کرن دی کوئی سپیٹ نہیں، کوئی جذبہ نہیں، کوئی شردھا نہیں، کوئی بھاونا نہیں. جنہاں نوں اسمبلی ہال تک پہنچنا سی، پارلیمنٹ تک پہنچنا سی، ہندوستان دے سارے گردواریاں نوں انہاں نے جفے مار لے. جنہاں نے گرو تک پہنچنا سی، اس طرح دے بندیاں دے ہتھاں وچ گردوارے نہیں سن. جنہاں نے صرف پارلیمنٹ تک پہنچنا، جنہاں نے صرف اسمبلی ہال تک پہنچنا، ایک مشنری ہون دے ناطے تھانوں احساس کرا دینا میرا فرض ہے، تے اس دی سدائی کرنا تھوڑا تے میرا یہ دوجا فرض. میں سدائی کرا میرا فرض ہے، تسی سدائی کرو تھوڑا فرض ہے. کہہ دینا میرا فرض ہے چونکہ میں قوم دا مشنری ہاں، وقتا یہ ڈیوٹی ہے، یہ میرا کم ہے، یہ میرا دھندا ہے. امور افکار لایا سدگر نے اسے کم لایا، تو یہ کام اپنے ڈنگ نال کرنا ہے. تو میں عرض کرا میں جتھے جتھے گھوم پھر کے دیکھیا گردواریاں دی مکھی دی کوشش کیویں پہنچی ہے ستاداریاں دی کوٹھی تک، کیویں گرو تک پہنچی ہے، اس ڈنگ دی کوشش نہ ہوئی، کیتی نہیں، بالکل نہیں کیتی. یہ لہر ٹھنڈی پی گئی. تے ہن گردوارے دا پردھان دا نام لئیے تے پردھان نام لیندے ہیں کوئی گرسکھ یاد نہیں آؤں گا. یاد آئے گا کوئی ایم ایل اے ہوئے گا، کوئی پارلیمنٹ دے بوئے کھڑکان والا ہوئے گا، اور کی ہے. گردوارے دا سکتر ہے جی، تو فوراً پتا چل جاندہ ہے ٹھیک ہے کوئی ستاداریاں دی کوٹھی دی پرکرما کردا ہوئے گا، اور کی، اور کچھ نہیں، اور کی ہے، اور اس سکتر کول کی ہے، اور اس پردھان دے کول کی ہے. تے بھائی صاحب بھائی گرداس جی نوں وی کچھ دس پیا سی کہ شاید وقتی طور پہ یہ لہر ٹھنڈی پے. انہوں نے سویہ اچارن کیتا ہے، وہ بھی میں تھوانوں سرون کرا دیا. پاویں سما کافی ہو رہا ہے اندروں، پاویں شریر تے گلا نہ بھی اجازت دے رہا ہے، تے نال دے سہیوگی حمایتی ہمدرد بھی کہیں بہتا سما نہ لو، پر اج دیوالی دا تہوار ہے، تھوڑی جی پڑاس میں کڈ لاں، میں خامہ خواہ جو ہے میں اندر رکھ کے لے جاواں، وہ گل جو ہے ٹھیک نہیں ہوئے. بھائی صاحب بھائی گرداس جی کہہ دے رہے کہ میں ایک کسان نو ویکھیا، وہ چندن دیاں لکڑاں انہاں نوں کٹ کٹ کے تے کھیتی دے آلے دوالے واڑ لا رہا سی. چندن بڑی قیمتی لکڑ، جڑا چندن تھانوں عام بازاراں چ ملدا ہے نقلی چندن، 52 چندن نہیں، وہ تے میں دیکھیا ہے سینکڑے روپے کلو دے حساب نال تول کے بکدا ہے، جڑا آسام دے چ جائے میسور دے باغات دے چ، تے بڑا قیمتی ہے، بہت مہنگا ہے، بہت مہنگا ہے. چندن دی لکڑ، یہ دے تھوڑے جیاں بوٹے میں اندور دے ایک باغ چ دیکھے سن، مہاراجے دے محل دے چ دو لگے ہوئے سن چھوٹے چھوٹے. بھائی صاحب کہنے چندن کی بار جیسے دیجیت ببور درم کنچن سپٹ مد کانچ گرہ راکھی. بھائی صاحب کہنے کسان نو جد میں دیکھیا کہ چاروں پاسے چندن دی واڑ لا رہا سی، تے مینوں پوچھنا پیا اندر تو بویا کی ہے اینی قیمتی لکڑ؟ اے چندن اے ہزاراں روپے مل بکن والا تو چاروں پاسے اس دی واڑ پیا لینا ہے، پہلے اندر دس تو کیسر بیجیا کی بیجیا، آخر اندر ہے کی؟ آخر لگا اندر تے ککرا دے بوٹے لائے نے، تے ککرا دے بوٹیاں دے آلے دوالے چندن دی واڑ. چندن کی بار جیسے دیجیت ببور درم کنچن سپٹ مد کانچ گرہ راکھی ہے. بھائی صاحب کہنے پھر میں ایک اور کرامات ویکھی اس بندے دے گھر دے وچ بکسا سی سونے دا، سونے دا. سونے دی تجوری کون بناندا ہے؟ سیف تے آخر لوہے دی بنے گی نا، تجوری تے لوہے دی بنے گی، انہیں سونے دی بنائی، بکسا بہت وڈا. تے بھائی جی کہنے میں اس توں پوچھیا جے تو بکسا سونے دا بنایا ہے ایدے چ ہیرے رکھے نے، پنے نیلم؟ کہندا نہیں، کچ تے پتھر رکھے.
कंचन सपट मद कांच ग्रह राखी, सोने दे बक्से दे कच्छ ते पत्थर ते चंदन दी वाड़ किकरां दे आले दुआले। ते भाई जी तो पुछी तुसी कहना की चाहते हो, साधन दुराए के असाध अपराध करे, उल्टई चाल कली काल ब्रह्म पाकी। इस कलयुग दे जिस मौजूदा दौर दे उल्टी चाल की, जिदी जिंदगी बिल्कुल किकरां दी तरह विकारी लोभी हंकारी, ऐसा कीड़ा ऐब है जिहड़ा अंदर ना होवे। ते बार चंदन दी वाड़ धर्म का मुखी जी, धर्म का मुखी है, गुरुद्वारे का मुखी है जी, प्रधान साहब ने। ते लोगों भुलेखा पै जांदा जी प्रधान साहब ने ते बिल्कुल गुरु नाल जुड़े हुए होणगे, क्योंकि चंदन दी वाड़ जो दिखाई देती, प्रधानगी जो दिखाई देती गुरुद्वारे की। पर यह नहीं पता, थोड़ा जि अंदर झात मार के देख, बूटे किकरां दे नौर कख नहीं, बड़े बड़े शराबियां नू, दुराचारियां नू, ठगां नू, ते कौम द्रोहियां नू, पंथ द्रोहियां नू, मैं गुरुद्वारियां दा प्रधान वेख्या घूम फिर के, ए कुछ मैं वेख्या। वाड़ चंदन दी ते बूटे किकरां दे, जिंदगी किकरां वर्गी, ते जिम्मेवारी की धर्म दे मुखियां सी। डब्बा सोने दा है, बार लिबास धर्म दा, धर्म दे मुखी, ते खिमा करनी अंदर कोरी गंदी सियासत दे कच तो इलावा होर कुछ नहीं। सियासत दे चौंदा है बस मैं लेना ही लेना है, धर्म दे चौंदा मैं देना ही देना, मैं जान देनी है, मैं अपना धन देना है, मैं परिवार दे देना है। सियासत ये देना नहीं जानती, मैं लेना है, मैं कौम कोलो लेना है, पंथ कोलो लेना है, देश कोलो लेना है, देश दियां हड्डियां कोलो लेना है, पंथ दे खून कोलो भी लेना है, लेना ही लेना है, देना कख भी नहीं, खून भी लेना है, खून देना नहीं, कख नहीं देना, देने की कोई बिरती नहीं। जिहड़ा लैण की बिरती रखदे ते सियासतदान है, ठीक है जे पिछे सियासतदान जेलां कढ़दे रहे ते हुण सिंघासण ते बैठे ने, जेल कट्टण का मतलब की हुंदा, मुआवजा दे, साल असी जेल कट्टी है, हुण तुसी 30-40 साल लई सानू मिनिस्टर बनाओ, असी बैठना। पुराने रजवाड़े जे किधरे बैठ जाण एक दफा सिंघासण ते पीढ़ी दर पीढ़ी सिलसिला उन्हां दा चलदा सी, कि मैं कहनी डेमोक्रेसी दे च की है, पीढ़ी दर पीढ़ी सिलसिला चलता और की है, कुछ भी नहीं, ऐसे कुछ भी नहीं, हकीकत की है। और कहने ने इस देश दे डेमोक्रेसी है, इस वास्ते ते इत्थे एनएसए है, तुसी कुछ भी सरकार दे खिलाफ बोलो जेल, क्योंकि जमहूरियत है, इत्थे जमहूरियत है, इस वास्ते इत्थे हर प्रांत दा निजाम फौज दे आसरे ते चलता है, गोलियां दे आसरे ते चलता है, तोपां दे आसरे ते चलता है, क्योंकि इत्थे जमहूरियत है। और इत्थे कोई धर्म का भी सही प्रचार करे तो नहीं कर सकता, क्योंकि इत्थे जमहूरियत है। दिवाली का दिन होवे ते स्टेज ठंडी होवे, सारी रात मैं इत्थे ढाडी सिंघां दे गीत सुनदा सी ते कन्नां विच कुछ भी बोल नहीं पाए। आखिर दबाव किसका? राजनीति का। जिहड़ी राजनीति मंजी साहब के सत्संग नूं ठंडा कर देवे उहनूं जमहूरियत आखोगे? किस तरह आखोगे? वह जमहूरियत है, उते गंदी डिक्टेटरशिप है, उते गंदा जुल्म है, क्या करनी। और ये पीढ़ी दर पीढ़ी जैसे शख्सी निजाम सी पुराना वही है, और देश चूंकि लंबी गुलामी देख रहा है, अजे भी इसनों सही सोचनी जो है नहीं आई। तो मैं अर्ज करा, पुरानिया लहरां मर चुकियां, ये लहर ठंडी पै गई, सिखी दी बुझेगी नहीं, ये मैनू पूर्ण विश्वास है, नहीं बुझेगी। गल है कि तो मैं अर्ज करा, जिस कौम देच मासूम बच्चे भी कौम पंथ ते देश ले अपना खून डोल देन, बुढ़े भी डोल देन, बीबियां भी डोल देन, खिमा करनी उस कौम नू कौन मिटाएगा? किस तरह उस लहर नू मिटाओगे? अज तक तो मिटाण वाले ही मिट गए, मुगल मिट गए, अंग्रेज मिट गए, पर लोकी इतिहास तो सबक नहीं लेंदे। पर फिर भी मैं आखांगा ये लहर पहले नालों ज्यादा पनपी, इस वास्ते मिटाण दे जो है साधन भी बहुत वड्डे पद्धर ते चलाए गए। कभी मुगलों ने नहीं आखिया कि किरपान पहनना जुर्म है, नहीं आखिया, और अंग्रेज ने भी साड़ी किरपान कबूल कर ली। एक गलोतरी थोड़े जिहा माहौल करके ब्रिटिश एयरवेज दे फिर बंदिश है, वरना ब्रिटिश एयरवेज जो जहाज ने उन्होंने ब्रिटिश गौरमेंट के, वो कृपान पहन के सिखा सकता सी।
مینو حیرانگی ہوئی کیوں کہ جد میں اتنے ٹکٹ لینی سی لندن تو مینو سنگتاں کہن لگیاں جی کرپان پہن کے جاننا ہے تو پھر برٹش ایئر ویز جا سکتے ہو باقیاں چ نہیں کسی چ بھی نہیں میں کہ ایئر انڈیا دے چ بھی نہیں کہن لگے نہیں میں کہ وہ تو اپنے ملک دا جہاز ہے کہن لگے نہیں جا سکتے اس دیش دے جہاز دے ذمہ واری ہو کس سے سونپ دے ہو کیوں سونپ دے ہو کس دے کیوں سٹ دے ہو تے جنہاں نے اس ڈھنگ نال اس دیش دی حالت بنا دیتی ہے انہاں نو حق کی ہے دیش دے سنگھاسن تے بیٹھن دا کہ تسی زندگی دا ہر مسئلہ گولی دے آسلے تے حل کرو توپاں دے آسلے تے حل کرو ٹینکاں دے آسلے تے حل کرو پھر برٹش سرکار نو کڈن دی لوڑ کی سی پھر تے وہی ٹھیک سی پھر تے انہاں دے راج ایٹ ہی ٹھیک سی کیونکہ وہ بھی ہر مسئلے نو گولی نال حل کرنا چاہندے سن تے تسی بھی اسی ڈھنگ نال حل کرو تے کھما کرنی پھر یہ انہاں دے اپنے آنوں کی کریے پھر تے پرائے چنگے نے کسے حد تک وہ پرائے چنگے نے اس ڈھنگ دے نال اکال تخت دی بے حرمتی پرایاں نے نہیں کیتی سی جو اپنے نے کر دیتی اور اردو دا ایک شاعر کہندا ہے دشمنوں سے اس قدر صدمے اٹھائے جان پر دوستوں سے اس قدر صدمے اٹھائے جان پر دل سے دشمن کی عداوت کا گلا جاتا رہا یہ حقیقت ہے یہ بہت بڑی جو ہے سچائی ہے تو اج دیوالی ہے میں عرض کیتی ہے سکھی دی لہر مدم ہوئی ہے اس دیوے نو کچھ طوفانی ہواوا نے کہہ رہا ہے دیوا بجھے گا نہیں کیونکہ بہت سارے طوفان چ لنگ چکے ہیں پر فانوس دی لوڑ ہے اس وقت فانوس دی لوڑ ہے وہ تسی فانوس بننا ہوئے گا اس دیوے نو جلانا ہے تو ذمہ واری ہن کی تمام دیش دے گردوارے انہاں بندیاں دے حوالے کر دو جنہاں نو ویکھیے تے گرو چیتے آوے بس ان جنہ دے درشن کریے تے منی سنگھ چیتے آوے جنہ دے درشن کریے بھائی گرداس چیتے آوے جس دے درشن کریے بھائی دیالا چیتے آوے جس دے درشن کریے گدڑنا چیتے آون بزدل تے کائرنا چیتے آون جس دے درشن کریے تے ستگر نے سانو سنگھ لقب دیتا ہے شیر چیتے آو اس طرح دے جو ہے نظام نو اسی بنائیے کہہ دینا میرا فرض اگوں مننا تھوڑا فرض اپنے فرض دی پورتی کردے ہویا اج دے اس پاون پوتر تہوار والے دیہڑے میں تھوڑی جیاں ارزوئیاں تھوڑے سامنے کیتیاں نے کل دی آخری حاضری بھر کے داس نے پھر ایک دن پٹیالے وچ حاضری بھرنی ہے تے پھر داس نے بمبے جو ہے چلے جانا ہے پھر جدوں ندی ناو سنجوگی میلہ ہویا تو ایک نکی جی بینتی میں ہور کرنی ایک منٹ آپ جی کا اور میں ایک منٹ آپ جی کا ہو لینا ہے چھوٹی جی بینتی کل داسا نے سنگھ صاحبان دے سامنے ایک بینتی کیتی سی کہ ایتھے جو شہید ہو چکے نے ساریاں دے پرواراں نو یا جو بھی بچے نے انہاں نو بقاعدہ چھیتی تو چھیتی آرتھک سہایتا آرم کر دیتی جائے آرتھک تے تجویز اس ڈنگ دی انہاں نے کیتی کہ سنگھ صاحبان نے اپیل کیتی ہوئی ہے تے میں ایک تجویز رکھی سی پہ نے ایک الگ بورڈ بنا دو وہ باویں شرومنی کمیٹی دے اندر ہوئے سنگھ صاحبان دے اندر ہوئے تے وہ بورڈ وہ دے پنج پتونتے سنگھ امرتسر دی ہون تاکہ ایسا نہ ہو ایک دلی دا ہو ایک کلکتے دا ہوئے تے جد سہایتا دینی ہوئے تے دلی والا آوے تے دے بمبے والا آوے تے دے کلکتے والا آوے تے وہ ایک نہ آیا ایک آیا نہیں وہ پنجے سنگھ بھی اتوں کے چاہیے نے تے سلسلہ وار انہ تمام یتیماں بیواواں نو یا برد جنہ دے سر دے اتوں جوان بچیاں دے سائے چلے گئے انہاں نو یہ مدد چھیتی تو چھیتی آرم کر دیتی جائے سنت مکھن سنگھ ست والی گلی دے جو پرانی ٹکسال ہے انہاں نے بڑی ہمدردی جتائی وہ بھی کہنے لگے جی میرے نال چار پانچ سجن اس طریقے نال کٹھے ہو جان تو میں اپنے طور تے بھی میں کافی مایا کٹھی کر سکتے ہیں اور بھی کئی سجنا نے اس ڈنگ نال آخیا ہے تو اس وقت ہے کہ میں کرنی تسی مینوں کتھا بھیٹ دیتی اج دی تے میری جیب دے وچ بھی جو کچھ ہویا میں ٹٹول لیاں گا وہ بھی میں بھیٹ کر دیاں گا ایتھے تے میں سنت فت جو ہے مکھن سنگھ جی دے حوالے جو ہے کردا جو ستو والی گلی دے اس وقت سرپرست نے اس ڈیرے نو جو ہے چلا رہے نے تو اپنے ڈنگ نال اے مایا جڑے جڑے لوڑ مند ہون انہاں نو بھیٹ کر دین تے میں کدی کسی شہر دے
ਕਥਾ ਭੇਟ ਮੰਗਦਾ ਨਹੀਂ ਹੁੰਦਾ। ਤੁਸੀਂ ਅੱਜ ਅਗਰ ਮੈਨੂੰ ਕਥਾ ਭੇਟ ਦੇ ਦੋ ਤਾਂ ਮੈਂ ਤਹਿ ਦਿਲੋਂ ਤੁਹਾਡਾ ਸ਼ੁਕਰ ਗੁਜ਼ਾਰ ਹੋਵਾਂਗਾ ਔਰ ਸਾਹਿਬਾਂ ਦੇ ਚਰਨਾਂ ਚ ਅਰਦਾਸ ਕਰਾਂਗਾ ਕਿ ਤੁਹਾਡੀ ਜਿਹੜੀ ਮਾਇਆ ਹੈ ਸਤਿਗੁਰ ਸਫਲ ਕਰੇ, ਲੇਖੇ ਲਾਵੇ ਤੇ ਮੈਂ ਆਪਣੇ ਰੂਪ ਵਿਚ ਇਹ ਭੇਟ ਕਰਦਾ। ਫਿਰ ਸ਼੍ਰੋਮਣੀ ਕਮੇਟੀ ਨੇ ਜੋ ਬੋਰਡ ਬਣਾਇਆ ਉਸ ਬੋਰਡ ਲਈ ਵੀ ਦਾਸ ਸੇਵਾ ਜੋ ਹੈ ਕਰੇਗਾ। ਉਹ ਆਪ ਜੋ ਹੈ ਜਿਹੜੇ ਜਿਹੜੇ ਸੱਜਣ ਮਾਈ ਬਾਈ ਮਾਇਆ ਭੇਟ ਕਰ ਰਹੇ ਨੇ ਸਤਿਗੁਰੂ ਦੇਵ ਜੀ ਮਹਾਰਾਜ ਸਾਰਿਆਂ ਦੀ ਮਾਇਆ ਲੇਖੇ ਲਾਣ, ਪ੍ਰਵਾਨ ਕਰਨ ਤੇ ਇਹ ਮਾਇਆ ਯਤੀਮਾਂ ਲਈ, ਬੇਵਾਵਾਂ ਲਈ ਔਰ ਉਨ੍ਹਾਂ ਮਾਸੂਮ ਤੇ ਕਮਜ਼ੋਰ ਬਿਰਧ ਮਾਤਾਵਾਂ ਲਈ ਹੈ। ਸੋ ਸਤਿਗੁਰ ਸਾਰਿਆਂ ਦੀ ਮਾਇਆ ਸਫਲੀ ਕਰਨ, ਲੇਖੇ ਲਾਣ।

ਘਰ ਵਿੱਚ ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ ਇਹਦੀ ਡਾਲੀ ਇਹਦੀ ਟਾਹਣੀ ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜਕਣ ਤੇ ਲਗਾਉਣ ਵਾਲੇ ਨੇ ਆਖਿਆ ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਔਰ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸ ਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ ਜਦੋਂ ਇਸ ਨੂੰ ਬੀਜਣ ਲੱਗਾ ਇਸ ਦੀ ਜੜ੍ਹ ਦੇ ਕੋਲ ਮਿਸ਼ਰੀ ਦੀ ਗਲੀ ਟਿਕਾ ਦੇਣਾ ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ ਪੜੋਸੀ ਨੇ ਆਖਿਆ ਤੂੰ ਬੜਾ ਭੋਲਾ ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ ਉਹਦੇ ਸੁਭਾਅ ਵਿੱਚ ਕੁੜਕਤ ਨੇ

ਨਿੰਮ ਦਾ ਸਹਿਜ ਨਹੀਂ ਜਾਂਦਾ, ਭਾਵ ਸੁਭਾਅ ਨਹੀਂ ਬਦਲਦਾ। ਸਹਿਜ ਦਾ ਅਖਰੀ ਅਰਥ ਸੁਭਾਅ, ਕਿਉਂਕਿ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਹੋ ਜਾਏ, ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਂਦਾ, ਤੇ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆਂ ਉਸਨੂੰ ਉਚੇਚ ਕਰਨੀ ਪੈਂਦੀ। ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਿਲ ਹੁੰਦਾ, ਸਹਿਜ ਸੁਭਾਏ ਹੋਏ ਸੋ ਹੋਏ। ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਏ, ਉਸ ਕੰਮ ਵਿੱਚ ਹੁੰਦੀ ਏ ਜਿਹੜੀ ਸੁਭਾਅ ਵਿੱਚ ਸ਼ਾਮਿਲ ਹੋ ਜਾਏ। ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ, ਕਹਿੰਦੇ ਨੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ, ਭਾਵ ਉਹਦਾ ਸੁਭਾਅ ਨਹੀਂ ਬਦਲਦਾ, ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ, ਬਾਹਰ ਨਾਲ ਸਾਂਝ ਰੱਖਦੀਆਂ ਨੇ। ਤਨ ਦਾ ਕੱਪੜਾ ਮੈਲਾ ਹੋ ਜਾਏ, ਤਨ ਮੈਲਾ ਹੋ ਜਾਏ, ਤਨ ਉੱਪਰ ਦੀ ਚੀਜ਼ ਹੈ, ਇਹਨੂੰ ਮੈਲ ਬਾਹਰੋਂ ਲੱਗਣੀ, ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ। ਤਨ ਦਾ ਕੱਪੜਾ ਮੈਲਾ ਹੋ ਜਾਏ, ਸਾਬਣ ਦੀ ਜ਼ਰੂਰਤ ਹੈ। ਹਜ਼ੂਰ ਕਹਿੰਦੇ ਨੇ

0: ਆਖਿਓ ਕਿ ਬਾਹਰੋਂ ਮੈਲ ਲੱਗੀ, ਪਰ ਜੇ ਮਤ ਨੂੰ ਮੈਲ ਲੱਗ ਜਾਏ, ਜੇ ਵਿਚਾਰਾਂ ਨੂੰ ਮੈਲ ਲੱਗ ਜਾਏ, ਮਨੁੱਖ ਦੇ ਵਿਚਾਰ ਮੈਲੇ ਹੋ ਜਾਣ, ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ। ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ। ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ, ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ। ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ। ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰਤ ਪਏਗੀ ਵਿਚਾਰਾਂ ਦੀ, ਕਿਉਂਕਿ ਵਿਚਾਰ ਹੀ ਵਿਚਾਰ ਤੱਕ ਪੁੱਜ ਸਕਦੇ ਨੇ। ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਮੈਲਾ ਹੋ ਜਾਏ, ਤੇ ਮਨ ਮੈਲੇ ਦੇ ਕਾਰਨ ਮਤ ਮੈਲੀ ਹੋ ਜਾਏ, ਤੇ ਮਤ ਮੈਲੀ ਦੇ ਕਾਰਨ ਵਿਚਾਰ ਮੈਲੇ ਹੋ ਜਾਣਗੇ। ਤੇਰੇ ਲਈ ਜ਼ਰੂਰੀ ਹੈ ਤੂੰ ਗੁਰੂ ਦੇ ਵਿਚਾਰਾਂ ਦੀ ਛੋਹ ਦੇ, ਕਿਉਂਕਿ ਵਿਚਾਰ ਹੀ ਵਿਚਾਰਾਂ ਨੂੰ ਪਵਿੱਤਰ ਕਰ ਸਕਦੇ ਨੇ। ਪਰ ਜ਼ਰੂਰੀ ਹੈ ਛੋਹ ਦੇ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੀ ਛੋਹ ਦੇਣੀ ਪੈਂਦੀ ਹੈ। ਜੇ ਆਖੀਏ ਪਾਣੀ ਦਾ ਟੱਬ ਬਾਥਰੂਮ ਵਿੱਚ ਪਿਆ ਰਹੇ ਤੇ ਅਸੀਂ ਬੈਡਰੂਮ ਵਿੱਚ ਪੈ ਪੈ ਸਾਫ਼ ਹੋ ਜਾਈਏ, ਐਸਾ ਤਾਂ ਨਹੀਂ ਹੋ ਸਕਦਾ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੇ ਨੇੜੇ ਹੋਣਾ ਪਏਗਾ, ਪਾਣੀ ਦੀ ਲਪੇਟ ਵਿੱਚ ਆਉਣਾ ਪਏਗਾ, ਪਾਣੀ ਦੀ ਛੋਹ ਲੈਣੀ ਪਏਗੀ। ਪਾਣੀ ਦੀ ਦੂਰੀ ਨਾਲ ਤਣ ਸਾਫ਼ ਨਹੀਂ ਹੁੰਦਾ, ਬਲਕਿ ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਥਾਂ ਤੇ ਫਰਮਾਇਆ, ਕਹਿੰਦੇ ਨੇ
1: ਤਿਖਾ ਤਿਹਾਇਆ ਕਿਉਂ ਲੜੇ, ਤਿਖਾ ਤਿਹਾਇਆ ਕਿਉਂ ਲੜੇ, ਜਾਂ ਸਰ ਭੀਤਰ ਪਾਲ।
0: ਪਿਆਸੇ ਦੀ ਪਿਆਸ ਨਹੀਂ ਬੁੱਝ ਸਕਦੀ ਜੇ ਨਦੀ ਦੇ ਤੇ ਪਿਆਸੇ ਦੇ ਦਰਮਿਆਨ ਵਿੱਚ ਕੋਈ ਦੀਵਾਰ ਹੋਵੇ। ਉਹਨੂੰ ਪਾਣੀ ਦਾ ਬੁੱਕ ਭਰ ਕੇ ਹੋਠਾਂ ਰਾਹੀਂ ਮੂੰਹ ਰਾਹੀਂ ਅੰਦਰ ਨਿਕਲਣਾ ਪਏਗਾ, ਪਿਆਸ ਤਾਂ ਬੁੱਝੇਗੀ, ਛੋ ਲੈਣੀ ਪਏਗੀ। ਤੇ ਜੇ ਬਾਹਰਲੇ ਪਾਣੀ ਦੀ ਤਨ ਨੂੰ ਜ਼ਰੂਰਤ ਹੈ ਛੋ ਲੈਣ ਦੀ ਤਾਂ ਸਾਫ਼ ਹੁੰਦਾ ਹੈ, ਤਾਂ ਅੰਦਰਲੇ ਵਿਚਾਰਾਂ ਨੂੰ ਵੀ ਵਿਚਾਰਾਂ ਦੀ ਛੋ ਦੀ ਲੋੜ ਹੈ। ਇੱਥੋਂ ਤੱਕ ਵਿਚਾਰ ਪਹੁੰਚਾਉਣੇ ਨੇ, ਵਿਚਾਰ ਦੂਰ ਪੈ ਰਹਿਣ ਬਾਣੀ ਦੇ। ਸ਼ਬਦ ਕੀ, ਬਾਣੀ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਕੀ, ਗੁਰੂ ਦੇ ਪਵਿੱਤਰ ਸਾਫ਼ ਸੁਥਰੇ ਵਿਚਾਰ। ਜੇ ਤੇਰੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰਾਂ ਨੂੰ ਵਿਚਾਰ ਹੀ ਸਾਫ਼ ਕਰ ਸਕਦੇ ਨੇ। ਪਰ ਇੱਕ ਸ਼ਰਤ ਤੇ, ਵੀ ਗੁਰੂ ਦੇ ਵਿਚਾਰ ਤੇਰੇ ਅੰਦਰ ਜਾ ਕੇ ਤੇਰੇ ਵਿਚਾਰਾਂ ਨੂੰ ਛੋਣ। ਐਸਾ ਨਾ ਹੋਵੇ ਵੀ ਤੂੰ ਆਖੇ ਗੁਰਦੁਆਰੇ ਅਖੰਡ ਪਾਠ ਰਖਾ ਦਿਆਂ, ਪੈਸੇ ਭੇਜ ਦਿਆਂ, ਰੁਪਏ ਪਹੁੰਚ ਜਾਣ, ਗ੍ਰੰਥੀ ਸਿੰਘ ਗੁਰਦੁਆਰੇ ਅਖੰਡ ਪਾਠ ਕਰ ਦੇਵੇ ਤੇ ਤੇਰੇ ਵਿਚਾਰ ਘਰ ਬੈਠਿਆਂ ਪਵਿੱਤਰ ਹੋ ਜਾਣ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਵਾਰ ਦੇ ਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ, ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜੈਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਤਾਂ ਇਹ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ, ਕਿਉਂਕਿ ਥੱਲੇ ਆ ਜਾਂਦਾ ਸਲੋਕ ਮਹੱਲਾ ਤੀਜਾ, ਫਿਰ ਆ ਜਾਂਦਾ ਸਲੋਕ ਮਹੱਲਾ ਪੰਜਵਾਂ, ਅੱਗੇ ਪੰਜਵੇਂ ਮਹੱਲੇ ਦੇ ਵੀ ਸਲੋਕ ਨੇ ਇਸ ਵਾਰ ਦੇ ਵਿੱਚ। ਤੋ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਹੈ। ਪੌੜੀਆਂ ਦੇ ਨਾਲ ਸਲੋਕ ਬਾਅਦ ਦੇ ਵਿੱਚ ਜੋੜੇ ਗਏ ਨੇ, ਜੈਸੇ ਆਸਾ ਦੀਵਾਰ ਇਹਦੇ ਚ ਵੀ ਤੁਹਾਨੂੰ ਦੂਜੇ ਪਾਤਸ਼ਾਹ ਦੇ ਸਲੋਕ ਮਿਲਣਗੇ, ਪਹਿਲੇ ਪਾਤਸ਼ਾਹ ਦੇ ਮਿਲਣਗੇ। ਮੁਖਤਲਿਫ ਜਿਤਨੀਆਂ ਵਾਰਾਂ ਨੇ ਉਹਦੇ ਚ ਕਈ ਕਈ ਪਾਤਸ਼ਾਹੀਆਂ ਦੇ ਸਲੋਕ ਮਿਲਣਗੇ, ਪਰ ਵਾਰ ਅਸਲ ਦੇ ਜਦ ਪੌੜੀਆਂ ਦੇ ਰੂਪ ਵਿਚ ਆਏ ਤਾਂ ਉਹ ਇੱਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ ਪੌੜੀਆਂ ਸਾਰੀ ਦੀਆਂ ਸਾਰੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਸੁਮੇਲ ਖਾ ਸਕਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜ ਦਿੱਤੇ, ਪਰ ਜਿਹੜੇ ਸਲੋਕ ਮੇਲ ਨਹੀਂ ਖਾ ਸਕਦੇ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀਕ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਦੇ ਚ ਨਹੀਂ ਸਮਾ ਸਕੇ, ਵਾਰਾਂ ਦੇ ਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ, ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਦੇ ਚ ਮਿਲਣਗੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਦੇ ਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਦੇ ਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਦੇ ਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਈਓਂ ਦੀਆਂ ਪਹਾੜੀਆਂ ਦੇ ਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਤੇ ਸੰਗੀਤ ਦੀ ਦੁਨੀਆ ਵਿੱਚ ਉਸਦੀ ਚਰਚਾ ਹੈ, ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਤੇ ਇੰਜ ਕਹਿ ਲੋ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਫ਼ਜ਼ ਤੇ ਵਾਰ ਇੰਗਲਿਸ਼ ਦਾ, ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ। ਮੇਲ ਖਾ ਗਏ ਅਰਬੀ ਦੇ ਚ, ਫਾਰਸੀ ਦੇ ਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ ਸੁਥਰਾ। ਪਰ ਸੰਸਕ੍ਰਿਤ ਦੇ ਚ ਵੀ ਪਾਕ ਲਫ਼ਜ਼ ਹੈ ਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ। ਪਾਕ ਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਤੇ ਇਹਦਾ ਅਰਥ ਹੈ ਸਾਫ ਸੁਥਰਾ। ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਚ ਬਹੁਤ ਵੱਡਾ ਭੇਦ ਪੈ ਜਾਂਦਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤੇ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਕਰੋਗੇ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ। ਜੈਸੇ ਕਿ ਤੂੰ ਮੇਰਾ ਗੁਰਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤੇ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਥੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਤੋ ਜੰਗੀ ਤਰਜ਼ ਦੇ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨਾ ਕਿ ਜੰਗੀ ਤਰਜ਼ ਦੇ ਗੀਤ ਤੇ ਬਾਅਦ ਵਿੱਚ ਛੇਵੇਂ ਪਾਤਸ਼ਾਹ ਦੀ ਦੇਣ ਨੇ, ਪਰ ਮੈਂ ਅਰਜ਼ ਕਰਾਂ ਇਹ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚੜਾਈਆਂ ਨੇ, ਇਹ ਜੰਗੀ ਤਰਜ਼ ਹੈ। इस बाणी नू जंगी तरज दे गायन करना है। यह गल वखरी है कि यह धुना अजोके किसी हद तक रागी सिंगा नू भुल गई ने, क्योंकि धुना भी सतगुरु ने चाड़ दी। जंगी तरज की धुन की होनी चाहिए है, तो महाराज ने लिखे है टुंडे असरा जे की धुनी, धुन ओ गायन करो जड़ी टुंडे असराज दी धुन है। लल्ला बहलीमा की धुनी गावनी, चंद्रहाड़ा सोइया की धुनी, ये धुन नौ धुना चढ़िया हुई ने, ते नौ दिया नौ धुना जंगी तरसदिया ने। बहुत पुरानी गल है, भाई कल्याण सिंह जी बैठे ने, ते लखनऊ दे एक सज्जन संगीत दे उत्ते बहुत वड्डा ग्रंथ लिख रहा सी, ओ मेरे को लाया ते कहन लगा मैं भारत दे मुख्तलिफ पहलुआं दे च फिरकियां दे च जो संगीत दी प्रथा है एदी खोज कर रहे हैं। ते ए गुरु घर दे च जिहड़ी संगीत दी प्रथा है एदी भी मैं जानकारी लेनी है थोड़ी, ते मेरे को लाए सन। मैं उन्होंने कह दिता सी मैं संगीत दा थोड़ा बहुत अध्ययन जरूर किया पर बारीकियां मैं तैनू नहीं दस सकांगा। मैनू कहण लगा संगीत दियां बारीकियां मैनू नहीं चाहीदियां, संगीत दी जिहड़ी शैली है, संगीत दी जिहड़ी उपरली रूपरेखा है, मैं ते सिर्फ इस दी जानकारी लैनी है। ते मैं उसनू कह दिता कि इतने राग ने गुरु ग्रंथ साहब जी महाराज दे च, इहदे च पड़तालां भी हैगियां ने, ताल बदल बदल के गायन करना और काफी ने। फिर इस तों इलावा खास गल जिहड़ी देखण दे च है ओह ने चढ़िया हुई नौ धुना। इन्हां नौ धुना दे च मैनू चंगी तरह याद है उसने बड़ी दिलचस्पी लई है। टुंडे असरा जे की धुनी, चंद्रहाड़ा सोइया की धुनी, लल्ला बहलीमा की धुनी, मूसे की वार की धुनी, इहदे उत्ते उसने बड़ी दिलचस्पी लई सी। और मैं हैरान होया जद साल बाद छप के उसकी किताब आई ना, तो सानू तो ना पता चल सके ना नौ धुना की वास्तविक रूपरेखा की। उन्हें रूपरेखा भी लिख दिती सी, उन्हें अपने ढंग नाल खोज की थी, बड़ी मेहनत की थी, एक एक दे कोल गया। ये गल वखरी है कि ये नौ धुना भी अज सिख जगत दे किसी हद तक इन्हां दी रूपरेखा खो गई है। ये सानू विरसा हुण संभाल के रखना पएगा। इन्नी मैं अर्ज कर दिया, ठीक है, रिफरेंस लाइब्रेरी ते तबाह हो गई, जो साडी कौम दी बहुत कीमती साहित्यक विरासत सी, असी संगीत दी विरासत नू भी संभाल के रखना है। पुराने गायक जिन्हां नू गुरमत संगीत दा बोध होवे उन्हां दियां आवाज़ां, उन्हां दे ओ गायन करन दे तौर तरीके जिहड़े पुरातन ने, उन्हां नू किसे तरीके नाल टेप करके रिकॉर्ड करके रखना है। इस रंग दी भी हुण लाइब्रेरी सानू बनानी पैगी। और यह भी नवा इतिहास लिखण लग्या, अजे मैं समझदा मौजूदा दौर दे ते खोजियां नू बड़ा वक्त लगेगा। कितने घर उजड़े ने, कितने बच्चे यतीम होए ने, कितनिया अबलावां दी असमत लुट्टी गई है, कितने सुहागणां दे सुहाग लुट्टे गए ने, यह अजे नवे सिरों लिस्ट बनेगी। ये तो अजे नवे सिरों छानबीन करनी पेगी, अजे तो पूरा पता है ही नहीं, अजे तो गल इक्का दुक्का पता चलता, इधर ए वारदात हो गई, फलाने दे घर ए होया, फलाने नाले होया, फलाने नाले होया। तो ये सारी विरासत सानू संभाल के रखनी पेगी, खोज करनी पेगी, और नवे सिरों इस पासे जो है चलना पेगा, मेहनत करनी पेगी। और मैं ये भी अर्ज करा, अगर ये मेहनत की तो गुरु ग्रंथ साहब जी महाराज की बाणी का असी सही ढंग नाल प्रचार प्रसार किया, इस देश दे अजे भी बहुत सारे ऐसे ने जो गुरु ग्रंथ साहब नाल जुड़ना चाहते हैं। मैं महाराष्ट्र इधर छत्तीसगढ़ का इलाका जिहड़ा रायपुर का घूम के आया, ਤੇ ਛੱਤੀਸਗੜ੍ਹ ਦੇ ਇਲਾਕੇ ਵਿੱਚ ਕੋਈ ਗਾਲਬਨ 96 ਲੱਖ ਦੇ ਕਰੀਬ ਸਤਨਾਮੀ ਰਹਿੰਦੇ ਨੇ ਤੇ ਉਹਨਾਂ ਦੇ ਮੁਖੀ ਮੇਰੇ ਕੋਲ ਆਏ ਤੇ ਉੱਥੋਂ ਦੇ ਨਾਲ ਇੱਕ ਦੋ ਸਿੰਘਾਂ ਨੂੰ ਵੀ ਨਾਲ ਲੈ ਕੇ ਆਏ ਉਹ ਕਹਿਣ ਲੱਗੇ ਸੀ ਸਾਰੇ ਸਿੰਘ ਸੱਜਣ ਨੂੰ ਤਿਆਰ ਆ 96 ਲੱਖ ਦੇ ਕਰੀਬ ਨੇ ਇਸ ਵਕਤ ਜਿਹਦੇ 'ਚ ਕੋਈ 70-80 ਦੇ ਕਰੀਬ ਜਿਹੜੇ ਸਿੰਘ ਸੱਜੇ ਨੇ ਉਹਦੇ 'ਚ ਡਾਕਟਰ ਨੇ ਇੰਜੀਨੀਅਰ ਨੇ ਤੇ ਮੈਂ ਉਹਨਾਂ ਕੋਲ ਸੋਧੇ ਸਿੱਧ ਆਪਣੀ ਤਰਕ ਬੁੱਧੀ ਕਰਕੇ ਪੁੱਛ ਲਿਆ ਤੁਹਾਡੇ ਅੰਦਰ ਸਿੱਖ ਹੋਣ ਦਾ ਜਿਹੜਾ ਜਜ਼ਬਾ ਪੈਦਾ ਹੋਇਆ ਇਹ ਤੁਸੀਂ ਕੋਈ ਬਾਣੀ ਸੁਣੀ ਹੈ ਕੋਈ ਸ਼ਬਦ ਗੁਰੂ ਦਾ ਸੁਣਿਆ ਕੋਈ ਗੁਰੂ ਘਰ ਦਾ ਇਤਿਹਾਸ ਪੜ੍ਹ ਕੇ ਚੋਟ ਲੱਗੀ ਹੈ ਕਹਿਣ ਲੱਗੇ ਨਹੀਂ ਅਸੀਂ ਬ੍ਰਾਹਮਣਾਂ ਦੇ ਸਤਾਏ ਹੋਇਆ ਸਾਨੂੰ ਸ਼ੂਦਰ ਸਮਝਦੇ ਨੇ ਇੰਨੀ ਸਾਨੂੰ ਅਜੇ ਗੁਰੂ ਘਰ ਦਾ ਤੇ ਨਹੀਂ ਪਤਾ ਲੇਕਿਨ ਇਤਨਾ ਪਤਾ ਹੈ ਕਿ ਗੁਰੂ ਘਰ ਦੇ ਸ਼ੂਦਰ ਨਹੀਂ ਆਖਿਆ ਜਾਂਦਾ ਕਿਸੇ ਨੂੰ ਅਸੀਂ ਸਿੱਖ ਬਣਨਾ ਔਰ ਇਸੇ ਤਰੀਕੇ ਨਾਲ ਮਹਾਰਾਸ਼ਟਰ ਵਿੱਚ ਬਣ ਜਾ ਰਹੇ ਨੇ ਸਿਕਲੀ ਕਰਨਾ ਮੈਂ ਅਰਜ਼ ਕਰਾਂ ਫਿਰ 40 ਸਾਲ ਦੇ 'ਚ ਅਸੀਂ ਸਹੀ ਢੰਗ ਨਾਲ ਪ੍ਰਚਾਰ ਕਰਦੇ ਦੇਸ਼ ਦੀ ਅੱਧੀ ਆਬਾਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸੇ ਹੋਣੇ ਸਨ ਇਤਨੀ ਮੈਂ ਅਰਜ਼ ਕਰਦੇ ਜ਼ਿੰਮੇਵਾਰੀ ਹੈ ਹੁਣ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਇਹ ਪ੍ਰਚਾਰ ਹੋਣ ਨਹੀਂ ਦਿੱਤਾ ਕੀਤਾ ਨਹੀਂ ਉਹਨਾਂ ਦੇ ਉੱਤੇ ਜੋ ਗੁਰਦੁਆਰਿਆਂ ਦੇ ਮੁਖੀ ਹੋ ਕੇ ਤੇ ਖਿਮਾ ਕਰਨੀ ਦਸਤਕ ਖਟਕਾਉਂਦੇ ਰਹੇ ਪਾਰਲੀਮੈਂਟ ਦੇ ਗੁਰਦੁਆਰਿਆਂ ਦਾ ਧਿਆਨ ਹੀ ਨਹੀਂ ਦਿੱਤਾ ਖਿਆਲ ਹੀ ਨਹੀਂ ਕੀਤਾ ਇਸ ਪਾਸੇ ਮਿਹਨਤ ਹੀ ਨਹੀਂ ਕੀਤੀ ਇਸ ਪਾਸੇ ਸਮਾਂ ਹੀ ਨਹੀਂ ਕੱਢਿਆ ਇਸ ਦੇਸ਼ ਵਿੱਚ ਅਜੇ ਵੀ ਬਹੁਤ ਸਾਰੀ ਧਰਤੀ ਪਈ ਹੈ ਅਸੀਂ ਇਸ ਢੰਗ ਦਾ ਕੰਮ ਕਰ ਸਕਦੇ ਹਾਂ ਬਹੁਤ ਵੱਡੇ ਪੱਧਰ ਤੇ ਕੰਮ ਕਰ ਸਕਦੇ ਹਾਂ ਮੇਰੀ ਨਿਗਾਹ 'ਚ ਵੀ ਇਹ ਸਤਨਾਮੀ ਨਹੀਂ ਸਨ ਅੱਜ ਕੀ ਹੋਏ ਕਿਉਂਕਿ ਮੈਂ ਪਿੰਡ ਪਿੰਡ ਗਿਆ ਇੱਧਰ ਮੱਧ ਭਾਰਤ ਦੇ ਇਲਾਕੇ 'ਚ ਇਹਨਾਂ 3-4 ਮਹੀਨਿਆਂ ਦੇ 'ਚ ਉਤਸ਼ਾਹ ਮੇਰਾ ਬਹੁਤ ਵਧਿਆ ਤੇ ਮੈਨੂੰ ਹੈਰਾਨਗੀ ਵੀ ਹੋਈ ਇਹ ਲੋਕ ਵਿਚਾਰੇ ਛੋਟੀ ਬਹੁਤੀ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਸਿਰ ਦੇ ਉੱਤੇ 2-2 ਗਜ਼ ਦੇ ਨਿੱਕੇ ਨਿੱਕੇ ਦਸਤਾਰੇ ਸਜਾਏ ਹੋਏ 2-3 ਸਿੰਘ ਮੈਨੂੰ ਜਿਹੜੇ ਨਾਲ ਸਨ ਉਹਨਾਂ ਕੋਲ ਮੈਂ ਸੁੱਤੇ ਸਿੱਧ ਪੁੱਛਿਆ ਇਹਨਾਂ ਨੂੰ ਕੋਲ ਪੱਗਾਂ ਨਹੀਂ ਨੇ ਕਹਿਣ ਲੱਗੇ ਇਹ ਪੱਗ ਲੈਣ ਦੀ ਸਮਰੱਥਾ ਨਹੀਂ ਰੱਖਦੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦੇ ਨੇ ਪਿੰਡਾਂ ਵਿੱਚ ਥੋੜ੍ਹੇ ਨੇ ਜਿਹੜੇ ਸੰਪੰਨ ਨੇ ਉਹ ਕਰ ਲੈਂਦੇ ਤੇ ਫਿਰ ਮੇਰੇ ਮਨ 'ਚ ਖਿਆਲ ਪੈਦਾ ਹੋਏ ਤੇ ਲੰਬੇ ਤੌਰ ਤਰੀਕੇ ਨਾਲ ਸਿਲਸਿਲਾ ਚਲਾਉਣਾ ਪਏਗਾ 5 ਕਕਾਰ ਲੱਖਾਂ ਦੀ ਤਾਦਾਦ ਦੇ 'ਚ ਦਸਤਾਰਾਂ ਚਾਹੀਦੀਆਂ ਨੇ ਸਿੰਘ ਸੱਜਣ ਨੂੰ ਤਿਆਰ ਗੁਰਦੁਆਰੇ ਉੱਥੇ ਕੋਈ ਬਣਾਏ ਹੁਣ ਹਰ ਥਾਂ ਤੇ ਗੁਰਦੁਆਰੇ ਤੇ ਸੋਨਾ ਲਾਉਣਾ ਸੰਗਮਰਮਰ ਲਾਉਣਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ ਭਾਵੇਂ ਤੁਸੀਂ ਔਖੇ ਹੋਵੋ ਉਹ ਗੱਲ ਵੱਖਰੀ ਹੈ ਹੁਣ ਉਹਨਾਂ ਪਿੰਡਾਂ 'ਚ ਛੋਟੇ ਛੋਟੇ ਗੁਰਦੁਆਰੇ ਬਣਾਓ ਹੁਣ ਜੀਵਦੇ ਜਾਗਦੇ ਸਿੱਖੀ ਦੇ ਮੰਦਰ ਖੜੇ ਕਰੋ ਤਾਂ ਕਿ ਕਿਸੇ ਦੋਖੀ ਦੀ ਹਿੰਮਤ ਨਾ ਪੈ ਸਕੇ ਮੁੜ ਕੇ ਸਾਡੇ ਸੀਨਿਆਂ ਨੂੰ ਜੋ ਹੈ ਗੋਲੀਆਂ ਨਾਲ ਛਲਨੀ ਕਰੇ ਇਸ ਢੰਗ ਦਾ ਕੋਈ ਕੰਮ ਕਰੀਏ ਇਸ ਢੰਗ ਦਾ ਉੱਦਮ ਉਪਰਾਲਾ ਕਰੀਏ ਤੇ ਇਹੀ ਕੁਛ ਮੈਂ ਉੱਧਰ ਕਲਕੱਤੇ ਸੰਮੇਲਨ 'ਚ ਥਾਂ ਥਾਂ ਤੇ ਕਹਿੰਦਾ ਆਇਆ ਕਹਿੰਦਾ ਤਾਂ ਮੈਂ ਬਹੁਤ ਪੁਰਾਣੇ ਸਮੇਂ ਤੋਂ ਸੀ ਲੇਕਿਨ ਬਣਜਾਰਿਆਂ ਦੇ ਬਾਰੇ ਜੋ ਕੁਛ ਮੈਂ ਆਖਿਆ ਲੋਕਾਂ ਨੇ ਇਤਨੀ ਤਵੱਜਾ ਨਾਲ ਸੁਣਿਆ ਨਹੀਂ ਸੀ ਅਜੋਕਾ ਜੋ ਜਜ਼ਬਾ ਸਿੱਖ ਕੌਮ ਦਾ ਉਮੜਿਆ ਉਛਾਲ ਦੇ 'ਚ ਹੈ ਸ਼ਾਇਦ ਇਸ ਦੇ 'ਚ ਕੋਈ ਗੱਲ ਜੋ ਹੈ ਸੁਣੀ ਜਾ ਸਕੇ ਖੈਰ ਤਾਂ ਮੈਂ ਅਰਜ਼ ਕਰਾਂ ਇਹ ਜੋ ਪਾਵਨ ਪਵਿੱਤਰ ਵਾਕ ਆਇਆ ਹੈ ਜੰਗੀ ਤਰਜ਼ ਦੀ ਬਾਣੀ ਸ਼ਾਂਤਮਈ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਬ੍ਰਹਮ ਗਿਆਨ ਦੀ ਗੱਲ ਨੂੰ ਵੀ ਜੰਗੀ ਤਰਜ਼ ਨਾਲ ਗਾਇਨ ਕਰਨਾ ਚਾਹੁੰਦੇ ਨੇ ਦੂਰ ਦ੍ਰਿਸ਼ਟ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਸ਼ਬਦ ਵਿੱਚ ਸ਼ਾਂਤੀ ਹੈ ਤੇ ਕਿਧਰੇ ਪੜ੍ਹਨ ਵਾਲਾ ਜਪਣ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਮੁਰਦਾ ਹੀ ਹੋ ਜਾਏ ਇਸ ਤਰ੍ਹਾਂ ਦੇ ਮੁਰਦੇ ਸਾਧੂ ਨਹੀਂ ਚਾਹੀਦੇ ਮਰੇ ਹੋਏ ਸਾਧੂ ਨਹੀਂ ਚਾਹੀਦੇ ਮਰੇ ਹੋਏ ਸਾਧੂ ਤੇ ਇਸ ਦੇਸ਼ 'ਚ ਬਹੁਤ ਸਾਰੇ ਸਨ ਤੇ ਮਰੇ ਹੋਏ ਸਾਧੂਆਂ ਕਰਕੇ ਇਹ ਦੇਸ਼ ਸੈਂਕੜੇ ਸਾਲ ਤੱਕ ਗੁਲਾਮ ਰਿਹਾ ਸਾਧੂਆਂ ਦੀ ਘਾਟ ਤੇ ਨਹੀਂ ਸੀ ਭੋਰਿਆਂ 'ਚ ਬੈਠੇ ਕੰਦਰਾਂ 'ਚ ਬੈਠੇ ਗੁਫਾਵਾਂ 'ਚ ਬੈਠੇ ਦੂਣੇ ਤਪਾਉਣ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਕਰਮਾਤਾਂ ਕਰਨ ਵਾਲੇ ਹੱਥਾਂ 'ਚੋਂ ਧੂੜ ਕੱਢਣ ਵਾਲੇ ਨਾਟਕ ਚੇਟਕ ਤਰ੍ਹਾਂ ਤਰ੍ਹਾਂ ਦੇ ਗੁਪਤ ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ ਇਹਦੇ ਦਿਸੇ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਬਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ ਕਿਉਂਕਿ ਬੇਗੈਰਤ ਤੇ ਬੇਅਣਖ ਸਨ। ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ, ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ ਔਰ ਕਿਸ ਦੀ ਆਉਂਦੀ? ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰ ਗਏ ਬੈਸ, ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਚੂੰਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਜ਼ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ।

ਉਹ ਗੁਰੂ ਹੈ। ਕਹਿੰਦੇ ਨੇ ਸਾਗਰ ਦੇ ਜਦ ਉਛਾਲ ਪੈਦਾ ਹੁੰਦਾ ਹੈ ਗਰਮੀ ਕਰਕੇ ਤਾਂ ਬੱਦਲ ਬਣਦੇ ਨੇ, ਸਾਰੀ ਧਰਤੀ ਜਿਹੜੀ ਖੁਸ਼ਕ ਹੈ ਇਹਨੂੰ ਹਰਾ ਭਰਾ ਕਰਨਾ ਹੈ ਸਾਗਰ ਨੇ ਹੀ ਕਰਨਾ, ਪਰ ਕਿਵੇਂ ਕਰੇ? ਸਾਗਰ ਬੱਦਲ ਬਣ ਕੇ ਕਰਦਾ ਹੈ, ਪਰਮਾਤਮਾ ਸ਼ਬਦ ਬਣ ਕੇ ਕਰਦਾ ਹੈ। ਸਾਗਰ ਬੱਦਲ ਬਣਦਾ ਤੇ ਬੂੰਦਾਂ ਦੇ ਰਾਹੀਂ ਵਰਸਦਾ ਹੈ ਤੇ ਧਰਤੀ ਨੂੰ ਸਰਸਬਜ਼ ਕਰਦਾ ਹੈ। ਉਹ ਪਰਮਾਤਮਾ ਸ਼ਬਦ ਦੀ ਬੂੰਦ ਬਣਦਾ ਹੈ ਤੇ ਵਰਸਦਾ ਹੈ ਤੇ ਜੀਵਾਂ ਦੇ ਹਿਰਦੇ ਚ ਗਿਆਨ ਪੈਦਾ ਹੁੰਦਾ ਹੈ। ਇਸ ਵਾਸਤੇ ਸ਼ਬਦ ਪਰਮਾਤਮਾ ਰੂਪੀ ਸਾਗਰ ਦੀਆਂ ਬੂੰਦਾਂ ਨੇ, ਬੱਦਲ ਨੇ। ਇਸ ਸ਼ਬਦ ਨੂੰ ਕੱਢ ਦਿਓ ਤਾਂ ਗੁਸਤਾਖੀ ਮਾਫ, ਗੁਰੂ ਅੰਗਦ ਭਾਈ ਲੈਣਾ ਨੇ, ਗੁਰੂ ਅੰਗਦ ਨਹੀਂ ਨੇ, ਸ਼ਬਦ ਕਰਕੇ ਗੁਰੂ ਅੰਗਦ ਨੇ। ਇਸ ਸ਼ਬਦ ਨੂੰ ਕੱਢ ਦਿਓ ਤਾਂ ਗੁਸਤਾਖੀ ਮਾਫ, ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਅਮਰੂ ਨਿਥਾਵੇ ਨੇ, ਗੁਸਤਾਖੀ ਮਾਫ ਫਿਰ ਤੇ ਹੀ ਹੈ। ਸ਼ਬਦ ਨੂੰ ਕੱਢ ਦਿਓ ਤੇ ਸ਼ਬਦ ਕਰਕੇ ਉਹ ਨਿਥਾਵਿਆਂ ਦੀ ਥਾਂ ਨੇ, ਨਿਮਾਣਿਆਂ ਦੇ ਮਾਣ ਨੇ, ਨਿਓਟਿਆਂ ਦੀ ਓਟ ਨੇ। ਸ਼ਬਦ ਘਰ ਬਦਲਦਾ ਰਿਹਾ, ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ, ਇਹ ਘਰ ਬਦਲਦੇ ਰਹੇ ਤੇ ਫਿਰ ਜੁਗੋ ਜੁਗ ਅਟਲ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆ ਕੇ ਉਹ ਗੁਰੂ ਬਿਰਾਜਮਾਨ ਹੋ ਗਿਆ, ਉਹ ਬੂੰਦ ਬਿਰਾਜਮਾਨ ਹੋ ਗਏ ਔਰ ਸਮੁੱਚੇ ਦੁਨੀਆ ਨੂੰ ਫੈਜ਼ਯਾਬ ਕਰ ਰਹੀ ਹੈ, ਸਰਸਬਜ਼ ਕਰ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਬਰਖਾ ਤੋਂ ਬੰਜਰ ਜ਼ਮੀਨਾਂ ਲਾਭ ਨਹੀਂ ਉਠਾ ਸਕਦੀਆਂ, ਪਥਰੇਲੀ ਧਰਤੀ ਲਾਭ ਨਹੀਂ ਉਠਾ ਸਕਦੀ। ਜੈਸੇ ਕਿ ਇਕਬਾਲ ਨੇ ਕਹਿ ਦਿੱਤਾ ਸੀ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਥੀ। ਤੋ ਗੁਰੂ ਬੱਦਲ ਹੈ ਪਰ ਬੱਦਲ ਵਾਸਤਵਿਕ ਕੀ ਹੈ? ਸਾਗਰ ਹੈ। ਇਸ ਵਾਸਤੇ ਸਾਹਿਬਾਂ ਦੀ ਬਾਣੀ ਕਹਿੰਦੀ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰੇ। ਇੱਥੇ ਨਾਰਾਇਣ ਹੈ ਜੋ ਸ਼ਬਦ ਦੀ ਕਲਾ ਧਾਰਨ ਕਰਕੇ ਜਗਤ ਦੇ ਪ੍ਰਵਿਸ਼ਟ ਹੁੰਦਾ, ਜਗਤ ਤੇ ਵਰਸਦਾ, ਜਗਤ ਦੇ ਉੱਤੇ ਇੰਜ ਰੋਸ਼ਨੀ ਰਹਿੰਦਾ। ਤੋ ਉਹ ਜਿਹੜਾ ਇੱਕ ਹੈ ਉਹ ਸੱਤ ਹੈ, ਉਹ ਜਿਹੜਾ ਇੱਕ ਹੈ ਉਹ ਓੰਕਾਰ ਹੈ, ਉਹ ਜਿਹੜਾ ਇੱਕ ਹੈ ਉਹ ਸੱਤ ਹੈ, ਔਰ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਚਾਨਣਾ ਦੇਣ ਵਾਲਾ, ਪ੍ਰਕਾਸ਼ ਦੇਣ ਵਾਲਾ, ਗਿਆਨ ਦੇਣ ਵਾਲਾ, ਔਰ ਉਹ ਜਿਹੜਾ ਇੱਕ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਦਇਆ ਦੀ ਮੂਰਤੀ। ਇੱਕ ਤੋਂ ਗੱਲ ਆਰੰਭ ਹੁੰਦੀ ਹੈ ਮੂਲ ਮੰਤਰ ਦੀ ਤੇ ਪ੍ਰਸਾਦ ਤੇ ਸਮਾਪਤੀ ਹੁੰਦੀ ਹੈ ਪੂਰਾ ਮੂਲ ਮੰਤਰ। ਮੂਲ ਮੰਤਰ ਦਾ ਪਹਿਲਾ ਅੱਖਰ ਇੱਕ, ਅਖੀਰਲਾ ਪ੍ਰਸਾਦ। ਉਹ ਜੋ ਇੱਕ ਹੈ ਸਰਬੱਤ ਗੁਣਾਂ ਦਾ ਮਾਲਕ ਹੈ, ਸਰਬੱਤ ਸ਼ਕਤੀ ਦਾ ਮਾਲਕ ਹੈ, ਉਹਦਾ ਵਿਸ਼ੇਸ਼ ਤੇ ਮੂਲ ਗੁਣ ਹੈ ਪ੍ਰਸਾਦ, ਦਿਆਲੂ, ਬਖਸ਼ਿੰਦ। ਉਹਦੇ ਚ ਕਠੋਰਤਾ ਨਹੀਂ ਹੈ, ਉਹ ਤੇ ਸਦੀਵੀ ਬਖਸ਼ਿਸ਼ ਕਰਦਾ ਹੈ। ਇਹ ਗੱਲ ਵੱਖਰੀ ਹੈ, ਮੈਂ ਅੱਖਾਂ ਬੰਦ ਕਰ ਲਵਾਂ ਤੇ ਸੂਰਜ ਦੀ ਰੋਸ਼ਨੀ ਨਾਲ ਮੇਰਾ ਸੰਬੰਧ ਟੁੱਟ ਜਾਏਗਾ, ਲੇਕਿਨ ਇਹਦਾ ਇਹ ਮਤਲਬ ਤੇ ਨਹੀਂ ਕਿ ਸੂਰਜ ਦੀ ਰੋਸ਼ਨੀ ਨਹੀਂ ਰਹੇਗੀ ਉਹ ਤੇਰੇ, ਉਹ ਤੇ ਹੈ, ਸੂਰਜ ਦੀ ਰੋਸ਼ਨੀ ਤੇ ਹੈ। ਇਸੇ ਤਰੀਕੇ ਨਾਲ ਮੈਂ ਪਿੱਠ ਮੋੜ ਕੇ ਬੈਠ ਜਾਵਾਂ, ਮੈਂ ਉਸ ਪਰਮ ਸ਼ਕਤੀ ਨੂੰ ਭੁਲਾ ਕੇ ਬੈਠ ਜਾਵਾਂ, ਉਹਦੀ ਬਖਸ਼ਿਸ਼ ਨਾਲ ਮੇਰਾ ਸੰਬੰਧ ਟੁੱਟ ਜਾਏਗਾ। ਬਖਸ਼ਿਸ਼ ਤੇ ਉਸਦੀ ਹੈ, ਬਖਸ਼ਿਸ਼ ਤੇ ਉਸਦੀ ਸਦੀਵੀ ਬਰਸ ਰਹੀ। ਸਤਿਗੁਰ ਸਦਾ ਦਿਆਲ ਹੈ ਭਾਈ, ਇਹ ਨਹੀਂ ਕਿ ਸਵੇਰੇ ਦਇਆ ਕਰਦਾ ਤੇ ਸ਼ਾਮੀ ਨਹੀਂ, ਸਦਾ ਦਇਆ ਕਰਦਾ ਤੇ ਸਦ ਬਖਸ਼ਿੰਦ ਹੈ, ਸਦੀਵੀ ਜੋ ਹੈ ਬਖਸ਼ਿਸ਼ਾਂ ਦਿੰਦਾ। ਤੋ ਉਹ ਇੱਕ ਹੈ, ਉਹ ਓੰਕਾਰ ਹੈ, ਉਹ ਸਤ ਹੈ, ਉਹ ਗੁਰੂ ਹੈ, ਉਹ ਪ੍ਰਸਾਦ ਹੈ। ਇਹ ਸ਼ਬਦ ਦਾ ਵਾਰ ਦਾ ਮੰਗਲਾ ਚਰਨ ਹੈ, ਅੱਗੇ ਆਪ ਸਰਵਨ ਕਰੋ। ਹਾਂਜੀ, ਕਾਵਿ ਰਚਨਾ ਜਿਹੜੀ ਹੈ ਉਹਨੂੰ ਸਲੋਕ ਆਖਦੇ ਨੇ। ਕਾਵਿ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਨੇ ਦੋਹਰੇ ਸਲੋਕ ਔਰ ਛੰਦ ਪਦੇ ਮੰਗਲ, ਇਹ ਕਾਵਿ ਸ਼ੈਲੀ ਹੈ ਬਕਾਇਦਾ। ਜਿਵੇਂ ਉਰਦੂ ਦੇ ਚ ਗਜ਼ਲ ਹੈ, ਨਜ਼ਮ ਹੈ, ਕਿੱਤਾ ਹੈ, ਰੁਬਾਈ ਹੈ, ਇਸ ਤਰ੍ਹਾਂ ਗੁਰਬਾਣੀ ਜਿਹੜੀ ਕਾਵਿ ਸ਼ੈਲੀ ਹੈ
یہ لوک نے دوہے نے اور سوئیے نے بعد اپنا پورن گرمت ساہت دیکھی وہ کبیتوی ہے گئے نے سوئیے ہیں چھند نے اور طرح طرح دے پدے نے اے گرو گھر دی کاوی شیلی ہے تو اے جڑی اگلی کاوی شیلی ہے اس نو سلوک کہندے نے صاحب گرو امرداس جی مہاراج دا اچارن کیتا ہویا ہاں جی

0: ਮਨੁੱਖ ਦੀ ਖੋਜ, ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ, ਸੁੱਖ ਦੀ ਹੈ। ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁੱਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁੱਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁੱਖ ਚਾਹੀਦਾ। ਔਰ ਭਰਾਵਾਂ ਤੋਂ ਸੁੱਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ, ਇੱਕੋ ਹੀ ਸ਼ਹਿਰ ਚ ਰਹਿੰਦੇ ਨੇ, ਇੱਕੋ ਘਰ ਚ ਰਹਿੰਦੇ ਨੇ, ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇਬਾਜ਼ੀਆਂ ਤੱਕ ਚੱਲਦੀਆਂ ਨੇ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁੱਖ ਦੀ ਲੋੜ ਹੈ। ਸੁੱਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਨਾ ਸੁੱਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ, ਤਲਾਕ ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਤੇ ਯੂਰਪ ਦੇਸ਼ ਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀਆਂ। ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਸੁੱਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁੱਖ ਚਾਹੀਦਾ। ਕਿਸੇ ਰੋਗ ਵਿੱਚ ਬੰਦਾ ਤੜਪ ਰਿਹਾ, ਬਹਿਬਲ ਹੈ, ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ। ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਟਲ ਰੱਖ ਦਿੱਤਾ ਹੈ ਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦੇ, ਕਹਿੰਦਾ ਇਹ ਲੈ ਤੂੰ ਮੇਰੀ ਜਾਨ ਛੱਡ, ਇਹ ਲੈ। ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ, ਧਨ ਨੂੰ ਤਿਆਗ ਰਿਹਾ, ਦੇਰ ਨਹੀਂ ਲੱਗਦੀ। ਇਸ ਦੇਸ਼ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵੀ ਇਹਦੇ ਚ ਕੋਈ ਲੱਭਿਆ ਹੀ ਨਹੀਂ ਸਾਨੂੰ, ਸੁੱਖ ਤੇ ਮਿਲਿਆ ਹੀ ਨਹੀਂ। ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ, ਬੰਦੇ ਨੂੰ ਇਹ ਤਨ ਵੀ ਨਹੀਂ ਚਾਹੀਦਾ, ਇਹ ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਅਗਰ ਸੁੱਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਇਸ ਤਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ, ਫਲਾਣੇ ਨੇ ਖੁਦਕਸ਼ੀ ਕਰ ਲਈ, ਫਲਾਣੇ ਨੇ ਆਤਮਘਾਤ ਕਰ ਲਿਆ। ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ੍ਹ ਦੀ, ਗਿਆਨੀ ਅਮਰ ਸਿੰਘ ਜੀ ਚਾਕਰ ਯੂਪੀ ਸਿੱਖ ਮਿਸ਼ਨ ਦੇ ਉਦੋਂ ਇੰਚਾਰਜ ਸਨ ਤੇ ਸ਼ਾਮੀ ਆਪਾਂ ਸੈਰ ਕਰਨ ਨੂੰ ਜਾ ਰਹੇ ਸੀ ਤੇ ਇੱਕ ਨੌਜਵਾਨ ਸਾਹਮਣੇ ਪਿੰਡ ਚੋਂ ਭਜਿਆ ਹੋਇਆ ਆ ਰਿਹਾ ਸੀ ਤੇ ਸਾਹਮਣੇ ਦੋ ਜੋ ਹੈ ਲਾਈਨਾਂ ਸਨ ਰੇਲ ਦੀਆਂ ਆਉਣ ਜਾਣ ਦੀਆਂ ਤੇ ਫਰਖਾਬਾਦ ਐਕਸਪ੍ਰੈਸ ਆ ਰਹੀ ਸੀ। ਉਹ ਭਜਿਆ ਭਜਿਆ ਆਇਆ ਤੇ ਲਾਈਨ ਦੇ ਕੋਲ ਖੜਾ ਹੋ ਗਿਆ ਤੇ ਅਸੀਂ ਦੂਰੋਂ ਦੇਖ ਰਹੇ ਸੀ, ਉਹ ਲੋਲੇ ਆ ਰਹੇ ਸੀ ਵੀ ਸ਼ਾਇਦ ਸਾਹਮਣੇ ਗੱਡੀ ਆ ਰਹੀ, ਇਸ ਵਾਸਤੇ ਖੜਾ ਹੋ ਗਿਆ, ਪਰ ਗੱਡੀ ਅਜੇ ਦੂਰ ਸੀ। ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਤੇ ਲਾਈਨ ਦੇ ਉੱਤੇ ਲੇਟ ਗਿਆ। ਜਿਤਨੇ ਕੋਈ ਉਦਮ ਕਰੇ, ਉਪਰਾਲਾ ਕਰੇ, ਉਸ ਤੱਕ ਪਹੁੰਚੇ, ਗੱਡੀ ਤੇ ਲੰਘ ਗਈ, ਟੁਕੜੇ ਟੁਕੜੇ ਹੋ ਗਏ। ਭੱਜੇ ਹੋਏ ਸੀ ਗਏ, ਅਜੇ ਖੂਨ ਵਿੱਚ ਗਰਮਾਈ ਸੀ, ਭਾਵੇਂ ਟੁਕੜੇ ਹੋ ਗਏ ਤੇ ਮੈਂ ਦੇਖਿਆ ਬੋਲ ਰਿਹਾ ਸੀ, ਇਹ ਧੜ ਕੱਟਿਆ ਜਾ ਰੁਕ ਬੋਲ ਰਿਹਾ ਸੀ, ਗਾਲਾਂ ਕੱਢ ਰਿਹਾ ਸੀ ਆਪਣੇ ਭਰਾ ਨੂੰ। ਤੇ ਉਸ ਤੋਂ ਹੀ ਅੰਦਾਜ਼ਾ ਲਾ ਲਿਆ ਵੀ ਘਰੋਂ ਲੜ ਕੇ ਆ ਰਿਹਾ, ਭਰਾ ਨਾਲ ਝਗੜਾ ਹੋ ਗਿਆ, ਭਰਜਾਈ ਨਾਲ ਝਗੜਾ ਹੋ ਗਿਆ। ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ, ਸਹਿਜੇ ਸਹਿਜੇ ਦਮ ਤੋੜ ਗਿਆ। ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਹੈ ਕਿ ਇਸ ਤਨ ਦੇ ਹੁੰਦਿਆਂ ਮੈਨੂੰ ਸੁੱਖ ਨਹੀਂ ਮਿਲਿਆ, ਇਸ ਤਨ ਨੂੰ ਕੀ ਕਰਨਾ ਹੈ, ਇੱਕ ਪਾਸੇ ਸੁੱਟ, ਬੰਦੇ ਨੂੰ ਸੁੱਖ ਚਾਹੀਦਾ। ਤੇ ਹੁਣ ਮੈਂ ਅਰਜ਼ ਕਰਾਂ, ਸੁੱਖ ਨਾ ਇਸ ਤਨ ਤੋਂ ਮਿਲਦਾ, ਨਾ ਧਨ ਤੋਂ ਮਿਲਦਾ, ਨਾ ਪੁੱਤਰਾਂ ਤੋਂ ਮਿਲਦਾ, ਨਾ ਮਿੱਤਰਾਂ ਤੋਂ ਮਿਲਦਾ, ਨਾ ਪਤੀ ਤੋਂ ਮਿਲਦਾ, ਨਾ ਪਤਨੀ ਤੋਂ ਮਿਲਦਾ। ਇਹ ਸਭ ਸਾਧਨ ਨੇ, ਲਕਸ਼ ਨਹੀਂ ਹੈ, ਮੰਜ਼ਲੇ ਮਕਸੂਦ ਨਹੀਂ। ਤਾਂ ਸੁੱਖ ਕਿਸ ਤੋਂ ਮਿਲਦਾ? ਮੈਂ ਇੰਜ ਕਹਿ ਦਿਆਂ ਕਿ ਸੁੱਖ ਕਿਸੇ ਤੋਂ ਮਿਲਦਾ ਨਹੀਂ, ਚੌਂਕਣਾ ਨਾ, सुख दा दूजा ना है परमात्मा। परमात्मा तो सुख नहीं मिलता, परमात्मा मिलता है तो सुख मिलता है, या इंज कह लो सुख मिलता है तो परमात्मा मिलता है, इंज कह लो सुख का ही नाम परमात्मा। और किसका नाम परमात्मा है? और किसनों परमात्मा कहोगे? रज के कोशिश कर लो, जगत तो सुख तो मिलता नहीं, धन इकट्ठा हो गया, संपदा इकट्ठी हो गई है, शान शौकत बन गई है, सता है, सुख तो मिलता नहीं, सुख का ही दूजा नाम परमात्मा। परमात्मा का ना ही सुख है। सूरज का मिलना ही रोशनी का मिलना है, सुख का मिलना ही परमात्मा का मिलना है, परमात्मा का मिलना ही सुख का मिलना है। तो हुण सुख किवें मिले? साहिब गुरु अमरदास जी महाराज जो है दसदे ने पावन पवित्र इस बाणी दे राही आप सरवण करो कि किवें जो है सुख की प्राप्ति की जा सकती। हां जी,
1: गुर सेवा ते सुख पाईया, पुरखा सुख ना पाल।
0: तू सुख की टोल किसे होर पासे ना करे, गल वखरी, मित्रां दी टोल जरूर कर और धन संपदा की टोल जरूर कर, इस दे नाल ते बिना तेरी उपजीविका नहीं चलेगी, और सिलसिले जुटा, टोल कर। पर तू ये आखे कि हुण मित्रां चो मैनू सुख चाहीदा है, धन तो मैनू सुख चाहीदा है, पुत्रां तो मैनू सुख चाहीदा है, परिवार तो मैनू सुख चाहीदा है। साहिब कहिंदे ने होर ते सुख ना भाल, होर किसे पासे सुख लभण दी कोशिश कर ही ना, तू टोल कर ही ना। जे सुख लभना है ते सुख लभेगा गुरु दी सेवा विचों। पर हुण सवाल यह पैदा होंदा, गुरु की सेवा की है? बस इस सेवा का थोड़ा जिहा मैं खुलासा करना है ताकि गल स्पष्ट हो जाए। गुरु की सेवा की है? यह दूजी पंक्ति खोल दी है की सेवा है, किस तरह सेवा करोगे? क्योंकि सेवा करने वाले भी बथेरे मैं दुखी देखे ने। एक कहिंदा मैं कौम की सेवा पिया करना, एक कहिंदा मैं गुरुद्वारे की सेवा पिया करना, एक कहिंदा मैं लंगर की सेवा पिया करना, तो यह भी मैं रोंदे पिटदे देखे ने गुस्ताखी मां क्षमा करनी। सेवा की है तो यह दूजी पंक्ति च गुरु अमरदास जी महाराज ने आप ही खोले है, आप जो है सरवण करो। हां जी,
1: गुर का शब्द मन भेदिया सदा वसै हर नाल।
0: गुरु की मूल सेवा की है कि गुरु शब्द दे च अपना मन परो ले, गुरु दे शब्द दे च अपना मन जोड़ ले। हर की टहल कमावनी जपिए प्रभ का नाम, उदी याद नू हिरदे च वसा ले। जिथे गुरु दी सेवा दी गल आवे ना, इस सेवा दा मतलब है सिमरन, इन्नी मैरज कर दें। ते जिथे गुरु दी सेवा दी गल ना आवे, उथे सेवा दा मतलब है संसार दी सेवा। सेवा संसार दी करनी है, सिमरन गुरु दा करना है, सिमरन निरंकार दा करना है। तो हुण थोड़ा जिहा मैं होर भी खुलासा कर दें। सेवा दी लोड़ दुनिया नू है, गुरु नू नहीं है, परमात्मा नू नहीं है। परमात्मा ते साडी सेवा पिया करदा है, सूरज बन के सानू रोशनी पिया देंदा है, परमात्मा ही दे रहा है, और कौन दे रहा? साडी सेवा पिया करदा है। धरती बन के सानू रहण दी थां ते उपजीविका पिया जुटांदा है। पवन बन के परमात्मा, यह परमात्मा साडी सेवा पिया करदा है। हुण खुले रूप च मैं कहां, सेवा की लोड़ पैंदी है उसनू जिहड़ा छोटा है, सिमरन उसका करना है जो वड्डा है, सेवा उसकी करनी है जो छोटा है। इहनू समझना है, जिहड़ा वड्डा उहदी की सेवा करोगे? परमात्मा नू भोजन छकाओगे उहनू भुख ही नहीं लगती, उहदी मुठ्ठी चापी करोगे उहदा शरीर ही नहीं है, निराकार है, उहनू वस्त्र पहनाओगे लोड़ ही नहीं है, की सेवा करोगे उहदी? इहनू समझना है। विच दुनिया सेव कमाइए, सेव दुनिया दी, सेवा दुनिया दी। गुरु रामदास जी ने, गुरु अर्जन देव जी महाराज ने महान तीर्थ बनाया दुनिया दी सेवा लई। लोकी आन इन्हां दी मन दी मैल धोले, इन्हां दी तन दी मैल धोले, ते सेवा और की है? मां की करदी बच्चे दी मैल धोंदी और की है? जे गुरु भी साडी मैल धो रहा ते साडी सेवा पिया करदा, ते सेवा ते छोटे दी करी दी है, इन्नी मैरज करदे छोटे दी करी दी। शब्द रचना और परमात्मा दी दैवी शक्तियां साडी सेवा दे च लीन ने, साडी सेवा कर रही ने। सेवा होंदी है जो अपने तो छोटा है पिछे, हुण मां बाप बच्चे दी सेवा ही करदे ने, की है ना? सेवा करन ते बच्चा जिंदा रह सकदा? यकीन जानो, परमात्मा सूरज बन के सानू रोशनी ना देवे असी जिंदा रह सकांगे? परमात्मा पवन बन के सानू प्राण ना देवे ਤੇ ਕਿਆ ਜ਼ਿੰਦਾ ਰਹਿ ਸਕਾਂਗੇ? ਤੇ ਸਭ ਪ੍ਰਮਾਤਮਾ ਇੰਝ ਸਾਡੀ ਸੇਵਾ ਪਿਆ ਕਰਦਾ ਹੈ ਜਿਵੇਂ ਮਾਂ ਬਾਪ ਮਾਸੂਮ ਬੱਚੇ ਦੀ ਸੇਵਾ ਕਰਦੇ ਨੇ। ਫਿਰ ਮਾਂ ਬਾਪ ਬੁੱਢੇ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਬੱਚਾ ਜਵਾਨ ਹੋ ਜਾਂਦਾ, ਤਾਕਤਵਰ ਹੋ ਜਾਂਦਾ। ਹੁਣ ਤਾਕਤਵਰ ਨੂੰ ਚਾਹੀਦਾ ਕਮਜ਼ੋਰ ਦੀ ਸੇਵਾ ਕਰੇ, ਹੁਣ ਮਾਂ ਬਾਪ ਕਮਜ਼ੋਰ ਹੋ ਗਏ, ਉਹਨਾਂ ਦੀ ਸੇਵਾ ਕਰੇ। ਸੇਵਾ ਤੇ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਬਲ ਦੀ ਹੁੰਦੀ ਹੈ, ਸੇਵਾ ਕਮਜ਼ੋਰ ਦੀ ਹੁੰਦੀ ਹੈ। ਇਸ ਨੂੰ ਮੈਂ ਆਪਣੇ ਢੰਗ ਨਾਲ ਜੋ ਹੈ ਥੋੜਾ ਜਿਹਾ ਸੋਚਿਆ, ਹੋ ਸਕਦਾ ਗਲਤ ਹੋਵੇ, ਪਰ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਤੇ ਕਰ ਸਕਦੇ ਹਾਂ। ਸੇਵਾ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਧਨ ਦੀ ਕਰਾਂਗੇ, ਸੇਵਾ ਨਿਰਗੁਣ ਦੀ ਕਰਾਂਗੇ, ਸੇਵਾ ਨਿਰਬਲ ਦੀ ਕਰਾਂਗੇ, ਔਰ ਕਿਸ ਦੀ ਕਰਾਂਗੇ? ਤੇ ਮੈਂ ਫਿਰ ਅਰਜ਼ ਕਰਾਂ, ਸੇਵਾ ਉਹੀ ਕਰ ਸਕਦਾ ਜੋ ਸਿਮਰਨ ਕਰਦਾ। ਸਿਮਰਨ ਉਸਦਾ ਕਰਨਾ ਜੋ ਅੱਗੇ ਹੈ, ਸਾਥੋਂ ਵੱਡਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਜੇ ਝਾਤ ਮਾਰਨੀ ਹੋਵੇ, ਯਾਦ ਕਰਨਾ ਹੋਵੇ, ਤਾਂ ਅਗਾਂਹ ਕੁ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਝ ਇਹ ਆਵਾਰ, ਬੌੜ ਨਾ ਹੋਵੇ ਜਨਮੜਾ। ਸਿਮਰਨ ਉਸਦਾ ਕਰ ਜੋ ਅੱਗੇ ਹੀ ਹੈ, ਤੇ ਸੇਵਾ ਉਸਦੀ ਕਰ ਜੋ ਜਿਹੜਾ ਤੇਰੇ ਤੋਂ ਪਿੱਛੇ ਰਹਿ ਗਿਆ। ਕਲਾ ਦੇ ਚ, ਗੁਣ ਦੇ ਚ, ਧਨ ਦੇ ਚ, ਸੰਪਦਾ ਦੇ ਚ, ਕਿਸੇ ਪਹਿਲੂ ਚ ਜਿਹੜਾ ਪਿੱਛੇ ਰਹਿ ਗਿਆ ਉਹਦੀ ਸੇਵਾ ਕਰ। ਤੇ ਜਿਹੜਾ ਪਿੱਛੇ ਹੈ ਉਹਦੀ ਸੇਵਾ ਕਿਉਂ ਕਰਨੀ ਹੈ? ਤਾਂ ਕਿ ਉਹ ਅੱਗੇ ਆਵੇ, ਬਰਾਬਰੀ ਤੇ ਆਵੇ। ਤਾਂ ਹੁਣ ਮੈਂ ਅਰਜ਼ ਕਰਾਂ, ਰਾਜਨੀਤਿਕ ਸੇਵਾ ਨਹੀਂ ਕਰ ਸਕਦਾ, ਉਹ ਤਾਂ ਇਤਨਾ ਦੁਸ਼ਟ ਹੁੰਦਾ, ਉਹ ਸੇਵਾ ਕਿਸ ਤਰ੍ਹਾਂ ਕਰੇਗਾ? ਸੇਵਾ ਕਰੇ ਤਾਂ ਬਰਾਬਰੀ ਤੇ ਆਏਗਾ, ਤੇ ਰਾਜਨੀਤਿਕ ਬਰਾਬਰੀ ਤੇ ਕਿਸੇ ਨੂੰ ਨਹੀਂ ਲੱਗਦਾ। ਰਾਜਨੀਤਿਕ ਤੇ ਧੱਕਾ ਮਾਰਦਾ, ਦੂਰ ਚਲਾ ਜਾਏ। ਰਾਜਨੀਤਿਕ ਦੁਨੀਆਂ ਦੇ ਚ ਨੰਬਰ 2 ਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਂਦਾ, ਜਿਹੜਾ ਪਿੱਛੇ ਖੜਾ ਉਹਨੂੰ ਪਿੱਛੇ ਸੁੱਟਿਆ ਜਾਂਦਾ। ਹੋਰ ਤੇ ਜਿਹੜਾ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇ ਉਹਦੀ ਨਿੰਦਾ। ਮੈਂ ਆਪਣੇ ਢੰਗ ਨਾਲ ਇੱਕ ਹੋਰ ਸਿਲਸਿਲਾ ਦੇਖਿਆ, ਯੂਰਪ ਦੀ ਦੁਨੀਆਂ ਵਿੱਚ ਥਾਂ ਥਾਂ ਤੇ ਮਜ਼ਾਕ ਉਡਾ ਰਿਹਾ ਜਾਂਦਾ ਯਹੂਦੀਆਂ ਦਾ, ਔਰ ਇਸ ਦੇਸ਼ ਵਿੱਚ ਮੈਂ ਦੇਖਿਆ ਥਾਂ ਥਾਂ ਤੇ ਮਜ਼ਾਕ ਦੀਆਂ ਗੱਲਾਂ ਬਣਾਈਆਂ ਇਹਨਾਂ ਨੇ ਸਿੰਘਾਂ ਨਾਲ, ਸਰਦਾਰਾਂ ਨਾਲ। ਯੂਰਪ ਵਿੱਚ ਵੀ ਮਜ਼ਾਕ ਹੈ, ਜਿਹੜੀ ਮਜ਼ਾਕ ਇਸ ਦੇਸ਼ ਦੇ ਸਿੱਖਾਂ ਨਾਲ ਹੈ, ਵੀ ਸਿੱਖਾਂ ਸ਼ਾਹੀ ਨਹੀਂ ਚਲੇਗੀ, ਜਾਂ ਦੁਸ਼ਟ ਕੁਝ ਹੋਰ ਤਰੀਕੇ ਨਾਲ ਭੱਦੀ ਮਜ਼ਾਕ ਵੀ ਕਰਦੇ ਨੇ। ਬਾਹਰ ਯੂਰਪ ਦੇ ਦੇਸ਼ਾਂ ਚ ਇਸ ਤਰ੍ਹਾਂ ਦੀ ਮਜ਼ਾਕ ਯਹੂਦੀਆਂ ਨਾਲ ਹੈ। ਯਹੂਦੀ ਯੂਰਪ ਦੇ ਤਮਾਮ ਵਿਆਪਾਰਕ ਮਰਕਜ਼ ਦੇ ਉੱਤੇ ਛਾਏ ਹੋਏ ਨੇ, ਕਰੋੜਾਂ ਪਤੀ ਨੇ, ਅਰਬਾਂ ਪਤੀ ਨੇ। ਯਹੂਦੀ ਚੋਟੀ ਦੇ ਸਾਇੰਸਦਾਨ ਨੇ, ਸਾਇੰਸ ਦੀ ਉਪਲਬਧੀ ਤੇ ਵੱਡੀ ਤੋਂ ਵੱਡੀ ਜਿਹੜੀ ਤਰੱਕੀ ਅਮਰੀਕਾ ਚ ਹੋ ਰਹੀ ਹੈ, ਰਸ਼ੀਆ ਚ ਹੋ ਰਹੀ ਹੈ, ਸਭ ਯਹੂਦੀ ਨੇ। ਕਰੀਬਨ 90% ਯਹੂਦੀ ਨੇ। ਵਿਆਪਾਰਕ ਕੇਂਦਰ ਤੇ ਬੜੇ ਬੜੇ ਕਾਰਖਾਨੇ ਸਭ ਯਹੂਦੀਆਂ ਦੇ ਚ। ਤੇ ਜਿਹੜਾ ਹੁਣ ਅੱਗੇ ਲੰਘਿਆ ਨਾ, ਧਨ ਦੇ ਚ, ਗੁਣ ਦੇ ਚ, ਕਲਾ ਦੇ ਚ, ਬੰਦੇ ਦੇ ਮਨ ਚ ਘਿਰਣਾ ਪੈਦਾ ਹੁੰਦੀ ਹੈ, ਈਰਸ਼ਾ, ਕਿਉਂ ਅੱਗੇ ਲੰਘੇ? ਹੁਣ ਚਾਹੀਦਾ ਤੇ ਤੂੰ ਆਪ ਉਦਮ ਕਰ, ਤੂੰ ਵੀ ਅੱਗੇ ਲੰਘ, ਤੈਨੂੰ ਕਿਸ ਨੇ ਰੋਕਿਆ? ਪਰ ਈਰਸ਼ਾਲੂ ਕੀ ਕਰੇਗਾ? ਨਿੰਦਾ, ਬਹੁੰਜ ਤਾਂ ਹੁਣ ਇਸ ਨੂੰ ਪਿੱਛੇ ਸੁੱਟ ਨਹੀਂ ਸਕਦੇ, ਕਰੋ ਨਿੰਦਾ। ਤੋ ਸਾਰਾ ਦੇਸ਼ ਹੱਥ ਧੋ ਕੇ ਪੈ ਗਿਆ ਸਿੱਖਾਂ ਦੀ ਨਿੰਦਾ ਕਰਨ ਦੇ ਚ। ਦੇਸ਼ ਦਾ ਰੇਡੀਓ, ਦੇਸ਼ ਦਾ ਟੀਵੀ, ਦੇਸ਼ ਦੇ ਅਖਬਾਰ, ਦੇਸ਼ ਦੇ ਸਾਹਿਤਕਾਰ, ਦੇਸ਼ ਦੇ ਜੋ ਹੈ ਕਲਮ ਦੇ ਧਨੀ, ਜ਼ਬਾਨ ਦੇ ਧਨੀ, ਦੇਸ਼ ਦੇ ਸੱਤਾਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜਿਹੀ ਕੌਮ ਦੇ ਪਿੱਛੇ ਪੈ ਗਏ। ਇਸ ਗੱਲ ਨੂੰ ਮੰਨਣਾ ਪਏਗਾ ਸਾਹਿਤਕ ਢੰਗ ਨਾਲ ਔਰ ਮਨੋਵਿਗਿਆਨਕ ਢੰਗ ਨਾਲ ਕਿ ਇਹਨਾਂ ਨੇ ਕਬੂਲ ਕਰ ਲਿਆ ਇਹ ਕੌਮ ਬਹੁਤ ਅੱਗੇ ਹੈ, ਬਹੁਤ ਅੱਗੇ ਹੈ, ਗੁਣ ਦੇ ਚ, ਕਲਾ ਦੇ ਚ, ਦਾਨ ਦੇ ਚ, ਗਿਆਨ ਦੇ ਚ, ਸਮਰੱਥਾ ਦੇ ਚ, ਹਰ ਗੱਲ ਦੇ ਚ ਅੱਗੇ ਹੈ। ਅੱਗੇ ਹੈ ਕੌਮ, ਉਸ ਨੂੰ ਕਿਸ ਤਰ੍ਹਾਂ ਪਛਾੜੀ ਹੈ? ਤੋ ਨਿੰਦਾ, ਜਦ ਤੁਸੀਂ ਬੈਠ ਕੇ ਕਿਸੇ ਦੀ ਨਿੰਦਾ ਕਰੋ ਨਾ, ਸਮਝ ਲੈਣਾ ਉਹ ਬੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਗੱਲ ਚ ਅੱਗੇ ਹੈ, ਵਰਨਾ ਨਿੰਦਾ ਕਰਨ ਦੀ ਲੋੜ ਹੀ ਕੀ? ਜਿਹੜਾ ਹੈ ਹੀ ਸਾਡੇ ਪਿੱਛੇ ਉਹਨੂੰ ਭੰਡਣ ਦੀ ਕੀ ਲੋੜ ਹੈ? ਭੰਡਣ ਦੀ ਤਾਂ ਲੋੜ ਉਸ ਨੂੰ ਪੈਂਦੀ ਜਿਹੜਾ ਸਾਥੋਂ ਅੱਗੇ ਹੈ। ਬਗੌਰ ਮੁਤਾਲਾ ਕਰਕੇ ਵੇਖ ਲੈਣਾ, ਜਿਹੜਾ ਹੈ ਹੀ ਮੈਥੋਂ ਪਿੱਛੇ, ਮੈਂ ਉਹਦੀ ਕੀ ਨਿੰਦਾ ਕਰਾਂਗਾ? ਨਿੰਦਾ ਤੇ ਉਸਦੀ ਕਰਾਂਗਾ ਜਿਹੜਾ ਮੈਥੋਂ ਅੱਗੇ ਲੰਘ ਗਿਆ ਕਿਸੇ ਤਰੀਕੇ ਨਾਲ। ਤੋ ਯੂਰਪ ਦੇ ਦੇਸ਼ਾਂ ਵਿੱਚ ਨਿੰਦਾ ਹੈ ਯਹੂਦੀ ਦੇ, ਕਿਉਂਕਿ ਧਨ ਦੇ ਚ ਬਹੁਤ ਅੱਗੇ ਲੰਘ ਗਿਆ, ਕਾਰਖਾਨੇ ਉਸਦੇ, ਵਪਾਰਕ ਮਰਕਜ਼ ਉਸਦੇ, ਸਾਇੰਸ ਦੀ ਦੁਨੀਆਂ ਦੇ ਚੌਛਾਇਆ ਹੋਇਆ, ਉੱਥੇ ਯਹੂਦੀਆਂ ਦੀ ਨਿੰਦਾ, ਇੱਥੇ ਸਿੱਖਾਂ ਦੀ ਨਿੰਦਾ। ਤੋ ਕਰੀਬਨ ਕਰੀਬਨ ਯੂਰਪ ਨੇ ਕਬੂਲ ਕਰ ਲਿਆ ਯਹੂਦੀ ਬਹੁਤ ਅੱਗੇ ਨੇ, ਈਰਸ਼ਾ ਕਰਕੇ ਨਿੰਦਾ ਕਰ ਦੇਣ, ਭਾਈ ਉਂਝ ਤੇ ਇਹਨਾਂ ਨੂੰ ਪਿੱਛੇ ਸੁੱਟਣਾ ਬੜੀ ਔਖੀ ਗੱਲ ਹੈ, ਉਹ ਨਿੰਦਾ ਕਰੋ। ਤੇ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਇਹਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਹੈ, ਤੇ ਟਰਾਂਸਪੋਰਟ ਦੇ ਚ ਅੱਗੇ, ਵਿਆਪਾਰ ਦੇ ਚ ਅੱਗੇ, ਖੇਤੀਬਾੜੀ ਚ ਅੱਗੇ, ਇਲਮ ਦੇ ਚ ਅੱਗੇ, ਧਨ ਦੇ ਚ ਅੱਗੇ, ਸੰਪਦਾ ਦੇ ਚ ਅੱਗੇ, ਪਿਆਰ ਦੇ ਚ। ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪਏ, ਝੁੱਗੀਆਂ ਚ ਰਹਿੰਦੇ ਪਏ, 20 ਸਾਲਾਂ ਦੇ ਆਏ ਨੇ, ਮਹਿਲ ਖੜੇ ਕਰ ਲੈਣੇ ਇੱਥੇ, ਇੰਝ ਕਹਿੰਦੇ ਨੇ। ਯੂਪੀ ਦੇ ਚ ਕਹਿੰਦੇ ਨੇ, ਰਾਜਸਥਾਨ ਦੇ ਚ ਕਹਿੰਦੇ ਨੇ, महाराष्ट्र कहते ने बेसी सदियां तो इतने पै रहे हैं सानू दो वक्त की रोटी जो है नहीं नसीब आती इन्होंने अठ अठ मंजिला कोठियां खड़िया की बंबे पूना तो जिहड़ा अगे लंघ गया ओदी निंदा होवेगी और इस निंदा तो कभी डरना भी नहीं यह होंदी है रज के होंदी है जिहड़ा अगे लंघ गया फिर मैं कहने एक रागी जब किसी रागी की निंदा करे ना मेरे सामने जब मैं समझदा किसी गल च रागी जरूर अगे है वरना निंदा करने की लोड़ी जिहड़ा है ही पिछे विचारे उसकी की निंदा होवेगी जरूर किसी गल च अगे तो मैं थां थां ते गया प्रोफेसर दर्शन सिंह की रागी ज्यादा निंदा करन मैं गल सीधी है थोड़ा तो बहुत अगे हूं करिए हूं तो उस पिछे रख नहीं सकते करो निंदा उन्होंने पिछे सुटो हूं और की है और किस तरह करोगे तो कई संत है संत की निंदा करते हैं तो जब कोई संत संत की निंदा करे ना तो समझ लेना उस संत तो संत जरूर अगे वरना निंदा करने की लोड़ ही नहीं सी मन की लोड़ सी जरूर अगे होगा जब कोई ज्ञानी ज्ञानी की निंदा करे जब कोई व्यापारी व्यापारिक की निंदा करे या कोई राजनीतिक राजनीतिक की निंदा करे समझ लेना अगे है अगे की निंदा होती है जिहड़ा पिछे है उन्हूं भंडन की लोड़ ही नहीं उन्हें निंदा करने की लोड़ ही नहीं है ही विचारा पिछे उसकी की निंदा करनी है निंदा उसकी होती है जो अगे ते निंदा का मतलब की है गल घटा के बयान करना अक्सर मैं अर्ज की झूठी उपमा गल वधा के बयान करनी निंदा की है गल घटा के बयान करनी है अगे उन्हूं पिछे सुटना गल्लां दे नाल निंदा करके गल घटा के बयान करनी है फुल उन्हूं कंडा आखी जाओ इस देश का रक्षक रहा सिख ते देश का रक्षक होने के नाते देश के इतिहास दे चिज़ दा बड़ा ना बड़ी गल उन निंदा करो लिखो ये बख्शक है ये गद्दार है ये दोखी है लिखो आखो उचारो और चारों पासे समुचे देश इस ढंग की निंदा और यह भी इन्हों दिस पे है कि ट्रांसपोर्ट के छाए हुए आर्मी के ही इन की बहादरी की गल इना दा रूप निखरद बाकी तो इवें दिसद कबूतर बाज ते ही दिसद चिड़िया ही दिसदियां बाकी इन्हों के रंग रूप निखरद इना दी गल और हकीकत है कि जिथे रंग रूप सतगुरु ने न्यारा दिता है उत्थे नाम ही बड़ा न्या दे दिता भावें खिमा करनी किसी का भी बच्चा होवे ते उहदा प्यो कोई काम क्यों ना करता होवे पर उहदे बच्चे नूं ते अगले सरदार जी कहिंदे ना सरदार सरदार ते मुखी हुंदा है ते मुखी ते सानूं हुण गुरु ने बना छड़िया तुसीं सानूं किस तरह पिछे रखोगे किस तरीके नाल रखोगे असी तो सरदार है गई हाँ सरदारियां तो सानू जन्म तो मिल गई सानू गुरु ने जन्म तो बख्श दितियां जन्म तो प्राप्त कर ले ते सरदार हुण असी है गए इतनी मैं अर्ज कर दें ते गुरु की बख्शी हुई सरदारी नू दुनिया की कोई ताकत नहीं खो सकती इतनी मैं अर्ज कर दें निंदा तो घबराना ना क्योंकि थां थां ते लोकी मैनू बड़े घबराए मेरे झूठ बोल रहे रेडियो झूठ बोल रहे टीवी झूठ लिख रहे ने अखबार मैं लिखणगे तुसी अगे हो कला दे च धन दे च संपदा दे च खेड़ी खेती बाड़ी दे च व्यापार दे च ट्रांसपोर्ट दे च तोपां लैके उस दे पिछे फिजदे ने जिन्हू गगन मंडल दे च उडारियां दी जांच आउंदी है परिंदा है पर शिकस्ता को कफस में कौन रखता है असीरी जब भी आई बफैजो बालों पर आई कहिंदा ये जड़े बाल ने ये जड़े पंख ने उड़न वाले इन्होंने की कर दिता है शिकारियों दे टोले मेरे पिछे ला दिता है क्योंकि मैं उड़न की जाच आती है मैं उड़ना आंदा तो इस कौम उड़ना आंदा तो शिकारी किधरे टैंकां नाल किधरे तोपां नाल किधरे बंदूकां नाल तरह तरह की जालां नाल होर तरह तरह के पखंड ते झूठ ते अडंबर दे नाल खिमा करनी एक गल ते स्पष्ट हो गई है शिकारियो सानू उड़न की जांच आउंदी है तुहाडे ते पर ही कटे हुए ने तुहाडे कोल ते पंख ही कोई नहीं सानू सो मैं फिर अर्ज करा देश दे च निंदा है इस गल करके नहीं कि असी कोई देश दोखी हां दुष्ट हां चोर हां यार हां जितने जरायम कतल मैनपुरी फरखाबाद एटा इटावा दे चौंदे ने शायद देश दे किसे होर जिले च नहीं आते जिन्ना जरायम पेशा उथे ते जितने डाकू ग्वालियर दे मशहूर ने खिमा करनी देश दे किसे होर शहर दे नहीं मशहूर ग्वालियर दे डाकू آلے دوالے دے مرینے دے پنڈ دے سب ڈاکو تے اتھوں دے جیلا دیا جیلا پریاں پہیاں نے پنڈ دے اے جڑی چمبل گاٹھی دے ڈاکو نے او دے نال جیلا پریاں پہیاں نے تے ہن وی رات نو کوئی کار اسوار اس روڈ تے جڑا تولپور تو گوالیر تک جاندہ ہے رات نو لنگن دی ہمت نہیں کردا تے پولیس بھی روک دی نہیں لٹے جاؤ گے کیا تسی سمچے گوالیر نو جرائم پیشہ قرار دے دیتا ہے حکم اس طرح دا جاری کوئی سرکولر جاری کیتا ہے دیش دے سطح داریاں تو پوچھا جا سکتا ہے چونکہ کافی سمے تو اس گوالیر دے ڈاکو ہی پیدا ہو رہے ہیں آلے دوالے زیادہ چاہے ڈاکو مان سنگھ تے چاہے تحصیلدار سنگھ تے چاہے ہو رہے تے چاہے اور سب اسی علاقے تے تے کیا گھوشت کیتا ہے تسی کہ اے علاقہ جرائم پیشہ ہے مین پوری فرخ آباد ایٹا اٹاوا اس طرح دے ہور جڑے ضلع نے یو پی دے تھوڑے جیا کہ انہوں تسی جرائم پیشہ قرار دیتا ہے کوئی دن خالی نہیں جاندہ جد قتل نہ ہوئے کوئی دن خالی نہیں جاندہ جد جو ہے ڈاکے نہ پہن تے چوریاں نہ ہون تے کمال دی گل امرت ویلے اٹھن والی قوم سنگت تے پنگت وچ بیٹھن والی قوم ہر پدر دے سیوا کرن والی اے قوم مینوں گل بولدی نہیں کوئی نہ نگر دے جل زلزلہ آیا تے سارا کوئی نہ نگر تباہ ہو گیا ایک لکھ دی آبادی دا شہر تے بمبئی دے بھائی جیمل سنگھ تے انہاں دے نال سنگتاں لنگر دے بھر کے ٹرک تے بستراں دے بھر کے ٹرک کوئی نہ نگر پہنچے بھئی ہن کس گھر دے جو ہے چولہا بلے گا گھر تے سارے ٹہ ڈیری ہو گئے تے ستاداری بھی بعد وچ پہنچے پر گرو کا لنگر پہلے پہنچ گیا سی اتھے سیوا کرن والے سنگھ پہلے پہنچ گئے سن تو اے سیوا سمرن والی قوم قدرتی گل ہے گرو دیاں برکتاں تے رب دی برکت ہونی سی ہر گل وچ اگے ہو گئی اے اگے ہونا نہیں چنگا لگا بس اتنی گل ہے جڑے الزام اے لا رہے نے اے نندا ہے نندا دا مطلب ہے پھل نو کنڈا آکھنا بس اتنی گل ہے پھل نو کنڈا آکھنا گرو گوبند سنگھ جی مہاراج انہاں دے پاون پوتر شستر انگلینڈ دے چ جد واپس آئے اس دیش دے چ تے اس وقت دا پرائم منسٹر لال بہادر شاستری رسیو کرن لئی گیا سی مینوں چنگی طرح یاد ہے پالم ہوائی اڈے تے شستراں نوں جیسے اس نے ہاتھ دے چ لیا رو پیا سی زارو زار بار بار متھا ٹیکیا تے متھا ٹیک کے او دی رسنا تو بول نکلے اے گرو گوبند سنگھ اے او دوں شستر نہ چکدا تے پتہ نہیں دیش دی حالت کی ہونی سی تیری بخشش انہیں بار بار متھا ٹیکیا سمچے دیش واسیاں نے انہاں شستراں نوں متھا ٹیکے کمال دی گل وقت دی لوڑ دے مطابق دیش دی رکشا دی خاطر گرو گوبند سنگھ جی مہاراج نے شستر چکے تے دیش دا پرائم منسٹر ہی دھنواد کردا ہے سجدہ کردا ہے مہما گائن کردا ہے تے جد اس دی امت اپنی ہی رکشا لئی او اپنے آپ نو خطرے سمجھ کے اپنی رکشا لئی شستر چک لے تے تسی آکھو دشٹ نے دوکھی نے کھما کرنی اسی تے مدتاں تو شستراں دی پوجا کردے آ رہے ہیں اسی مندے ہی نہیں کہ شستراں نال کوئی جو ہے گرودوارا یا دھارمک استھان بھرشٹ ہوندا ہے صاحب گرو گوبند سنگھ جی مہاراج کہندے نے صاحب سروہی سہتی یہی ہمارے پیر اے تے میرے پیر نے اے تے میرے گرو نے میں تینا تو متھا ٹیک اے تے جے جے جگ کارن سرشٹ ابارن مم پت پارن جے تیگن میں دس دن حضور صاحب رہا پچھلے دو مہینے دوران تے سویرے سویرے جو میں پرکرما کر کے جد متھا ٹیکن تھڑے دے تے پجاری صاحب نے سجا کے رکھے پسٹل بندوقاں تلواراں پالے تو پہلے تو ہوں گرو گرنتھ صاحب نو متھا ٹیک کے پھر اگے جانے جنہوں نے حضور صاحب دے درشن کیتے ہیں تھڑے دیتے سجا کے رکھے نے سارے دے سارے شستر تے ساری دنیا متھا ٹیک دی ہے 300 سال تو متھا ٹیک دی آ رہی ہے پسٹلوں بندوقوں ریوالور پے نے پرانی ٹوپی دار بندوقاں لمبیاں لمبیاں اتے پہ نے متھا پہ ٹیک دیا شستراں گرو دی طرح پوجیا جا رہا پھر سپاہی دا شستر تے جو ہے سپاہی دا گرو تے شستر ہی ہوئے گا اور کون ہوئے گا سنت دا گرو گرنتھ ہوئے گا سپاہی دا گرو شستر ہوئے گا ਕਿ ਅਸੀਂ ਕੇਵਲ ਸੰਤ ਨਹੀਂ, ਕੇਵਲ ਸਿਪਾਹੀ ਨਹੀਂ, ਸੰਤ ਸਿਪਾਹੀ ਸਾਡੇ ਗੁਰੂ ਵੀ ਦੋ, ਸ਼ਸਤਰ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਡੇ ਗੁਰੂ ਨੇ। ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਪੁਰਾਣੇ ਗੁਰਦੁਆਰਿਆਂ ਚ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਰਿਹਾ, ਇਹ ਦੋ ਗੁਰੂਆਂ ਦਾ ਪ੍ਰਕਾਸ਼ ਹੁੰਦਾ ਰਿਹਾ। ਯਹੀ ਹਮਾਰੇ ਪੀਰ, ਇਹ ਮੇਰੇ ਪੀਰ ਨੇ, ਇੱਕ ਮੇਰੇ ਤਨ ਦੀ ਰੱਖਿਆ ਕਰਦੇ ਨੇ, ਇੱਕ ਮੇਰੀ ਮਨ ਦੀ ਰੱਖਿਆ ਕਰਦਾ, ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ, ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ। ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਹਾਂ, ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ, ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ? ਇਤਰਾਜ਼ ਨਹੀਂ ਕੀਤਾ ਸੀ, ਦੇਸ਼ ਗੁਲਾਮ ਸੀ, ਆਜ਼ਾਦੀ ਦਿਲਾਣਗੇ, ਦੇਸ਼ ਆਜ਼ਾਦ ਹੋ ਗਿਆ, ਹੁਣ ਇਤਰਾਜ਼, ਇਸ ਵਾਸਤੇ ਇਤਰਾਜ਼ ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ, ਬਸ ਇਸ ਵਾਸਤੇ ਇਤਰਾਜ਼ ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ। ਜੇ ਇਹ ਦੇਸ਼ ਦੇ ਚੋਂ ਦੋਖੀਆਂ ਨੂੰ, ਅੰਗਰੇਜ਼ਾਂ ਨੂੰ ਤੇ ਮੁਗਲਾਂ ਨੂੰ ਦਬਾ ਸਕਦੇ ਨੇ ਤੇ ਕੱਢ ਸਕਦੇ ਨੇ ਤੇ ਦੇਸ਼ ਨੂੰ ਆਜ਼ਾਦੀ ਦੇ ਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਨੇ ਤੇ ਦੇਸ਼ ਤੇ ਹੁਣ ਆਜ਼ਾਦ ਹੋ ਗਏ, ਨਿਕੰਮੇ ਤੇ ਬੈਠਣਗੇ ਨੇ, ਹੋ ਸਕਦਾ ਰਾਜਪਾਠ ਨਾ ਪ੍ਰਾਪਤ ਕਰਨ, ਧੋਖੇ ਮੈਂ ਕਰਨੀ ਤਰ੍ਹਾਂ ਤਰ੍ਹਾਂ ਦੀ ਬੁਲਾੜ ਤੇ ਨਿੰਦਾ ਸਮੁੱਚੇ ਦੇਸ਼ ਦੇ ਚ। ਭਾਵੇਂ ਹਰ ਸ਼ਹਿਰ ਦੇ ਚ ਮੈਂ ਆਪਣੇ ਢੰਗ ਨਾਲ ਤੁਛ ਬੁੱਧੀ ਅਨੁਸਾਰ ਜਵਾਬ ਦਿੰਦਾ ਆਇਆ, ਜਿਹੜੇ ਵੀ ਅਖਬਾਰੀ ਰਿਪੋਰਟਰ ਮਿਲਦੇ ਰਹੇ, ਜਿਹੜੇ ਵੀ ਆਪਣੇ ਢੰਗ ਦੇ ਨਾਲ ਤਰਕ ਕਰਦੇ ਰਹੇ, ਤਨਸ ਕਰਦੇ ਰਹੇ, ਮੈਂ ਕਿਹਾ ਇਸ ਦੇਸ਼ ਦੇ ਤਮਾਮ ਪ੍ਰਾਚੀਨ ਮਹਾਂਪੁਰਸ਼ ਸ਼ਸਤਰਧਾਰੀ ਸਨ। ਤੁਸੀਂ ਕਦੀ ਨਹੀਂ ਆਖਿਆ ਕਿ ਰਾਮ ਤੇ ਸ਼੍ਰੀ ਕ੍ਰਿਸ਼ਨ ਗਲਤ ਨੇ, ਉਹ ਸ਼ਸਤਰਧਾਰੀ ਨੇ, ਸ਼੍ਰੀ ਰਾਮ ਸ਼ਸਤਰਧਾਰੀ ਨੇ, ਸ਼੍ਰੀ ਕ੍ਰਿਸ਼ਨ ਸ਼ਸਤਰਧਾਰੀ ਨੇ, ਤ੍ਰਿਸ਼ੂਲ ਲੈ ਕੇ ਖੜੇ ਨੇ ਸ਼ਿਵ ਜੀ, ਗਦਾ ਲੈ ਕੇ ਖੜੇ ਨੇ ਹਨੂਮਾਨ, ਪਰਸ਼ੁਰਾਮ ਇੱਥੇ ਖੁਲਾੜਾ ਮੁੰਡੇ ਤੇ ਲਈ ਫਿਰਦੇ ਨੇ, 28 ਦਫਾ ਉਹਨਾਂ ਨੇ ਛਤਰੀਆਂ ਦਾ ਨਾਸ ਕੀਤਾ, ਮੁੰਡੇ ਤੇ ਲਈ ਫਿਰਦੇ ਨੇ, ਕੁਲਾੜਾ ਮੋਢੇ ਤੇ ਖੂਨ ਨਾਲ ਲਿਬੜਿਆ ਹੋਇਆ ਤੇ ਆਖਿਆ ਜਾਂਦਾ ਭਗਵਾਨ ਪਰਸ਼ੁਰਾਮ। ਕਮਾਲ ਦੀ ਗੱਲ, ਇੱਕ ਕੁਲਾੜਾ ਲਈ ਫਿਰਦਾ, ਇੱਕ ਗਦਾ ਲਈ ਫਿਰਦਾ, ਇੱਕ ਦੇ ਹੱਥ ਵਿੱਚ ਤ੍ਰਿਸ਼ੂਲ ਹੈ, ਇੱਕ ਕੋਲ ਧਨਸ਼ਬਾਨ ਹੈ, ਇੱਕ ਹੱਥ ਤੇ ਸੁਦਰਸ਼ਨ ਚੱਕਰ ਲਈ ਫਿਰਦਾ, 28 ਖੂਨੀ ਸੈਨਾ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਵਿੱਚ, ਇਹ ਤਮਾਮ ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ, ਖਿਮਾ ਕਰਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਦੀ ਉਮਤ ਵੀ ਭਗਵਾਨ ਹੀ ਹੈ, ਉਸ ਤੋਂ ਘੱਟ ਨਹੀਂ। ਜਾਇਜ਼ ਗੱਲਾਂ ਨੇ, ਕੋਈ ਨਾਜਾਇਜ਼ ਗੱਲ ਨਹੀਂ। ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਪੁਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਹੈ, ਅਸੀਂ ਸਾਂਭ ਕੇ ਰੱਖੀ ਹੈ, ਤੁਸੀਂ ਗਵਾਹ ਬੈਠੇ। ਭਾਰਤ ਦੀ ਪੁਰਾਤਨਤਾ ਕੀ ਸੀ ਕਿ ਭਾਰਤ ਦੇ ਪੁਰਾਣੇ ਰਿਸ਼ੀ ਮੁਨੀ ਤਮਾਮ ਕੇਸਾਧਾਰੀ ਸਨ, ਤਮਾਮ ਦੇ ਤਮਾਮ, ਰਾਮ ਦੇ ਸਿਰ ਤੇ ਜੂੜਾ ਹੈ, ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ, ਰਿਸ਼ੀ ਵਿਸ਼ਿਸ਼ਟ ਲੰਬਾ ਦਾੜਾ ਰੱਖਦੇ ਨੇ। ਤੇ ਮੈਂ ਕਈ ਦਫ਼ਾ ਤੁਹਾਨੂੰ ਸੁਣਾਇਆ, ਜਦ ਰਾਮਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ, ਖੋਤੇ ਦੀਆਂ ਬਣੀਆਂ ਹੋਈਆਂ, ਗਊਆਂ ਦੀਆਂ ਬਣੀਆਂ ਹੋਈਆਂ, ਘੋੜਿਆਂ ਦੇ ਵਾਲਾਂ ਦੀਆਂ ਬਣੀਆਂ ਹੋਈਆਂ, ਇਹ ਦਾੜੀਆਂ ਖਰੀਦ ਕੇ ਵਿਸ਼ਵਾਮਿੱਤਰ ਬਣਾਉਂਦੇ ਨੇ, ਵਿਸ਼ਿਸ਼ਟ ਬਣਾਉਂਦੇ ਨੇ, ਰਾਮ ਦਾ ਜੂੜਾ ਬਣਾਉਂਦੇ ਨੇ। ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ ਰਾਮ ਬਣਾਇਆ ਤੇ ਖਿਮਾ ਕਰਨੀ, ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜੇ ਰਾਮ ਦਾ ਰੂਪ ਕਾਇਮ ਰੱਖਿਆ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ ਹੈ? ਅਸੀਂ ਅਸਲੀ ਦਾੜਾ ਕਾਇਮ ਰੱਖ ਕੇ ਰਿਸ਼ੀ ਵਿਸ਼ਿਸ਼ਟ ਦਾ ਰੂਪ ਕਾਇਮ ਰੱਖਿਆ। ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਈ ਦੀ ਭੇਟ ਕਰ ਚੁੱਕੇ ਨੇ, ਤੌਰ ਤਰੀਕੇ ਸਾਰੇ ਭੇਟ ਕਰ ਚੁੱਕੇ ਨੇ। ਅਸੀਂ ਕਾਇਮ ਰੱਖੀ, ਅਸੀਂ ਅੱਗੇ, ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ, ਪੁਰਾਣੀ ਸੌਗਾਤ। ਹੁਣ ਜਿਹੜਾ ਅੱਗੇ ਹੋਵੇਗਾ, ਨਿੰਦਾ ਉਸਦੀ ਜ਼ਰੂਰ ਹੋਵੇਗੀ। ਇਤਨੀ ਮੈਂ ਅਰਜ਼ ਕਰਾਂ, ਤੋ ਮੈਂ ਅਰਜ਼ ਕਰ ਰਿਹਾ ਸੀ, ਸਿਮਰਨ ਉਸਦਾ ਕਰਨਾ ਹੈ ਜੋ ਅੱਗੇ ਹੈ। ਤੂੰ ਨਿਰਗੁਣ ਹੈ ਤੇ ਕਿਸੇ ਗੁਣਵਾਨ ਦਾ ਜੋ ਹੈ ਸਿਮਰਨ ਕਰ, ਤੇਰੇ ਕੋਲ ਕੋਈ ਕਲਾ ਨਹੀਂ ਤੇ ਕਿਸੇ ਕਲਾਕਾਰ ਦਾ ਸਿਮਰਨ ਕਰ, ਲਾਜ਼ਮੀ ਕਰ। ਤੂੰ ਨਿਰਗੁਣ ਹੈ, ਕਿਸੇ ਗੁਣਾ ਦੇ ਸਾਗਰ ਦਾ ਸਿਮਰਨ ਕਰ, ਤੂੰ ਨਿਰਬਲ ਹੈ, ਕਿਸੇ ਬਲਵਾਨ ਦਾ ਸਿਮਰਨ ਕਰ, ਔਰ ਸਿਮਰਨ ਦੇ ਆਸਰੇ ਤੇ ਉਸਦੇ ਨਾਲ ਜੁੜ, ਤਾਂ ਕਿ ਤੂੰ ਵੀ ਬਲਵਾਨ ਹੋਵੇਂ, ਤੂੰ ਵੀ ਗੁਣਵਾਨ ਹੋਵੇਂ। ਕਿਸੇ ਕਲਾਕਾਰ ਕੋਲ ਤੁਸੀਂ ਬੈਠੋਗੇ ਤੇ ਦਿਮਾਗੀ ਸ਼ਕਤੀ ਤੋਂ ਕੰਮ ਲੈਣਾ ਪਏਗਾ, ਤਾਂ ਹੀ ਕਵਿਤਾ ਸਿੱਖ ਸਕੋਗੇ, ਸੰਗੀਤ ਸਿੱਖ ਸਕੋਗੇ, ਇਲਮ ਮਸੂਰੀ ਸਿੱਖ ਸਕੋਗੇ, ਆਖਿਰ ਯਾਦ ਕਰੋ।
2: ਤੇ ਜਿੱਧਰ ਚਿੱਟੇ ਰੰਗ ਦੇ ਪਲਾਸਟਿਕ ਦੇ ਭਾਂਡੇ ਦੇ ਰਹੇ ਸਨ, ਮੈਂ ਵੀ ਉਧਰ ਹੀ ਬੈਠ ਗਿਆ। ਆਖਰ ਇੱਕ ਸੱਜਣ ਨੂੰ ਕਿਧਰੇ ਸਮਝ ਪੈ ਗਈ, ਮੈਨੂੰ ਕਹਿਣ ਲੱਗੇ, ਗਿਆਨੀ ਜੀ ਤੁਹਾਨੂੰ ਸ਼ੱਕਰ ਦੀ ਬਿਮਾਰੀ ਹੈ? ਮੈਂ ਕਿਹਾ ਨਹੀਂ। ਕਹਿਣ ਲੱਗੇ, ਫਿਰ ਤੁਸੀਂ ਇੱਧਰ ਬੈਠ ਜਾਓ, ਇੱਧਰ ਤੇ ਉਹ ਲੰਗਰ ਵੰਡਿਆ ਜਾਏਗਾ ਜਿਹਦੇ ਚ ਕੋਈ ਮਿੱਠਾ ਨਹੀਂ ਹੋਵੇਗਾ, ਚਾਵਲ ਨਹੀਂ ਹੋਵੇਗਾ। ਜਿਹਨਾਂ ਨੂੰ ਸ਼ੱਕਰ ਦੀ ਬਿਮਾਰੀ ਨਹੀਂ, ਉਹ ਇੱਧਰ ਬੈਠੋ। ਮੈਂ ਕਿਹਾ ਇਹ ਬਿਮਾਰੀ ਇੰਨੀ ਫੈਲ ਗਈ ਹੈ, ਹੁਣ ਪੰਗਤਾਂ ਹੀ ਅਲੱਗ ਅਲੱਗ ਬਿਠਾਉਣੀਆਂ ਪੈਣ, ਵੀ ਸ਼ੱਕਰ ਦੇ ਰੋਗੀ ਕਿਹੜੇ ਨੇ ਅਲੱਗ ਬਿਠਾਓ ਤੇ ਦੂਜੇ ਕਿਹੜੇ ਨੇ ਅਲੱਗ ਬਿਠਾਓ। ਇੰਨੇ ਮਰੀਜ਼ ਇੱਥੇ ਵੀ ਵੱਧਦਾ ਜਾ ਰਿਹਾ। ਹਾਰਟ ਦੀ ਬਿਮਾਰੀ کئی دیشاں شکھر تے پہنچ کے واپس مڑیے تے کئی دیشاں چ شروع ہے. جڑے روگ بہ گنتی دے بندے نو اپنی لپیٹ دے چ لے لین پکڑ دے چ لے لین ان روگاں دا اپنا اپنا دور ہوندا ہے. حیضے دا دور لنگ گیا, چیچک دا دور لنگ گیا, نمونیے دا دور لنگ گیا, سرسام دا دور لنگ گیا, ٹائیفائڈ دا دور لنگ گیا, تاؤن تے پلیگ دا دور لنگ گیا, ہن تے کینسر دا دور ہے, شوگر دا دور ہے. یہ نویں یہ بھی قابو آ جان گیا. ایسا نہیں میں کہندا جے پلیگ قابو چ آ گئی, حیضہ قابو چ آ گیا تے یہ بھی قابو چ آ جان گے, کسے ہور بیماری دا دور چل پائے گا, کسے ہور روگ دا دور چل پائے گا. اسی طریقے دے نال مانسک منڈل دے روگ بھی وکھ وکھ نے. کدی بہ گنتی وچ دنیا لوب دے چ گرسی ہوندی ہے, کدی بہ گنتی وچ دنیا کام دے چ گرسی ہوندی ہے, کدی بہ گنتی وچ دنیا اہنکار وچ گرسی ہوندی ہے, کدی بہ گنتی وچ لوکی موہ دے چ پھسے ہوندے نے, لوب دے چ پھسے ہوندے نے. اے جڑا دور ہے نا ہن جڑا لنگ رہا ہے, گرو نانک دے کتھن انسار ہومے دا دور ہے, اہنگ بھاؤ دا اے دور ہے. ہومے روگ مانک کو دینا, ٹھیک ہے منک نو دتا پر کنے منکھاں نو, جو دیسے سو سو روگی, روگ رہت میرا ستگر جوگی. اتھے ایک گل جڑی میرے پادشاہ نے کہہ دیتی ہے, جو دیسے سو سو روگی. حیضہ جد پھیلدا سی تا اسی اے نہیں کہہ سکتے سی بھی ساریاں نوں حیضہ, شہر دے کچھ ایسے ہوندے سن جنہاں نوں نہیں ہوندا سی, باقیاں نوں ہے. ملک دے کچھ ایسے ہوندے سن جڑے حیضے تو بچ جاندے سن, تاؤن تو بچ جاندے سن, پلیگ تو بچ جاندے سن, چیچک تو بچ جاندے سن. باویں بہو گنتی اس چیچک دی لپیٹ وچ آ جاندی سی, ماتا دی جڑی بیماری اس دی لپیٹ وچ آ جاندی سی, لیکن پھر بھی کچھ بچ جاندے سن. اے دور ہومیں دا تے مہاراج کہندے میں تے جتھے تک دیکھدا جو دیسے سو سو روگی. سارا جگت روگی, مانسک روگ. مانسک روگ تو بعد یہ جڑے ساڈے پنج گیان اندرے نے نا, انہاں دے وکار پھر وکھ وکھ نے. میں ایک دو ادھارن دیا, جویں ہنیری آندی ہے نا تے ریت اڈدی ہے, پر ہنیری ساری دھرتی تے نہیں آندی, دھرتی دے کسے کسے خطے چ آندی ہے. جد سمندر وچ طوفان آندا ہے تاں سارے سمندر وچ نہیں آندا, کسے ایک ادھ حصے چ آندا ہے. سیانے سجن جاندے نے جد وی طوفان آندا ہے ساگر وچ تے طوفان دی لویٹ دے سارے دا سارا ساگر نہیں آندا, ساگر دا کچھ حصہ آندا ہے. ایک گل وکھری ہے کہ ساگر دے طوفان آیا تے اسی اس تنگ دا انمان لائیے, سارے سمندر دے طوفان آیا نہیں, ضروری نہیں ہے. سمندر دے کسے ایک حصے طوفان آیا ہوندا ہے تے جس حصے طوفان آیا ہوندا ہے اتھے ہی تباہی ہوندی ہے, باقی نہیں ہوندی, باقی بچا ہو جاندا ہے. جد ہنیری چل دیے طوفان چلدا ہے زمین دے اتھے, انہاں ہنیریاں دا اصلی روپ میں عرب دیشاں چ دیکھے ہے. چونکہ داس جس علاقے چویا ڈسٹرکٹ بنوں تے او دا بہت سارا علاقہ مرو تھل سی, تے جس تحصیل شہر وچ داس رہندا سی او دا تے نا ہی سی لکی مروت, مروت مرو تھل پشتو دا لفظ سی. بڑے ٹبے دور دور تک کھجور بہت سی, تے جد ہنیری چل پے تے جتنی دیر تک ہنیری چل رہی ہے اگر کوئی مسافر ہے رستے چ کدرے بھی ہے انہوں انہیں چر تک بیٹھنا پائے گا یا لیٹنا پائے گا, جنتے ہنیری لنگ جائے. اگر چلے گا ہنیری ادھر ادھر گرائے گی اور اکھاں چ مٹی پائے گی, کوئی دکھائی نہیں دے گا, اتنی بھینکر ہنیری. اس دے روپ میں کویت تے عراق دے چ دیکھے جد ہنیری چل پیندی ہے, کاراں کھڑیاں ہو جاندیاں, بساں کھڑیاں ہو جاندیاں, لوکی جتھے نے اتھے بیٹھ جاندے, چل نہیں سکتے، کچھ دکھائی نہیں دیندا، اکھاں چ گٹھا پیندا ہے، مٹی پیندی ہے، اور منک چلن تو اسمرتھ ہو جاندا ہے۔ او ہنیری کدھرے بہت زور دی ہوے درختاں نو بھی جڑوں پٹ دیندی ہے، کچے مکان گاس پھوس دے مکان انہاں نو بھی اڑا لے جاندی ہے۔ خیر، پر جد ہنیری چل دی ہے تو ساری زمین دے اتے ہنیری نہیں ہوندی، زمین دے کسے ایک قد خطے دے چوندی ہے۔ جد طوفان چلدا ہے تا او طوفان ساری زمین تے نہیں آندا، زمین دے کسے ایک قد خطے چوندا ہے۔ جد ساگر دے چ اچھال آندا ہے، طغیانی آندی ہے، طوفان آندا ہے، تا ساگر دے سارے خطے دے طوفان نہیں آندا کسے ایک قد خطے چ۔ ہوبہور وکاراں دا طوفان جد منک دے شریر دے چ اٹھدا ہے نا، تے سارے اندریاں چ نہیں پرگٹ ہوندا، کدی اکھاں چ پرگٹ ہوئے گا، کدی کناں دے چ، کدی زبان دے چ، کدی کھلڑی دے چ، کدی ناسکاں دے چ۔ ایک رس پردھان ہوئے گا، جڑا ایک رس پردھان ہوئے نا، اکھاں دا رس پردھان ہے تے سارا دن اکھاں دے چسکے لیندا پیا، سمجھ لو ہنیری اکھاں دے چ ہے۔ زبان دے چسکیاں دے چلین ہے اور سارا دن لین ہے، تو ہن طوفان زبان دے تے۔ کھلڑی دے روگ واشنا دے چ پھسے ہویا ہے، کامنا دے چ پھسے ہویا ہے، تو ہن ہنیری کھلڑی تے ہے، سارا دن جھوٹ نندا تے بکھے ناد سنن دے چ ہی رس ہے، ہن طوفان کنا دے چ ہے۔ طوفان آؤندا ہے، ایک دم سارے اندریاں تے نہیں آؤندا، ایک رس ایک بندے چ پردھان ہوندا ہے، پر ہوندا کچھ سمے لئی ہے، اتوں ہنیری لنگ جاندی ہے، ہنیری کسے دوسرے اندرے تے، طوفان آونا ہے، آثار دکھائی دے رہے ہیں، بچاؤ کر لو۔ اے جڑا ستسنگ ہے نا، جے دے تسی کتھا کیرتن سن لیو، بس اے دے چ گیات ایک بودھ ملدا ہے کہ اے بندے تیرے شریر دے کس حصے طوفان آن لگا ہے، سچیت ہو جا، بچاؤ کر لے۔ کتھا کیرتن تو بس اے سنکیت ملدے نے، ہن طوفان دی لپیٹ دے چ ہے، تو کیڑے طوفان دی لپیٹ چ ہے، اور اتھوں اے طوفان لنگ گیا تو پھر کسے دوسرے حصے چ پرگٹ ہوئے گا۔ میں پھر عرض کراں، آپاں جتنے سارے بیٹھے ہاں، ہر بندے دا رس وکھ وکھ ہوئے گا، کوئی کناں دے رس چ پھسیا ہویا، کوئی اکھاں دے رس چ، کوئی زبان دے رس چ، اور بول چال تو بھی پتہ چل جائے گا یہ بندہ کیڑے رس دے چ پھسیا پیا۔ مینوں گل بھول دی نہیں، دلی تو الہ آباد تک میں سفر کر رہا سی، آسام میل دے چ، ایک سجن وہ بھی کول بیٹھے سن، کٹھے سفر ہو رہا سی، جو غازی آباد تو اس نے کھانے پینے دی گل شروع کیتی نا، تے اللہ آباد تک کر دے گیا، اے کھانا انج ہوندا ہے، انج بنائی دا ہے، انج بنائی دا ہے۔ تے مینوں آخر کہنا ہی پیا، میں مترا تو کدھرے حلوائی تے نہیں، یا پچھلے جنم دا تے نہیں، جو غازی آباد تو توں کھانے پینے دی گل شروع کیتی ہے تے اللہ آباد تک، جد بھی کدی کوئی گل بات دا ماحول، گفتگو دا ماحول چلے گل کھانے پینے دی، ہور کوئی گل نہیں، اتھوں میں اندازہ لا لیا طوفان دے چ برپا ہے، پر اس وقت طوفان دی زبان تے چھایا ہے۔ ہر اسٹیشن تے گڈی رکے تے کچھ چاہیے ہے، کھان اترے ہے، کچھ نہ کچھ چاہیے، بھاویں بھوک ہے بھاویں نہیں، پر کچھ چاہیے ہے، طوفان طوفان دی لپیٹ دے زبان ہے۔ تے جویں طوفان بے قابو ہوندا ہے، جیڑا رس طوفان دے روپ وچ جس اندرے چ ہوے گا وہ قابو چ نہیں ہوے گی، اتنی محرض کر دیں۔ اگر اے طوفان اکھاں تے ہویا تے اکھاں گردوارے چ بھی بے قابو ہون گیاں، اتنی محرض کر دیں۔ تسی ستسنگ دے چ بیٹھے ہو، کس طرح قابو کرو گے؟ طوفان ہے تے اکھاں غلط ویکھن گیاں، اگر اے طوفان کناں تے ہے تے کن ایتھے بھی غلط سنن گے، ایتھے محفل سجا کے سارا دن نندا تے جھوٹ سنن گے۔ اگر طوفان کھلڑی تے برپا ہے تے گستاخی ماں پاویں ہاتھ دے سندر گٹکا تے جپجی صاحب کیوں نہ پیا پڑھدا ہوئے، جد کھلڑی دے طوفان ہے تا اینو رام نہیں چیتے آوے گا کام چیتے آوے گا طوفان طوفان تے بے قابو ہوندا ہے اے طوفان وکھ وکھ اندریاں دے اس طرح پرگٹ ہوندا ہے جویں زمین دے اتے کسے کسے خطے وچ ہنیری آوندی ہے ہر پاسے نہیں ہے جویں ساگر دے کسے کسے خطے وچ اچھال آوندا ہے ساڈے شریر دے کسے کسے اندرے وچ کسے کسے سمے اچھال آوندا ہے اور ساد سنگت دے وچ بس اس گل دا بودھ لینا ہے کہ کیڑے اندرے دی بھومی دے اتے اس وقت ہنیری چل رہی ہے اینی مرض کر رہی جیون ساگر دے کیڑے حصے چ اس وقت طوفان ہے اے ویکھنا ہے کیڑے پاسے اچھال ہے کس پاسے طغیانی ہے بودھ ملے تے پھر اے وی بودھ ملے کہ کیڑے خطے دے طوفان آن والا ہے تاکہ ساودھان ہوئی ہے سچیت ہوئی ہے ستسنگ کدرے بچیاں دا کھیل نہ سمجھ لینا کتھا کیرتن کدرے کھڑونیاں دی کھیڑ نہ سمجھ لینا بھگت کبیر کہندے یہ گل وکری ہے کہ لوگاں نے کھڑونیاں دی کھیڑ سمجھی ہے ماتھے تلک ہتھ مالا بانا لوگن رام کھلونا جانا لوگاں نے رب نو کھڑونا ہی سمجھے بالکل کھڑونا حالانکہ یہ کھڑونا نہیں ہے کتنی مرض کر دیا سادنا کرن جد بیٹھو گے جپ کرن جد بیٹھو گے کہ اندریاں دے جس حصے چ اے طوفان ہے جپ نہیں کرن دے گا اے جب جی نہیں پڑھن دے گا اے کیرتن نہیں سنن دے گا شبد سرت دی لینتا اے نہیں ہو سکے گی بس اس طوفان تو بچاؤ کرنا ہے اور اے طوفان آوے گا رب دا نیم ہے پرماتما دا نیم ہے زمین تے طوفان آمدے نے ساگر دے طوفان آمدے نے کہ جو برہمنڈے سوئی پنڈے جو کچھ برہمنڈ دے چوندا اس پنڈ دے چوندا ہے جے پرماتما اس برہمنڈ دے چے تو پرماتما اس پنڈ دے چے جے طوفان اس برہمنڈ دے چنے تو طوفان اس پنڈ دے چنے اتنی میں عرض کر لیں ایسا ہے دوسری عرض ہور کہ جس طرح اندریاں دے اتے وکھ وکھ طوفان آندے نے من دے وچ وی کسے وقت ایک روگ دی پردھانتا ہوندی ہے اور او پردھانتا بہ گنتی دے چوندی ہے بہت سارے منک اس دی لپیٹ دے چوندے نے چھوت دی بیماری ہے بالکل کہندے نے ایدے کول نہ بیٹھو کوڑ چھوت دی بیماری ہے اے تپے دک اور اس طرح دے ہور چیچک اتیادی بہت سارے مرض یہ بیماریاں ایک تو دوجے نو لگ دیئے دوجے تو تیجے نو لگ دیئے یقین جانو کچھ مانسک روگ بھی ایسے نے چھوت دی بیماری ہے ایک تو دوجے نو لگ دیئے دوجے تو تیجے نو لگ دیئے تیجے تو چوتھے نو لگ دیئے تو اس وقت یہ جڑی بہتی منکھتا ہے کیڑی بیماری دی لپیٹ دے چاہے آج دا یہ جڑا واقع آیا ہے اس نو آدھار بنا کے میں بچارا تھوڑے سامنے رکھ رہے ہاں ہوں میں اہنکار یہ لپیٹ دے بہت ساری دنیا ہے بہت سارا جگت ہے انج نہیں کہنا چاہیے کہ سارے ہی بہ گنتی بہتے اسے دی لپیٹ دے کچھ گرمکھا نو چھڑ کے کچھ بھگتا نو چھڑ کے کچھ ابیاسیا نو چھڑ کے تے ابیاسی بھی او جنہ دی سادنا توڑنے بھی ہے جڑے ابیاس کردے پینے انہاں نو ابیاس کرن دا اہنکار ہو جاندہ ہے جو سیوا کردے پینے انہاں نو سیوا کرن دا اہنکار ہو جاندہ ہے جو کیرتن کردے نے انہاں نو کیرتن کرن دا اہنکار ہو جاندہ ہے جو کتھا کردے نے انہاں نو کتھا کرن دا اہنکار ہو جاندہ ہے جو گردواریاں دی سنبھال کردے نے انہاں نو سیوا سنبھال دا اہنکار ہو جاندہ ہے غرض کہ اے اہنکار اے ہو میں گرو امرداس جی مہاراج دے کتھن انسار اس وقت جگت روگ ہے جگت جویں جگت گرو آندے نا جگت روگ جگت بیماری سارے جگت دے بیماری ساری دنیا جس دی لپیٹ وچ ہوے کچھ ایک نو چھڑ کے جو دی سے سو سو روگی روگ رہت میرا ست گر جوگی اہم بھاو ہومے دا مطلب ہے میں ہاں اور میں ہوں تو نہیں ہے تو کون ہے میں ہاں میں ہوں ہاں اجوکے دور دی بہت وڈی بیماری پر اینا سمجھ لینا باقی جڑیاں چار بیماریاں نے او نہیں نے او دبیاں ہوئیاں نے او اکساہٹ نال پیدا ہوندیاں نے وقتی پیدا ہوئیاں چلیاں گئیاں جویں زکام لگیا چلا گیا جویں متھا دکھن آیا سویرے گھنٹے بعد ٹھیک ہو گیا ہن ٹھیک ہے ایک اد گولی لئی تے متھے دی پیڑ تے چلی گئی پر ایک اد گولی نال شوگر تھوڑی جاندی کینسر تھوڑی جاندا ہے یہ جاندا ہے تپے دک تھوڑی جاندا ہے یہ تے لمبا علاج ہومے ایک گولی نال جان والی نہیں ایک پوڑی نال جان والی نہیں یہ لمبی بیماری ہے ہومے دیرگ روگ ہے دارو بھی یہ سمجھ یہ تے دیرگ روگ ہے یہ تے لمبا روگ ہے یہ لمبی بیماری ہے ایک گولی کھا دیا نہیں ایک متھے دی پیڑا تھوڑی گولی کھا دی تے دور ہو گئی اس طرح دی گل نہیں ہے کئی ایسے نے جو لمبی بیماری نو چھتی ختم کرنا چاہتے ہیں بھائی نہیں ایک گولی کھائیے تے ٹھیک ہو جائے اور پھر سنتا مانتا دے ڈیریاں اور اس طرح دے ڈمبی گروہاں دے چکرا چ پے نے بھائی ایسا منتر دے شام تک ہی گل بن جائے تو رادا سوامی دے دے نے آؤ بس دس منٹ سادھنا کرو اناہد ناد وجن لگ پائے گا تے کناں دے چ انگلیاں دے کے تے او دے کول جاپ کراؤ تے کناں دے جڑی شان شان دی آواز ہوے ٹھیک ہے اناہد ناد ہے جی سن گئے برہم گیانی بن گئے نے جی سنت جن بن گئے یہ پکھنڈ چلے گا بہتے روگی ہون تے نقلی دوائیاں بہت چل پیندیاں اور نقلی دوائیاں دے تے لوگاں دا وشواس بہت ہو جاندا ہے نیم حکیم انہاں دی بن آوندی ہے کیواں کرنی دھارمک دنیا دے اس طرح دے نیم حکیم تھانوں قدم قدم تے ملن گے منتر تنتر اکالی مینو پرچے ونڈ رہے سی تے پرکرما جی تے اچیچا مینو آ کے دیتے اس نے وہ جڑی پنگتی سی بھی جڑا نراکار دا جاپ کرے اوتار دا جاپ کرے بس انہوں پرم گتی پراپت ہو جائے گی جنیاں اوتار سمبندی جنیاں نراکار سمبندی پنگتیاں سن نا وہ کٹھیاں کیتیاں گئیاں تے سنت داس تھلے کوئی لکھے ہوا سنت داس تے ونڈ رہے یہ جپو گربانی اس دا کہندی ہے تو انہوں مورکھا نو کون سمجھائے گربانی تے یہ بھی کہندی ہے رے من رام سیوں کر پریت سرون گوبند گن سنو ارگاؤ رسنا گیت گربانی تے بھی کہندی اول اللہ نور پایا قدرت کے سب گند اللہ دے کر بندگی گرو بانی تے بھی کہندی اللہ دی بندگی کر رام دا نام جب گوپال دا نام جب گورک سوئے جن گوئے اٹھا لی کرتے بار نہ لاگے اوتے گورک ہے گورک گورک جب اتھے تے انیکا نام نے پر ہن ایک نام دی اس ڈھنگ دی چون کر کے گربانی چون تے اپنا ایک سمپردا اپنا ایک مت چلانا آلے دوالے لوکاں نوں کٹھا کر لینا تے کھما کرنی دھارمک طور تے بندہ تے کوئی بہت سیاح ہے نہیں تے اس طرح دی لمبی چوڑی بھیڑ دے چ اس طرح دے نیم حکیم اپنے اشتہار ونڈ کے نقلیاں دوائیاں ویچ چھڑ دیں چل جاندی ہے تے اشتہار بازی گستاخی معاف ٹھیک ہے یوگ اشتہار بازی دا ہے پر کدی پھل نے یہ نہیں آکھیا کہ میرے چ خوبصورتی ہے میرے وچ مہک ہے انہوں اشتہار کڈنے پے نے کسے پھل نو سورج نو اشتہار بازی کرنی پئی ہے بھی میرے وچ روشنی ہے میرے وچ پرکاش ہے چندرما نو کوئی اشتہار لانے پے نے کہ میرے وچ شیتلتا ہے میرے وچ چاننی ہے میرے وچ ٹھنڈک ہے ہمالیہ پربت کوئی اشتہار پیا ونڈا ہے بھی میرے وچ ٹھنڈ ہے میرے چ شیتلتا ہے تیرے چ کوئی شیتلتا ہے تیرے چ کوئی گناہ دی مہک ہے تیرے اندر کوئی ربی چاننا ہے تو چاننا ہی جو ہے اشتہار ہے تینوں اشتہار کڈان دی لوڑ ہی نہیں ہے وہ چاننا ہی اشتہار ہے وہ مہک ہی اشتہار ہے پھر میں عرض کراں اس طرح دے سنت منت ڈمبی جو اس طرح دے منتراں نو لے کے تے پرچے ونڈن سمجھ لینا نیم حکیم نے تے نیم حکیم دی لپیٹ چ کچھ بندے ضرور آن گئے

0: ਅਸੀਂ ਤੋਂ ਥੱਲੇ ਚਲੇ ਜਾਣਗੇ, ਬਿਲਕੁਲ ਗਿਰ ਜਾਣਗੇ। ਇਹ ਢਾਂਚਾ ਸਾਨੂੰ ਬਦਲਣ ਦੀ ਲੋੜ ਹੈ, ਇਹ ਸਹੀ ਕਰਨ ਦੀ ਲੋੜ ਹੈ, ਇਹ ਸੁਧਾਰਨ ਦੀ ਲੋੜ ਹੈ। ਅਸੀਂ ਸਿਆਸਤ ਦਾ ਇੱਕ ਵਿੰਗ ਅਲੱਗ ਬਣਾ ਲਈਏ ਤੇ ਧਾਰਮਿਕ ਕੰਮ ਕਰਨ ਵਾਲਿਆਂ ਨੂੰ ਕੁਛ ਅਲੱਗ ਤਕਵੀਅਤ ਦੇ ਦਈਏ। ਰਾਜਨੀਤਿਕ ਬੰਦੇ ਉਹਨਾਂ ਦੀ ਮਦਦ ਕਰਨ, ਧਾਰਮਿਕ ਉਹਨਾਂ ਦੀ ਮਦਦ ਕਰਨ, ਲੇਕਿਨ ਹੋਵਨ ਇਹ ਵੱਖ। ਐਸਾ ਨਾ ਹੋਵੇ ਕਿ ਧਾਰਮਿਕ ਬੰਦਾ ਧਰਮ ਦਾ ਮੁਖੀ ਬਣ ਕੇ ਵੀ ਖਿਮਾ ਕਰਨੀ ਅਸੈਂਬਲੀ ਹਾਲ ਦੇ ਬੂਹੇ ਖੜਕਾਉਂਦਾ ਫਿਰੇ ਤੇ ਪਾਰਲੀਮੈਂਟ ਦੇ ਦਰਵਾਜ਼ੇ ਖੜਕਾਉਂਦਾ ਫਿਰੇ। ਇਹ ਨਹੀਂ ਗੱਲ ਸ਼ੋਭਾ ਦਿੰਦੀ। ਸਾਰੀ ਸ਼ਕਤੀ ਤਾਂ ਉਸ ਪਾਸੇ ਵੰਡੀ ਜਾਏਗੀ, ਧਰਮ ਪ੍ਰਚਾਰ ਕੌਣ ਕਰੇਗਾ ਤੇ ਕਿਵੇਂ ਕਰੋਗੇ? ਸਾਰਾ ਸਮਾਂ ਉਸ ਪਾਸੇ ਖਰਚ ਹੋ ਜਾਏਗਾ, ਸਾਰੀ ਸ਼ਕਤੀ ਉਸ ਪਾਸੇ ਖਰਚ ਹੋ ਜਾਏਗੀ। ਤੇ ਗ੍ਰੰਥੀ ਉਹਨਾਂ ਜੋ ਹੈ ਪ੍ਰਧਾਨਾਂ ਦੀ ਪ੍ਰਕਰਮਾ ਹੀ ਕਰਦੇ ਆ, ਸਮਾਂ ਬਤੀਤ ਕਰਦੇ ਹਨ, ਤੇ ਖਿਮਾ ਕਰਨੀ ਗੁਰੂ ਦੀ ਪ੍ਰਕਰਮਾ ਕਰਨ ਦਾ ਤੇ ਇਹਨਾਂ ਕੋਲ ਵਕਤ ਹੀ ਨਹੀਂ ਰਹੇਗਾ, ਕੀ ਪ੍ਰਕਰਮਾ ਕਰਨਗੇ? ਇਹ ਸਾਰੀਆਂ ਕਮਜ਼ੋਰੀਆਂ ਜੋ ਥਾਂ ਥਾਂ ਤੇ ਮੈਨੂੰ ਦਿਖਾਈ ਦਿੱਤੀਆਂ ਨੇ, ਮਿਸ਼ਨਰੀ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰਦੇ ਹੋਇਆਂ ਤੁਹਾਨੂੰ ਸੁਣਾ ਦਿੱਤੀਆਂ ਨੇ। ਮੰਨਣਾ ਇਸ ਢੰਗ ਦਾ ਸਹੀ ਨਿਜ਼ਾਮ ਬਣਾਉਣਾ ਇਹ ਤੁਹਾਡਾ ਕੰਮ, ਕਹਿਣਾ ਅਹਿਸਾਸ ਕਰਾ ਦੇਣਾ ਇਹ ਦਾਸ ਦਾ ਕੰਮ, ਮੈਂ ਆਪਣਾ ਫਰਜ਼ ਨਿਭਾਇਆ ਤੁਸੀਂ ਆਪਣਾ ਫਰਜ਼ ਨਿਭਾਉਂਦੇ ਜਾਓ, ਤਾਂ ਮੈਂ ਸਮਝਦਾ ਦੋਏ ਮਿਲ ਕਾਰਜ ਉਪਜੇ ਰਾਮ ਨਾਮ ਸੰਜੋਗ। ਤੋ ਖੈਰ ਮੈਂ ਗੱਲ ਨੂੰ ਕਹਾਂ ਨਾ, ਅਹੰ ਭਾਵ ਹੋਮੇ ਵਿੱਚ ਗ੍ਰਸਿਆ ਹੋਇਆ ਮਨੁੱਖ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ। ਤੇ ਇਹ ਦੇਸ਼ ਸਦੀਆਂ ਤੋਂ ਹੋਮੇ ਦਾ ਹੀ ਰੋਗੀ ਹੈ। ਇੱਥੋਂ ਦਾ ਬ੍ਰਾਹਮਣ ਉਹ ਕਹਿੰਦਾ ਬਾਕੀ ਸਾਰੇ ਮੈਥੋਂ ਥੱਲੇ ਨੇ, ਮੇਰੀ ਬਰਾਬਰੀ ਦਾ ਕੋਈ ਵੀ ਨਹੀਂ, ਨਾ ਖੱਤਰੀ ਨਾ ਸ਼ੂਦਰ ਨਾ ਵੈਸ਼, ਸਭ ਮੈਥੋਂ ਥੱਲੇ। ਉਹਨੇ ਪਹਿਲੇ ਢੰਡੋਰਾ ਦੇ ਦਿੱਤਾ ਮੈਂ ਵੱਡਾ। ਅਹੰਕਾਰ ਇਤਨਾ ਅਸਥੂਲ ਹੋ ਗਿਆ, ਅਹੰਕਾਰ ਇਤਨਾ ਮੋਟਾ ਹੋ ਗਿਆ, ਮੈਂ ਵੱਡਾ, ਬਾਕੀ ਸਭ ਮੇਰੇ ਥੱਲੇ, ਬਾਕੀ ਸਭ ਮੇਰੇ ਕਦਮਾਂ ਵਿੱਚ। ਜਦ ਜਦ ਕਿਸੇ ਨੇ ਬ੍ਰਾਹਮਣ ਦੀ ਬਰਾਬਰੀ ਦਾ ਦਾਅਵਾ ਕੀਤਾ ਤੇ ਪਤਾ ਯਾ ਤੇ ਉਸ ਨੂੰ ਮਿਟਾਇਆ, ਖਤਮ ਕੀਤਾ, ਤੇ ਜੇ ਮਿਟਾ ਨਹੀਂ ਸਕੇ ਤੇ ਪਤਾ ਕੀ ਆਖਿਆ ਵੀ ਇਹ ਵੀ ਪਿਛਲੇ ਜਨਮ ਦਾ ਬ੍ਰਾਹਮਣ ਸਹੀ ਆ, ਇਹਦੀ ਮਾਂ ਬ੍ਰਾਹਮਣੀ ਆ, ਇਹਦਾ ਪਿਓ ਬ੍ਰਾਹਮਣ ਹੈ, ਜੈਸੇ ਕਬੀਰ ਨਾਲ ਗੱਲ ਜੋੜ ਦਿੱਤੀ ਗਈ। ਹੁਣ ਕਬੀਰ ਕੌਣ ਹੈ? ਮੁਸਲਮਾਨ ਹੈ, ਪਰ ਸਾਰੇ ਹਿੰਦੁਸਤਾਨ ਚ ਗੱਲ ਪ੍ਰਚਲਿਤ ਹੈ ਨਹੀਂ ਜੀ ਬ੍ਰਾਹਮਣੀ ਦਾ ਲੜਕਾ ਹੈ, ਕੁਆਰੀ ਬ੍ਰਾਹਮਣੀ ਦਾ ਲੜਕਾ ਹੈ। ਖਿਮਾ ਕਰਨੀ ਬਿਲਕੁਲ ਝੂਠੀ ਗਾਥਾ ਬਣਾਈ ਗਈ ਹੈ, ਸੱਚਾਈ ਨਾਲ ਇਸਦਾ ਦੂਰ ਦਾ ਵੀ ਕੋਈ ਤਾਲੁਕ ਨਹੀਂ। ਕਬੀਰ ਕੌਣ ਹੈ ਇਹ ਰਵਿਦਾਸ ਤੋਂ ਪੁੱਛੀਏ, ਜਿਹੜਾ ਰਵਿਦਾਸ ਕਬੀਰ ਦੇ ਵਕਤ ਮੌਜੂਦ ਸੀ। ਇਹ ਭਗਤ ਸਮਕਾਲੀ ਨੇ, ਇੱਕੋ ਟਾਈਮ ਵਿੱਚ ਰਹਿਣਾ। ਨਾਮਦੇਵ, ਤ੍ਰਿਲੋਚਨ, ਸਦਣਾ, ਸੈਣ, ਕਬੀਰ, ਰਵਿਦਾਸ, ਇਹ ਸਾਰੇ ਇੱਕੋ ਹੀ ਵਕਤ ਨੇ, ਔਰ ਇਹਦੇ ਸਬੂਤ ਤੁਹਾਨੂੰ ਮਿਲਣਗੇ ਭਗਤਾਂ ਦੀ ਬਾਣੀ ਚ। ਇੱਕ ਭਗਤ ਦੂਸਰੇ ਦਾ ਜ਼ਿਕਰ ਕਰਦਾ, ਦੂਸਰਾ ਪਹਿਲੇ ਦਾ ਜ਼ਿਕਰ ਕਰਦਾ, ਇੱਕ ਦੂਜੇ ਦਾ ਇਹ ਜ਼ਿਕਰ ਕਰਦੇ ਨੇ। ਇੱਕ ਨਿੱਕਾ ਜਿਹਾ ਉਦਾਹਰਣ ਮੈਂ ਦੇ ਦਿਆਂ, ਗੱਲ ਸਪਸ਼ਟ ਹੋ ਜਾਏਗੀ। ਕਬੀਰ ਜੀ ਦਾ ਸਲੋਕ ਹੈ, ਸਲੋਕ ਜਿਹੜੇ ਤੁਸੀਂ ਪੜ੍ਹਦੇ ਹੋ, ਉਹਨਾਂ ਸਲੋਕਾਂ ਵਿੱਚ ਕਬੀਰ ਕਹਿੰਦੇ ਨੇ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਕ ਜਾਏਂਗੇ ਸਤ ਭਾਖੇ ਰਵਿਦਾਸ। ਇਹ ਸਲੋਕ ਕਬੀਰ ਦਾ, ਰਵਿਦਾਸ ਦਾ ਨਹੀਂ ਹੈ, ਸਲੋਕ ਕਬੀਰ ਦਾ। ਤੇ ਕਬੀਰ ਕਹਿੰਦੇ ਨੇ ਜਿਹੜਾ ਰਵਿਦਾਸ ਹੈ ਨਾ, ਸੱਚ ਕਹਿ ਰਿਹਾ ਹੈ ਕਿ ਹਰੀ ਜੈਸੇ ਹੀਰੇ ਨੂੰ ਛੱਡ ਕੇ ਜਿਹੜਾ ਕਿਸੇ ਹੋਰ ਆਸਾ ਦੇ ਉੱਤੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਉਹ ਦੋਜ਼ਕਾਂ ਚ ਜਾਣਗੇ, ਦੁਖੀ ਹੋਣਗੇ। ਉਹਨਾਂ ਨੇ ਆਸਾ ਰਾਮ ਦੀ ਨਹੀਂ ਰੱਖੀ, ਜਿਹਨਾਂ ਨੇ ਦੁਖੀ ਹੋਣਗੇ। ਹੁਣ ਇਸ ਤਰ੍ਹਾਂ ਦੀ ਪੁਕਾਰ ਕੀਤੀ ਰਵਿਦਾਸ ਨੇ, ਤੇ ਰਵਿਦਾਸ ਦੀ ਪੁਕਾਰ ਨੂੰ ਕਲਮ ਬੰਦ ਕੀਤਾ, ਸ਼ਬਦ ਬੰਦ ਕੀਤਾ ਕਬੀਰ ਨੇ ਆਪਣੇ ਸ਼ਬਦਾਂ ਵਿੱਚ। ਸਲੋਕ ਕਬੀਰ ਦਾ ਹੈ, ਖਿਆਲ ਰਵਿਦਾਸ ਦੇ ਨੇ। ਇਸੇ ਤਰੀਕੇ ਨਾਲ ਰਵਿਦਾਸ ਕਹਿੰਦੇ ਨੇ, ਨਾਮ ਦੇਵ ਕਬੀਰ ਤੇ ਲੋਚਨ ਸਦਣਾ ਸਹਿਣ ਤਰੇ, ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀ ਤੇ ਸਬੇ ਸਰੇ। ਹੁਣ ਇਹ ਆਪਣੇ ਸ਼ਬਦ ਵਿੱਚ ਕਬੀਰ ਦਾ ਜ਼ਿਕਰ ਕਰਦਾ, ਨਾਮ ਦੇਵ ਕਬੀਰ ਤੇ ਲੋਚਨ, ਕਬੀਰ ਆਪਣੇ ਸ਼ਬਦ ਵਿੱਚ ਰਵਿਦਾਸ ਦਾ ਜ਼ਿਕਰ ਕਰਦਾ, ਦੋਹਾਂ ਦੇ ਸਮਕਾਲੀ ਹੋਣ ਦਾ ਸਬੂਤ। ਤੇ ਮੈਂ ਇਹ ਵੀ ਅਰਜ਼ ਕਰਾਂ, ਸਾਰੇ ਭਗਤੀ ਇੱਕ ਦੂਜੇ ਦਾ ਨਾਂ ਲੈਂਦੇ ਨੇ, ਨਾਮਾ ਮਾਇਆ ਮੋਆ ਕਹੇ ਤੇ ਲੋਚਨ ਮੀਰ, ਕਾਏ ਛੀਪੋ ਛਾਏ। ਪਿਓ ਦੇ ਸੰਸਕਾਰਾਂ ਨਾਲ ਕਬੀਰ ਦੇ ਸੰਸਕਾਰਾਂ ਦਾ ਤਾਲਮੇਲ ਨਹੀਂ ਬੈਠਿਆ, ਉਹਨੇ ਜੀਵਨ ਦਾ ਢੰਗ ਕੁਝ ਹੋਰ ਲੱਭ ਲਿਆ। ਪਰ ਰਵਿਦਾਸ ਕਹਿੰਦੇ ਨੇ ਇਸ ਦਾ ਜਨਮ ਜਿਹੜਾ ਹੈ ਇਹ ਉਸ ਕੁੱਲ ਦੇ ਚ ਹੋਇਆ ਜਿੱਥੇ ਬਕਰੀਦ ਮਨਾਈ ਜਾਂਦੀ ਹੈ। ਗੱਲ ਸਪਸ਼ਟ ਹੋ ਗਈ, ਗੱਲ ਖੁੱਲ ਗਈ। ਹੁਣ ਇਤਨਾ ਵੱਡਾ ਵਿਦਵਾਨ ਬਨਾਰਸ ਵਿੱਚ ਪੈਦਾ ਹੋ ਜਾਏ, ਤੇ ਬ੍ਰਾਹਮਣਾਂ ਦਾ ਦਾਅਵਾ ਸੀ ਵਿਦਵਾਨ ਤੇ ਸਿਰਫ ਬ੍ਰਾਹਮਣਾਂ ਚ ਹੀ ਪੈਦਾ ਹੁੰਦੇ ਨੇ, ਕਿਧਰੇ ਹੋਰ ਪੈਦਾ ਨਹੀਂ ਹੁੰਦੇ, ਤੇ ਹੁਣ ਬ੍ਰਾਹਮਣ ਆਪਣਾ ਬਚਾਓ ਕਿਸ ਤਰ੍ਹਾਂ ਕਰਨ? ਖਿਮਾ ਕਰਨੇ ਉਹ ਕਹਿਣ ਲੱਗ ਪਏ, ਨਹੀਂ ਜੀ ਇਹਦੀ ਮਾਂ ਬ੍ਰਾਹਮਣੀ ਸੀ, ਉਹ ਕਿਧਰੇ ਸੁੱਟ ਗਈ ਸੀ ਇਸ ਨੂੰ ਗੰਗਾ ਦੇ ਤੱਟ ਤੇ, ਇਹ ਨੀਮੂ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾ ਲਿਆ, ਇਹਨਾਂ ਨੇ ਆਪਣੀ ਕੁੱਖ ਤੋਂ ਜਨਮ ਨਹੀਂ ਦਿੱਤਾ, ਇਹ ਤੇ ਚੁੱਕ ਕੇ ਲਿਆਏ ਨੇ। ਇੰਜ ਕਹਾਣੀ ਜੋੜ ਦਿੱਤੀ, ਭਗਤ ਮਾਲ ਵਿੱਚ ਵੀ ਜੁੜ ਗਈ, ਮੱਖੀ ਦੇ ਉੱਤੇ ਲੋਕੀ ਮੱਖੀ ਮਾਰੀ ਗਏ, ਲਕੀਰ ਨੂੰ ਪਿੱਟਦੇ ਗਏ, ਹਕੀਕਤ ਕੁਛ ਵੀ ਨਹੀਂ, ਸੱਚਾਈ ਕੁਛ ਵੀ ਨਹੀਂ। ਸੱਚਾਈ ਇਹ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ, ਜੋ ਇਤਿਹਾਸ ਖਿਮਾ ਕਰਨੀ ਹੈ, ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਗੁਰੂ ਕਾ ਸਿੱਖ ਕਹਿ ਦੇਗਾ ਗਲਤ ਹੈ, ਗੱਲ ਖਤਮ। ਇਹ ਇਤਿਹਾਸ ਦੀ ਧਾਰਾ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ, ਗੁਰਬਾਣੀ ਸਾਡੇ ਕੋਲ ਕਸਵੱਟੀ ਹੈ, ਤੇ ਜਦ ਕਸਵੱਟੀ ਮੌਜੂਦ ਹੈ ਤੇ ਸੋਨੇ ਨੂੰ ਪਰਖ ਲਈਏ ਵੀ ਸੋਨਾ ਸ਼ੁੱਧ ਵੀ ਹੈ ਕਿ ਨਹੀਂ। ਕਬੀਰ ਦੀ ਇਹ ਸਾਖੀ ਅਸ਼ੁੱਧ ਹੈ, ਸ਼ੁੱਧ ਨਹੀਂ ਹੈ, ਸ਼ੁੱਧ ਇਹ ਹੈ ਜੋ ਰਵਿਦਾਸ ਕਹਿ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਸ਼ਬਦ ਮੌਜੂਦ ਨੇ। ਜਾਂ ਕਿ ਈਦ ਬਕਰੀਦ ਕੁੱਲ ਗਊ ਬਦ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸ੍ਰੀ ਤੋਹੇ ਲੋ ਰੋਗ ਪ੍ਰਸਿੱਧ ਕਬੀਰਾ। ਤੂੰ ਇਤਨਾ ਵੱਡਾ ਆਲਮ ਫਾਜ਼ਲ ਪੈਦਾ ਹੋ ਜਾਏ ਤੇ ਕਹਾਣੀ ਜੋੜ ਦਿੱਤੀ ਗਈ ਨੀ, ਇਹ ਤੇ ਬਾਮਣੀ ਦਾ ਪੁੱਤਰ ਹੈ, ਫਿਰ ਰਵਿਦਾਸ ਹੋ ਗਿਆ ਆਲਮ ਫਾਜ਼ਲ, ਹੁਣ ਇਹਦੇ ਨਾਲ ਕੀ ਜੋੜਨ। ਨਹੀਂ ਜੀ, ਇਹ ਵੀ ਬ੍ਰਾਹਮਣ ਸੀ ਤੇ ਰਸੋਈਆ ਸੀ ਸਵਾਮੀ ਰਾਮਾਨੰਦ ਦਾ, ਪਿਛਲੇ ਜਨਮ ਇਹ ਸੀ, ਬ੍ਰਾਹਮਣਾਂ ਨੂੰ ਆਪਣਾ ਪਿਛਲਾ ਜਨਮ ਦਿਖਾਈ ਨਹੀਂ ਦਿੰਦਾ, ਰਵਿਦਾਸ ਦਾ ਦਿਖਾਈ ਦੇ ਦਿੱਤਾ। ਇਹ ਜੀ ਪਿਛਲੇ ਜਨਮ ਸਵਾਮੀ ਰਾਮਾਨੰਦ ਦਾ ਰਸੋਈਆ ਸੀ। ਭਗਤ ਮਾਲ ਤੁਸੀਂ ਲੈ ਲਓ ਕਿਤੇ ਬਾਜ਼ਾਰ ਮਾਈ ਸੇਵਾ ਤੋਂ, ਇਹੀ ਕਹਾਣੀਆਂ, ਮੱਖੀ ਤੇ ਮੱਖੀ ਮਾਰੀ ਗਈ, ਅਸਲੀਅਤ ਕੁਛ ਵੀ ਨਹੀਂ, ਹਕੀਕਤ ਕੁਛ ਵੀ ਨਹੀਂ, ਗੁਰਬਾਣੀ ਇਸ ਦੀ ਪੁਸ਼ਟੀ ਨਹੀਂ ਕਰਦੀ, ਗੁਰਬਾਣੀ ਤਸਦੀਕ ਨਹੀਂ ਕਰਦੀ। ਰਵਿਦਾਸ ਨੂੰ ਕਿਉਂ ਬ੍ਰਾਹਮਣ ਸਾਬਤ ਕੀਤਾ ਗਿਆ? ਚਮਾਰ ਜੁੱਤੀਆਂ ਗੰਢਦਾ ਪਿਆ, ਟਕੇ ਟਕੇ ਜੁੱਤੀ ਗੰਢਦਾ, ਇੰਨਾ ਵੱਡਾ ਆਲਮ ਫਾਜ਼ਲ, ਔਰ ਇਤਨਾ ਵੱਡਾ ਆਲਮ ਫਾਜ਼ਲ ਕਿ ਜਿਹੜਾ ਵੇਦਾਂ ਦਾ ਮੁਖੀ ਪੰਡਤ ਪੁਰੋਹਿਤ, ਉਹਨੂੰ ਵੀ ਝੁਕਣਾ ਪਿਆ, ਉਹਨੂੰ ਵੀ ਹਾਰ ਖਾਣੀ ਪਈ, ਉਹਨੂੰ ਵੀ ਮਾਤ ਖਾਣੀ ਪਈ, ਹੁਣ ਕੀ ਆਖਣਾ। ਇਹ ਦਾਵਾ ਤੇ ਕਰਦੇ ਰਹੇ ਵਿਦਵਾਨ, ਸਿਰਫ ਬ੍ਰਾਹਮਣਾਂ ਚ ਪੈਦਾ ਹੁੰਦੇ ਨੇ, ਉਹ ਪੈਦਾ ਹੋ ਗਿਆ ਚਮਾਰਾਂ ਦੇ ਚ, ਪੈਦਾ ਹੋ ਗਿਆ ਜੁਲਾਹਿਆਂ ਚ, ਹੁਣ ਕੀ ਕਰਨਾ। ਨਹੀਂ ਜੀ, ਇਹ ਵੀ ਬ੍ਰਾਹਮਣੀ ਦਾ ਹੀ ਪੁੱਤਰ, ਇਹ ਪਿਛਲੇ ਜਨਮ ਦੇ ਚ ਬ੍ਰਾਹਮਣ ਸੀ, ਇਹ ਸਵਾਮੀ ਰਾਮਾਨੰਦ ਦਾ ਰਸੋਈਆ ਸੀ, ਉਹਨਾਂ ਨੇ ਸਰਾਪ ਦਿੱਤਾ ਤੇ ਇਹਦਾ ਚਮਾਰ ਦੇ ਘਰ ਦੇ ਜਨਮ ਹੋਇਆ। ਇਹਦਾ ਮਤਲਬ ਸਾਰੇ ਚਮਾਰਾਂ ਦਾ ਜਿਹੜਾ ਜਨਮ ਹੋਇਆ ਇਹ ਰਾਮਾਨੰਦ ਦੇ ਸਰਾਪੇ ਹੋਏ ਨੇ, ਹੋਰ ਕੁਛ ਨਹੀਂ ਹੈ, ਗੱਲ ਤੇ ਇੰਨੀ ਹੋ ਗਈ, ਹੋਰ ਕੀ। ਨਹੀਂ, ਇਹ ਕਿਰਤੀ ਬੰਦੇ ਨੇ ਸਰਾਪੇ ਹੋਏ, ਤੁਹਾਨੂੰ ਇਹਨਾਂ ਨੂੰ ਸਰਾਪੇ ਹੋਏ ਕਿਸ ਤਰ੍ਹਾਂ ਆਖਾਂਗੇ। ਪਰ ਕਹਾਣੀ ਤੇ ਭਗਤ ਮਾਲ ਦੀ ਇਹ ਪਈ ਕਹਿੰਦੀ, ਬ੍ਰਾਹਮਣਾਂ ਦੀ ਕਹਾਣੀ ਤੇ ਇਹ ਪਈ ਕਹਿੰਦੀ, ਤੇ ਸਰਾਪ ਦਿੱਤਾ ਜਾਂ ਚਮਾਰ ਦੇ ਘਰ ਜਨਮ ਹੋਵੇ ਤੇਰਾ, ਤੇ ਚਮਾਰ ਦੇ ਘਰ ਜਨਮ ਹੋਣਾ ਖਿਮਾ ਕਰਨੀ ਸਰਾਪ ਨਹੀਂ, ਇਹ ਰੱਬ ਦੀ ਬਖਸ਼ਿਸ਼ ਹੋ ਸਕਦੀ ਹੈ ਕਿ ਜਿਹੜਾ ਚਮਾਰ ਸਾਰਿਆਂ ਦੇ ਨੰਗੇ ਪੈਰਾਂ ਨੂੰ ਢੱਕ ਦੇਵੇ ਉਹ ਇੰਨਾ ਵੱਡਾ ਕਿਰਤੀ, ਪਤਾ ਨਹੀਂ ਰੱਬ ਦੀ ਕਿਤਨੀ ਬਖਸ਼ਿਸ਼ ਦਾ ਪਾਤਰ ਬਣੇਗਾ। ਉਹਨੂੰ ਤੁਸੀਂ ਆਖੋਗੇ ਸਰਾਪਿਆ ਹੋਇਆ, ਜਿਹੜਾ ਨੰਗੇ ਤਨਾਂ ਨੂੰ ਕੱਪੜਿਆਂ ਨਾਲ ਢੱਕ ਦੇਵੇ ਉਹ ਜੁਲਾਹਾ ਤੇ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਪਤਾ ਨੀ ਕਿਤਨਿਆਂ ਦਾ ਉਸਨੇ ਨੰਗੇ ਚ ਕਜੇ ਹੋਇਆ, ਮਿਹਨਤ ਕਰ ਕਰਕੇ ਕੱਪੜੇ ਪਿਆ ਬਣਾਉਂਦਾ, ਪਤਾ ਨੀ ਕਿਸ ਕਿਤਨਿਆਂ ਵਾਸਤੇ ਉਸਨੇ ਛਾਂ ਮੁਹੱਈਆ ਕਰ ਦਿੱਤੀ, ਮਕਾਨ ਬਣਾ ਬਣਾ ਕੇ, ਉਹ ਰਾਜ ਮਿਸਤਰੀ ਤੇ ਮਹਾਨ ਹੈ। ਖਿਮਾ ਕਰਨੀ ਉਹ ਕਤਈ ਮਹਾਨ ਨਹੀਂ ਜੋ ਬਣੇ ਬਣਾਏ ਮਹਿਲ ਢਾ ਦੇਵੇ, ਅਗਲਿਆਂ ਨੂੰ ਨਗਨ ਕਰ ਦੇਵੇ ਔਰ ਜੁੱਤੀਆਂ ਅਗਲਿਆਂ ਦੀਆਂ ਖੋ ਲਵੇ, ਉਹਨਾਂ ਨੂੰ ਤੁਸੀਂ ਥੋੜੀ ਮਹਾਨ ਆਖੋਗੇ, ਚੱਲਣ ਦੀ ਜੋ ਹੈ ਸਮਰੱਥਾ ਹੀ ਨਾ ਰਹਿੰਦੇ। ਖੈਰ, ਗੱਲ ਕਿੱਥੇ ਦੀ ਕਿੱਥੇ ਪਹੁੰਚੀ, ਮੈਂ ਅਰਜ਼ ਕਰਾਂ, ਬਰਾਬਰੀ ਦੇਣ ਨੂੰ ਸਾਡੇ ਦੇਸ਼ ਦੇ ਪੁਰਾਣੇ ਲੋਕ ਤਿਆਰ ਨਹੀਂ ਸਨ, ਬਰਾਬਰੀ, ਕਿਉਂਕਿ ਬਰਾਬਰੀ ਦਿੱਤੀ ਤੇ ਆਪਣਾ ਅਹੰ ਭਾਵ ਨਹੀਂ ਰਹਿੰਦਾ, ਔਰ ਇਸ ਵਾਸਤੇ ਆਦ ਕਾਲ ਤੋਂ ਇੱਥੇ ਹਉਮੈ ਵਧਦੀ ਗਈ ਵਧਦੀ ਗਈ। ਬ੍ਰਾਹਮਣਾਂ ਦੇ ਮਨ ਚੋਂ ਇੱਕ ਬਿਮਾਰੀ ਫੈਲੀ ਤੇ ਛੂਤ ਦੀ ਤਰ੍ਹਾਂ ਫੈਲਦੀ ਗਈ। ਮੈਂ ਪਹਿਲੇ ਅਰਜ਼ ਕੀਤੀ ਹੈ, ਇਹ ਰੋਗ ਵੀ ਛੂਤ ਦੀ ਬਿਮਾਰੀ ਹੈ, ਕਿਸੇ ਦੇ ਸਰੀਰ ਤੋਂ ਕੁਝ ਐਸੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਦੂਜਿਆਂ ਨੂੰ ਲੱਗਦੀਆਂ ਤੇ ਫਿਰ ਬ੍ਰਾਹਮਣਾਂ ਤੋਂ ਫੈਲਣੀਆਂ ਸ਼ੁਰੂ ਹੋਈਆਂ ਇਸ ਦੇਸ਼ ਵਿੱਚ, ਅਹੰਕਾਰ ਫੈਲਣਾ ਸ਼ੁਰੂ ਹੋਇਆ, ਕਿਉਂਕਿ ਬ੍ਰਾਹਮਣ ਨੇ ਜੋ ਕਹਿ ਦਿੱਤਾ ਮੈਂ ਹਾਂ ਤੂੰ ਨਹੀਂ ਹੈ, ਤੂੰ ਤੇ ਸਭ ਮੇਰੇ ਕਦਮਾਂ ਦੀ ਖਾਕ, ਮੇਰੇ ਪੈਰਾਂ ਦੇ ਥੱਲੇ, ਮੈਂ ਉੱਚਾ। ਔਰ ਬੜੇ ਅਸਥੂਲ ਢੰਗ ਨਾਲ ਇਸ ਦਾ ਦਾਵਾ ਦੁਨੀਆਂ ਵਿੱਚ ਕਿਸੇ ਥਾਂ ਤੇ ਐਸਾ ਦਾਵਾ ਨਹੀਂ, ਬਾਹਰ ਕਿਸੇ ਦੇਸ਼ ਵਿੱਚ ਕੋਈ ਸਾਹਿਤਕਾਰ ਆਲਮ ਫਾਜ਼ਲ ਐਸਾ ਨਹੀਂ ਕਹਿੰਦਾ ਮੈਂ ਵੱਡਾ ਬਾਕੀ ਸਾਰੇ ਇੰਜ ਨੇ, ਕੋਈ ਨਹੀਂ, ਪਰ ਸਾਡੇ ਦੇਸ਼ ਵਿੱਚ ਕਹਿੰਦੇ ਰਹੇ, ਪੁਰਾਣਾਂ ਦੇ ਗਿਆਤੇ, ਵੇਦਾਂ ਦੇ ਗਿਆਤੇ, ਸਿਮਰਤੀਆਂ ਦੇ ਗਿਆਤੇ, ਸ਼ਾਸਤਰਾਂ ਦੇ ਪੰਡਿਤ ਕਹਿੰਦੇ ਰਹੇ ਅਸੀਂ ਮਹਾਨ ਆ, ਬਾਕੀ ਸਾਰੇ ਤੁੱਛ ਨੇ। ਕਬੀਰ ਜੈਸੇ ਸੰਤ ਨੂੰ ਕਹਿਣਾ ਪਿਆ, ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ, ਬਈ ਤੂੰ ਸਾਡਾ ਮੁਖੀ ਨਹੀਂ ਹੈ, ਗੱਲ ਖਤਮ, ਅਸੀਂ ਧਾਰਮਿਕ ਤੌਰ ਤੇ ਤੈਨੂੰ ਮੁਖੀ ਨਹੀਂ ਮੰਨਦੇ। ਜ਼ਹਿਰ ਬਹੁਤ ਫੈਲੇ, ਔਰ ਮੈਂ ਅਰਜ਼ ਕਰਾਂ, ਜਿਤਨਾ ਮੈਂ ਇਸ ਤਰ੍ਹਾਂ ਦੇ ਫੋਕੀ ਧਾਰਮਿਕ ਬੰਦਿਆਂ ਵਿੱਚ ਹੰਕਾਰ ਦੇਖਦਾ ਨਾ, ਇਤਨਾ ਹੋਰ ਕਿਸੇ ਚ ਨਹੀਂ। ਜਿੰਨਾ ਮੌਲਵੀ ਹੰਕਾਰੀ ਆਉਂਦਾ, जितना ब्राह्मण अहंकारी हुंदा है ते हुण घूम फिर के मैं देखदा जितने सिख जगत दे कई दफा ज्ञानी ते प्रधान सिख अत्र अहंकारी मिलदे ने साध संगत अहंकारी नहीं मिलदी ओ ते निर्माणता दी मूर्ति मिलदे ने इन्ना अहंकार प्रबल तदी ते कबीर नूं कहना पिया उहनां दिनां च ग्रंथी ते ज्ञानी है नहीं सन ते मेरे ख्याल कबीर ने लपेट च लै लेना सी उन्हें लपेट दोवां नूं लै लिया अमृत जगरा रहा न को पंडित मूला छाड़े दो पंडित मूला जो लिख दिया छाड़ चले हम किछू न लिया। इकबाल भी इन्हां दोवां तो तंग आया मौलवी तो ते ब्राह्मण तो उन्हें अपनी सारी शायरी दे च इतना गिला खिमा करनी किसे डिक्टेटर किसे जालम ते भी नहीं किया जिहड़ा बहुत वड्डा गिला ब्राह्मण ते मौलवी ते कर दिता। सच कह दूं ऐ ब्राह्मण गर तू बुरा न माने तेरे सनम कंधों के बुत हो गए पुराने अपनों से बैर रखना तूने बुतों से सीखा जंगो जदल सिखाया वाइस को भी खुदा ने अपनों से बैर रखना तूने बुतों से सीखा। हुण 33 करोड़ देवते लड़ देने झगड़ देने एक देवता दूजे नाल दूजा तीजे नाल तीजा चौथे नाल खिमा करने एक दूजे का दुराचार भी करते ने देवी देवते चोरियां यारियां दे च भी ने सब कुछ है ते हुण उन्हां देवतियां दी उपासना करन वाले उन्हां देवतियां नाल जुड़न वाले और देवते भी पत्थर दे ते पूजदियां पूजदियां पत्थर नहीं होणगे दिल दिमाग पत्थर हो जाणगे ते पत्थर नाल कोई टकराएगा ते अपना सिर भन्नेगा ना इन्नी है ना हिंदुस्तान का यह सिर हिंदुस्तान का यह ब्राह्मण इतना करड़ा हो गया पत्थर पत्थर नूं पूज पूज के पत्थर हो गया जिहड़े विचारे टकराते गए उन्होंने चिकना चूर करता गया अज तक तो इस तरह ही होया। और इन्हें समझना कि विपरीति खत्म हो गई पत्थर दिल खत्म हो गए ने पत्थर दिमाग खत्म हो गए ने मौजूद ने ये निजाम बदलना पड़ेगा ये पत्थर दिलों का इतनी कोमलता चाहिए बहुत वड्डी कोमलता चाहिए। तो खैर इकबाल कहिंदा सच कह दूं ऐ ब्राह्मण गर तू बुरा न माने तेरे सनम कंधों के बुत हो गए पुराने अपनों से बैर रखना तूने बुतों से सीखा अपने नाल वैर कमाल दी गल पंजाब देश दा अंग ते सारे प्रांतां नूं हर तरीके नाल संपन्न करन दी कोशिश करो पंजाब नूं कमजोर करन दी कोशिश करो जे तुसी एनएसए भी लाओ ते बाकी प्रांतां दी सजा 1 साल दी पंजाब दे 2 साल दी इत्थे 2 साल दी जिस जिस प्रांत च तुसी डैम बनाओ उस प्रांत दे हवाले कर दो पर इत्थे तुसी भाखड़ा बनाओ ते अपना ही कंट्रोल रखो पंजाब नूं नहीं देना ये क्यों दिता जाए इहनूं तुसी अंग कदी समझिया ही नहीं कि जब तुसी पंजाब नूं अपना अंग नहीं समझते तो पंजाब दे च रहण वाला थोड़ा अंग किस तरह होवेगा उसनूं तुसी अपना अंग एक हकीकत है बहुत वड्डी सच्चाई है अपनों से बैर रखना तूने बुतों से सीखा तेनू पता ही नहीं सिख इस देश का जितना अपना है होर कोई अपना नहीं इत्थे ते पुराने बंदे जय चंज पैदा होंदे रहे जो देश नू गुलाम करदे रहे इत्थे ते खिमा करनी भगत सिंह जैसे सिखां दे च पैदा होए जो देश नू आजाद कराते रहे इत्थे ब्राह्मणा दे जय चंद पैदा होंदे रहे जो देश नू गुलाम करदे रहे इत्थे इतिहास है सामने इतिहास है साडे विच तुसीं इक जय चंद पैदा करके दिखाओ इतिहास पढ़ के वेखो पुराना जय चंदा दियां डारां लगियां पईआं इहनां विच अथा अनंत ते कमाल दी गल अपनों से बैर रखना इकबाल कहिंदा बई मैं इस देश दा वासी हां मैं इस देश दे च रहिंदा इस देश दे च जमिया पलिया मेरे पिता पितामा इस देश दे पर अपनों से बैर रखना तू नो बुतों से सीखा जंगो जदल सिखाया वाइस को भी खुदा ने तंग आके मैंने आखिर हुण ए शहर गुरु रामदास जी दा वसाया होया ना ते कदम कदम दे उत्ते हर चौक दे उत्ते कुछ ऐसे आकार बनाए जान पत्थरां दे जिथों गुरु रामदास की झलक हर पासे मिले शहर गुरु रामदास दा ते तुसी सारे शहर च घूम फिलो खिमा करने इस तरीके दे अंकार बनाए गए ने जिहदे नाल गुरु रामदास जी नूं भुल जान ए लोकी भुल जान अपनों से बैर रखना तूनों बुतों से सीखा हद हो गई इन्ना मुतसबपना इन्नी तंग दिली जो मैं इस शहर घूम फिर के देखदा अपनों से बैर रखना तूने बुतों से सीखा जंगो जदल सिखाया वाइस को भी खुदा ने तंग आके मैंने आखिर दैरो हरम को छोड़ा, वाइस का वाज छोड़ा, छोड़े तेरे फसाने। गुरु तेग बहादुर साहब जी महाराज ने अपनी जान दे देते तिलक ते जनेऊ दी खातर। ते तिलक तारी जनेऊ तारी कदी जो है सरेआम नहीं कहिंदा कि मेरा जनेऊ बचे है गुरु तेग बहादुर साहब जी की मेहर का सदका, बख्शिश का सदका कोई कहिंदा? वैरी हो गए। शीशगंज में एक दफा आग भी लाई गई सी। अपनों से बैर रखना तूने बुतों से सीखा, जंगो जदल सिखाया वाइस को भी खुदा ने, तंग आके मैंने आखिर दैरो हरम को छोड़ा, वाइस का वाज छोड़ा, छोड़े तेरे फसाने। वी पंजी ऐती पैंती साल पहले इकबाल ने एक गल आखी है, ते 600 साल पहले कबीर कहंदा है हमरा झगड़ा रहा न को, पंडित मूला छाड़े दो भाव। ए ब्राह्मण जे इकबाल दे टाइम इतना कठोर से ते कबीर दे वक्त भी इतना कठोर से, ते जे कबीर दे वक्त इतना कठोर से ते महात्मा बुद्ध दे वक्त भी इतना कठोर से, कदी उसने ब्राह्मणी निजाम नो मनन तो इनकार कर दिता। आखिया नहीं ए कठोरता मैनू कबूल नहीं, ए मैनू जो है प्रवान नहीं। तो ब्राह्मणी निजाम दियां धजियां उड़ाइया महात्मा बुद्ध ने, ते पता ब्राह्मण चूंकि कठोर ते से शस्त्र लेके आया, 12 लख बोध भिक्षु कतल कर दिते गए इस देश दे ब्राह्मण दे इशारे नाल, शंकराचार्य दे इशारे। इतिहास पढ़ के ते देखो ब्राह्मणी निजाम तो जद भी कोई बागी होया भई ये निजाम सानू प्रवान नहीं, इह ते पत्थर है, इहदे नाल ते जिहड़ा नेड़े आंदा उहदा सिर टुटदा है। इह ते पत्थर है, पत्थर सानू कबूल नहीं। कोई जीवदा जागदा मनुख बैठना चाहिए है, पत्थर क्यों बैठा? पत्थर ते देश नाल टकराणगे, देश नू चिकना चूर करनगे। तो 12 लख बोध भिक्षु मौत दे घाट उतार दिते गए, ते बाकी बोध भिक्षु भज गए। ब्राह्मणा ने देश दे रहण नहीं दिता, टिकण नहीं दिता। कबीर पंथी खड़े हुए सन, ब्राह्मणा ने मिटा दिते। इतनी मैं अर्ज कर दी, स्वामी महावीर ने जैन पंथ चलाया, ब्राह्मणा ने चलन नहीं दिता। समुचे देश दे 50 लख तो ज्यादा नहीं ने, स्वामी महावीर भी ब्राह्मणी मत तो इनकारी होए, ते ब्राह्मण ने नहीं चलन दिता। 50 लख तो ज्यादा नहीं ने, हालांकि जैनिया के 24 अवतार ने, ते 24 अवतारा की तपस्या मेहनत खिमा करनी 50 लख तो ज्यादा नहीं पैदा कर सके। ब्राह्मणी निजाम की रुकावट। और होर भी मैं अर्ज करा, इत्थे सतनामी भी नहीं फैल सके। बहुत वड्डा यह पंथ चलिया, बहुत वड्डे पद्धर का ब्राह्मणी निजाम ने थां थां दे उत्ते रोका खड़िया करके इन्हों भी खत्म किया। ते फिर आए गुरु नानक, कहण लगे नहीं पहनना मैं जनेऊ, भावें सदियां तो परंपरा मेरी उम्मत दे च यही है कि जनेऊ पहनते ने, पर मैं हुण इस परंपरा नूं तोड़दा, मैं नहीं जनेऊ पहनना। 9 साल दे गुरु नानक, हिल गया ब्राह्मणी समाज। हैं ये 9 साल दा बच्चा बागी, ये जनेऊ नहीं पहनता? जे अज कहिंदा जनेऊ नहीं पहनता ते कल कहेगा मैनूं वैदिक रीति प्रवान नहीं, परसों यह कहेगा मैनू ब्राह्मणी निजाम प्रवान नहीं, हुणे तो ही रोका लाओ। तो खिमा करनी कदम कदम दिते गुरु नानक देव जी महाराज तो लैके हुण तक जड़ा वड्डण की कोशिश की गई, पर मैं इन्हां ब्राह्मणा नू आखदे आ इन्हां जड़ा दे च गुरु अर्जन देव जी महाराज ने, गुरु तेग बहादुर साहब जी ने और गुरु गोबिंद सिंह जी के लाडलिया ने अपना खून पाया, खिमा करनी जड़ा नहीं वड़िया जा। अपनी थां ते मजबूत रहणगियां और महान रहणगियां। जिथे तंग आके इकबाल ने आखे, जिथे तंग आके कबीर ने कहा और जिथे तंग आके गुरु नानक देव जी महाराज ने इतराज किया इनकार किया, उथे तंग आके गुरु गोबिंद सिंह जी महाराज नूं कहना पिया मेरा ब्राह्मणी निजाम नाल कोई मतलब ही नहीं, क्षत्री को कौ बामण को ना है, कह तप आवत हो जो करो। स्पष्ट इंज कह दिता मैं बामण का पुत्र ही नहीं, मेरा ब्राह्मणी निजाम नाल कोई मतलब ही नहीं, गल खत्म, सिलसिला खत्म। तो इतने वड्डे पदर देते अवतारी पुरुषों ने, महात्मा बुद्ध ने, स्वामी महावीर ने, कबीर पंथियों ने और सतनामिया ने, ते फिर गुरु घर ने कोशिश की थी। और मैं अर्ज करा वो निजाम जिहड़े खड़े हुए सन सुधार, कबीर पंथी, जैनी, बोधी, करीबन करीबन मिटा दिते गए इस देश दे च। इतिहास तुसी पढ़ के वेखो, मैं जद इस ढंग नाल देखना ये मिट क्यों गए, महात्मा बुद्ध जैसा तपीश्वर 12 साल उसने तप किया, जिंदगी के बड़े गहरे राज उसने लभे, वह देश दे विच उन्हां राजां नूं वंडदा रहा, लेकिन किसने रोक खड़ी कर दी? ब्राह्मणा ने। नहीं वंडन देना, नहीं चलन देना। इत्थे सूफी फकीरां दे भी कदम रोके गए। और मैं अर्ज करा, जिहड़े जिहड़े ब्राह्मण तो सताए हुए सन, उन्हां सारे भगतां नूं गुरु अर्जन ते गुरु नानक देव जी ने अपनाया, जिहड़े सताए हुए सन। नामदेव सताया होया सी, सूद सूद कर मार उठायो कहो करो बाप बीठला, सूदर सूदर करके मार के मैनू बाहर कढ छड़े। मैं दोवें मंदिर देखे ने, औंडा ते बीठल मंदिर। बीठल मंदिर है पंडरपुर दे च, ते जिहड़ा मंदिर फिर चुके है वो है औंडा दे च। औंडा हजूर साहब तो 40 मील दूरी ते है, ते पंडरपुर गालबन 300 मील पै जांदा है। इन्हां दोवां थां ते मैं गया, फिर यह होया मंदिर भी देखिया है। औंडा दे च है, मूर्तियां दा मुंह एक पासे ते मंदिर दा दरवाजा दूजे पासे, अज भी है। हुणे जद पिछले दिन ही कोई 2 महीने पहले दास हजूर साहब गया सी, फिर भी मैं औंडा तो लंघदा होया गया। कार ते जा रहे सी तो औंडा 1 मील थले जो है हाईवे तो थले एक पासे कस्बा है, मैं कहा चलो वेख दे जांदे हां। बाहर ही उसका मंदिर बनाया, जिमें धक्के मार के मंदिर चो बाहर कटिया से ना, तो हूं भी उसका छोटा जिहा मंदिर नामदेव का बाहर ही बनाया है। ऐ नामदेव का थड़ा है जी, इत्थे बैठा से। ते पंडरपुर ते मैं निराला सिलसिला देखिया, अंदर बिठल का मंदिर वेख्या, तरह तरह के देवी देवत्या दी मूर्तियां। ते जद मैं बाहर निकलन लगा ना दूजे दरवाजे दे राही, ते दूजे दरवाजे दे च पौड़ियां देते थाल दे च एक मूर्ति सी, ते पुजारी आवाज लाण संत नामदेव नूं मत्था टेक दे जाओ, संत नामदेव नूं मत्था टेक दे जाओ। ते मैं कहा पुजारी जी पहले मैनूं गल दसो, सारियां दी मूर्तियां ते मंदिर दे अंदर ने, ते नामदेव दी मूर्ति इत्थे जुतियां च रखी हुई, इत्थे ते लोकी जुतियां उतार के अंदर जांदे ने बाहर निकलदे, ते पौड़ियां दे च आखण लगे ये शूद्र है ना, इनकी मूर्ति अंदर स्थापन नहीं हो सकती, शूद्र है। संत ने मत्था भी टेको पैसे भी चढ़ाओ, पर है न शूद्र अंदर नहीं बढ़न दे। उत्थे बोल मैं अपनी डायरी च नोट किए, मैं कहा नाम दो तेनू उदो धक्के मार के मंदिर चो बाहर कढ़िया सी, अज तेरी मूर्ति नू धक्के मार के बाहर कढ़िया, इत तेरी मूर्ति नू भी अंदर वाड़न नू तैयार नहीं, ये तेरी मूर्ति नू भी अंदर देण नू जो है थां देण नू तैयार नहीं। अज तक यह निजाम मौजूद है, मूर्ति उसकी अंदर नहीं स्थापन करनी, बाहर बैठे पौड़ियां ते बैठे। ते खिमा करने नामदेव जैसे ब्रह्म ज्ञानी नाल इतनी ईरखा, कबीर जैसे संत नाल इतना द्रोह, महात्मा बुद्ध जैसे महान पैगंबरी पुरुष नाल इतनी दुश्मनी, तो खिमा करनी जद पैगंबरां ते पैगंबर महान गुरु नानक देव जी महाराज लंबा और वड्डा आदर्श लेके आए, तो उतनी वड्डी दुश्मनी सामने आनी सी, कुदरती गल है। क्योंकि गुरु नानक दे बनाए हुए सिद्धांत दे च ब्राह्मणी मत वास्ते कोई थां नहीं, जगह नहीं है। और 9 साल तो गुरु नानक ने यह बगावत शुरू की थी, मैं नहीं पहनना जनेऊ, गल खत्म। मैं परंपरावादी नहीं हां और मैं वेद भी नहीं पढ़ना। दयानंद ने कह दिता गुरु नानक कोई वेद पाठी थोड़ी से, गुरु नानक को कोई संस्कृत थोड़ी आती थी, उन्होंने निर्भय की जगह पर निर्भव लिखा है। पर उन्हें कौन दसे गुरु नानक संस्कृत प्राण आया इस देश, टीचर से कोई संस्कृत पढ़ाण आया? नहीं, गुरु नानक सच पढ़ाण आया, सच के लिए। ये भाषा से अलग अलग भांडे ने, चाहे वो अरबी है, फारसी है, संस्कृत है, पंजाबी है, सिंधी है, बंगला है, मराठी है, ये तो भांडे ने। देखना तो यह भांडे दे भोजन की है, ये तो भांडे ने, भोजन छकण लई भांडे चाहिए ने। अरबी एक भांडा है, संस्कृत एक भांडा है, इंग्लिश एक भांडा है, पंजाबी एक भांडा है, और इसी तरीके नाले बर्तन है बंगाली, सिंधी, मराठी। सवाल तो यह है भांडे च है कि भांडा सोने का होवे ते भांडे दे च मिट्टी होवे ते भुख मिटेगी मिट्टी खा के? ते जे भांडा अगर मिट्टी का होवे ते ओदे 36 प्रकार का भोजन परोसया होया होवे, खिमा करने छक के तृप्ति मिलेगी। और अवर तो मैं मनता ही नहीं कि कोई भांडा मिट्टी का है, सारे भांडे सोने के, चाहे संस्कृत है तो चाहे फारसी है, चाहे چاہے عربی ہے تے چاہے پنجابی ہے، چاہے اردو ہے تے چاہے بنگلہ ہے، چاہے مراٹھی ہے، یہ سب بانڈے سونے دے نے، پر بانڈے دی مہانتا سونے کر کے نہیں، بانڈے دی مہانتا ہوئے کہ بانڈے چ ہے کی، اگر بانڈیا پکھنڈ ہے، بانڈیا جھوٹ پیا ہے، بانڈیا وتکرے پے نے، بانڈیا دشمنی پی ہے، یہاں بانڈیا نو کی کریے؟ چھک کے ترپتی ملے گی؟ ویر ورود پہ ہوئے، ورن ونڈ پی ہوئے، اور طرح طرح دے تقسیم کرن دے طور طریقے انہاں بانڈیا پے ہونے، انہاں بانڈیا نو کی کریے؟ سانو تے او بانڈا چاہیے ہے جے دے اے بھوجن پہ ہوئے، سبے سانجی وال سدائن تو کسے نہ دسے باہر آ جی، اے خوراک ہے، اے بھوجن ہے جے دے چھکدے ہاں بندہ ترپت ہو جاندہ ہے، جے دے چھکدے ہاں بندہ مہان ہو جاندہ ہے۔ گل کتھے دی کتھے جا پہنچی، سما ہو گیا۔ صاحب گرو امرداس جی مہاراج دا پاون پوتر واق آیا، اور مہاراج کہندے نے منک دی جڑی مول کمزوری ہے، خاص کر کے اس دیش دی، اہم ہو میں، اور یہ کتنے وڈے پدر دے ویاپک ہے اور کتنی وڈی ہانی کارک ہے، صاحب گرو امرداس جی مہاراج دے بول آپ سرون کرو، چونکہ سما ہو گیا، اور میں وستار دے میں سما نہ لے جاواں۔ ایک دفعہ پیار نہ لاکھو ستنا اور مردا ہی جا رہا ہے، بچاؤ ہی نہیں، بیماری ایسی جدا کوئی علاج نہیں کیتا جا رہا، اور اس بیماری ساری مردے جا رہے ہیں، کھپتے جا رہے ہیں، مٹتے جا رہے ہیں، چاہے کبھی دارشنک فلاسفر، اس دیش دے ستاداری، اس دیش دی عام جنتا این ہومے گرسی ہوئی، تے ہومے کھما کرنی تو نو برداشت نہیں کرتا، اس واسطے ہومے گرسیا ہوا بندہ بڑا ظالم ہوے گا۔ اور آپ سن کے حیران ہوو گے، 200 سال ہنسا وادیاں انگریزاں نے اتنی گولی نہیں چلائی جتنی 35 سال اہنسا وادیاں نے، گاندھی وادیاں نے چلائی ہے۔ اتہاس سے تھوڑے سامنے، آسام ہے، تریپورہ ہے، میزورم ہے، کشمیر ہے، پنجاب ہے، کیڑا ایسا صوبہ ہے جتھے بندیاں نو گولیاں نال بھل کے جو ہے ختم نہیں کیتا گیا؟ تے کنہ نے کیتا؟ گاندھی وادیاں نے، اہنسا وادیاں نے۔ حد ہو گئی، اہنسا وادیاں نے اتنی وڈی ہنسا کی تھی، گاندھی وادیاں نے اتنی وڈی ہنسا کی تھی، تے جڑا گاندھی کہندا سی بس میں تے ورت رکھ کے اہنسا دے نال آزادی پراپتی کرنی ہے، میں ہنسا وشواس نہیں رکھتا، پوچھ لئیے بھائی تیری امت کیوں ہنسا وشواس پہ رکھ دی؟ قدم قدم دیتے خون خراب، قدم قدم دیتے ہنسا، کسی تھان دیتے بھی ڈھنگ نال کوئی بندے نو جین دی جو ہے کلا نہیں سکھائی گئی، نہ دیتا جاندا ہے جیون دا ڈھنگ۔ اتنی وڈی ہنسا، اتنے وڈے پدر دی ہنسا، یہ تے اتہاس ہے۔ یہ تے جد کوئی سیاح مطالعہ کرے گا کہ 200 سال انگریز رہا، اتنی وڈی ہنسا نہیں کی تھی اس نے، اور 40 سال انہاں گاندھی وادیاں نے اتنی وڈی ہنسا کر دیتی، کھما کرنی کروڑ جو ہے او انگریز تے پھر انہاں دے قدماں دی خاک بھی نہیں نے، اینے وڈے اہنسک نے، اتنے وڈے کسائی ہو گئے۔ اور سبھاو شغل جی بیٹھے، مینوں ایک گل چیتے آ گئی، کہہ دیاں پاویں سما ہو گیا پر میں کہہ دیاں، میں جد کانپور جاندا سی نا تے انہاں نال میں روز گنگا پار سیر کرن تے جاندے سی، جو روٹین بن گیا، 15 دن میں رہندا سی تے چلو گنگا پار چلدے ہاں، تے ادھر سبزہ ہے، کھلی جگہ ہے، کھلی ہوا ہے، تے تھوڑا جہا دماغ فریش ہوندا ہے، ادھر چلیے، روز جاندے سی۔ تے گنگا پار ایک مندر سی، تے او دے چ بڑا سونا بغیچہ امروداں دا، تے اسی اتھے جا بیٹھتے سی، کچھ لکھنا ہوے، پڑھنا ہوے، سوچنا ہوے، وچارنا ہوے، ایک دوجے دی گل، اتھے گھنٹہ دو گھنٹہ بیٹھ کے پھر واپس آ جاندے سن۔ ایک دفعہ ایسا ہویا جد میں گیا تے گنگا پار ہوئے، نہ وہ بگیچہ سی تے نہ ہی وہ مندر، ریت دے ٹبے ہی ٹبے، حیرانگی ہوئی مینوں، دور دور تک میں انج دیکھا وہ مندر کتھے، وہ بگیچہ کتھے، اور مینوں انج حیرانی ہوئی کدھر میں پہلے سپنا تے نہیں دیکھیا سی اس مندر دا، اس بگیچے دا، اے وی خیال آوے۔ تے میں پھر نال دے نہ سارے کول پوچھیا، میں کہ ایتھے ایک مندر ہوندا سی، ایتھے ایک بگیچہ ہوندا سی، آپاں اتھے بیٹھدے ہوندے سی، اور اس مندر وچ ایک اداسی مہاتما سی جہدے نال کدی کدی گفت و شنید ہوندی سی، گل بات ہوندی سی، ایتھے تے کوئی نہیں دکھائی دیندا، بالکل سن اجاڑ۔ مینو کہنے لگے گینی جی گنگا ہڑ تے آئی سی، بڑی زور دی ہڑ تے، تے مندر بھی بہا لے گئی ہے، بگیچہ بھی بہا لے گئی، تے وہ جڑا اداسی ہے نا وہ ناستک ہو گیا، ਉਹ ਕਹਿੰਦਾ ਐ ਗੰਗਾ ਮੈਂ ਤੇਰੀ ਪੂਜਾ ਕਰਦਿਆਂ ਕਰਦਿਆਂ ਥੱਕ ਗਿਆ ਤੇ ਤੂੰ ਮੇਰਾ ਹੀ ਘਰ ਉਜਾੜ ਕੇ ਰੱਖ ਦਿੱਤਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਗੰਗਾ ਵਹਾ ਕੇ ਲੈ ਗਏ, ਮੰਦਰ ਲੈ ਗਏ, ਬਗੀਚਾ ਲੈ ਗਏ। ਇਸੇ ਤਰੀਕੇ ਨਾਲ ਰਾਜਨੀਤੀ ਦੇ ਉਛਾਲ ਆਉਂਦੇ ਰਹੇ ਹਰ ਦੇਸ਼ ਦੇ ਵਿੱਚ, ਤੇ ਜਦ ਉਛਾਲ ਆਉਂਦੇ ਰਹੇ ਨੇ ਬੜੀਆਂ ਤਬਾਹੀਆਂ ਹੁੰਦੀਆਂ ਰਹੀਆਂ, ਬੜੇ ਖੂਨ ਖਰਾਬੇ, ਬਹੁਤ ਕੁਛ। ਤੇ ਮੈਂ ਇੰਗਲੈਂਡ ਦੇ ਵਿੱਚ ਦਰਿਆ ਥੈਮਸ ਦੇਖਿਆ, 400 ਮੀਲ ਦੀ ਉਸਦੀ ਲੰਬਾਈ ਹੈ ਤੇ 400 ਮੀਲ ਤੱਕ ਦੋਵੇਂ ਪਾਸੇ ਬੰਨ ਬਣਿਆ ਹੋਇਆ, ਬੰਨ ਵੀ ਇਹ ਦਰਿਆ ਕਿਸੇ ਸ਼ਹਿਰ ਨੂੰ ਕਿਸੇ ਕਸਬੇ ਨੂੰ ਤਬਾਹ ਨਾ ਕਰੇ। ਔਰ ਜੋ ਮੇਰੇ ਸੁਣਨ ਚ ਆਇਆ, ਪਹਿਲੇ ਥੈਮਸ ਦਰਿਆ ਹਰ ਸਾਲ ਦੇ ਸਾਲ ਕਸਬੇ ਰੋੜਦਾ ਸੀ, ਸ਼ਹਿਰਾਂ ਨੂੰ ਤਬਾਹ ਕਰਦਾ ਸੀ, ਖੇਤੀਆਂ ਨੇਸ਼ ਤੋਂ ਨਾਬੂਦ ਕਰਦਾ ਸੀ, ਪਰ ਹੁਣ ਅਸੀਂ 50-60 ਸਾਲ ਦਾ ਇਹਨੂੰ ਕਾਬੂ ਚ ਕਰ ਲਿਆ। ਦੋਵੇਂ ਪਾਸੇ ਬੰਨ ਬਣਾ ਕੇ 400 ਮੀਲ ਤੱਕ ਲੰਬਾ ਬੰਨ ਬਣਾ ਕੇ ਸਮੁੰਦਰ ਤੱਕ, ਹੁਣ ਇਹ ਉਛਲਦਾ ਤੇ ਉਛਲੇ ਪਿਆ, ਪਰ ਸਾਡਾ ਲੰਡਨ ਸ਼ਹਿਰ ਡੁੱਬਦਾ ਨਹੀਂ ਹੈ, ਹੋਰ ਕਸਬੇ ਡੁੱਬਦੇ ਨਹੀਂ, ਖੇਤੀਆਂ ਨੇਸ਼ ਤੋਂ ਨਾਬੂਦ ਨਹੀਂ ਹੁੰਦੀਆਂ, ਅਸੀਂ ਤੇ ਬੰਨ ਲਾ ਲਿਆ। ਤੇ ਮੈਨੂੰ ਖਿਆਲ ਆਇਆ ਇਹ ਬੰਦੇ ਕਿੰਨੇ ਸਿਆਣੇ ਨੇ, ਆਪਣਾ ਦੇਸ਼ ਬਚਾ ਲਿਆ। ਦਰਿਆ ਦੇ ਤੁਗਿਆਨੀ ਆਉਂਦੀ ਹੈ, ਹੜ ਤੇ ਆਉਂਦਾ, ਪਰ ਹੁਣ ਸ਼ਹਿਰ ਨਹੀਂ ਬਹਿੰਦੇ। ਪਰ ਇਹ ਹੋਰ ਵੀ ਇਹਨਾਂ ਨੇ ਮਹਾਨ ਸਿਆਣਪ ਦਿਖਾਈ ਹੈ ਕਿ ਰਾਜਨੀਤੀ ਦੇ ਵਿੱਚ ਵੀ ਕੋਈ ਐਸਾ ਹੜ ਨਾ ਆਵੇ ਕਿ ਲੋਕਾਂ ਦੀਆਂ ਖੂਨ ਦੀਆਂ ਨਦੀਆਂ ਵਹਿ ਉੱਠਣ ਤੇ ਲੋਕਾਂ ਦੇ ਘਰ ਘਾੜ ਤਬਾਹ ਹੋਣ, ਬਰਬਾਦ ਹੋਣ। ਉਹਨਾਂ ਨੇ ਰਾਜਨੀਤੀ ਨੂੰ ਵੀ ਬੰਨ ਲਾਇਆ, ਕਿਸੇ ਦਾ ਹੱਕ ਨਹੀਂ ਖੋਇਆ ਜਾ ਸਕਦਾ, ਕਿਸੇ ਦਾ ਹੱਕ ਨਹੀਂ ਮਾਰਿਆ ਜਾ ਸਕਦਾ, ਆਪਣੇ ਹੱਕ ਦੀ ਤਲਬੀ ਕੀਤੀ ਜਾ ਸਕਦੀ ਹੈ। ਹਾਈਡ ਪਾਰਕ ਵਿੱਚ ਮੈਂ ਗੁੰਮ ਲਿਆ ਸੀ, ਇਸ ਤਰ੍ਹਾਂ ਦੇ 4-5 ਮਾਈਕ੍ਰੋਫੋਨ ਲੱਗੇ ਹੋਏ, ਸਟੇਜ ਤੇ ਕੋਈ ਨਹੀਂ ਬੈਠਾ ਸੀ, ਤੇ ਅੱਗੋਂ ਜਿਹੜੀਆਂ ਕੁਰਸੀਆਂ ਡਿੱਠੀਆਂ ਹੋਈਆਂ ਸਨ ਉਹਦੇ ਉੱਤੇ 3-4 ਬੰਦੇ, ਤੇ ਨਾਲ ਦੇ ਸਾਥੀ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਇੱਥੇ ਕੋਈ ਸਭਾ ਹੋਣੀ ਹੈ, ਜਲਸਾ ਹੋਣਾ, ਗੱਲ ਕੀ ਹੈ? ਕਹਿਣ ਲੱਗੇ ਨਹੀਂ, ਇਹ ਗੌਰਮੈਂਟ ਦੀ ਤਰਫੋਂ ਇੰਤਜ਼ਾਮ ਹੈ, ਇਸ ਪਾਰਕ ਦੇ ਵਿੱਚ ਮਾਈਕ੍ਰੋਫੋਨ ਉਹਨਾਂ ਨੇ ਲਾ ਕੇ ਰੱਖੇ ਨੇ, ਜਿਸ ਬੰਦੇ ਨੇ ਗੌਰਮੈਂਟ ਦੇ ਖਿਲਾਫ਼ ਬੋਲਣਾ, ਕਿਸੇ ਅਫਸਰ ਦੇ ਖਿਲਾਫ਼ ਬੋਲਣਾ, ਕਿਸੇ ਮਿਨਿਸਟਰ ਦੇ ਖਿਲਾਫ਼ ਬੋਲਣਾ, ਤੇ ਇਹ ਗੌਰਮੈਂਟ ਨੇ ਇੰਤਜ਼ਾਮ ਕਰ ਰੱਖਿਆ ਵੀ ਉਹ ਬੋਲੇ, ਤਾਂ ਕਿ ਸਾਨੂੰ ਪਤਾ ਚੱਲੇ ਉਹਦੇ ਨਾਲ ਕੀ ਜ਼ਿਆਦਤੀ ਹੋਈ ਹੈ। ਅਗਰ ਉਹ ਅਦਾਲਤ ਵਿੱਚ ਨਹੀਂ ਜਾ ਸਕਦਾ, ਅਗਰ ਕੋਈ ਹੋਰ ਹੀਲੇ ਤੇ ਬਹਾਨੇ ਉਹ ਨਹੀਂ ਜੁਟਾ ਸਕਦਾ, ਇੱਥੇ ਆ ਕੇ ਦੋ ਬੋਲ ਬੋਲੇ ਉਹਦੇ ਵਿਅਰਥ ਨਹੀਂ ਜਾਣਗੇ, ਉਹਨੂੰ ਬਕਾਇਦਾ ਨੋਟ ਕੀਤਾ ਜਾਵੇਗਾ ਔਰ ਉਹਦੀ ਖੋਜ ਕੀਤੀ ਜਾਏਗੀ, ਕਿਸ ਨੇ ਇਸ ਦੇ ਨਾਲ ਜ਼ਿਆਦਤੀ ਕੀਤੀ ਔਰ ਕਿਉਂ ਹੋਈ ਹੈ। ਉਹ ਕਿਸੇ ਪੱਧਰ ਤੇ ਵੀ ਬੋਲ ਸਕਦਾ, ਔਰ ਅਗਰ ਉਹ ਝੂਠ ਵੀ ਬੋਲ ਗਿਆ ਤੇ ਉਹਦੇ ਉੱਤੇ ਮੁਕਦਮਾ ਨਹੀਂ ਚੱਲੇਗਾ। ਮੈਂ ਕਿਹਾ ਹੈ ਹੱਦ ਹੋ ਗਈ, ਕਮਾਲ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੈ ਮੇਰੇ ਖਿਲਾਫ਼ ਬੋਲੋ, ਤੇ ਖਿਮਾ ਕਰਨੀ ਜਿਹੜਾ ਖਿਲਾਫ਼ ਬੋਲੇ ਔਰ ਝੂਠ ਵੀ ਬੋਲੇ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਇੱਥੇ ਤੇ ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਕੋਈ ਸੱਚ ਹੀ ਨਾ ਬੋਲੇ, ਬਸ ਜਿਹੜਾ ਬੋਲੇ ਇੰਨੇ ਸਲਾਹੋ ਬਾਓ ਪਾਓ ਜੇਲਾਂ ਚ ਠੋਕੋ। ਕਿਤਨੀ ਵਿਪਰੀਤ ਦਸ਼ਾ, ਕਿਤਨੀ ਉਲਟ ਦਸ਼ਾ। ਉੱਥੇ ਦਰਿਆਵਾਂ ਨੂੰ ਬੰਨ ਲਾਇਆ ਹੋਇਆ, ਦਰਿਆ ਕਾਬੂ ਦੇ ਚ ਨੇ, ਉੱਥੇ ਰਾਜਨੀਤੀ ਨੂੰ ਬੰਨ ਲਾਇਆ ਹੋਇਆ, ਕਿਸੇ ਦਾ ਹੱਕ ਨਹੀਂ ਮਾਰਿਆ ਜਾਂਦਾ, ਤੇ ਇਸ ਦਰਿਆ ਦੇ ਚ ਇਸ ਮੁਲਕ ਦੇ ਚ ਜਿਤਨੇ ਦਰਿਆ ਨੇ ਨਾ, ਖਿਮਾ ਕਰਨੀ ਸਾਰਿਆਂ ਦੇ ਆਲੇ ਦੁਆਲੇ ਕੋਈ ਬੰਨ ਕੋਈ ਨਹੀਂ। ਜਦ ਹੜ ਤੇ ਆਉਂਦੇ ਨੇ ਇਹ ਬਿਹਾਰ ਦੇ ਚ, ਆਸਾਮ ਦੇ ਚ, ਹੁਣੇ ਜਿਹੜੀ ਪਿਛਲੀਆਂ ਬਰਸਾਤਾਂ ਹੋਈਆਂ ਨੇ ਤੁਹਾਨੂੰ ਪਤਾ ਹੋਵੇਗਾ ਕਿਤਨੀਆਂ ਤਬਾਹੀਆਂ ਹੋਈਆਂ ਬੰਗਾਲ ਦੇ ਚ, ਮੱਧ ਭਾਰਤ ਦੇ ਚ, ਆਲੇ ਦੁਆਲੇ ਕੋਈ ਬੰਨ ਹੈ ਨੇ, ਦਰਿਆ ਉਛਾਲ ਤੇ ਆਉਂਦੇ ਨੇ, ਕੋਈ ਕਸਬਾ ਬਹਾ ਕੇ ਲੈ ਗਏ, ਕੋਈ ਸ਼ਹਿਰ ਬਹਾ ਕੇ ਲੈ ਗਏ, ਖੇਤੀਆਂ ਨੇ ਇਸ ਤੋਂ ਨਾਬੂਦ ਕਰ ਗਏ। ਇੱਥੇ ਦਰਿਆਵਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ, ਇੱਥੋਂ ਦੀ ਭੌਂਡੀ ਰਾਜਨੀਤੀ ਨੂੰ ਵੀ ਖਿਮਾ ਕਰਨੀ ਕੋਈ ਬੰਨ ਨਹੀਂ ਲੱਗਿਆ। ਇਹ ਵੀ ਜਦ ਹੜ ਤੇ ਆਉਂਦੀ ਹੈ, ਜਿਵੇਂ ਉਹ ਗੰਗਾ ਹੜ ਤੇ ਆਈ ਉਦਾਸੀ ਦਾ ਮੰਦਰ ਬਹਾ ਕੇ ਲੈ ਗਈ, ਇਸੇ ਤਰੀਕੇ ਨਾਲ ਗੰਦੀ ਰਾਜਨੀਤੀ ਜਦ ਹੜ ਤੇ ਆਉਂਦੀ ਹੈ ਤੇ ਅਕਾਲ ਤਖ਼ਤ ਨੂੰ ਵੀ ਢਾ ਕੇ ਲੰਘ ਜਾਂਦੀ ਹੈ।
1: ਟਲ ਗੁਰ ਸੇਵੀਅਹਿਨ ਸੁਸਹਿਜ ਸੁਖਾਇ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ, ਕਸਮ ਦੀ ਨੂਰ ਅਰਸੋਂ ਪੁਰਸੋਂ ਝਟੀਆ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨ।

ਭਾਉ ਨਿਰੰਕਾਰ ਭਵ ਖੰਡਨ ਸਾਵ ਸੁਖ ਨਾਮ ਨਿਧ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਰਾ ਹੀ ਕਿਆ ਤਿਸਕਾ ਮੋਹ ਤਾਜਾ ਰਹਾ ਜਿਨ ਹਰ ਖਿਆਇਆ ਸਭ ਕਿਛ ਤਿਸਕਾ ਤਿਸ ਕੀ ਭੂਖ ਗਵਾਈ ਐਸਾ ਥਾਨ ਦੀਆ ਸੁਖਦਾਤਾ ਨਿਖੁੱਟ ਨਾ ਕਭੀ ਜਾਈ ਅਣਦ ਭਇਆ ਸੁਖ ਸਹਿਜ ਸਮਾਨ ਸਤਗੁਰ ਮੇਲ ਮਿਲਾਈ ਮਾਨੁ ਨਾਮ ਜਾਪ ਨਾਮ ਆਰਾਧ ਆਣ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ

0: ਸਭ ਕੁਛ ਕੀਤਾ ਤੇਰਾ ਵਰਤ ਕਿਆ ਹਨੰਦਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ ਸਭ ਕੁਛ ਕੀਤਾ ਤੇਰਾ ਵਰਤਾ ਗਿਆਨ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੇ ਪ੍ਰਾਣਨਾਥ ਗੋਵਿੰਦ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ

गुरु रूप साथ समझ लियो। गुरु शब्द के विचार आरंभ करिए।

ਹੈ ਭਾਂਡਿਆਂ ਦੀ ਬਨਾਵਟ ਕਰਕੇ ਪਾਣੀ ਦਾ ਰੂਪ ਉਸਦੇ ਅੰਦਰ ਵੈਸਾ ਹੀ ਹੋ ਜਾਂਦਾ ਹੈ। ਕੌਲੀ ਦੇ ਅੰਦਰ ਕੌਲੀ ਵਰਗਾ ਹੋ ਗਿਆ, ਲੋਟੇ ਦੇ ਅੰਦਰ ਲੋਟੇ ਵਰਗਾ ਹੋ ਗਿਆ, ਥਾਲ ਦੇ ਅੰਦਰ ਥਾਲ ਵਰਗਾ ਹੋ ਗਿਆ, ਡੋਲ ਦੇ ਅੰਦਰ ਡੋਲ ਵਰਗਾ ਹੋ ਗਿਆ। ਪਰ ਸਾਰਿਆਂ ਭਾਂਡਿਆਂ ਵਿੱਚ ਜਿਹੜਾ ਪਾਣੀ ਹੈ ਉਹ ਇੱਕੋ ਹੀ ਬਦਲਦਾ ਹੈ। ਗੁਰ ਗੁਰ ਏਕ, ਭਾਵੇਂ 6 ਗੁਰੂ ਨੇ, ਇਹਨਾਂ ਦੇ ਰਾਹੀਂ ਜੋ ਗਿਆਨ ਪ੍ਰਗਟ ਹੋਇਆ, ਇਹਨਾਂ 6 ਗੁਰੂਆਂ ਦਾ ਗੁਰੂ ਉਹ ਇੱਕੋ ਹੀ ਹੈ। ਗੌਤਮ, ਕਪਿਲ, ਕਣਾਦ, ਪਤੰਜਲੀ, ਜੈਮਿਨੀ ਔਰ ਰਿਸ਼ੀ ਵੇਦ ਵਿਆਸ, ਇਹਨਾਂ 6 ਗੁਰੂਆਂ ਦਾ ਗੁਰੂ ਉਹ ਇੱਕ ਹੈ। ਗੁਰ ਗੁਰ ਏਕੋ। ਇੱਥੋਂ ਦਾਅਵੇ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗਿਆਨ ਸਾਰਾ ਪਰਮਾਤਮਾ ਤੋਂ ਆਉਂਦਾ, ਤਾਂ ਫਿਰ ਆਦਿ ਗੁਰੂ ਵੀ ਪਰਮਾਤਮਾ ਹੀ ਹੈ। ਅਪਰਮ ਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀ। ਅੱਜ ਤੱਕ ਕਿਸੇ ਇੱਕ ਵੀ ਬ੍ਰਹਮ ਗਿਆਨੀ ਨੇ ਨਹੀਂ ਆਖਿਆ ਇਹ ਗਿਆਨ ਮੈਂ ਆਪਣੇ ਆਪ ਪ੍ਰਾਪਤ ਕੀਤਾ ਹੈ। ਸਭ ਕਹਿੰਦੇ ਪ੍ਰਭੂ ਤੋਂ ਮਿਲੇ, ਪਰਮਾਤਮਾ ਤੋਂ ਮਿਲੇ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਹੀ ਵਾਕ ਵਿੱਚ ਮੰਗ ਕਰਦੇ ਨੇ, ਬਾਬਾ ਜੈ ਘਰ ਕੀਰਤ ਕਰਤੇ ਕੀਰਤ ਹੋਏ। ਜਿਸ ਘਰ ਵਿੱਚ ਕੀਰਤੀ ਚੱਲ ਰਹੀ ਹੈ, ਜਿਸ ਘਰ ਵਿੱਚ ਸਤਸੰਗ ਚੱਲ ਰਿਹਾ ਹੈ, ਇਹ ਕਰਤੇ ਤੇਰੀ ਗੱਲ ਚੱਲ ਰਹੀ ਹੈ, ਤੇਰੀਆਂ ਬਾਤਾਂ ਚੱਲ ਰਹੀਆਂ ਨੇ, ਤੇਰਾ ਗਿਆਨ ਚੱਲ ਰਿਹਾ ਹੈ, ਤੇਰੀ ਧਿਆਨ ਸਾਧਨਾ ਚੱਲ ਰਹੀ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਹੋਏ। ਉਸ ਘਰ ਵਿੱਚ ਮੈਨੂੰ ਰੱਖ, ਮੈਨੂੰ ਉਹ ਥਾਂ ਬਖਸ਼ ਜਿੱਥੇ ਤੇਰੀ ਕੀਰਤੀ ਹੋ ਰਹੀ ਹੈ, ਜਿੱਥੇ ਤੇਰਾ ਜਸ ਹੋ ਰਿਹਾ, ਜਿੱਥੇ ਤੇਰੀ ਮਹਿਮਾ ਹੋ ਰਹੀ ਹੈ। ਤਾਂ ਕਿ ਮੈਂ ਸੁਣਾ ਸੋ ਅਸਥਾਨ ਬਤਾਓ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਤੋ ਮੈਂ ਅਰਜ਼ ਕਰ ਰਿਹਾ ਸੀ ਇੱਕੋ ਹੀ ਉਮਤ ਨੂੰ ਜਨਮ ਦਿੱਤਾ ਹੈ ਗੁਰੂ ਨਾਨਕ ਨੇ। ਸਿੱਖ ਸਿੱਖ ਕੇਵਲ ਸਿੱਖ ਹੈ, ਇੱਕੋ ਹੀ ਉਮਤ ਨੂੰ ਜਨਮ ਦਿੱਤਾ ਹੈ ਮੁਹੰਮਦ ਸਾਹਿਬ ਨੇ। ਮੁਸਲਮਾਨ ਕੇਵਲ ਮੁਸਲਮਾਨ, ਇੱਕੋ ਹੀ ਉਮਤ ਨੂੰ ਜਨਮ ਦਿੱਤਾ ਹੈ ਮਹਾਤਮਾ ਬੁੱਧ ਨੇ। ਭਿਕਸ਼ੂ ਭਿਕਸ਼ੂ ਇੱਕ ਤਰ੍ਹਾਂ ਦੀ ਉਮਤ ਸਨਾਤਨ ਮਤ ਵਿੱਚ ਨਹੀਂ ਹੈ। ਕੋਈ ਆਰੀਆ ਸਮਾਜੀ ਨੇ, ਕੋਈ ਦੇਵ ਸਮਾਜੀ ਨੇ, ਕੋਈ ਜੋ ਹੈ ਸਨਾਤਨੀ ਨੇ, ਫਿਰ ਇਹਨਾਂ ਦੀਆਂ ਸਾਧੂਆਂ ਦੀ ਅਲੱਗ ਅਲੱਗ ਸ਼ਾਖਾਵਾਂ ਨੇ। ਅਗਰ ਅਸਲ ਦੇਖਣਾ ਹੋਵੇ ਤੇ ਜਦ ਇਹਨਾਂ ਦੀਆਂ ਸ਼ਾਈਆਂ ਨਿਕਲਦੀਆਂ ਨੇ ਕੁੰਭ ਦੇ ਚ, ਉਦੋਂ ਪਤਾ ਚੱਲਦਾ ਕਿਤਨੇ ਫਿਰਕੇ ਨੇ, ਅਲੱਗ ਅਲੱਗ ਢੋਲ ਲੜ ਵੀ ਪੈਂਦੇ, ਝਗੜਾ ਵੀ ਹੋ ਜਾਂਦਾ। ਇਸ ਕੁੰਭ ਤੋਂ ਪਹਿਲੇ ਕੁੰਭ ਦੇ ਚ 42 ਸਾਧੂ ਮਾਰੇ ਗਏ ਸਨ, ਨਾਂਗੇ ਸਾਧੂਆਂ ਦੀ ਤੇ ਨਿਰੰਜਨੀ ਅਖਾੜੇ ਦੀ ਜੰਗ ਹੋ ਗਈ ਸੀ, ਲੜ ਪਏ ਸੀ। ਇੱਕ ਨੇ ਕਿਹਾ ਪਹਿਲੇ ਅਸੀਂ ਇਸ਼ਨਾਨ ਕਰਨਾ, ਦੂਜੇ ਨੇ ਕਿਹਾ ਪਹਿਲੇ ਅਸੀਂ ਕਰਨਾ, ਕੁੰਭ ਲੜ ਪਏ। ਹੈਰਾਨਗੀ ਦੀ ਗੱਲ, ਕੁੰਭ ਦੇ ਦਿਨ ਪਾਪ ਧੋਣ ਵਾਸਤੇ ਆਏ ਸਨ, ਉੱਥੇ ਹੀ ਪਾਪ ਕਰ ਬੈਠੇ, 42 ਬੰਦੇ ਕਤਲ ਹੋ ਗਏ। ਜਨਮਾਂ ਜਨਮਾਂਤਰਾਂ ਦੇ ਪਾਪ ਧੋਣ ਨਾ ਆਏ ਸਨ, ਸਭ ਤੋਂ ਵੱਡੇ ਪਾਪ ਉੱਥੇ ਹੀ ਕੀਤੇ, ਸਭ ਤੋਂ ਵੱਡੇ ਗੁਨਾਹ ਉੱਥੇ ਹੀ ਕੀਤੇ। ਇੱਕ ਸ਼ਾਖਾ ਨਹੀਂ ਹੈ, ਅਨੰਤ ਧਾਰਾਵਾਂ ਨੇ। ਇਹ ਉਹ ਦਰਿਆ ਹੈ ਜੋ ਅਨੰਤ ਧਾਰਾਵਾਂ ਵਿੱਚ ਪਹਾੜ ਤੋਂ ਨਿਕਲਦਾ, ਫਿਰ ਮਿਲਦੀਆਂ ਵੀ ਨਹੀਂ ਆਪਸ, ਅਲੱਗ ਅਲੱਗ ਹੀ ਚੱਲਦੀਆਂ। ਤੋ ਮੈਂ ਅਰਜ਼ ਕਰ ਰਿਹਾ ਸੀ ਮਨੁੱਖ ਦੀਆਂ ਲੋੜਾਂ ਨੇ ਔਰ ਲੋੜਾਂ ਦੇ ਨਾਲ ਸੰਬੰਧ ਮਨੁੱਖ ਤੋੜ ਨਹੀਂ ਸਕਦਾ। ਲੱਖ ਯਤਨ ਕਰੇ ਮੈਨੂੰ ਨਹੀਂ ਚਾਹੀਦਾ ਪਾਣੀ, ਪਰ ਸਰੀਰ ਮੰਗੇਗਾ, ਲੋੜ ਹੈ। ਲੱਖ ਮੈਂ ਉੱਚੀ ਆਵਾਜ਼ ਨਾਲ ਆਖਾਂ ਮੈਨੂੰ ਨਹੀਂ ਚਾਹੀਦਾ ਭੋਜਨ,

0: और शरीर नो भूख लगेगी मंगेगा, शरीर नो गर्मी लगती है सर्दी लगती है, भूख लगती है प्यास लगती है। कुछ ते वड़िया वड़िया शरीर दियां लोड़ां ने, कुछ छोटियां छोटियां होर बथेरियां। इस वास्ते मैं अर्ज करदा हुंना, लोड़ां दा कोई त्यागी नहीं है, कोई त्यागी नहीं। गल मैनू भुलदी नहीं, 15 दिन मैं कस्तूरबा ग्राम इंदौर विच संत विनोबा भावे दे होंदिया कथा कीती सी। सवेरे मैं इमली साहब गुरुद्वारे च करदा सी, शामी कस्तूरबा ग्राम जो संत विनोबा भावे जी का आश्रम सी, मैनू कहण लगे सानू भी गुरबाणी सुनाओ। मैं जरूर सुनावांगा। मैनू उन्होंने 35-40 किताबां भी अपनियां लिखियां हुईयां भेटा च दित्तियां। सुभाविक बजुर्ग सन, धन माया मेरे अगों आई तो चूंकि त्यागी साधुआं दा आश्रम सी, परोपकारियां दा सेवा भाव, जमीन कट्ठी करके ते गरीबां दे च वंडनी भूदान, तो ओ माया मैं विनोबा भावे दे झोले च पा दित्ते, एकदम सुट दित्ती मिट्टी। मैं कह इस तरह क्यों, इन्ने नफर मिट्टी आई है। मैं कह मिट्टी नू हथ लांदे हो कि नहीं, मिट्टी नाल ते तुहानू हथ भी धोने पैंदे ने, मैं देखदा मिट्टी नू हथ लांदे हो कि नहीं। ते जे धन भी मिट्टी है तो की हर्ज है, की हर्ज है। मैनू कहण लगे मनुखता ने मिट्टी नू अजे इतनी अहमियत नहीं दिती, मिट्टी तो बने हुए कागज नू, इस करंसी नू बड़ी अहमियत दे दिती। इहदे च अहमियत छुपी हुई है बड़ी, ये किधरे लोभ ना पैदा कर देवे, इस वास्ते सुनते। मैनू अजे तक याद है, पर लोड़ां दा मनुख त्याग नहीं कर सकता, लोड़ां हैं। मैं लख कह दिया नहीं चाहिदा मैनू पानी, मेरी प्यास आवाज मारेगी पानी चाहिदा चाहिदा। मैं लख ठोकर मार देवा भोजन दे थाल नो, मेरी भुख उच्ची आवाज नाल मंगेगी भोजन चाहिदा भोजन चाहिदा। और इस तरीके दिया होर सैकड़े लोड़ां, फिर लोड़ां नू पूरा करन दे तीन साधन ने। पहला किरत करनी, मेहनत करनी, मेहनत करके अपनी लोड़ां दी पूर्ति करनी। ते जो मेहनत करके लोड़ां दी पूर्ति करदा है उन्हों कहिंदे ने किरती। दूसरा मंग के लोड़ां दी पूर्ति करनी। क्योंकि अज दा वाक इस तरह दा आया है तो मैं अर्ज करा, अछूता जिहा वाक है, किस हो जाची किस साल आई, जाचण मंगण तो गल चलती। अज दा हुक्मनामा इस तरह दा, इसने ही ख्याल दिते ने मैनू, अज दा वाक ही ऐसा आया। लोड़ां दी पूर्ति करन दा पहला ढंग है किरत करनी, मेहनत करनी, उन्हां नूं कहा जांदा है किरती। दूजा ढंग बड़ा व्यापक पद्धर ते सारी दुनिया दे चे, मंग के लोड़ां दी पूर्ति करने। तो इस नाल मंगतियां दा जन्म होया, भिखारियां दा जन्म होया, और धार्मिक जगत दे च भी मंग के लोड़ां दी पूर्ति करनी है। तो महात्मा बुद्ध ने अपनी उम्मत नूं कहा भिक्षु भिक्षु, भिक्षा मंग के गुजारा करना। इस वास्ते मैं कई दफा कहा कि महात्मा बुद्ध ते स्वामी महावीर दा धर्म ते इस तरह दे होर त्यागियां दा धर्म व्यक्तिगत धर्म है, है। ਪ੍ਰਭੂ ਨਾਲ ਜੁੜਨ ਦਾ ਵਸੀਲਾ ਹੈ। ਇਹ ਵਿਅਕਤੀਗਤ ਧਰਮ ਹੈ, ਸਮੂਹਕ ਨਹੀਂ, ਸਾਰਿਆਂ ਦਾ ਨਹੀਂ। ਕਾਰਨ, ਅਗਰ ਸਾਰੇ ਭਿਕਸ਼ੂ ਬਣ ਜਾਣ, ਚਲੋ ਮੰਨ ਲੈਂਦੇ ਹਾਂ ਸਾਰੇ ਮਹਾਤਮਾ ਬੁੱਧ ਦੀ ਗੱਲ ਮੰਨ ਲੈਣ ਤੇ ਸਾਰੇ ਭਿਕਸ਼ੂ ਬਣ ਜਾਣ, ਫਿਰ ਕੌਣ ਦੇਵੇਗਾ? ਦੇਣ ਵਾਲਾ ਕੌਣ ਹੋਵੇਗਾ? ਕਿਸਨੇ ਦੇਣਾ? ਸਾਰੇ ਤੇ ਮੰਗਦੇ, ਸਾਰੇ ਤੇ ਮੰਗਣ ਵਾਲੇ, ਫਿਰ ਕੌਣ ਦੇਵੇਗਾ? ਸੋ ਸਾਰਿਆਂ ਦਾ ਧਰਮ ਨਹੀਂ ਹੈ। ਅਗਰ ਸਾਰੇ ਗ੍ਰਸਤ ਦੇ ਤਿਆਗੀ ਬਣ ਜਾਣ ਤਾਂ 300 ਸਾਲ ਤੋਂ ਬਾਅਦ ਬੰਦਾ ਤੇ ਜ਼ਮੀਨ ਤੇ ਇੱਕ ਵੀ ਨਹੀਂ ਲੱਭੇਗਾ, ਗੱਲ ਖਤਮ ਹੋ ਜਾਏਗਾ, ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ। ਅਗਰ ਸਾਰੇ ਗ੍ਰਸਤ ਦਾ ਤਿਆਗ ਕਰ ਦੇਣ, ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ, ਮਹਾਨ ਨੇ, ਬੜੇ ਵਿਚਾਰਕ ਨੇ, ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ, ਸਾਰਿਆਂ ਦਾ ਧਰਮ ਨਹੀਂ ਹੈ। ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ। ਸਾਰੇ ਗ੍ਰਸਤ ਦਾ ਤਿਆਗ ਕਰ ਦੇਣ, ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ, ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ, ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ, ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ। ਗਊਆਂ ਤੋਂ ਖਾਲੀ ਨਹੀਂ ਹੋਵੇਗੀ, ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ, ਸੱਪਾਂ ਤੋਂ ਖਾਲੀ ਨਹੀਂ ਹੋਵੇਗੀ, ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ, ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ। ਕਿਉਂ ਖਾਲੀ ਹੋ ਜਾਏਗੀ? ਤਿਆਗੀ ਖਾਲੀ ਕਰ ਦੇਣਗੇ। ਗ੍ਰਸਤ ਦਾ ਤਿਆਗ ਵਿਅਕਤੀਗਤ ਧਰਮ ਹੈ, ਵਿਅਕਤੀਗਤ, ਸਮੂਹਕ ਨਹੀਂ ਹੈ। ਭਿਕਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ, ਹੈ ਧਰਮ ਹੈ। ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ, ਭਜਨ ਕਰੀਏ। ਮੈਂ ਤਾਂ ਇੱਕ ਐਸਾ ਵੀ ਦੇਖਿਆ, ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ ਵਿੱਚ 5 ਵਜੇ ਭਿਕਸ਼ੂ ਨਿਕਲਦੇ ਨੇ ਭਿਕਸ਼ਾ ਮੰਗਣ, ਉਸ ਟਾਈਮ ਨਿਕਲਦੇ ਨੇ, ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ 'ਚ ਵਾਪਸ ਚਲੇ ਜਾਂਦੇ ਨੇ, ਆਪਣੇ ਆਸ਼ਰਮਾਂ ਦੇ ਵਿੱਚ ਵਾਪਸ ਚਲੇ ਜਾਂਦੇ। ਲੋਕ ਆਪਣੇ ਘਰ ਦੇ ਬਾਹਰ ਖੜੇ ਹੁੰਦੇ ਨੇ, ਹਰ ਦੂਜੇ ਤੀਜੇ ਘਰ ਦੇ ਵਿੱਚ ਦੇਣ ਵਾਲੇ ਖੜੇ ਹੁੰਦੇ ਦਿੰਦੇ ਨੇ। ਉੱਥੇ ਹੀ ਮੈਂ ਸੋਚਿਆ ਸੀ, ਆਖਿਰ ਮੰਗਣ ਦੇ ਵਿੱਚ ਵੀ ਤੇ ਮਿਹਨਤ ਤੇ ਹੁੰਦੀ, ਉੱਠੇ ਹਾਂ, ਖੱਪਰ ਲਿਆ, ਬੂਹੇ ਬੂਹੇ ਤੇ ਜਾ ਰਹੇ ਹਾਂ, ਮਿਹਨਤ ਤੇ ਹੈ, ਮਿਹਨਤ ਤੇ ਹੈ। ਲੋੜਾਂ ਦੀ ਪੂਰਤੀ 3 ਤਰੀਕਿਆਂ ਨਾਲ ਹੁੰਦੀ ਹੈ, ਮਿਹਨਤ ਕਰਕੇ, ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ, ਜੋ ਮੰਗ ਕੇ ਪੂਰਤੀ ਕਰਦੇ ਨੇ ਭਿਕਸ਼ੂ, ਭਿਖਾਰੀ ਮੰਗਦੇ, ਔਰ ਜੋ ਖੋ ਕੇ ਪੂਰਤੀ ਕਰਦੇ ਨੇ, ਲੁੱਟ ਕੇ ਪੂਰਤੀ ਕਰਦੇ ਨੇ, ਚੋਰ, ਲੁਟੇਰੇ, ਡਕੈਤ, ਇਹ 3 ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ, ਜਾਂ ਤੇ ਖੋ ਕੇ ਕਰਨੀ ਹੈ, ਲੁੱਟ ਕੇ ਕਰਨੀ ਹੈ, ਡਾਕਾ ਮਾਰ ਕੇ ਕਰਨੀ ਹੈ। ਲੋੜਾਂ ਨੇ ਕਿਤੋਂ ਪੂਰੀ ਕਰੀਏ? ਖੋ ਕੇ ਕਰਾਂਗੇ, ਲੁੱਟ ਕੇ ਕਰਾਂਗੇ, ਡਾਕਾ ਡਾਲ ਕੇ ਕਰਾਂਗੇ, ਮੰਗ ਕੇ ਕਰਾਂਗੇ, ਨਹੀਂ ਮਿਹਨਤ ਕਰਕੇ ਕਰਾਂਗੇ, ਮਿਹਨਤ। ਧੰਨ ਗੁਰੂ ਨਾਨਕ ਨੇ ਜੋ ਤਰੀਕਾ ਸਾਨੂੰ ਦਿੱਤਾ ਹੈ, ਖਾ ਗਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੁੰਝ, ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਨ। ਦੂਜਾ ਟੋਲਾ ਭਿਕਸ਼ੂਆਂ ਦਾ ਬਹੁਤ ਵੱਡਾ ਹੈ, ਗੋਰਖ ਨੇ ਜੋ ਇੱਛੋ ਪੈਦਾ ਕੀਤੇ ਜੋਗੀ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਭਿਕਸ਼ੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਜੈਨੀ ਸਾਧੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਸੂਫੀ ਫਕੀਰ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ। ਕੀ ਖੋਟ, ਕਰਨਾ ਥੋੜਾ ਹੈ, ਮੰਗਣਾ ਬਹੁਤ ਜ਼ਿਆਦਾ, ਉਹਦੇ ਬਦਲੇ 'ਚ ਚਾਹੀਦਾ ਬਹੁਤ ਜ਼ਿਆਦਾ ਹੈ, ਸੇਵਾ ਥੋੜੀ ਮੰਗਣਾ ਬਹੁਤ। 10% ਦੁਕਾਨ ਵਿੱਚ ਵਸਤੂ ਦੇ ਵਿੱਚ ਨਫਾ ਨਹੀਂ ਰੱਖਣਾ, 20% ਵੀ ਨਹੀਂ, 100% ਲੁੱਟਣਾ ਹੈ, ਅਗਲੇ ਦੇ ਕੱਪੜੇ ਲਾਉਣੇ। ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ ਤੇ ਕਿਰਤ ਨੂੰ ਵੀ ਬੇਈਮਾਨੀ ਤੇ ਖੜਾ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆਂ ਦੇ ਵਿੱਚ ਵੀ ਅਲੱਗ ਅਲੱਗ ਮੰਗਤੇ ਨੇ। ਇੱਕ ਤੇ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ, ਸਰੀਰ ਦੀ ਲੋੜਾਂ ਲਈ ਮੰਗਦੇ ਨੇ। ਇੱਕ ਉਹ ਗਲੀ ਗਲੀ ਵਿੱਚ ਮੰਗਤੇ ਨੇ, ਬਾਜ਼ਾਰ ਦੇ ਚੌਕ ਦੇ ਵਿੱਚ। ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ ਤੇ ਨਹੀਂ ਲਾਇਆ, ਬਸ ਜ਼ਿੰਦਗੀ ਨੂੰ ਹੀ ਮੰਗਣ ਤੇ ਲਾਇਆ, ਹੋਰ ਕੋਈ ਕੰਮ ਹੀ ਨਹੀਂ। ਮੰਗਣਾ ਹੀ ਜੀਵਨ ਦਾ ਲਕਸ਼ ਹੈ, ਹੋਰ ਕੁਛ ਨਹੀਂ। ਭਿਕਸ਼ੂ, ਜੀਵਨ ਦਾ ਲਕਸ਼ ਪਰਮਾਤਮਾ ਹੈ, ਸਾਧਨ ਹੈ ਭਿਕਸ਼ਾ ਮੰਗਣਾ। ਭਿਕਸ਼ਾ ਮੰਗਣਾ ਹੀ ਲਕਸ਼ ਹੈ, ਭਿਕਸ਼ਾ ਮੰਗਣ ਲਈ ਜ਼ਿੰਦਗੀ ਹੈ। ਭਿਖਾਰੀ, ਮੰਗਤੇ, ਗਦਾਗਰ, ਇਹ ਨਿਵੀ ਸ਼੍ਰੇਣੀ ਦੇ। ਫਿਰ ਲੁਟੇਰਾ ਤਬਕਾ, ਚੋਰ ਤਬਕਾ, ਡਕੈਤ ਤਬਕਾ ਹੈ ਹੀ ਨੀਵੀਂ ਤਬਕੇ, ਉਹ ਤੇ ਹੈ ਹੀ ਨੀਵਾਂ ਤਬਕਾ। ਲੋੜਾਂ ਦੀ ਪੂਰਤੀ ਇਹ ਤਿੰਨ ਢੰਗ ਨਾਲ ਹੁੰਦੀ ਹੈ, ਤਿੰਨ ਢੰਗ ਨਾਲ। ਗੁਰੂ ਨਾਨਕ ਨੇ ਸਾਨੂੰ ਕਿਰਤੀ ਬਣਾਇਆ, ਕਿਰਤ ਕਰ, ਉਦਮ ਕਰੇਂਦਿਆਂ ਜੀਵ ਤੋਂ। ਫਿਰ ਐਸਾ ਵੀ ਕਹਿੰਦੇ ਨੇ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਏ, ਮੰਗਤ ਮਾਨ ਨਾ ਪਾਇਆ, ਨਾ ਮੰਗ ਭਿਖਾਰੀ ਨਾ ਬਣ, ਭਿਕਸ਼ੂ ਨਾ ਬਣ। ਇਸ ਤਰ੍ਹਾਂ ਦੀ ਉਮਤ ਨੂੰ ਮੈਂ ਨਹੀਂ ਜਨਮ ਦੇਣਾ। ਕਿਰਤ ਕਰ, ਮਿਹਨਤ ਕਰ, ਦਿਮਾਗੀ ਮਿਹਨਤ ਕਰ, ਸਰੀਰਕ ਮਿਹਨਤ ਕਰ, ਕੁਛ ਵੀ ਕਰ। ਹੈਰਾਨਗੀ ਦੀ ਗੱਲ, ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਭਰਮਣ ਦੇ ਵਿੱਚ ਲੰਘਾਈ, ਉਪਦੇਸ਼ ਤੇ ਸੰਦੇਸ਼ ਦੇ ਵਿੱਚ ਲੰਘਾਈ। ਬਿਰਧ ਅਵਸਥਾ ਵਿੱਚ ਆਖਰੀ ਸਮੇਂ ਕਰਤਾਰਪੁਰ ਦੇ ਵਿੱਚ ਹੱਲ ਪਏ ਚਲਾਉਂਦੇ ਨੇ, ਬੀਜ ਪਏ ਬੀਜਦੇ ਨੇ, ਖੇਤੀ ਪਏ ਕਰਦੇ ਨੇ। ਜਗਤ ਦਿੱਤਾ, ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੋੜੀ, ਮੈਂ ਕੰਮ ਨਹੀਂ ਛੋੜਿਆ, ਮੈਂ ਧੰਦਾ ਨਹੀਂ ਛੋੜਿਆ, ਇਹ ਤਾਂ ਮੈਂ ਕਰਨ ਦੇ। ਆਖਰੀ ਦਮ ਤੱਕ ਕਬੀਰ ਕੱਪੜਾ ਬੁਣਦੇ ਰਹੇ, ਬੁਣਦੇ ਰਹੇ। ਜਦ ਚੇਲਿਆਂ ਨੇ ਹੀ ਕਹਿ ਦਿੱਤਾ ਕਬੀਰ ਨੂੰ, ਹੁਣ ਤੇ ਛੱਡੋ, ਤੁਹਾਡੀ ਪ੍ਰਸਿੱਧੀ ਬੜੀ ਹੋ ਗਈ ਹੈ, ਚਾਰੋਂ ਪਾਸੇ ਲੋਕੀ ਤੁਹਾਨੂੰ ਭਗਤ ਭਗਤ ਕਰਕੇ ਪੂਜਦੇ ਨੇ, ਸਨਮਾਨ ਦਿੰਦੇ ਨੇ, ਹੁਣ ਤੇ ਛੱਡੋ। ਕਹਿਣ ਲੱਗੇ, ਨਹੀਂ, ਹੁਣ ਤੇ ਮੇਰੀ ਕਿਰਤ ਵੀ ਕੀਰਤੀ ਬਣ ਗਈ ਹੈ। ਹੁਣ ਜਦ ਮੈਂ ਖੱਡੀ ਚਲਾਉਂਦਾ ਤੇ ਖੱਡੀ ਦੀ ਧੁਨ ਪੈਦਾ ਹੁੰਦੀ ਹੈ ਮੇਰੇ ਮਨ ਦੇ ਚੋਂ, ਪ੍ਰਭੂ ਦੀ ਧੁਨ ਪੈਦਾ ਹੁੰਦੀ। ਹੁਣ ਤੇ ਕੱਪੜੇ ਬੁਣਨਾ ਸੇਵਾ ਬਣ ਗਿਆ, ਮਨੁੱਖਤਾ ਦੀ ਸੇਵਾ ਬਣ ਗਈ, ਹੁਣ ਕਿਉਂ ਛੋੜਾਂ। ਪਹਿਲੇ ਮੈਂ ਸਿਰਫ ਲੋੜਾਂ ਦੀ ਪੂਰਤੀ ਵਾਸਤੇ ਕੱਪੜਾ ਬੁਣਦਾ ਸੀ, ਹੁਣ ਤੇ ਕੱਪੜਾ ਬੁਣਨਾ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ। ਆਖਰੀ ਸਮੇਂ ਤੱਕ ਕੱਪੜਾ ਬੁਣਦੇ ਰਹੇ, ਨਾਮਦੇਵ ਕੱਪੜਿਆਂ ਨੂੰ ਛਿੰਬਦੇ ਰਹੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਲੋੜਾਂ ਦਾ ਤਿਆਗੀ ਨਹੀਂ ਹੋ ਸਕਦਾ, ਲੇਕਿਨ ਮਨੁੱਖ ਲੋੜਾਂ ਦੇ ਵਿੱਚ ਨਹੀਂ ਜੀਵਦਾ, ਲੋਭ ਦੇ ਵਿੱਚ ਜੀਵਦਾ, ਲੋਭ ਦੇ ਵਿੱਚ। ਤੇ ਲੋਭ ਮਨੁੱਖ ਦੇ ਮਾਨਸਿਕ ਸਥਲ ਨੂੰ ਇਤਨਾ ਗਿਰਾ ਦਿੰਦੀ ਹੈ, ਪ੍ਰਭੂ ਨਾਲ ਜੁੜਨਾ, ਪ੍ਰਭੂ ਚਿੰਤਨ ਕਰਨਾ, ਸਤਸੰਗ ਦੇ ਵਿੱਚ ਬੈਠਣਾ ਔਖਾ ਹੋ ਜਾਏਗਾ, ਕਥਾ ਕੀਰਤਨ ਸੁਣਨੀ ਔਖੀ ਹੋ ਜਾਏਗਾ, ਇਹ ਲੋਭ ਨਹੀਂ ਕਰਨ ਦੇਗਾ। ਮਹਾਰਾਜ ਕਹਿੰਦੇ ਨੇ, ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ। ਜਿਉਂ ਕੂ ਕਰ ਹਰ ਕਾਇਆ, ਲੋਭ ਤਾਵੇ ਦੇ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਵਕ ਸਭ ਖਾਏ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ ਪਾਗਲ ਕੁੱਤਾ, ਜਿਹਨੇ ਪਾਲਿਆ ਉਹਨੂੰ ਵੀ ਵੱਡੇਗਾ, ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ, ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ। ਲੋੜ ਦੀ ਤੇ ਸੀਮਾ, ਇਹਦੇ ਉੱਤੇ ਇੱਕ ਮੈਂ ਉਦਾਹਰਣ ਦਿੰਦਾ, ਉਹਨਾਂ ਦੇਖ ਕੇ ਫਿਰ ਅਕਰੀ ਅਰਥ ਕਰੀਏ। ਜੈਸੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆਂਗਾ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ। ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ, ਸਵਾਦ ਦੀ ਸੀਮਾ ਨਹੀਂ ਹੈ। ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ, ਔਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ। ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ, ਜਾਂ ਲੁੱਟ ਕੇ, ਖੋ ਕੇ। ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ, ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ 'ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ ਹੈ, ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਕਿ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤੇ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ ਗੱਲ। ਮਨੁੱਖ ਹੈ, ਮਨੁੱਖ ਕੋਲ ਮੰਗਦਾ। ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ, ਕਰਤੇ ਕੋਲ ਮੰਗ। ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਨੇ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕਵਿਤਾ ਹੈ, ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ, ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ, ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਕਵੀ ਠੀਕ ਕਰ ਸਕਦਾ ਹੈ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ ਹੈ। ਕ੍ਰਿਤ ਕ੍ਰਿਤ ਕੋਲ ਮੰਗੇ, ਤੇ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ। ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ। ਇਸ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ, ਕਾਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਵਿੱਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ, ਚੌਤਾਲਾ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ। ਕਿਸ ਤਾਲ ਵਿੱਚ ਗਾਇਨ ਕਰਨਾ? ਗਜ਼ਬ ਦੀ ਗੱਲ, ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਵਿੱਚ ਗਾਣਾ। ਇਹ ਨਹੀਂ ਕੋਈ ਇੱਕੋ ਹੀ ਦਫਾ ਲਿਖ ਦਿੱਤਾ ਸੋਰਠ। ਹੁਣ ਸੋਰ ਰਾਗ ਦੇ ਜਿਤਨੇ ਸ਼ਬਦ ਆਉਣਗੇ ਸਭ ਤੇ ਸੋਰ ਲਿਖੀ ਜਾਣ, ਬਾਰ ਬਾਰ ਲਿਖੀ ਜਾਣ, ਬਾਰ ਬਾਰ ਲਿਖੀ ਜਾਂਦੇ ਨੇ। ਮਤਾਂ ਕਿਸੇ ਹੋਰ ਰਾਗ ਚ ਗਾਓ, ਇਸੇ ਚ ਗਾਓ, ਬਾਰ ਬਾਰ ਲਿਖੇ ਜਾਂਦੇ, ਬਾਰ ਬਾਰ ਲਿਖੇ। ਦਨਾਸਰੀ ਦੇ ਸ਼ਬਦ ਆਣਗੇ, ਬਾਰ ਬਾਰ ਦਨਾਸਰੀ ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ। ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ, ਗੱਲ ਖਤਮ। ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ, ਸਾਰੇ ਬਨਾਸਰੀ ਚ ਗਾਣੇ, ਇਹ ਸਾਰੇ ਹੀ ਸੋਰਠ ਦੇ ਚ ਗਾਣੇ। ਕੌਣ ਗਾਣਦਾ ਸੋਰਠ? ਇਹ ਕੌਣ ਗਾਉਂਦਾ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀਂ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ? ਮੈਂ ਅਰਜ਼ ਕਰਾਂ, ਫੋਕੇ ਕਿੱਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਥਿਹਾਸ ਨੇ, ਨਾ ਸੱਚ ਨੇ। ਕਿਉਂ? ਸਰੋਤ ਨੀਵੀਂ ਹੋ ਗਈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਵਿੱਚ, ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ, ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ ਜੌਹਰੀ ਬਾਜ਼ਾਰ ਦੇ ਵਿੱਚ ਤੇ ਆਖੇ ਮੂਲੀਆਂ ਚਾਹੀਦੀਆਂ ਨੇ, ਗਾਜਰਾਂ ਚਾਹੀਦੀਆਂ ਨੇ, ਜੌਹਰੀ ਬਾਜ਼ਾਰ ਦੇ ਚ ਵੀ ਮੂਲੀਆਂ ਗਾਜਰਾਂ ਵਾਲੇ ਬੈਠ ਜਾਣਗੇ। ਮੈਂ ਦੇਖਿਆ ਜੌਹਰੀ ਬਾਜ਼ਾਰ ਜੈਪੁਰ ਦਾ, ਹੀਰੇ ਮੋਤੀਆਂ ਦੀ ਦੁਕਾਨਾਂ ਦੇ ਅੱਗੋਂ ਗਾਜਰ ਮੂਲੀਆਂ ਵੇਚਣ ਵਾਲੇ ਬੈਠੇ ਨੇ। ਉੱਥੇ ਮੈਨੂੰ ਖਿਆਲ ਮਿਲਿਆ, ਕਿਹਾ ਹੱਦ ਹੋ ਗਈ, ਬਾਜ਼ਾਰ ਜੌਹਰੀ ਬਾਜ਼ਾਰ, ਬੜਾ ਸੁੰਦਰ ਬਾਜ਼ਾਰ। ਅਦਕੀ ਸਾਡੀ ਰਿਹਾਇਸ਼ ਵੀ ਉੱਥੇ ਸੀ, ਹਰ ਸਾਲ 3 ਦਿਨ ਦਾ ਬਹੁਤ ਵੱਡਾ ਸਮਾਗਮ ਹੁੰਦਾ, ਉੱਥੋਂ ਕਰਕੇ ਆਇਆ ਜੈਪੁਰ ਆਗਰੇ ਤੋਂ। ਜੌਹਰੀ ਬਾਜ਼ਾਰ ਸਿੰਘ ਸਾਹਿਬ ਵੀ ਗਏ ਸਨ ਉੱਥੇ, ਯਾਨੀ ਹਰਚਰਨ ਸਿੰਘ ਜੀ। ਜੌਹਰੀ ਬਾਜ਼ਾਰ ਵਿੱਚ ਮੂਲੀਆਂ ਪਈਆਂ ਵਿਕਣ, ਗਾਜਰਾਂ ਪਏ, ਬੈਂਗਣ ਪਏ ਵਿਕਣ। ਮੈਂ ਕਿਹਾ ਦੋ ਗਈ, ਇੱਥੇ ਜੌਹਰੀ ਬਾਜ਼ਾਰ ਹੈ, ਸਾਰੀਆਂ ਦੁਕਾਨਾਂ ਹੀਰੇ ਜਵਾਹਰਾਤ ਦੀਆਂ, ਅੱਗੇ ਫੁੱਟਪਾਥ ਤੇ ਮੂਲੀਆਂ ਪਈਆਂ ਵਿਕਦੀਆਂ ਨੇ। ਹੀਰੇ ਜਵਾਹਰਾਤ ਦੀ ਦੁਕਾਨ ਇੱਥੇ ਕੋਈ ਇੱਕ ਇੱਕ ਬੰਦਾ, ਕਿਸੇ 'ਚ ਇੱਕ ਵੀ ਨਹੀਂ ਸੀ। ਪਰ ਭੀੜ ਸੀ ਗਾਜਰ ਮੂਲੀਆਂ 'ਤੇ, ਉੱਥੇ ਹੀ ਭੀੜ ਸੀ। ਪਾਲਕ ਅਤੇ ਸਾਗ 'ਤੇ ਭੀੜ ਸੀ, ਬੈਂਗਣਾਂ 'ਤੇ ਭੀੜ ਸੀ। ਸਰੋਤ ਨੀਵੀਂ ਹੋ ਜਾਏ, ਵਕਤਵ ਨੀਵਾਂ ਹੋ ਜਾਂਦਾ। ਸਰੋਤ ਨੀਵੀਂ ਹੋ ਜਾਏ, ਗਾਇਨ ਨੀਵਾਂ ਹੋ ਜਾਂਦਾ। ਇਸ ਸਮੇਂ ਸਿੱਖ ਸਮਾਜ ਦੀ ਸਰੋਤ ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਬਹੁਤ ਨੀਵੀਂ ਹੋ ਗਈ। ਦੋ ਸੁਰਾਂ ਦਾ ਰਾਗ ਰਹਿ ਗਿਆ, ਗੁਰਮਤਿ ਸੰਗੀਤ ਖੋ ਗਏ, ਖੋ ਗਏ। ਬੜੀ ਸਖਤੀ ਦੇ ਨਾਲ ਹਰ ਸ਼ਬਦ ਉੱਤੇ ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ। ਮਤਾਂ ਇੱਕ ਸ਼ਬਦ ਸੋਰਠ 'ਚ ਗਾਓ, ਬਾਕੀ ਨਾ ਗਾਓ, ਸਾਰੇ ਗਾਣੇ ਨੇ, ਸਭ ਨੂੰ ਸੋਰਠ ਦੇ 'ਚ ਗਾਣਾ। ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ। ਮਤਾਂ ਕਿਧਰੇ ਇੱਕ ਸ਼ਬਦ ਨੂੰ ਤੁਸੀਂ ਸ੍ਰੀ ਰਾਗ 'ਚ ਗਾਓ, ਸਾਰਿਆਂ ਨੂੰ ਗਾਣਾ, ਬਾਰ ਬਾਰ ਲਿਖਿਆ। ਫਿਰ ਸਿਰਫ ਇਤਨਾ ਹੀ ਨਹੀਂ ਲਿਖਿਆ, ਰਾਗ ਤਾਲ ਵੀ ਲਿਖ ਦਿੱਤਾ, ਇਹ 3 ਤਾਲ 'ਚ ਗਾਣਾ, ਇੱਕ ਤਾਲ 'ਚ ਗਾਣਾ, ਇਤਨੇ ਮਾਤਰਾ ਦਾ ਰਾਗ ਹੈ, ਇਹ ਵੀ ਲਿਖ ਦਿੱਤਾ। ਕੌਣ ਪਰਵਾਹ ਕਰਦਾ ਹੈ, ਕੌਣ ਧਿਆਨ ਦੇਵੇ, ਕੌਣ ਇਸ ਪਾਸੇ ਜਾਵੇ? ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਰਾਗ ਸੋਰਠ ਹੈ, ਇੱਕ ਤਾਲ 'ਚ ਸਤਿਗੁਰਾਂ ਨੇ ਇਸਦੀ ਬੰਦਿਸ਼ ਬਣਾਈ ਹੈ। ਓਹੰਕਾਰ ਬ੍ਰਹਿਮੰਡ ਦੀ ਧੁਨੀ ਹੈ, ਔਰ ਇੱਕੋ ਇਹੀ ਧੁਨੀ ਹੈ, ਉਹ ਸਤ ਸਰੂਪ ਹੈ, ਉਸੇ ਤੋਂ ਸਾਰਾ ਗਿਆਨ ਆਉਂਦਾ, ਗੁਰੂ ਹੈ, ਔਰ ਉਹਦਾ ਸੁਭਾਅ ਹੈ ਕਰਣਾ, ਦਇਆ, ਪ੍ਰਸਾਦ। ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸਰਵਨ ਕਰੋਣਕ।
1: ਕਿਸ ਹੋਂ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ।
0: ਪ੍ਰਭੂ, ਮੈਂ ਕਿਸ ਕੋਲ ਮੰਗਾਂ, ਕਿਸ ਦੇ ਅੱਗੋਂ ਹੱਥ ਫੈਲਾਵਾਂ? ਸਾਰੀ ਤੇ ਕ੍ਰਿਤ ਹੈ, ਤੇਰੀ ਬਣਾਈ ਹੋਈ ਕ੍ਰਿਤ ਹੈ, ਕ੍ਰਿਤ ਕੋਲ ਮੈਂ ਕਿਉਂ ਮੰਗਾਂ, ਕਿਉਂ ਮੰਗਾਂ? ਤੇ ਸਾਰੀ ਕ੍ਰਿਤ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਕੇਵਲ ਕਾਲ ਹੀ ਕਰਤਾ, ਬਿਨ ਕਰਤਾਰ ਨ ਕਿਰਤਮ ਮਾਨੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਿਨ ਕਰਤਾਰ ਨ ਕਿਰਤਮ ਮਾਨੋ। ਕ੍ਰਿਤ ਨੂੰ ਕ੍ਰਿਤ ਕਰਕੇ ਜਾਣੋ, ਕਰਤਾ ਕਰਕੇ ਨਹੀਂ, ਕਰਤਾਰ ਨੂੰ ਕਰਤਾ ਜਾਣੋ, ਜਿਹਨੇ ਕਰਤਾ ਬਣਾਇਆ ਉਸ ਨਾਲ ਜੁੜੋ। ਕਰੀਬਨ ਕਰੀਬਨ ਕ੍ਰਿਤ ਦੇ ਪੁਜਾਰੀ, ਔਰ ਬਦਕਿਸਮਤੀ ਆਪਣੀ ਕ੍ਰਿਤ ਦੇ ਪੁਜਾਰੀ। ਆਪਣੇ ਹੱਥਾਂ ਨਾਲ ਕਬਰ ਬਣਾਈਏ, ਚਾਦਰਾਂ ਪੈ ਚੜਾ ਦੇਣ, ਮੱਥਾ ਪੈ ਟੇਕ ਦੇਣ। ਆਪਣੇ ਹੱਥ ਨਾਲ ਤਸਵੀਰ ਬਣਾਈਏ, ਮੱਥਾ ਟੇਕੀ ਜਾ ਰਹੇ ਨੇ, ਪੂਜੀ ਜਾ ਰਹੇ ਨੇ। ਆਪਣੀ ਕ੍ਰਿਤ, ਪਰਮਾਤਮਾ ਦੀ ਕ੍ਰਿਤ ਵੀ ਨਹੀਂ, ਆਪਣੀ ਕ੍ਰਿਤ ਨੂੰ ਪੂਜੀ ਜਾ ਰਹੇ ਮਹਾਰਾਜ। ਤੇ ਇੱਥੇ ਕਹਿੰਦੇ ਨੇ, प्रभु सब कुछ तेरा बनाया है, सब कुछ तेरी कृत है, ते मैं कृत कोल क्यों मंगा। किस हो जाची, किस साल आई, केदी मैं उपमा करा, केदी अगो मंगा। जा सबको कीता हो सी, जा सब कुछ तेरा कीता हो या तेरी कृत है। हाँ जी,
1: जो जो दिसा वड्डा वडेरा सो सो खाकूर सी।
0: भावे बहुत वड्डा दिखाई दे रहा है, धन बहुत ज्यादा है। भावे बहुत वड्डा दिखाई दे रहा है, गुण बहुत ज्यादा है। भावे बहुत वड्डा दिखाई दे रहा है, कला बहुत ज्यादा है, कलाकार है। सब कृत है, सारी कला तैथों आंदी है। तू सर्व कला का गया था, सारी कला तैथों आंदी है। सारा रंग तैथों आंदा, सारा रूप तैथों आंदा, सारा धन तैथों आंदा, सारे पदार्थ तैथों आंदे ने। सब तेरी कृत है। ये जो वड़े वड़े मनुख दिखाई दे रहे ने, मैं इन्हां कोल भी नहीं मंगदा। इन्हां ने भी एक दिन खाक हो जाना, मैं भी खाक हो जाना, क्यों मंगा। जो जो दीसे वड़ा वडेरा सो सो खाको रुलस। ये भी एक दिन खाक दे खाक होणगे, मिट्टी च मिट्टी होणगे।
1: निर्भव निरंकार भव खंडन साव सुख नाम निध देसी।
0: वो जो आकार तो रहत है ते करता है, जिस दे च भय नहीं है, उही सारियां सिद्धियां दा दाता है, उही सारे खजानां दा दाता है। इस वास्ते सुखमनी साहब दे ते ऐलानिया गुरु अर्जन देव जी ने कह दिता, मौनक की टेक बिरथी सब। जिंदगी नू व्यर्थ करना है तो टेक मनुख नू बना ले। टेक गुरु ते बनदी नहीं, प्रभु ते बनदी नहीं। उहदे अगों तो लोकी प्रार्थना करदे ने, कोई किसे डेरे धक्के खा रहा है, कोई किसे धक्के खा रहा है, कोई किधर है, कोई किसे कोल फरियाद पिया करदा है, कोई किसे कोल फरियाद पिया करदा है। खाली पता नहीं कितने आए, मैनू कहन लगे गए, ज्ञानी जी साडा ए दुखदा है, साडा ए दुखदा है, साडा ए दुखदा है। ते मैं कह जरा हुण सुन लो मेरी भी गल, मेरे गोडे दुखदे ने, मैनू भी तकलीफ है, ते मैनू कुछ दसो तुसी। हद हो गई, परमात्मा दे अगों फरियाद करना आउंदा ही नहीं, उहदे अगों जोदड़ी करना आउंदा ही नहीं। कारण भरोसा ही कोई नहीं, भरोसा ही कोई। सारे खजानिया का मालिक ओ है, नौ दिन लान देन वाला ओ है, सारी कला दा दाता ओ है, सारे ज्ञान दा दाता ओ है, सारे फलां नू देन वाला ओ परिपूर्ण परमात्मा है। जो आकार तो रहत है, भय तो रहत है, वैर तो रहत है। हां जी,
1: हर जीव तेरी दाती राजा।
0: हे हरी, तू देवे ते मैं रज सकदा, मनुख दे दित्या मैं नहीं रज। कारण मनुख दे देण दी सीमा होंदी है, चाहे वह मनुख पिता है, उहदे भी देण दी सीमा है। एक दिन हथ पिछे कर लेगा, पुत्र हुण मैं नहीं दे सकदा। विराह दे देण दी भी सीमा है, यह भी मैं अर्ज करते हैं। मित्र दे देण दी भी सीमा है, कितना क देगा, कदों तक देगा, सीमा है। पर परमात्मा दे देण दी सीमा नहीं है। देंदा दे लेंदे थकपा है, वो देंदियां देंदियां नहीं थकदा, लेंदे लेंदे जगत थक जाता है। जो देंदियां थकदा ही नहीं, उहदे अगों हथ नहीं परसारदे। ते जिहड़े हथ ही संकोच लेंदे ने, बंद कर लेंदे ने, जेब च पा लेंदे ने, उहनां दे अगों हथ पै लैंदे, उहनां दे अगों जोदड़ी करदे आ। महाराज कहिंदे ने, हे प्रभु तू देवे ते मैं रज सकदा, मनुख दे दित्ते आ मैं नहीं रज सकदा। ये मेरी तृप्ति नहीं होवेगी। प्रभु जी तेरी दाती राजा, रज सकदा मैं, तू मेरी चौली च पावे, तू ही रजा सकदा है, मैनू कोई मनुख नहीं रजा सकदा।
1: मानस बपड़ा क्या साला ही, क्या किसका मोह ताजा।
0: क्यों मैं मनुख दी सिफतों सलाह करा, क्यों मैं उसनों दाता आखा, क्यों मैं उसकी मुताजी करा। ਮਨੁੱਖ ਦੇ ਦਿੱਤੇ ਅੱਜ ਤੱਕ ਨਾ ਕੋਈ ਰਜੇ ਹੈ ਤੇ ਨਾ ਰਜ ਸਕਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਹੇ ਪ੍ਰਭੂ ਤੂੰ ਹੀ ਸਭ ਨੂੰ ਰਜਾਉਂਦਾ, ਤੂੰ ਹੀ ਰਜਾ ਸਕਦਾ ਹੈ, ਮਨੁੱਖ ਮਨੁੱਖ ਨੂੰ ਨਹੀਂ ਰਜਾ ਸਕਦਾ। ਹਾਂਜੀ,
1: ਰਹਾ ਜਿਨ ਹਰ ਧਿਆਇਆ ਸਭ ਕਿਛ ਤਿਸਕਾ ਕਿਸ ਕੀ ਭੁੱਖ ਗਵਾਈ।
0: ਜਿਸਨੇ ਆਪਣਾ ਧਿਆਨ ਹਰੀ ਦੇ ਜੋ ਹੈ ਜੋੜਿਆ, ਉਸ ਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਉਸਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ ਧਿਆਨ ਜੋੜਨ ਕਰਕੇ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ, ਲੋੜ ਪੂਰੀ ਹੋ ਗਈ ਭੁੱਖ ਮਿਟ ਜਾਂਦੀ ਹੈ, ਪਰ ਯਕੀਨ ਜਾਣੋ ਲੋਭੀ ਮਰਦੇ ਦਮ ਤੱਕ ਭੁੱਖਾ ਰਹਿੰਦਾ, ਭਿਖਾਰੀ ਰਹਿੰਦਾ। ਇਹ ਜੀਵਦਾ ਭਿਖਾਰੀ ਦੀ ਤਰ੍ਹਾਂ, ਮਰਦਾ ਵੀ ਭਿਖਾਰੀ ਦੀ ਤਰ੍ਹਾਂ, ਕਿਉਂਕਿ ਲੋਭ ਤੇ ਤ੍ਰਿਪਤ ਹੁੰਦਾ ਹੀ ਨਹੀਂ। ਧਿਆਨ ਜੋੜਦਿਆਂ ਪ੍ਰਭੂ ਦੇ ਨਾਮ ਦੇ ਮਿਲਦਿਆਂ ਲੋਭ ਸ਼ਾਂਤ ਹੋ ਜਾਂਦਾ, ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ। ਐਸਾ ਮਨੁੱਖ ਆਨੰਦ ਮਾਣਦਾ, ਸੁੱਖ ਮਾਣਦਾ। ਹਾਂਜੀ,
1: ਐਸਾ ਤੁਹਾਨੂੰ ਦੀਆ ਸੁਖਦਾਤਾ ਨਿਖੁੱਟ ਨਾ ਕਬਹੀ ਜਾਏ।
0: ਐਸਾ ਨਾਮ ਦਾ ਧਨ ਉਸਨੇ ਚੌਲੀ ਵਿੱਚ ਪਾਇਆ, ਜਿਤਨਾ ਜਪੀਏ ਜਿਤਨਾ ਵੰਡੀਏ ਖਤਮ ਹੁੰਦਾ ਹੀ ਨਹੀਂ, ਖੁੱਟਦਾ ਹੀ ਨਹੀਂ, ਖੁੱਟਦਾ ਹੀ ਨਹੀਂ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਕੋਲ ਧਨ ਹੈ ਤੇ ਚਾਰ ਪੁੱਤਰਾਂ ਦੇ ਚ ਵੰਡਣਾ ਹੈ, ਘਟ ਜਾਏਗਾ। ਸਾਰੀ ਦੁਨੀਆਂ ਵਿੱਚ ਨਾਮ ਜਪਦਾ ਰਹੇ ਤੇ ਜਪਾਉਂਦਾ ਰਹੇ, ਜਪਦਿਆਂ ਜਪਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ, ਜਪਾਉਂਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ। ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵਧਦੀ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਇਸੇ ਨੂੰ ਦੌਲਤ ਕਹਿੰਦੇ ਨੇ। ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਦੌਲਤ ਸਰਮਾਇਆ ਈ ਮਾਂ ਬਵਦ, ਹਰ ਗਦਾ ਅਜ਼ਰਾ ਯਾਦ ਓ ਸੁਲਤਾਨ ਬਵਦ। ਮਨੁੱਖ ਕੋਲ ਮੰਗਦਾ ਹੈ, ਸਾਰੀ ਜ਼ਿੰਦਗੀ ਮੰਗਦਾ ਰਹੇਗਾ, ਪਰ ਨੰਦ ਲਾਲ ਕਹਿੰਦੇ ਨੇ ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ ਨੇ, ਬਾਦਸ਼ਾਹ ਹੋ ਜਾਂਦੇ, ਮੰਗਤਾਪਣਾ ਖਤਮ ਹੋ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਦੌਲਤ ਸਰਮਾਇਆ ਈ ਮਾਂ ਬਵਦ, ਹਰ ਗਦਾ ਅਜ ਯਾਦ ਓ ਸੁਲਤਾਨ ਬਵਦ। ਫਿਰ ਕਹਿੰਦੇ ਨੇ ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮੰਦਗੀ। ਤੂੰ ਬਜ਼ੁਰਗ ਹੋਣਾ ਚਾਹੁੰਦਾ ਹੈ, ਰਜਣਾ ਚਾਹੁੰਦਾ ਹੈ, ਮਹਾਨ ਹੋਣਾ ਚਾਹੁੰਦਾ ਹੈ, ਬੰਦਗੀ ਕਰ, ਤ੍ਰਿਪਤ ਹੋ ਜਾਏਗਾ, ਨਹੀਂ ਤੇ ਸਾਰੀ ਜ਼ਿੰਦਗੀ ਮੰਗਦਾ ਹੀ ਰਹੇਗਾ, ਭਿਖਾਰੀ ਰਹੇਗਾ, ਜੀਵਨ ਭਰ ਮੰਗਦਾ ਰਹੇਗਾ। ਅੰਦਰ ਖਾਹਿਸ਼ਾਂ ਚੱਲਦੀਆਂ ਰਹਿਣਗੀਆਂ, ਤੈਨੂੰ ਚੈਨ ਜੋ ਹੈ ਨਹੀਂ ਲੈਣ ਦੇਣਗੀਆਂ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਸ਼ਰੀਕ ਜਦ ਆਨੰਦਪੁਰ ਸਾਹਿਬ ਪਹੁੰਚੇ ਨਾ, ਉਹਨਾਂ ਨੂੰ ਦੁੱਖ ਬੜਾ ਹੋਇਆ। ਮੁਲਤਾਨ ਤੋਂ ਆਏ ਸਨ, ਨੰਦ ਲਾਲ ਪਾਂਡੇ ਪੈ ਮਾਂਜਦੇ ਸਨ ਲੰਗਰ ਦੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਨੰਦ ਲਾਲ ਬਹਾਦਰ ਸ਼ਾਹ ਦੇ ਅਤਾਲੀਕ ਸਨ, ਔਰੰਗਜ਼ੇਬ ਦੇ ਲੜਕੇ ਦੇ, ਜੋ ਲੜਕੇ ਸਨ ਔਰੰਗਜ਼ੇਬ ਦੇ ਪੋਤਰਿਆਂ ਨੂੰ ਪੜ੍ਹਾਉਂਦੇ ਸਨ, ਅਤਾਲੀਕ ਸਨ, ਸ਼ਹਿਨਸ਼ਾਹਾਂ ਦੇ ਬੱਚੇ, ਨਵਾਬਾਂ ਦੇ ਬੱਚੇ, ਜਾਗੀਰਦਾਰਾਂ ਦੇ ਬੱਚੇ ਉਹ ਪੜ੍ਹਦੇ ਸਨ। ਉਸ ਵਕਤ ਦੇ ਬਹੁਤ ਵੱਡੇ ਅਤਾਲੀਕ ਸਨ, ਫਾਰਸੀ ਉਰਦੂ ਵਿੱਚ ਅਤਾਲੀਕ ਕਹਿੰਦੇ ਨੇ, ਪੜ੍ਹਾਉਣ ਵਾਲੇ ਨੇ ਟਵਿੱਟਰ ਨੂੰ ਅਤਾਲੀਕ ਸਨ। ਇੱਕ ਦਿਨ ਕਿਧਰੇ ਕੁਰਾਨ ਦੀ ਆਇਤਾਂ ਦੇ ਇਸ ਢੰਗ ਨਾਲ ਅਰਥ ਕੀਤੇ, ਅਜੇ ਸ਼ਹਿਨਸ਼ਾਹੀਅਤ ਔਰੰਗਜ਼ੇਬ ਦੀ ਚੱਲ ਰਹੀ ਸੀ, ਪੋਤਰੇ ਵੀ ਉਸਦੇ ਸਨ, ਤੇ ਬਹਾਦਰ ਸ਼ਾਹ ਨੂੰ ਅਜੇ ਗੱਦੀ ਨਹੀਂ ਮਿਲੀ ਸੀ, ਇਹ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਨਾਲ ਮਿਲੇ। ਜਦ ਕੰਨਾਂ ਵਿੱਚ ਉਹ ਅਰਥ ਪੈ ਗਏ ਤੇ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ, ਐਸਾ ਰੋਸ਼ਨ ਜ਼ਮੀਰ ਬੰਦਾ, ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ। ਬਸ ਇੰਨੀ ਗੱਲ ਕਹਿ ਇਸ਼ਾਰਾ ਕਰ ਦਿੱਤਾ। ਅੱਧੀ ਰਾਤ ਦੇ ਵਕਤ ਮੁਰਾਦ ਆਇਆ ਨੰਦ ਲਾਲ ਦੇ ਕੋਲ, ਸੁੱਤੇ ਭਾਈ ਸਾਹਿਬ ਨੂੰ ਜਗਾਇਆ, आख्या मेरा घोड़ा ले लो नस जाओ बच जाओ निकल जाओ क्यों थोड़ा रोशन दिमाग खतरे च है थोड़ी रोशन जमीर खतरे दे च है थोड़ा ईमान खतरे दे च है तुसी मेरे मित्र हो मैं मित्रता निभाण दे नाते आया कि मेरा घोड़ा लो इस ते बैठो ते दौड़ जाओ भज जाओ नंद लाल कहिंदे ने मित्रा कित्थे भज जावां सारे भारत दे ते राज इस दा ही है जिथे जावांगा पकड़ा जावांगा कित्थे भज जावां सारी जगह ते इसे दा हुक्म चलदा है मुराद ने कहा एक थां ऐसी है जिथे औरंगजेब दा हुक्म नहीं चलदा धन गुरु गोबिंद सिंह दा हुक्म चलदा है ओ केड़ी थान है ओ केड़ी जगह है ओ आनंदपुर साहब है उथे बज जा रात नू सफर करदे सन दिन नू किधरे छुप जांदे सन मंजिल दर मंजिल तय करके पहुंचे सतगुरु दे दरबार विच हाजरी भरी मत्था टेकया ते कहन लगे महाराज मैं आप जी दे कोल रहना ऐथे ही रहना हुण मेरा दर घर यही है मेरा सहारा तुसी हो ऐथे ही रहना हां महाराज मैं ऐथे रहना खुशी नाल रहो तीन चार दिन तो बाद भाई साहब सतगुरु नूं कहन लगे महाराज जद मैं इत्थे रहना है ते आपने रख लिया ते कोई सेवा बख्श दो मैनू ते सतगुरु कहन लगे की कर सकदा है तू तैनू की आउंदा पहले दस महाराज मैं रोशन दिमाग हाँ मैं रोशन जमीर हाँ मेरी कलम चो नगमे निकलदे ने मेरे दिमाग तो रब्बी संगीत ते रब्बी गीत निकलदे ने फिलसफा निकलदा है ज्ञान निकलदा है विचार निकल रहे हैं मैं चिंतक हाँ मैं अजीम शायर हाँ मैं कलम दा धनी हाँ दिमाग दा धनी हाँ जबान दा धनी हाँ रोशन जमीर हाँ ऐसा मैनु सारे कह दे रहे सतगुरु कहन लगे तू रोशन जमीर है हाँ रोशन जमीर हाँ दिमाग दा धनी है धनी हाँ इत्थे रहना भी है हाँ महाराज रहना भी है सेवा भी करनी है हां महाराज सेवा भी करनी है अच्छा तू बस लंगर दे पांडे ही मांझिया कर बाकी छड कहन दिल नंद लाल दा बड़ा टूटिया हद हो गई मैं दस भी दिता है शायर हां अतालीक हां रोशन जमीर हां रोशन दिमाग हां कोई लिखण पढ़न दी सेवा देंदे पढ़ाण दी सेवा देंदे लंगर दे पांडे मांझ कदी मांझे नहीं सन दीवान दे लड़के सन ते आप दीवानगी भी करदे रहे फिर अतालेक बने हमेशा उच्चे उच्चे रुतबियां ते पिता रहा ते आप रहे कदी मांझे नहीं सन पर सतगुर ने कहा जे थे रहना ही तो फिर पांडे ही मांझे कर रोज रोज लंगर दे पांडे मांझदियां और रंगरतड़ियां दी महफिल विच रहिंदियां आया रंगे हुए मनुखां दी महफिल विच रहिंदिया होया मन दी कालक हंकार मिटदा गया मिटदा गया मिटदा गया सही मैंने पांडे मांझना मन मांझना हो गया शरदा नाल करे मनुख ऐसा हो जांदा फिर माहौल ऐसा सी रंगरतणिया दी महफिल अभ्यासियां दी महफिल शरीकां नूं किधरे पता चल गया सौरा परिवार दुखी होके मुल्तान तो आनंदपुर साहब पहुंचया भई हद हो गई गुरु गोबिंद सिंह ने कदर ही नहीं की थी इन्ना रोशन दिमाग बंदा इन्ना पढ़ा लिखा बंदा नवाब ते शहनशाह जिन्हों दीवानगी बख्शते रहे ने सतगुर ने कदर नहीं की थी शरीक जद पहुंचे ते नंद लाल नूं समझांदे ने और रब दी नेत कोई रब नहीं करिश्मे करने होंदे ने जद शरीक पहुंचे सन उदों भी नंद लाल भांडे ही मांजदे पए काले हथ भिजे हुए कपड़े देख के शरीका ने समझाया कोई गल नहीं कोई खतरा नहीं हुण तुसी साडे नाल मुल्तान चलो। गुरु गोविंद सिंह ने थोड़ी कदर नहीं की थी। पांडे मांजन ते रखे लंबी चौड़ी जद नसी तां करन लग पैने तो हुण नंद लाल दे बोल सुनना। नंद लाल अपने शरीका नूं की कहिंदे नसीहा ता चंद गोही नसीहत करन वाले हो नसीहत ना करो उपदेश देन वाले हो मैनू उपदेश ना दो। नसीहा ता चंद गोही कहिंदे ने शरीक समझा रहे सन नंद लाल जवाब पे देंदे सन पर एक पासे खड़े होके सारी गुफ्तगु धन गुरु गोविंद सिंह जी महाराज ने सुन ली। सुने पहुंच गए ते हुण शरीकां दे सामने जो सतगुरु कहिंदे ने नंद लाल नूं असी तैनूं कोई चंगी सेवा नहीं दे सके तू कलम दा धनी दिमाग दा धनी रोशन जमीर असी तैनू कुछ नहीं दे सके तैनू ते बहुत कुछ देना चाहिदा सी। शरीकां दे सामने सतगुर इंज कहिंदे ने असी तैनू कुछ नहीं दे सके ते हुण नंद लाल जो कुछ कहिंदे ने ये सुन लेना। मैं आखिरी पंक्तियां छेती छेती समाप्त करा समा हो गया। नंद लाल जो हाथ जोड़ के बेनती करदे ने कीमती पंक्तियां ने बड़ी कीमती पंक्तियां ने दीवाने गोया दिया गदाए कुए तुरा मेले बादशाही नेस हवाए सल्तनतो व जौके कज को लाही नेस। ए मेरे बादशाह कोई भूल के भी थोड़ी गली चो लंघ जाए ना वो दो जहाना दी बादशाहत नू ठुकरा देंदा है ते जिहड़ा लंघ जाए ओ इतना माला माल हो जाता है। मैं ते बुआ मल के बैठा होया मैं ते दर ते बैठा होया मैनू केड़ी चीज की कमी। जिहड़ा लंघ जाए ते माला माल हो जाता है ते जिहड़ा हर वक्त कदमां दे चरेंदा पिया है ओहदे कोल केड़ी चीज की कमी। गदाए कुए तोरा तेरी गली दा जिहड़ा मंगता है वह भी बादशाह बन जाता है तेरी जी गली दा जिहड़ा भिखारी है वह भी शहन शाह का शहन शाह बन जाता है। गदा है गदा कहते ने भिखारी न कुए कहते गली न गदाए कुए तोरा मेले बादशाही नेस हवाए सल्तनत वा जौके कज को लाही नेस। ए मेरे बादशाह भुल के कोई मंगता थोड़ी गली चो लंघ जाए दो जहाना की बाहत शाहत न ठुकरा देंदा है इतना माला माल हो जाता है ते महाराज फिर मैनू की कमी है मैं ते दर मल के बैठा है मैं ते इस जगह बैठा है। कहिंदे ने कृत कोल की मंगना करते कोल मंगना कृत कोल मंगता जन्म तो लैके मरण तक मंगता ही बनया रहेगा करते कोल मंगदा है बादशाहां दा बादशाह बन जाएगा शहनशाहां दा शहनशाह हो जाएगा। हुण कितना ही जगत नूं समझाओ ये गुरु कोल नहीं मंगते बंदियां कोल ही मंगते ये परमात्मा अगों प्रार्थना नहीं करते अपने दुखां दे निवृत्ति दी इधर उधर रोला पाते ने और जेडे आप दुखी होंदे ने उहनां दे अगों जो है फरियादां करदे ने जोदड़ियां करदे ने। सतगुरदेव जी महाराज इत्थे फरमान पए करदे ने ए प्रभु तेरे कोल जे मंगी है तेरी दात दे नाल ही रजेवां उंज रजेवां नहीं है। हां जी
1: आनंद भया सुख सहज सुमाने सतगुर मेल मिलाई
0: जी प्रभु तेरी दात रजा दें दिए महान बना दें दिए शहनशाहां दा शहनशाह बना दें दिए तो आनंद दी प्राप्ति हो जाती है नौनिद नाम दी प्राप्ति हो जाती है खेड़ा ते खुशी मुयसर हो जाती है लोभ अंदर दा शांत हो जाता है मिट जाता है। हाँ जी
1: मन नाम जाप नाम आराध आन दिन नाम वखाणी
0: हे मन तांते तू अन दिन नाम जप नाम दे जो है ध्यान जोड़ दिन रात नाम ही जप नाम ही जप ਨਾ ਮੰਗ ਮਨੁੱਖ ਕੋ ਲਾਂਝੇ।
1: ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ।
0: ਸੰਤ ਜਨਾਂ ਦਾ ਉਪਦੇਸ਼ ਸਨ ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ ਤਾਂ ਕਿ ਜਮਾਂ ਦੀ ਮੁਥਾਜੀ ਲੋਕਾਂ ਦੀ ਮੁਥਾਜੀ ਤੇਰੀ ਮਿਟ ਜਾਏ, ਬੰਦਿਆਂ ਕੋਲ ਮੰਗਣਾ ਤੇਰਾ ਮਿਟ ਜਾਏ। ਹਾਂਜੀ
1: ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ।
0: ਜਿਨ੍ਹਾਂ ਦੇ ਉੱਤੇ ਰਹਿਮਤ ਹੋ ਜਾਂਦੀ ਏ, ਕਿਰਪਾ ਹੋ ਜਾਂਦੀ ਏ, ਪੁਰਬਲੇ ਸੰਜੋਗ ਆਉਂਦੇ ਨੇ, ਉਹ ਪ੍ਰਭੂ ਫਿਰ ਤੇਰੀ ਬਾਣੀ ਨਾਲ ਹੀ ਜੁੜਦੇ ਨੇ ਤੇ ਤੇਰੇ ਕੋਲ ਹੀ ਮੰਗਦੇ ਨੇ। ਹਾਂਜੀ
1: ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲ।
0: ਇਹ ਪ੍ਰਭੂ ਜੋ ਤੇਰੀ ਦਾਤ ਹੈ ਉਹਦੀ ਕੀ ਕੀਮਤ, ਉਹ ਸੀਮਾ ਦੇ ਚ ਨਹੀਂ ਹੈ। ਤੇਰਾ ਦਿੱਤਾ ਹੋਇਆ ਸੀਮਾ ਦੇ ਚ ਨਹੀਂ ਹੈ, ਅਸੀਮ ਹੈ, ਅਸੀਮ ਹੈ। ਮੈਂ ਐਸਾ ਦੇਖਿਆ ਅਗਰ ਕੋਈ ਅਨੁਭਵੀ ਕਵੀ ਹੈ ਤਾਂ ਉਹ ਵੀ ਕਹਿ ਦਿੰਦਾ ਕਵਿਤਾ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਸੰਗੀਤ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਗਿਆਨ ਦਾ ਅੰਤ ਨਹੀਂ ਹੈ, ਅਸੀਮ ਹੈ, ਅਜ਼ੀਮ ਹੈ। ਤੇ ਹੇ ਪਰਿਪੂਰਨ ਪਰਮਾਤਮਾ ਪਦਾਰਥਾਂ ਦਾ ਵੀ ਕੋਈ ਅੰਤ ਨਹੀਂ ਹੈ, ਅਸੀਮ ਨੇ, ਅਸੀਮ ਨੇ। ਤੂੰ ਅਸੀਮ ਹੈ, ਤੇਰੀਆਂ ਦਾਤਾਂ ਵੀ ਅਸੀਮ ਨੇ। ਹੇ ਪਰਿਪੂਰਨ ਪਰਮਾਤਮਾ ਕੌਣ ਕੀਮਤ ਪਾਵੇ, ਕੌਣ ਨਾਪੇ, ਕੌਣ ਤੋਲੇ। ਤੂੰ ਮਨੁੱਖ ਨੂੰ ਮਹਾਨ ਬਣਾ ਦਿੰਦਾ ਕਿਉਂਕਿ ਤੇਰੀ ਦਾਤਾਂ ਅਸੀਮ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ। ਹਾਂਜੀ
1: ਸਭ ਕੁਛ ਕੀਤਾ ਤੇਰਾ ਵਰਤਾ ਕਿਆ ਹੰਬਾਲ ਗੋਪਾਲਾ।
0: ਇਹ ਪਰਿਪੂਰਨ ਪਰਮਾਤਮਾ ਸਭ ਕੁਝ ਤੇਰੀ ਕ੍ਰਿਤ ਹੈ, ਅਸੀਂ ਤੇ ਤੇਰੇ ਬੱਚੇ ਹਾਂ, ਤੂੰ ਸਾਡਾ ਪਾਲਣਹਾਰਾ ਹੈ, ਪਿਤਾ ਦੀ ਤਰ੍ਹਾਂ ਹੈ, ਅਸੀਂ ਤੇਰੇ ਬਾਰਕ ਹਾਂ। ਹਾਂਜੀ
1: ਰਾਖ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ।
0: ਭਾਵੇਂ ਲੱਖ ਗਲਤੀਆਂ ਕਰਦਾ ਬੱਚਾ, ਪਿਓ ਫਿਰ ਵੀ ਕਠੋਰ ਨਹੀਂ ਆਉਂਦਾ, ਦਇਆ ਦੇ ਘਰ ਵਿੱਚ ਆ ਕੇ ਬੱਚੇ ਨੂੰ ਗਲ ਨਾਲ ਲਾਉਂਦਾ, ਸਾਰੀਆਂ ਦਾਤਾਂ ਜੋ ਹੈ ਦੇਣਾ। ਇਹ ਪ੍ਰਭੂ ਤੇਰੇ ਬੱਚਿਆਂ ਸਦੀਵੀ ਗੱਲ ਨਾਲ ਰਾਈ ਰੱਖ, ਇਸ ਤਰ੍ਹਾਂ ਸਾਡੀ ਪਾਲਣਾ ਕਰ ਜਿਵੇਂ ਸਰੀਰਕ ਪਿਤਾ ਆਪਣੇ ਬੱਚੇ ਦੀ ਦੇਖ ਰੇਖ ਕਰਦਾ। ਇਹ ਪ੍ਰਭੂ ਹਰ ਵਕਤ ਆਪਣੇ ਚਰਨਾਂ ਨਾਲ ਜੋੜੀ ਰੱਖ, ਹਰ ਵਕਤ ਆਪਣਾ ਪਿਆਰ ਬਖਸ਼ੀ ਰੱਖ, ਤਾਂ ਕਿ ਅਸੀਂ ਹਰ ਵਕਤ ਤੇਰੇ ਨਾਲ ਜੁੜੇ ਰਹੀਏ। ਇਤਨੀ ਸੇਵਾ ਪ੍ਰਵਾਨ, ਕਾਫੀ ਸਮਾਂ ਹੋ ਗਿਆ, ਬਾਕੀ ਵਿਚਾਰਾਂ ਕੱਲ। ਦੂਸਰੀ ਬੇਨਤੀ ਹੈ, ਕੱਲ ਦੀ ਕਥਾ ਤੋਂ ਬਾਅਦ ਦੁਪਹਿਰ ਦਾ ਦੀਵਾਨ ਹਮੇਸ਼ਾ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਗੰਨੂਪੁਰ ਕਾਲੇ, ਜਿਨ੍ਹਾਂ ਨਾਲ ਦਾਸ ਦਾ ਬੜਾ ਪੁਰਾਣਾ ਪਿਆਰ ਸੀ, 30-35 ਸਾਲ ਤੋਂ ਬੜਾ ਪੁਰਾਣਾ ਪਿਆਰ ਚੱਲਦਾ ਆਇਆ। ਬੜੀਆਂ ਖੇਡਾਂ ਮੈਂ ਉਹਨਾਂ ਦੇ ਨਾਲ ਦੇਖੀਆਂ, ਉਹਨਾਂ ਕੋਲ ਦੇਖੀਆਂ, ਬੜੇ ਅਨੁਭਵ। ਤਾਂ ਹੁਣ ਉਹਨਾਂ ਦੀ ਥਾਂ 'ਤੇ ਬਾਬਾ ਗੁਰਦੇਵ ਸਿੰਘ ਜੀ ਨੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਦੀਵਾਨ ਕੱਲ੍ਹ ਦਾ ਕੰਨੂਪੁਰ ਕਾਲੇ ਸਜੇਗਾ। ਦਾਸ ਦੇ ਨਾਲ ਜਿਹੜੀ 3-4 ਜਥੇ ਆਏ ਹੋਏ ਨੇ, ਪ੍ਰਚਾਰਕ ਆਏ ਹੋਏ ਨੇ, ਕਵੀ ਸੱਜਣ ਨੇ, ਇਹ ਸਾਰੇ ਉੱਥੇ ਹਾਜ਼ਰੀ ਭਰਨਗੇ। ਅਤੇ ਦਾਸ ਵੀ 4 ਤੋਂ 5 ਉੱਥੇ ਕਥਾ ਜੋ ਹੈ ਕਰੇਗਾ। ਸਾਰੀ ਸੰਗਤਾਂ ਲਈ 2 ਵਜੇ ਤੋਂ ਹੀ ਗੁਰੂ ਕਾ ਲੰਗਰ ਚੱਲਦਾ ਰਹੇਗਾ 6-7 ਵਜੇ ਤੋਂ। ਤਾਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਾਣਾ, ਜਿਨ੍ਹਾਂ ਕੋਲ ਸਮਾਂ, ਵੈਸੇ ਕੱਲ੍ਹ ਐਤਵਾਰ ਹੈ, ਅਤੇ ਬਾਬਾ ਜੀ ਦੀ ਤਰਫੋਂ ਗੱਡੀਆਂ ਵੀ ਤੇ ਸਰਾਂ ਦੇ ਬਾਹਰ ਆ ਜਾਣਗੀਆਂ। ਜਿਨ੍ਹਾਂ ਨੇ ਜਾਣਾ ਉਹ ਗੱਡੀਆਂ ਲੈ ਜਾਣਗੀਆਂ ਅਤੇ ਵਾਪਸ ਵੀ ਲਿਆਉਣਗੀਆਂ। ਹੁਣ ਜਿਨ੍ਹਾਂ ਦਾ ਸ਼ੌਕ ਹੋਵੇ ਉਹ 2 ਵਜੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ, ਬਾਬਾ ਜੀ ਦੇ ਟਰੱਕ, ਗੱਡੀਆਂ ਅਤੇ ਕਾਰਾਂ, ਬੱਸਾਂ ਆ ਜਾਣਗੀਆਂ, ਉਹ ਸੰਗਤਾਂ ਨੂੰ ਡੇਰੇ ਲੈ ਜਾਣਗੀਆਂ ਅਤੇ ਵਾਪਸ ਲੈ ਆਉਣਗੀਆਂ। ਇਤਨਾ ਪ੍ਰੋਗਰਾਮ ਆਪ ਨੋਟ ਕਰ ਲੈਣਾ। ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹੱਲਾ ਪੰਜਵਾਂ ਮਾਨੁੱਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਬਹੁ ਕਰਤਾ ਜਿਉਂ ਮ੍ਰਿਤਕ ਓਢਾਇਆ ਮਾਨੁੱਖ ਬਿਨ ਬੂਝੇ ਵਿਰਥਾ ਆਇਆ ਅਣਕ ਸਾਜ ਸੀਧਾਰ ਬਹੁ ਕਰਤਾ ਜਿਉਂ ਮ੍ਰਿਤਕ

एकत्र करी है माया, दान पुण्य नहीं संतन सेवा।

0: ਇਹਨਾਂ ਦੇ ਵੀ ਜੀਵਨ ਦਾ ਲਕਸ਼ ਪਰਮਾਤਮਾ ਨਹੀਂ ਹੈ,
1: ਨਹੀਂ
0: ਇਹਨਾਂ ਨੇ ਵੀ ਸਾਧਨ ਨੂੰ ਹੀ ਲਕਸ਼ ਸਮਝਿਆ ਹੋਇਆ ਹੈ ਤੇ ਕਿਸੇ ਹੱਦ ਤੱਕ ਜੋ ਲਕਸ਼ ਪਰਮਾਤਮਾ ਹੈ ਇਹਨੂੰ ਸਾਧਨ ਦੀ ਤਰ੍ਹਾਂ ਵਰਤਦੇ ਨੇ ਵੀ ਹੈ ਪ੍ਰਭੂ ਤੂੰ ਇਹ ਕਰੀ ਤੂੰ ਇਹ ਕਰੀ ਤੂੰ ਇਹ ਕਰੀ, ਇਹ ਨਹੀਂ ਕਿ ਹੇ ਪ੍ਰਭੂ ਤੂੰ ਮਿਲੇ। ਉਸਦਾ ਮਿਲ ਜਾਣਾ ਸਭ ਕੁਛ ਦਾ ਮਿਲ ਜਾਣਾ, ਉਹਦੀ ਪ੍ਰਾਪਤੀ ਸਭ ਕੁਛ ਦੀ ਪ੍ਰਾਪਤੀ ਹੈ। ਠੀਕ ਕਹਿੰਦਾ ਇੱਕ ਸੂਫੀ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ ਉਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਕਹਿੰਦਾ ਜਿਸ ਦਿਨ ਦਾ ਮੈਂ ਰੱਬ ਨੂੰ ਮੰਗਿਆ ਹੁਣ ਹੋਰ ਕੁਛ ਮੰਗਣਾ ਚੰਗਾ ਹੀ ਨਹੀਂ ਲੱਗਦਾ। ਰੱਬ ਕੋਲ ਕੀ ਮੰਗਿਆ? ਮੈਂ ਰੱਬ ਨੂੰ ਹੀ ਮੰਗਿਆ, ਹੋਰ ਕੁਛ ਨਹੀਂ ਮੰਗਿਆ। ਪਰਮਾਤਮਾ ਕੋਲੋਂ ਕੀ ਮੰਗਿਆ? ਪਰਮਾਤਮਾ ਕੋਲੋਂ ਪਰਮਾਤਮਾ ਨੂੰ ਹੀ ਮੰਗਿਆ। ਬੜਾ ਸਿਆਣਾ ਹੋਵੇਗਾ, ਸੂਝਵਾਨ ਹੋਵੇਗਾ ਤੇ ਹੀ ਸਿਆਣਾ, ਬਾਕੀ ਸਭ ਮੂਲ ਨੇ ਜੋ ਪਰਮਾਤਮਾ ਕੋਲੋਂ ਹੋਰ ਹੋਰ ਤੇ ਮੰਗ ਲੈਂਦੇ ਨੇ ਪਰ ਪਰਮਾਤਮਾ ਨੂੰ ਨਹੀਂ ਮੰਗਦੇ। ਤੇ ਜਿਹੜੇ ਹੋਰ ਹੋਰ ਮੰਗਦੇ ਨੇ ਸਭ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਣਾ, ਇਹ ਸਭ ਇਆਣੇ ਨੇ, ਬੱਚੇ ਨੇ, ਨਾਦਾਨ ਨੇ, ਨਾ ਸਮਝ ਨੇ। ਮੰਮਾ ਮੰਗਣ ਹਾਰ ਇਆਣਾ, ਇਆਣੇ ਨੇ ਖਿਡੌਣੇ ਹੀ ਮੰਗਣੇ ਨੇ। ਕਈ ਦਫਾ ਖਿਡੌਣਿਆਂ ਦੀ ਮਮਤਾ ਕਰਕੇ, ਖਿਡੌਣਿਆਂ ਦੀ ਪਕੜ ਕਰਕੇ ਮਾਂ ਨੂੰ ਵੀ ਭੁੱਲ ਜਾਂਦਾ ਪਿਓ ਨੂੰ ਵੀ ਭੁੱਲ ਜਾਂਦਾ। ਜ਼ਰਾ ਵੱਡਾ ਹੋ ਗਿਆ, ਖਿਡੌਣੇ ਵੱਡੇ ਹੋ ਗਏ ਨੇ, ਹੁਣ ਪਰਿਵਾਰ ਕਰਕੇ ਨਿਰੰਕਾਰ ਨੂੰ ਹੀ ਭੁੱਲ ਗਏ, ਹੁਣ ਪਦਾਰਥਾਂ ਕਰਕੇ ਪਰਮਾਤਮਾ ਨੂੰ ਹੀ ਭੁੱਲ ਗਏ। ਪਰਮਾਤਮਾ ਕੋਲੋਂ ਅਗਰ ਕੁਛ ਮੰਗਣ ਵਾਸਤੇ ਵੀ ਜਾਂਦਾ ਕਿਸੇ ਮੰਦਰ ਮਸਜਿਦ ਗੁਰਦੁਆਰੇ, ਕੋਈ ਸਾਧਨਾ ਵੀ ਕਰਦਾ, ਜਪ ਤਪ ਵੀ ਕਰਦਾ, ਪਰਮਾਤਮਾ ਕੋਲੋਂ ਮੰਗਦਾ, ਪਰਮਾਤਮਾ ਨੂੰ ਛੋੜ ਕੇ ਸਭ ਕੁਛ ਮੰਗਦਾ, ਸਭ ਕੁਛ ਮੰਗਦਾ ਇੱਕ ਪਰਮਾਤਮਾ ਨੂੰ ਛੋੜ ਕੇ। ਜਿਹੜਾ ਜਿਹੜਾ ਮੰਗਦਾ ਹੈ ਔਰ ਜੋ ਕੁਛ ਮਨੁੱਖ ਮੰਗਦਾ ਹੈ ਉਹ ਤੇ ਗੁਰਬਾਣੀ ਕਹਿੰਦੀ ਉਹ ਬਿਨਾਂ ਮੰਗਿਆ ਹੀ ਦੇ ਰਿਹਾ। ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਦਿਓ। ਸਾਡੀ ਮਿਹਨਤ ਕੋਈ ਵੀ ਸੰਸਾਰੀ ਅਜਾਈ ਨਹੀਂ ਜਾਂਦੀ ਔਰ ਜੋ ਸਾਡੀ ਪ੍ਰਾਲਭ ਹੁੰਦੀ ਉਹ ਤੇ ਮਿਲਦਾ ਜਾ ਰਿਹਾ, ਬਿਨਾਂ ਮੰਗਿਆ ਹੀ ਮਿਲਦਾ ਜਾ ਰਿਹਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਮੰਗਣ ਮੰਗ ਮੰਗ ਮੰਗਣ ਮੰਗ ਸੋ ਇੱਕ ਹੈ ਮੰਗ, ਉਸ ਇੱਕ ਨੂੰ ਹੀ ਮੰਗ ਛੱਡ, ਬਾਕੀ ਬਸ ਉਸ ਇੱਕ ਨੂੰ ਛੱਡ ਕੇ ਹੀ ਸਭ ਕੁਛ ਮੰਗਦੇ ਹਾਂ। ਚੰਗੇ ਚੰਗੇ ਸਤਸੰਗੀ ਨਿਤਨੇਮੀ ਪ੍ਰੇਮ, ਮਹਾਰਾਜ ਕਹਿੰਦੇ ਨੇ ਮੰਗਣ ਮੰਗ ਸੋ ਇੱਕ ਹੈ ਮੰਗ, ਨਾਨਕ ਜਾਂਥੇ ਫਰੇ ਫਰਾ। ਸਾਰੇ ਧੰਦਿਆਂ ਤੋਂ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਏ ਉਸ ਇੱਕ ਨੂੰ ਮੰਗ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ ਉਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਕਹਿੰਦਾ ਜਿਸ ਦਿਨ ਦਾ ਮੈਂ ਇਹ ਮੰਗਿਆ ਹੁਣ ਹੋਰ ਕੁਛ ਵੀ ਮੰਗਣਾ ਚੰਗਿਆ ਨਹੀਂ ਲੱਗਦਾ। ਪਰ ਪਰਮਾਤਮਾ ਲਕਸ਼ ਹੋਵੇ ਤਾਂ ਐਸਾ ਹੁੰਦਾ। ਸਤਸੰਗ ਕੀਤਾ ਹੋਇਆ ਕਿਸਦਾ ਸਫਲ? ਜਿਹਨੇ ਜੀਵਨ ਦਾ ਲਕਸ਼ ਪਰਮਾਤਮਾ ਨੂੰ ਸਮਝ ਲਿਆ, ਸਤਸੰਗ ਕੀਤਾ ਸਫਲ ਹੋਇਆ। ਤੇ ਜਨਮ ਕਿਸਦਾ ਸਫਲ ਹੋਇਆ? ਜਿਹਦਾ ਜੀਵਨ ਲਕਸ਼ ਤੱਕ ਪਹੁੰਚ ਗਿਆ। ਇਹ ਦੋ ਤਰ੍ਹਾਂ ਦੀ ਸਫਲਤਾ ਹੈ। ਪਹਿਲੀ ਸਫਲਤਾ ਕੀਰਤਨ ਸੁਣਨ ਦੀ, ਕਥਾ ਸੁਣਨ ਦੀ, ਜਪ ਤਪ ਕਰਨ ਦੀ, ਦਾਨ ਪੁੰਨ ਕਰਨ ਦੀ, ਸਤਸੰਗ ਦੇ ਵਿੱਚ ਜਾਣ ਦੀ ਸਫਲਤਾ। ਕਿਸ ਦਿਨ ਸਫਲਤਾ? ਜਿਸ ਦਿਨ ਜੀਵਨ ਦਾ ਲਕਸ਼ ਕੇਵਲ ਗੁਰੂ ਨੂੰ ਰੱਖ ਦਿੱਤਾ, ਪਰਮਾਤਮਾ ਤੋਂ ਹੀ ਮਿਲ। ਇਹ ਤੇ

0: सत्संग का फल मिल गया, समझ मिल गई, पता चल गया। पर संसार से आया ये मिले आया जन्म ये कदों सफल होवेगा? जब जीवन लक्ष्य तक पहुंच गया। एक समझना है, एक प्राप्त करना है। जिन्हों जानना है उन्हों प्राप्त करना है, जिन्हों प्राप्त करना है उन्हों पहले जानना है। ऐसा कुछ ख्याल मेरे पातशाह ने इस वाक विच दिता है। उस परमात्मा तो बिना जो जो भी मंगना है तो किसी होर चीज नू लक्ष्य रखना है। इस पावन पवित्र वाक विच मेरे पातशाह ने उदाहरण प्रमाण दृष्टांत बड़े सुंदर दिते ने, बड़े प्रबल दिते ने। इस वास्ते उस सारे दृष्टांत भी आप जी के सामने खोलिए। लड़ीवार आप वाक नू सरवण करो, प्यार नाल आखो सतनाम श्री
1: वाहे। महला पंजवा। मनुख बिन बूझे बिरथा आया।
0: मनुख जीवन के लक्ष्य नू समझे बिना व्यर्थ आया। एदा जन्म व्यर्थ गया, एदा संसार ते आमना व्यर्थ, एदा जीवना व्यर्थ। जे लक्ष्य दा नहीं पता, जे लक्ष्य दी नहीं समझ। हां जी,
1: अनको साज सिगार बहु करता, जो मृतक उड़ाया।
0: जितना बाकी साजो समान है, जो कुछ भी है, ते जितना अपना तन सवार दा है, महाराज कहते ने सब कुछ मुर्दे का श्रृंगार है और कुछ भी नहीं। मुर्दे का श्रृंगार शायद आपनू पता होवे, यूरोप दे देशां विच ते कुछ एशिया दे देशां विच एक बहुत वड्डा धंधा है मुर्दियां नू श्रृंगारना। बड़ा वड्डा धंधा है। क्यों? चाइनीज लोग, कोरिया, थाईलैंड दे लोग मुर्दे नू 10-15 दिन 20 दिन घर विच रखदे हैं। उस नू बहुत चंगा समझिया जांदा है जिहड़ा जितने ज्यादा दिन तक मुर्दे नू घर विच रखे। सब तो वड्डा खर्चा भी मरण ते है। यूरोप दे देशां दे अंतम संस्कार दी बकायदा डेट गवर्नमेंट वालों मिलती है, हॉस्पिटल तो मिलती है। 5 दिन बाद, 10 दिन बाद, महीने बाद, इतने दिन तक वो मुर्दा घर विच रहिंदा है। अंतिम संस्कार वाले दिन घर विच लाया जांदा है, सारे दर्शन कर दें फिर लै जांदे। थाईलैंड विच एक दो समागम मैनू देखण नू मिले, क्योंकि एक पतवंता सिंह उन्हां दा दोस्त चलाना कर गया सी। तो मैं उन्हों कहा, मैं कि थाईलैंड वासियां दी मैं अंतम क्रिया देखनी है, ये की कर देना है, ये लोग की कर देना है। मैनू कहन लगे, मस्कीन जी अज अंतम क्रिया नहीं आनी, उते भी 5 दिन मुर्दा घर विच रहेगा, 20-25 दिन घर विच बैठक चलती है सवेरे ते शाम। बिरादरी दे बंदे आंदे ने, फिर 20-25 दिन उन्हां नू सवेरे शाम अच्छे तो अच्छा पकवान खिलाया जांदा है, जो ब्याह शादियां च भी नहीं आउंदा। इस वास्ते मरण ते खर्च ज्यादा है। और उन्हां दे पुरोहित पंडित कुछ पढ़दे रहिंदे ने, कुछ गाउंदे रहिंदे ने, लोकी आउंदे ने, घंटा अद्धा घंटा बैठदे ने, चले जांदे ने, खांदे ने, पींदे ने, चले जांदे। मैं कह मैं देखना है, जिथे गए वो कम से कम 11 दिन हो गए सन घर विच मुर्दे नू रखिया, पर जद मैं देखिया ते दंग रह गया। इंज लगदा सी जिवें सुत्ता पिया, सुत्ता ना कोई चेहरा कुमलाया होया, نہ کوئی ہاتھ پیر کو ملایا ہے. میں کہ حد ہو گئی، 11 دن ہو گئے نے گزرے، یہ تو انج لگتا جی میں ستا پیا. ایک اج کل دھندا ہے ایسے کیمیکلز مردے دے اندر پا دیتے جاندے نے، اس ڈنگ دا سوار دیتا جاندا ہے، شنگار دیتا جاندا ہے، انج لگتا جی میں ستا پیا. اے گھٹنا بھی یاد آ گئی ہے، کہہ گیا سنگھ صاحب گینی چیت سنگھ ہوں تو نہیں رہے، ہیڈ گرنتھی شری دربار صاحب، یہاں کے رشتے دار کوئی بیگوال رہندے سن. وہ نوجوان کدرے جرمنی کام کرتا سی، حادثے چلانا کر گیا، تے 3 مہینوں بعد لاش آئی اتے. انہوں نے نجداس اتے کتھا کر رہا سی، مینو بزرگوار سنگھ صاحب کہن لگے چلنا ہے. میں کہ ٹھیک ہے چل دیا. پر جب میں انہاں کول سنیا 3 مہینوں بعد لاش آئی ہے، تو میں کہ ریا کی آنا ہے 3 مہینوں بعد لاش آئی ہے. بیگوال گئے پہنچے، جس بکسے چ لکڑ دے بکسے چ وہ لاش آئی، سارے دے سامنے جد اکٹھ ہویا کھولی گئی، میں بھی اتے موجود، تے میں کہ ہڈیاں دے ہی درشن ہون گے، اور کی ہوئے گا، سڑیا ہوا ماس ہوئے گا، اور کی ہوئے گا، گلیاں یا آندراں ہون گیاں، اور کی ہوئے گا. پر نہیں، جیسے بکسا کھولے رہ گیا انج لگتا سی جی میں ستا. 3 مہینے بعد پر بکسے دے کھول دیا، ہوا دے لگ دیا، وہ مرجان بھی لگ پیا، چہرے دی رونق آہستہ آہستہ جان لگ پی. مختصر عرض اے کراں، ساری دنیا وچ، ایشیا وچ، یورپ وچ، امریکہ، کینیڈا وچ ایک دھندا ہے، اور یہ بڑی وڈی فیس لئی جاندی ہے. جتنا زیادہ شنگارنا ہے اتنی زیادہ فیس دینی پے، جتنے زیادہ دن رکھنا ہے اتنی زیادہ فیس دینی پے گی. مردیاں نو شنگارن دا دھند ہے، تے جد مردہ شنگاریا جاندا ہے انج لگدا ہے جیسے زندہ ہو رہے. پر گرو ارجن دیو جی مہاراج کچھ اگے دی گل کردے ہیں. مہاراج کہندے نے لکش نو سمجھے بنا تے لکش دی پراپتی کیتے بنا ہر منک زندہ نہیں مردہ ہے. فرق صرف اتنا ہے کچھ لاشاں چتا تے چڑیاں ہوئی نے، کچھ لاشاں چل دیاں پھر دیاں. کچھ مردے قبراں دے وچ پئے نے، کچھ مردے گھراں وچ بیٹھے نے، دکاناں تے بیٹھے نے. کچھ مردے قبرستان دے وچ نے، کچھ مردے بازاراں دے وچ گھوم رہے نے. مردے ذرا شنگارے ہوئے نے، سنوارے ہوئے نے، مردے نے. صرف تن دے تل بھی زندگی دکھائی دے رہی ہے، اندروں من مردہ ہے. ہن میں عرض کراں، مردے نو جیوانا بڑا اوکھا ہے. من نو جیڑا مردہ آکھیا گیا ہے وہ اس طرح گوڑی نہیں، جویں عام کہندے نے نیند تے موت برابر ہے. موت بھی سمبند توڑ دیندی ہے، نیند بھی سمبند توڑ دیندی ہے. من ستا پیا ہے پرماتما دے پرتی، اس واسطے کہندے ہیں مردہ ہے. پر اے مردہ زندہ ہو سکتا ہے، اینوں جوایا جا سکتا ہے، اینوں زندہ کیتا جا سکتا ہے، انہوں اٹھایا جا سکتا ہے. کیرتن دے راہیں، کتھا دے راہیں، ستسنگ دے راہیں جیسے لکش دی سمجھ آئے گی، یہ پھر لکش دی پراپتی تو بنا رہ گا نہیں. اور میں پھر دوہرا دیا، اس ستسنگ دا پھل کی ہے؟ لکش دی سمجھ آ گئی ہے. جیون دا لکش پرماتما ہے، جیون دا لکش ایشور ہے، گرو ہے. سمجھ آ گئی، ستسنگ دا پھل مل گیا. ਇਹ ਮਨੁੱਖ ਹੁਣ ਜਪ ਤਪ ਕੀਤੇ ਬਿਨਾਂ ਰਹੇਗਾ ਨਹੀਂ। ਇਹ ਮਨੁੱਖ ਹੁਣ ਸਾਧਨਾ ਲਈ ਵੱਧ ਤੋਂ ਵੱਧ ਸਮਾਂ ਕੱਢੇਗਾ। ਇਹ ਮਨੁੱਖ ਹੁਣ ਜਪ ਤਪ ਲਈ ਬਹੁਤ ਵੱਡਾ ਸਮਾਂ ਕੱਢੇਗਾ। ਲਖਸ਼ ਦੀ ਸਮਝ ਨਹੀਂ ਆਈ ਤਾਂ ਮਹਾਰਾਜ ਕਹਿੰਦੇ ਨੇ ਫਿਰ ਮੁਰਦੇ ਹੀ ਨੇ। ਇਹ ਮੁਰਦੇ ਜ਼ਰਾ ਚੱਲਦੇ ਫਿਰਦੇ ਨੇ, ਕਦੀ ਘਰ ਦੇ ਚਾਹੁੰਦੇ ਨੇ, ਕਦੀ ਬਾਜ਼ਾਰ ਦੇ ਚਾਹੁੰਦੇ ਨੇ, ਕਦੀ ਦੁਕਾਨ ਦੇ ਚਾਹੁੰਦੇ ਨੇ, ਕਦੀ ਫੈਕਟਰੀ ਦੇ ਚਾਹੁੰਦੇ ਨੇ, ਸਭ ਚੱਲਦੀਆਂ ਫਿਰਦੀਆਂ ਲਾਸ਼ਾਂ। ਮਹਾਰਾਜ ਐਸਾ ਕਹਿ ਰਹੇ ਨੇ, ਹੋਰ ਵੀ ਐਸਾ ਫਰਮਾਨ ਕਰਦੇ ਨੇ, ਨਾਮ ਬਿਨਾ ਜੇ ਤਾਂ ਵਿਵਹਾਰ। ਗੁਰੂ ਅਰਜਨ ਦੇਵ ਜੀ, ਨਾਮ ਬਿਨਾ ਜੇ ਤਾਂ ਵਿਵਹਾਰ, ਜਿਉਂ ਮੇਰੇ ਤੱਕ ਮਿਥਿਆ ਸਿੰਗਾਰ। ਸਾਰਾ ਹਾਰ ਸ਼ਿੰਗਾਰ ਮੁਰਦਿਆਂ ਦਾ ਸਿੰਗਾਰ, ਮੁਰਦੇ ਸ਼ਿੰਗਾਰ ਹੈ। ਕਬਰਿਸਤਾਨ ਦੇ ਸਹਿਜ ਇਤਨੀਆਂ ਕਬਰਾਂ ਨਾ ਹੋਣ ਜਿੰਨੀਆਂ ਚਲਦੀਆਂ ਫਿਰਦੀਆਂ ਕਬਰਾਂ ਦਿਖਾਈ ਦੇਣ। ਕੁਛ ਵੀ ਨਹੀਂ ਹੈ ਜੀਵਨ ਵਿੱਚ, ਕੁਛ ਵੀ ਨਹੀਂ। ਜ਼ਰਾ ਫੋਲ ਕੇ ਵੇਖ ਲੈਣਾ, ਸਿਵਾਏ ਮੁਰਗਮੀ ਤੋਂ ਹੋਰ ਕੁਛ ਵੀ ਨਹੀਂ ਨਿਕਲਿਆ। ਸਿਵਾਰੇ ਰੋਣੇ ਪਿੱਟਣ ਤੋਂ ਹੋਰ ਕੁਛ ਵੀ ਨਹੀਂ ਨਿਕਲ, ਖੋਲ ਕੇ ਦੇਖ ਲੈਣਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਹਰ ਮਨੁੱਖ ਨੇ ਪਤਾ ਨਾ ਕਿਤਨਾ ਰੋਣਾ ਛੁਪਾਇਆ ਹੋਇਆ, ਕਿਤਨਾ ਦੁੱਖ ਛੁਪਾਇਆ ਹੋਇਆ। ਇਹ ਹੱਸਦੇ ਮੁਸਕੁਰਾਉਂਦੇ ਚਿਹਰੇ ਪਤਾ ਨਹੀਂ ਕਿਤਨਾ ਰੋਣਾ ਛੁਪਾਈ ਬੈਠੇ। ਇਹ ਚਮਕਦੇ ਤੇ ਚੁੱਪੜੇ ਮੱਥੇ ਕਿਤਨਾ ਕਲੇਸ਼ ਛੁਪਾਈ ਬੈਠੇ ਨੇ। ਇਹ ਘਰਾਂ ਦੀ ਖਾਮੋਸ਼ੀ ਪਤਾ ਨਹੀਂ ਕਿਤਨੇ ਬਾਂਬਣਾਂ ਨੂੰ ਛੁਪਾਈ ਬੈਠੀ ਹੈ। ਬਸ ਇਹ ਚੱਲਦੀਆਂ ਫਿਰਦੀਆਂ ਲਾਸ਼ਾਂ, ਇਹ ਕਬਰਾਂ, ਇਹ ਸ਼ਮਸ਼ਾਨ ਘਾਟ। ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ, ਭਾਵੇਂ ਕਿਤਨਾ ਸ਼ਿੰਗਾਰਿਆ ਹੋਇਆ, ਕਿਤਨਾ ਸਾਜ਼ੋ ਸਮਾਨ ਹੈ, ਕਿਤਨੀ ਧਨ ਸੰਪਦਾ ਹੈ। ਮਹਾਰਾਜ ਕਹਿੰਦੇ ਨੇ, ਧਿਆਨ ਨਾਲ ਇਸ ਨੂੰ ਵਿਚਾਰਨਾ, ਇਹ ਮੁਰਦਾ ਸ਼ਿੰਗਾਰਿਆ ਹੋਇਆ, ਮੁਰਦਾ ਸ਼ਿੰਗਾਰਿਆ, ਜ਼ਿੰਦਾ ਨਹੀਂ ਹੈ। ਜ਼ਿੰਦਾ ਤੇ ਤਾਂ ਹੋ ਸਕਦਾ ਸੀ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਨਹੀਂ ਜੀਵਦਾ, ਬਾਕੀਆਂ ਦੇ ਮਨ ਤੇ ਮਰੇ ਹੋਏ ਨੇ। ਇਸ ਮਰੇ ਹੋਏ ਮਨ ਨੂੰ ਇਸ ਤਰ੍ਹਾਂ ਲੈਣਾ, ਕਿਉਂਕਿ ਤਾਰਕਿਕ ਤਰਕ ਕਰ ਸਕਦਾ ਹੈ, ਤਨ ਦੇ ਤਲ ਤੇ ਜੋ ਮਰ ਗਿਆ ਜ਼ਿੰਦਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਚਲੋ ਮੈਂ ਇੱਕ ਤੁਹਾਨੂੰ ਘਟਨਾ ਵੀ ਸੁਣਾਵਾਂ। ਸਿੰਗਾਪੁਰ ਦੇ ਚ ਘਟਨਾ ਘਟੀ, ਇੱਕ ਚੰਗੇ ਧਨਾੜ ਦਾ ਨੌਜਵਾਨ ਲੜਕਾ ਚਲਾਣਾ ਕਰ ਗਿਆ ਸਿੰਘ। ਇਹ ਘਟਨਾ ਬੜੀ ਮਸ਼ਹੂਰ, ਇੱਥੋਂ ਹੀ ਅੰਮ੍ਰਿਤਸਰ ਦੇ ਨਿਕਟੋਂ ਸੰਤ ਗਏ ਹੋਏ ਸਨ, ਆਪਣੇ ਆਪ ਨੂੰ ਸੰਤ ਕਹਿੰਦੇ ਸਨ, ਲੋਕੀ ਮੰਨਦੇ ਨੇ। ਇਸ ਤਰ੍ਹਾਂ ਦੇ ਸੰਤਾਂ ਨੂੰ ਹੀ ਸੰਤ ਆਖਿਆ ਜਾਂਦਾ ਹੈ, ਮੰਨਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦਾ ਬਾਣਾ ਤੇ ਉਤਾਰ ਕੇ ਉਹਨਾਂ ਨੇ ਬਾਣਾ ਆਪਣਾ ਦਿੱਤਾ ਹੋਇਆ। ਉਹਨਾਂ ਨੇ ਕਿਹਾ, ਇਸ ਨੂੰ ਘਰ ਦੇ ਚ ਰੱਖੋ, ਸ਼ੀਸ਼ੇ ਦੇ ਬਕਸੇ ਚ, ਅਗਲੇ ਸਾਲ ਮੈਂ ਆਵਾਂਗਾ, ਇਸ ਨੂੰ ਜ਼ਿੰਦਾ ਕਰਾਂਗਾ। ਮਲੇਸ਼ੀਆ ਸਿੰਗਾਪੁਰ ਵਿੱਚ ਇਹ ਘਟਨਾ ਬੜੀ ਮਸ਼ਹੂਰ ਹੋਈ, ਜ਼ਿੰਦਾ ਕਰਾਂਗਾ। ਹੁਣ ਬਦਕਿਸਮਤੀ ਸਮਝ ਲਓ, ਮੈਂ ਉਹਨਾਂ ਦਿਨਾਂ ਚ ਕਿਧਰੇ ਉੱਥੇ ਹੀ ਸੀ ਤੇ ਉਸੇ ਗੁਰਦੁਆਰੇ ਕਥਾ ਕਰ ਰਿਹਾ ਸੀ ਜਿੱਥੇ ਉਹ ਆਏ। ਮੈਂ ਕਹਿ ਬੈਠਾ, ਮੈਂ ਕਿਹਾ ਸਾਲ ਬਾਅਦ ਇਹਦੀਆਂ ਹੱਡੀਆਂ ਵੀ ਨਹੀਂ ਲੱਭਣੀਆਂ। ਆਖਦਾ ਪਿਆ ਸੰਤ ਆਖੇ ਪਿਆ, ਤੋ ਤਣਾਅ ਖੜਾ ਹੋ ਗਿਆ, ਮੇਰੇ ਨਾਲ ਝਗੜਾ ਸ਼ੁਰੂ ਹੋ ਗਿਆ। ਕਹਿਣ ਲੱਗੇ, ਸਾਲ ਉਡੀਕੇ ਬਿਨਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਮੈਂ ਕਿਹਾ ਮੈਂ ਕਹਿ ਸਕਦਾ, ਰੱਬੀ ਨਹੀਂ ਹੈ, ਈਸ਼ਵਰੀ ਨਹੀਂ ਹੈ, ਪ੍ਰਾਣ ਨਿਕਲ ਚੁੱਕੇ ਨੇ, ਡਾਕਟਰਾਂ ਨੇ ਕਹਿ ਦਿੱਤਾ ਹੈ ਮੁਰਦਾ ਹੈ, ਨਹੀਂ ਜ਼ਿੰਦਾ ਹੋਏਗਾ, ਨਹੀਂ ਹੋਏਗਾ। ਸਾਲ ਬਾਅਦ ਉਹ ਕਹਿੰਦੇ ਨੇ ਜ਼ਿੰਦਾ ਕਰਾਂਗਾ। ਮੈਂ ਕਿਹਾ ਸਾਲ ਬਾਅਦ ਸ਼ਾਇਦ ਇਸਦਾ ਮਾਸ ਵੀ ਨਾ ਲਵੇ, ਹੱਡੀਆਂ ਵੀ ਨਾ ਲਵੇ। ਇਹ ਤਣਾਅ ਕਾਫੀ ਵਧਿਆ, ਮੈਨੂੰ ਬੜਾ ਬੁਰਾ ਵਾਲਾ ਆਖਿਆ। ਤੇ ਉਹ ਜਿਨ੍ਹਾਂ ਦਾ ਲੜਕਾ ਗੁਜ਼ਰਿਆ ਸੀ, ਕਹਿੰਦੇ ਤੁਹਾਨੂੰ ਪਤਾ ਨਹੀਂ ਇਹ ਸੰਤ ਸਰਾਪ ਦੇ ਦੇਣਗੇ। ਤੇ ਮੈਂ ਕਿਹਾ ਫਿਰ ਸਮਝ ਲੈਣਾ, ਮੈਨੂੰ ਸਰਾਪ ਲੱਗ ਜਾਏ ਤੇ ਫਿਰ ਸੱਚ ਸਮਝ ਲੈਣਾ, ਤੇ ਜੇ ਨਾ ਲੱਗੇ ਤਾਂ ਫਿਰ ਮੇਰੀ ਗੱਲ ਨੂੰ ਸੱਚ ਸਮਝਣਾ। انہوں نے شیشے دے بکسے دے جد گھر رکھن دا یتن کیتا تے پولیس گھر پہنچ گئی مردہ گھر نہیں رکھ سکتے سنگاپور دے قانون دے مطابق قبرستان دے دفن کرنا پے تو ہوں مسلمانوں دا قبرستان انہوں نے انکار کر دیتا ہے سکھ ایسے نہیں دفن ہون دینا عیسائیاں دا قبرستان انہوں نے بھی انکار کر دیتا اتے صرف عیسائی دفن ہو سکتے ہیں بودھیاں دے قبرستان دے دفن کیتا تے سنتاں نے کیا سال بعد زندہ کرانگے سال تو پہلے پہلے سنت آپ چلانا کر گئے انہوں نے بھی شیشے دے بکسے چ رکھ کے سوار کے رکھنا پیا کیونکہ انہوں نے بھی اس طرح کی وصیت کیتی ہوئی سی شاید سوچ دے ہونگے دو چار سالاں بعد میں زندہ ہو جاواں گا بکسے چ ہی رکھنا میں پر چونکہ وہ بوتیاں نو اپنا چیلا بنا رہے چیلا بنا چکے سن تے چیلے سارے دھنوان سن تے دھنوان کوئی سو دے چ ایک قد کول عقل ہوندی ہے باقی تے عقل نو تالے لا کے ہی رکھ دے باقیاں دی عقل تے بس دھن ہی ہوندی اور کچھ نہیں اس تو علاوہ انہوں کی عقل نہیں ہوتی مایا داری ات انا بولا یہ تو اندھے ہوں نے نہ سچ ویک سکتے ہیں نہ سچ سن سکتے ہیں میں اے لفظ بھی کہ میں تھوں گربانی کی سچائی نہ سنائی دے رہی ہے نہ دکھائی دے رہی ہے تو میں گربانی کی روشنی چ کیا جا سکتا ہے اندھے ہو اج اس گھٹنا نو اندازن 25-26 سال ہو گئے شاید اس تو بھی زیادہ